ਪੌੜੀ ਸਭ ਆਖੇ ਆਪਣਾ ਜਿਸਨਾ ਹੀ ਸੋਚਣ ਕੱਢੀ ਹੈ ਕੀਤਾ ਪੋ ਆਪਣਾ ਆਪੇ ਹੀ ਲੇਖਾ ਸੰਡੀ ਹੈ ਜਾ ਰਹਿਣਾ ਨਾਹੀਂ ਐਤ ਜਗ ਤਾਂ ਕਾਇਤ ਗਰਭ ਹੰਡੀ ਹੈ ਮੰਦਾ ਕਿਸੇ ਨਾ ਆਖੀਐ ਪਰ ਅੱਖਰ ਇਹੋ ਬੁਝੀਐ।

0: ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋ, ਫਿੱਕਾ ਫਿੱਕਾ ਸੁੱਟੀਆ ਫਿੱਕਾ ਫਿੱਕੀ ਸੋ, ਫਿੱਕਾ ਤਰਕੇ ਸੁੱਟੀਆ ਮੋਤੁਕਾ ਫਿੱਕੇ ਪਾ, ਫਿੱਕਾ ਮੁਰਗ ਆਖੀਐ ਪਾਣਾ ਲੈ ਸਜਾ,
1: ਅੰਦਰੋਂ ਝੂਠੇ ਪੈਰ ਬਾਰ ਦੁਨੀਆਂ ਅੰਦਰ ਫੈ, ਅੱਠ ਸੱਠ ਤੀਰਥ ਜੇ ਨਹਾਵੈ ਉਤਰੈ ਨਾਹੀ ਮੈਂ, ਜਿਨ ਪੱਟ ਅੰਦਰ ਬਾਹਰ ਗੁੱਦੜ।

ਚੁੱਪ ਪੀ ਕਰ ਜਾਏ, ਪਰਵਾਹ ਨਾ ਇੱਕ ਸਹਿਕੇ ਬਾ ਸੱਚੇ ਨਾ ਦਰਬਾਰ ਉੱਪਰ ਖਰਚ ਮੰਗਾ ਜਾਵੇ ਦੇ ਤਾਂ ਖਾਏ ਦੀਵਾਰ ਦੇਖੋ ਕਲਮੇ ਕਾ।

ਅਸਾ ਮੁਹੱਲਾ ਚੌਥਾ।

0: ਲਾਲ ਪਿਆਸ ਕਾਂਡਿਆ ਸਲਦੀ ਰਹਿ ਸਮਾ ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋ
1: ਆਸ ਕੇ ਨਾ ਆਖੀਏ ਜਾਂ ਲੇਖੇ ਵੱਡੇ ਸੋਏ ਮਹੱਲਾ ਦੂਜਾ
2: ਸਲਾਮ ਜਵਾਬ ਦੋਵੇ ਕਰੇ ਮੁੰਡੋ ਪੁੱਠਾ ਜਾ ਨਾਨਕ ਦੋਵੇ ਕੂੜੀਆਂ ਥਾਏ ਨਕਾਈ ਪਾਈ ਪੌੜੀ ਜਿਵਸੇ ਸੁਕਾਈਏ

0: ਨਦਰ ਨਿਹਾਲੀ ਅੱਜ ਸਭ ਨਾਲ ਹਾਰੀਆ ਤੇ ਬੇਹਾ ਪਾਸਾ ਢਾਲੀਆ ਇਸ ਲਾਹੇ ਉੱਪਰ ਘਾਲੀਆ ਉੱਪਰ ਘਾਲੀਆ ਉੱਪਰ ਘਾ
1: ਪੌੜੀ ਜਿੱਥੇ ਵੀ ਹੈ ਸੁੱਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ ਮੰਦਾ ਮੂਲਾ ਕੀ ਚਈ ਦੇ ਲੰਮੀ ਨਦਰ ਨੇ ਖਾਲੀਐ ਜੋ ਸਾਹਿਬ ਨਾਲ ਨਾ ਹਾਰੀਐ ਤੇ ਵੇਖਾ ਪਾਸਾ ਢਾਲੀਐ ਕਿਛ ਲਾਹੇ ਉੱਪਰ ਘਾਲੀਐ ਕਿਛ ਲਾਹੇ ਉੱਪਰ ਘਾਲੀਐ।

0: ਨਾਨਕ ਜਿਸਨੂੰ ਲੱਗਾ ਤਿਸ ਮਿਲੈ ਲਗਾ ਸੋ ਪਨਵਾਨ ਮਹੱਲਾ ਦੂਜਾ
1: ਜੋ ਜੀ ਸੁਗਵੈ ਮੋਹ ਕਾ ਕਹਿਆ ਵਾ ਬੀਜਾ ਵਿਖ ਮੰਗੈ ਅੰਮ੍ਰਿਤ ਵਿਖੋ ਨਿਆਉ ਮਹੱਲਾ ਦੂਜਾ ਨਾਲ ਆਣੇ ਦੋਸਤੀ ਕਦੇ ਨਾ ਆਵੇ ਰਾਜੇ ਹਜਾਣੇ ਤੇ ਹੋਰ ਤੇ ਵੇਖੋ ਪੁਨਰਦਾ ਵਸਤੂ ਅੰਦਰ ਵਸੂ ਆਏ ਦੂਜੀ ਹੋਵੇ ਪਾ ਸਾਹਿਬ ਛੇਤੀ ਕੋ ਨਾ ਚੱਲੈ ਕਈ ਬਣੇ ਅਰਦਾ ਊੜ ਕਮਾੜੇ ਕੂੜ ਹੋਵੇ ਨਾਨਕ ਸੇ ਦੁਰਗਾਸ ਮਹੱਲਾ ਦੂਜਾ ਨਾਲ ਆਣੇ ਦੋਸਤੀ ਵਾ ਡਾਰੂ ਸੋਨੇ ਹੋ ਪਾਣੀ ਅੰਦਰ ਲੀਕ ਜੋ ਇਸਦਾ ਥਾਓ ਨਾ ਥਿਓ ਮਹੱਲਾ ਦੂਜਾ ਹੋਏ ਆਣਾ ਕਰੇ ਕੰਮ ਆਣ ਨਾ ਸਕੈ ਰਾ ਜੇ ਕਰ ਚੰਗੀ ਕਰੇ ਦੂਜੀ ਪੀਵੈ ਰਾਸ ਪੌੜੀ ਚੱਕ ਲੱਗ ਚੱਕ।

0: ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸਵੇਰ ਦੇ 6 ਵਜ ਰਹੇ ਨੇ, ਆਓ ਸਮਾਚਾਰ ਸੁਣਦੇ ਹਾਂ।
1: नमस्कार, आकाशवाणी समाचार के साथ मैं मनोज।

0: ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਕਰ ਰਹੇ ਹਾਂ ਖੇਤੀਬਾੜੀ ਪ੍ਰੋਗਰਾਮ।
1: ਖੇਤੀਬਾੜੀ

0: ਸੰਧੂ ਸਾਹਿਬ ਜੈ ਹਿੰਦ ਜੀ।
1: ਜੈ ਹਿੰਦ ਜੀ, ਜੈ ਹਿੰਦ। ਰੰਗਾ ਸਿੰਘ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲੇ ਚਾਲ ਕਿਰਪਾ ਉਸ ਦਾਤੇ ਦੀ, ਸਭ ਤੇ ਬਣੀ ਰਹੇ।
1: ਹਾਂ ਬਿਲਕੁਲ ਜੀ, ਸਾਰਿਆਂ ਤੇ ਜਿਹੜੀ ਰੱਬ ਦੀ ਮਿਹਰ ਹੈ ਨਾ, ਉਹ ਬਣੀ ਰਹੇ
0: ਬਿਲਕੁਲ,
1: ਤਾਂ ਕਿ ਜਿਹੜੇ ਸਾਡੇ ਕੰਮ ਕਾਰ ਆ ਨਾ,
0: ਹਾਂ ਇਹ ਚੱਲਦੇ ਰਹੇ,
1: ਹਾਂ ਠੀਕ ਤਰੀਕੇ ਨਾਲ ਆਪਣਾ ਹਿੱਸਾ ਜਿਹਦੇ 'ਚ ਪਾਉਂਦੇ ਰਹੀਏ
0: ਜੀ।
1: ਅਤੇ ਖਾਸ ਕਰਕੇ ਦੇਖੋ ਰੰਗਾ ਸਿੰਘ ਜੀ, ਕਿ ਆਲਾ ਦੁਆਲਾ ਜਿੱਦਾਂ ਕਹਿੰਦੇ ਹਾਂ ਕਿ ਉਹ ਵੀ ਤੰਦਰੁਸਤ ਹੋਵੇ, ਅਤੇ ਆਪਣੇ ਆਪ ਨੂੰ ਵੀ ਤੰਦਰੁਸਤ ਰੱਖਣਾ ਬਹੁਤ ਹੀ ਮਹੱਤਵਪੂਰਨ ਆ।
0: ਬਿਲਕੁਲ ਜੀ, ਜਾਂ ਫਿਰ ਨੂੰ ਦੂਜੇ ਪਾਸੇ ਕਹਿ ਲਓ, ਜੇ ਆਪ ਤੰਦਰੁਸਤ ਆ ਨਾ ਇਨਸਾਨ, ਅਤੇ ਫਿਰ ਉਹਦੇ ਕੰਮ ਧੰਦੇ ਵੀ ਫਿਰ ਚੱਲਦੇ ਆ, ਨੇਪੜੇ ਚੱਲਦੇ ਆ, ਅਤੇ ਨਾਲ ਦੇ ਨਾਲ ਜਿਹੜੀ ਗੱਲ ਖੇਤੀਬਾੜੀ ਦੀ ਜੇ ਆਪਾਂ ਕਰੀਏ ਨਾ, ਅਤੇ ਦੇਖੋ ਬਹੁਤ ਸਾਰੀਆਂ ਫਸਲਾਂ ਹੁਣ ਸੰਧੂ ਸਾਹਿਬ ਇਹੋ ਜਿਹੀਆਂ ਆ ਗਈਆਂ ਜਿਹੜੀਆਂ ਗਰਮੀ ਸਰਦੀ ਮੌਸਮ ਵਿੱਚ ਆਪਾਂ ਇਹਨਾਂ ਨੂੰ ਬੀਜ ਸਕਦੇ ਹਾਂ।
1: ਆ ਸਾਰਾ ਸਾਲ ਹੀ
0: ਆਹ
1: ਵਰਤਦੇ ਹਾਂ,
0: ਆਹ
1: ਖੁੰਬਾਂ ਲੈ ਲਓ,
0: ਹੈ
1: ਜੀ, ਕੋਈ ਐਸਾ ਆਪਣੇ ਤਿਉਹਾਰ ਹੋਵੇ,
0: ਆਹ
1: ਘਰ ਦੇ ਵਿੱਚ ਦੇਖ ਲਓ
0: ਜੀ,
1: ਅਤੇ ਖੁਰਾਕੀ ਪੱਖੋਂ ਦੇਖੋ, ਅਤੇ ਹਰ ਮੌਸਮ ਦੇ ਵਿੱਚ ਇਹਨੂੰ ਆਪਾਂ ਪੈਦਾ ਕਰ ਸਕਦੇ ਹਾਂ ਜੀ।
0: ਬਿਲਕੁਲ ਜੀ,
1: ਅਤੇ ਸਿਰਫ ਹੈ ਕਿ ਕੁਛ ਥੋੜ੍ਹੀ ਜਿਹੀਆਂ ਗੱਲਾਂ ਧਿਆਨ ਰੱਖਣੀਆਂ ਪੈਂਦੀਆਂ ਰੰਗਾ ਸਿੰਘ ਜੀ
0: ਜੀ,
1: ਕਿ ਪੂਰੇ ਤਰੀਕੇ ਨਾਲ ਕੰਮ ਕਰੋ, ਤਾਂ ਪਹਿਲਾਂ ਇਸ ਕੰਮ ਦੀ ਸਿਖਲਾਈ ਲੈ ਲਓ,
0: ਆਹ
1: ਐਵੇਂ ਨਹੀਂ ਵੀ ਕੰਮ ਦੇਖਾ ਦਿਖਾਈ ਸ਼ੁਰੂ ਕਰ ਲਓ,
0: ਨਾ,
1: ਕਿਉਂਕਿ ਥੋੜ੍ਹਾ ਜਿਹਾ ਤਕਨੀਕੀ ਕੰਮ ਆ ਇਹ।
0: ਦੇਖੋ ਗਿਆਨ ਜਿਹੜਾ ਆ ਨਾ, ਉਹ ਮਾਹਰਾਂ ਕੋਲੋਂ ਹੀ ਮਿਲ ਸਕਦਾ, ਅਤੇ ਮਾਹਰ ਟ੍ਰੇਨਿੰਗ ਕੈਂਪ ਵੀ ਲਾਉਂਦੇ ਆ, ਅਤੇ ਸਿਖਲਾਈ ਕੈਂਪ ਜਿਹਨੂੰ ਆਪਾਂ ਕਹਿੰਦੇ ਹਾਂ, ਉਹਦੇ ਵਿੱਚ ਥੋੜ੍ਹਾ ਜਿਹਾ ਇਹ ਆ ਕਿ ਤਕਨੀਕੀ ਤੌਰ 'ਤੇ ਜੇ ਇਹਦੀ ਜਾਣਕਾਰੀ ਹਾਸਲ ਕਰਦੀ ਜਾਏ ਨਾ, ਅਤੇ ਫਿਰ ਵਾਰੇ ਨਾਰੇ ਹੋ ਸਕਦੇ।
1: ਹਾਂ ਨਾਲੇ ਦੇਖੋ ਕਿ ਆਪਾਂ ਜਦੋਂ ਕੋਈ ਸਿਖਲਾਈ ਹਾਸਲ ਕਰਦੇ ਹਾਂ ਅਤੇ ਹੱਥੀਂ ਕੰਮ ਵੀ ਕਰਦੇ ਹਾਂ, ਅਤੇ ਸਾਡੇ ਜਿਹੜੇ ਨਾ, ਅਸੀਂ ਪਤਾ ਲੱਗਦਾ ਵੀ ਕਿੱਥੇ ਗਲਤੀ ਕਰ ਰਹੇ ਹੈਗੇ ਹਾਂ, ਕਿੱਥੇ ਸਾਨੂੰ ਇਹਨੂੰ ਵਧੀਆ ਕਰਨ ਦੀ ਗੁੰਜਾਇਸ਼ ਹੈਗੀ ਆ
0: ਜੀ,
1: ਤਾਂ ਕਿ ਫਿਰ ਆਪਾਂ ਨੂੰ ਅੱਗੇ ਚੱਲ ਕੇ ਕੋਈ ਸਮੱਸਿਆ ਨਾ ਆਊ।
0: ਬਿਲਕੁਲ,
1: ਅਤੇ ਕੋਈ ਵੀ ਕੰਮ ਸ਼ੁਰੂ ਕਰੋ ਨਾ, ਖਾਸ ਕਰਕੇ ਦੇਖੋ ਇਹੋ ਜਿਹਾ ਕੰਮ ਆ, ਇਹ ਛੋਟੇ ਜੋ ਕਮਰੇ ਤੋਂ ਸ਼ੁਰੂ ਹੋ ਸਕਦਾ ਜੀ।
0: ਬਿਲਕੁਲ,
1: ਆਪਣੇ ਖੁੰਬਾਂ ਪੈਦਾ ਕਰਨੀਆਂ, ਕੋਈ ਬਹੁਤਾ ਐ ਨਹੀਂ ਵੀ ਸਾਨੂੰ ਰਕਬਾ ਚਾਹੀਦਾ, ਇੱਕ ਸਾਨੂੰ ਵਧੀਆ ਤਰੀਕੇ ਦਾ ਕਮਰਾ ਹੋਵੇ, ਉਹਨੂੰ ਠੀਕ ਤਰੀਕੇ ਨਾਲ ਉਹਦੇ ਵਿੱਚ ਆਪਾਂ ਵੱਖ ਵੱਖ ਤਰੀਕੇ ਦੇ ਨਾ, ਕੀ ਕਹਿੰਦੇ ਹੁੰਦੇ ਆ, ਐਸਾ ਢਾਂਚਾ ਬਣਾ ਦਈਏ
0: ਜੀ,
1: ਤਾਂ ਕਿ ਵਧੀਆ ਤਰੀਕੇ ਦਾ ਇੱਕ ਪਲੇਟਫਾਰਮ ਬਣ ਜਾਏ ਖੁੰਬਾਂ ਪੈਦਾ ਕਰਨ ਦੇ ਲਈ। ਕਿਉਂਕਿ ਦੇਖੋ ਹੁਣ ਜਿਹੜਾ ਮੌਸਮ ਆ, ਇਹਦੇ ਵਿੱਚ ਆਪਾਂ ਸਿਰਫ ਜਿਹੜੀ ਪਰਾਲੀ ਹੈ ਜਿੱਦਾਂ ਜਿਹਨੂੰ ਕਹਿੰਦੇ ਹਾਂ, ਉਹ ਖੁੰਬ ਪੈਦਾ ਕਰ ਸਕਦੇ ਹੈਗੇ ਹਾਂ
0: ਜੀ,
1: ਅਤੇ ਦੂਸਰੀ ਹੈ ਜੀ ਆਪਣੇ ਕੋਲ, ਇਹਨੂੰ ਕਹਿੰਦੇ ਆ ਮਿਲਕੀ, ਸਿਰਫ ਦੋ ਹੀ ਖੁੰਬਾਂ ਨੇ ਜੀ
0: ਜੀ,
1: ਜਿਹੜੀਆਂ ਬੜੀਆ ਵਧੀਆ ਤਰੀਕੇ ਨਾਲ ਆਪਾਂ ਚਾਰ ਫਸਲਾਂ ਦੇਖੋ ਲੈ ਸਕਦੇ ਹਾਂ ਅਗਸਤ ਤੱਕ।
0: ਅੱਛਾ ਜੀ,
1: ਇੱਕ ਤਾਂ ਸਮਾਨ ਆਪਣੇ ਕੋਲ ਹੈ ਜੀ ਪਰਾਲੀ, ਅਤੇ ਬੀਜ, ਇਹਨੂੰ ਸਪੈਨ ਕਹਿੰਦੇ ਹਾਂ ਜੀ
0: ਜੀ,
1: ਅਤੇ ਬਾਂਸ, ਅਤੇ ਸੇਬਾਂ ਜਿਹੜਾ ਹੁੰਦਾ ਆਪਾਂ ਗੁੱਛੀ ਜਿਹਦੇ ਨਾਲ ਬੰਨਣੇ ਹੈਗੇ।
0: ਬਿਲਕੁਲ,
1: ਇਹ ਚਾਰ ਜੀਆਂ ਚਾਹੀਦੀਆਂ ਜੀ। ਫਿਰ ਵਧੀਆ ਤਰੀਕੇ ਨਾਲ ਆਪਾਂ ਕੀ ਕਰਨਾ ਰੰਗਾ ਸਿੰਘ ਜੀ, ਕਿ ਪਰਾਲੀ ਦੇ ਪੁੜਿਆਂ ਨੂੰ ਸਾਫ਼ ਪਾਣੀ ਵਿੱਚ ਨਾ, ਕੋਈ ਮਾਹਰ ਕਹਿੰਦੇ ਆ 16 ਤੋਂ ਲੈ ਕੇ 20 ਘੰਟੇ ਡੋਬ ਦਿਓ।
0: ਅੱਛਾ ਜੀ,
1: ਅਤੇ ਗਿੱਲੇ ਪੁੜਿਆਂ ਨੂੰ ਨਾ ਢਲਾਣ 'ਤੇ ਰੱਖ ਕੇ, ਇਹਦੇ ਨਾਲ ਕੀ ਹੋਊਗਾ ਜਿਹੜਾ ਵਾਧੂ ਪਾਣੀ ਆ ਨਾ, ਉਹ ਨਿਕਲ ਜੂਗਾ,
0: ਨਿਕਲ ਜਾਊਗਾ, ਠੀਕ ਆ
1: ਆਪਣੇ ਹੁੰਦੀ ਆ। ਫਿਰ ਕਮਰੇ ਵਿੱਚ ਜਿਹੜਾ ਆਪਾਂ ਇੱਟਾਂ ਦੇ ਬਾਂਸ ਦਾ ਇੱਕ ਢੁੱਕਵਾਂ ਪਲੇਟਫਾਰਮ ਬਣਾ ਲੈਣਾ, ਅਤੇ ਇਸ ਪਲੇਟਫਾਰਮ 'ਤੇ ਨਾ 5 ਪੂੜੀਆਂ 'ਤੇ 1 ਤਹਿ ਲਾਉਣੀ ਹੈ ਜੀ,
0: ਠੀਕ,
1: ਅਤੇ ਇਹਦੇ ਵਿੱਚ ਆਪਾਂ 75 ਗ੍ਰਾਮ ਬੀਜ ਪਾ ਦੇਣਾ ਜੀ।
0: ਅੱਛਾ ਜੀ,
1: ਅੱਛਾ ਬੀਜ ਕਿੱਥੋਂ ਲੈਣਾ? ਬੀਜ ਦੇਖੋ ਵਧੀਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਜਿਹੜਾ ਮਾਈਕਰੋਬਾਇਓਲੋਜੀ ਵਿਭਾਗ ਹੈ ਨਾ, ਪਹਿਲੋਂ ਰਾਖਵਾਂ ਕਰਾ ਲਓ,
0: ਠੀਕ,
1: ਇਹ ਨਾ ਵੀ ਰੰਗਾ ਸਿੰਘ ਨੂੰ ਕਿਹਾ ਖੁੰਬਾਂ ਪੈਦਾ ਕਰਨੀਆਂ, ਸਾਰੀ ਤਿਆਰੀ ਕਰ ਲਈ
0: ਅਤੇ
1: ਬੀਜ ਦੇ ਵੱਲ ਕੋਈ ਧਿਆਨ ਕੀਤਾ,
0: ਧਿਆਨ ਨਹੀਂ ਦਿੱਤਾ, ਬਿਲਕੁਲ ਠੀਕ ਹੈ।
1: ਇਸ ਕਰਕੇ ਹਰ ਚੀਜ਼ ਜਿੱਦਾਂ ਤਾਂ ਕਹਿੰਦੇ ਕਿ ਵਿਉਂਤਬੰਦੀ ਬੜੀ ਮਹੱਤਵਪੂਰਨ ਹੈ, ਕਿ ਹਰ ਚੀਜ਼ ਦੀ ਜਾਣਕਾਰੀ ਆਪਾਂ ਨੂੰ ਅਗਾਂਹੋਂ ਤਿਆਰ ਕਰਕੇ ਰੱਖਣੀ ਹੈਗੀ ਹੈ
0: ਜੀ,
1: ਪਹਿਲਾਂ ਬੁੱਕ ਕਰਾ ਲਓ, ਕਈ ਵਾਰ ਸਮੇਂ 'ਤੇ ਨਹੀਂ ਮਿਲਦਾ ਜੀ,
0: ਠੀਕ,
1: ਕਿੰਨਾ ਚਾਹੀਦਾ ਤੁਹਾਨੂੰ? ਸੋ ਇਸ ਤਰੀਕੇ ਨਾਲ 5 ਪੂੜੀਆਂ 'ਤੇ ਆਪਾਂ ਨੇ 75 ਗ੍ਰਾਮ ਬੀਜ ਪਾ ਦਿਉ, ਅਤੇ ਵਧੀਆ ਤਰੀਕੇ ਨਾਲ ਜਿਹੜੇ ਹੈਗੇ ਆ ਇੱਕ ਆਪਾਂ ਇਸ ਤਰੀਕੇ ਨਾਲ ਕੰਮ ਕਰ ਸਕਦੇ ਹਾਂ ਰੰਗਾ ਸਿੰਘ ਜੀ। ਅਤੇ ਬਿਜਾਈ ਜਦੋਂ ਕਰਦੇ ਹਾਂ, ਇਹ ਤੋਂ 7 ਲੈ ਕੇ 9 ਦਿਨਾਂ ਬਾਅਦ ਜਿਹੜੀਆਂ ਖੁੰਬਾਂ ਨੇ ਨਾ
0: ਜੀ,
1: ਉਹ ਫਿਰ ਫੁੱਟਣੀਆਂ ਸ਼ੁਰੂ ਹੋ ਜਾਂਦੀਆਂ ਨੇ।
0: ਅੱਛਾ,

0: ਅਤੇ ਬਿਜਾਈ ਤੋਂ 2 ਦਿਨਾਂ ਬਾਅਦ ਆਪਾਂ ਨੇ ਰੋਜ਼ ਰੋਜ਼ ਪਾਣੀ ਦਾ ਛਿੜਕਾਅ ਕਰਨਾ ਫੁਹਾਰੇ ਨਾਲ,
1: ਫੁਹਾਰੇ ਨਾਲ, ਠੀਕ ਆ,
0: ਤਾਂ ਕਿ ਜਿਹੜਾ ਆਪਣਾ ਉਹ ਵਧੀਆ ਬਣਿਆ ਢਾਂਚਾ ਉਹ ਖਰਾਬ ਨਾ ਹੋਵੇ ਜੀ।
1: ਜੀ,
0: ਅਤੇ ਇਹਨੂੰ ਆਪਾਂ ਨੇ ਹਵਾ ਦਾ ਵੀ ਧਿਆਨ ਰੱਖਣਾ ਹੈਗਾ, ਘੱਟੋ ਘੱਟ 6 ਤੋਂ ਲੈ ਕੇ 8 ਘੰਟੇ ਹਵਾ ਵੀ ਮਿਲਣੀ ਚਾਹੀਦੀ ਹੈ,
1: ਉਹ ਤਾਂ ਬਹੁਤ ਜ਼ਰੂਰੀ ਆ ਜੀ।
0: ਸੋ ਇਸ ਤਰੀਕੇ ਨਾਲ ਜਦੋਂ ਆਪਣਾ 7-10 ਦਿਨ ਬਾਅਦ ਤਿਆਰ ਹੋ ਜਾਣਗੀਆਂ ਅਤੇ ਇਹਨੂੰ ਆਪਾਂ ਤੋੜ ਕੇ ਪੈਕ ਕਰਕੇ ਮੰਡੀ 'ਚ ਵੇਚ ਸਕਦੇ ਹਾਂ।
1: ਬਿਲਕੁਲ ਜੀ, ਪੈਕਿੰਗ ਕਰਨ ਸਮੇਂ ਵੀ ਵੇਖੋ, ਬਹੁਤ ਧਿਆਨ ਰੱਖਣ ਦੀ ਲੋੜ,
0: ਬਹੁਤ ਵਧੀਆ ਮਿਲਦੀ। ਦੇਖੋ ਜੀ, ਆਪਾਂ ਕਈ ਵਾਰ ਮੰਡੀ ਜਾਂਦੇ ਲੈਣ ਅਤੇ ਕਿੰਨੀ ਵਧੀਆ ਤਰੀਕੇ ਨਾਲ ਪੈਕ ਕੀਤੀ
1: ਹੁੰਦੀ ਹੈ,
0: ਤਾਂ ਕਿ ਉਹਦੀ ਇਹਦੇ ਨਾਲ ਜਿਹਦੀ ਉਹਦੀ ਕਹਿੰਦੇ ਸ਼ੈਲਫ ਲਾਈਫ ਉਹ ਵਾਧਾ ਹੋ ਜਾਂਦਾ ਉਹਦੇ ਨਾਲ।
1: ਬਿਲਕੁਲ ਜੀ, ਗੱਲ ਇਹ ਆ ਕਿ ਉਹ 'ਚ ਮਾੜੀ ਖੋਮਣੀ ਪੈਣੀ ਚਾਹੀਦੀ,
0: ਹਾਂ,
1: ਚੁਗ ਕੇ ਸਾਫ਼ ਸੁਥਰੀਆਂ ਚਮਕਦਾਰ ਜਿਹੜੀਆਂ ਚਿੱਟੀਆਂ ਹੋਣ,
0: ਹੈ ਨਾ, ਦਰਜਾਬੰਦੀ ਕਰਕੇ ਇੱਕੋ ਆਕਾਰ ਦੀਆਂ,
1: ਇੱਕੋ ਆਕਾਰ ਦੀਆਂ ਹੋਣ। ਅਤੇ ਕਈ ਸਾਡੇ ਮੰਡੀਕਾਰੀ 'ਚ ਇਹ ਵੀ ਕਰਦੇ ਆ ਕਿ ਤੋਲ ਕੇ ਨਾ ਉਹਦੇ ਪੈਕਟ ਵੀ ਬਣਾ ਲੈਂਦੇ ਨੇ, ਇਹ ਵੀ ਵਧੀਆ ਗੱਲ,
0: ਵਧੀਆ ਗੱਲ ਹੁੰਦੀ ਹੈ ਜੀ।
1: ਹਾਂ,
0: ਅੱਛਾ, ਹੁਣ ਦੂਜੀ ਹੈ ਜੀ ਆਪਣੇ ਕੋਲ ਮਿਲਕੀ
1: ਜੀ।
0: ਇਹ ਵੀ ਦੇਖੋ ਰੰਗਾ ਸਿੰਘ ਜੀ, ਆਪਾਂ ਅਪ੍ਰੈਲ ਤੋਂ ਲੈ ਕੇ ਸਤੰਬਰ ਤੱਕ ਇਹਨੂੰ ਲੈ ਸਕਦੇ ਹਾਂ
1: ਜੀ।
0: ਇਹਦੇ ਵਾਸਤੇ ਵੀ ਆਪਾਂ, ਇਹ ਤੂੜੀ ਵਾਲੀ ਸੀ, ਉਹ ਪਰਾਲੀ ਵਾਲੀ ਸੀ, ਇਹ ਤੂੜੀ 'ਚ ਪੈਦਾ ਹੁੰਦੀ ਹੈ ਜੀ।
1: ਬਿਲਕੁਲ ਜੀ,
0: ਤੂੜੀ ਹੈ, ਬੀਜ ਉੱਦਾਂ ਹੀ ਸਪੈਨ, ਅਤੇ ਮੋਮੀ ਲਿਫਾਫਿਆਂ 'ਚ ਆਪਾਂ ਨੇ ਇਹਦਾ ਜਿਹੜਾ ਹੈਗਾ ਉਹ ਖਾਦ ਤਿਆਰ ਕਰਨੀ ਆ।
1: ਠੀਕ ਆ,
0: ਬਾਕੀ ਕੇਸਿੰਗ ਮਿੱਟੀ ਆਦਿ ਵਿੱਚ ਲੋੜ ਪੈਂਦੀ ਹੈ ਇਹਦੀ
1: ਜੀ।
0: ਅਤੇ ਰੰਗਾ ਸਿੰਘ ਜੀ, ਸੁੱਕੀ ਤੂੜੀ ਨੂੰ ਨਾ ਪੱਕੇ ਫਰਸ਼ 'ਤੇ ਵਿਛਾ ਲਓ।
1: ਅੱਛਾ ਜੀ,
0: ਅਤੇ 16 ਤੋਂ ਲੈ ਕੇ 20 ਘੰਟੇ ਆਪਾਂ ਨੇ ਗਿੱਲਾ ਰੱਖਣਾ ਹੈ।
1: ਠੀਕ,
0: ਅਤੇ ਗਿੱਲੀ ਤੂੜੀ ਨੂੰ ਬੋਰੀ ਵਿੱਚ ਭਰ ਕੇ ਨਾ ਸੇਬੇ ਨਾਲ ਬੰਨ੍ਹ ਦੇਣਾ, ਅਤੇ ਬੋਰੀ ਨੂੰ ਉਬਲਦੇ ਪਾਣੀ ਵਿੱਚ 45 ਤੋਂ 50 ਮਿੰਟ ਲਈ ਡੋਬ ਦਿਓ
1: ਜੀ।
0: ਤੂੜੀ ਨੂੰ ਕੱਢ ਕੇ ਪੱਕੇ ਫਰਸ਼ 'ਤੇ ਵਿਛਾ ਕੇ ਠੰਡਾ ਕਰ ਲਓ, ਅਤੇ ਤੂੜੀ ਬਿਜਾਈ ਲਈ ਹੁਣ ਆਪਣੀ ਤਿਆਰ ਆ।
1: ਠੀਕ ਆ ਜੀ,
0: ਅਤੇ ਠੰਡੀ ਤੂੜੀ ਜਿਹੜੀ ਨਾ ਬੀਜ ਰਲਾ ਕੇ ਮੋਮੀ ਲਿਫਾਫੇ ਵਿੱਚ ਭਰ ਲੈਣੀ ਹੈ, ਅਤੇ ਮੋਮੀ ਲਿਫਾਫੇ ਵਿੱਚ 2 ਕਿਲੋ ਗਿੱਲੀ ਤੂੜੀ ਅਤੇ 70 ਤੋਂ 80 ਗ੍ਰਾਮ ਬੀਜ
1: ਜੀ,
0: ਇਸ ਹਿਸਾਬ ਨਾਲ ਆਪਾਂ ਨੇ ਪੈਕ ਕਰਨਾ ਜੀ।
1: ਬਿਲਕੁਲ ਜੀ, ਵੇਖੋ ਗੱਲ ਹੀ ਆ, ਚਾਹੇ ਉਹ ਸਿਖਲਾਈ ਕੈਂਪ ਕਹਿ ਲਓ ਜਾਂ ਫਿਰ ਕੋਈ ਵੀ ਧੰਦਾ ਕਹਿ ਲਓ, ਜਦ ਤੱਕ ਗਿਆਨ ਨਹੀਂ ਨਾ ਅਤੇ ਧਿਆਨ ਵੀ ਨਾ ਦਿਓ, ਧਿਆਨ ਉਦੋਂ ਹੀ ਦੇਣਾ ਚਾਹੀਦਾ ਜਦੋਂ ਗਿਆਨ ਹੋ ਜਾਏ।
0: ਪਹਿਲਾਂ ਗਿਆਨ,
1: ਫਿਰ ਸਮਾਨ,
0: ਧਿਆਨ ਅਤੇ ਫਿਰ ਸਮਾਨ ਜਿਹੜਾ ਉਹਦੇ ਵੱਲ ਆਪਾਂ ਆਈਏ, ਅਤੇ ਫਿਰ ਆਪਣਾ ਕੰਮ ਅੱਗੇ ਵਧੂਗਾ ਜੀ।
1: ਬਿਲਕੁਲ ਜੀ, ਸੋ ਗੱਲ ਇਹ ਆ ਕਿ ਪਹਿਲਾਂ
0: ਛੋਟੇ ਪੱਧਰ 'ਤੇ ਕਰ ਲਓ,
1: ਛੋਟੇ ਪੱਧਰ ਤੋਂ ਪਹਿਲਾਂ ਕਰਨੀ ਚਾਹੀਦੀ ਕੋਈ ਵੀ ਇੱਦਾਂ ਦੀ ਜਿਹੜੀ ਕਾਸ਼ਤ ਆ। ਉਸ ਤੋਂ ਬਾਅਦ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਹੁਣ ਮਾਹਰ ਖੁਦ ਆਪ ਬਣ ਰਹੇ ਹੋ ਪੈਦਾ ਕਰਨ ਲਈ, ਅਤੇ ਫਿਰ ਖੁੰਬਾਂ ਦਾ ਵੱਡੇ ਪੱਧਰ 'ਤੇ ਵੀ ਵਪਾਰ ਕਰ ਸਕਦੇ
0: ਹਾਂ ਜੀ, ਕਰਦੇ ਆ ਜੀ। ਦੇਖੋ ਹੁਣ ਸਾਰਾ ਸਾਲ ਵਿਕਦੀਆਂ, ਕੋਈ ਪੈਦਾ ਕਰਦਾ ਤਾਂ ਹੀ ਆਉਂਦੀਆਂ ਨੇ ਬਾਜ਼ਾਰ 'ਚ, ਹੈ ਜੀ।
1: ਬਿਲਕੁਲ,
0: ਵਧੀਆ ਕਿਸਾਨ ਵੀਰ ਕੰਮ ਕਰਦੇ ਨੇ
1: ਜੀ।
0: ਇੱਕ ਤਾਂ ਆਪਣੇ ਕੋਲ ਸਾਡੇ ਪਿੰਡ ਵੀ ਦੇਖਿਆ, ਉਹ ਸਾਰਾ ਪਿੰਡ ਹੀ ਖੁੰਬਾਂ ਹੀ ਪੈਦਾ ਕਰਦਾ ਜੀ।
1: ਬਿਲਕੁਲ ਜੀ, ਕਈਆਂ ਦਾ ਕੰਮ ਹੀ ਸਿਰਫ ਖੁੰਬਾਂ ਦਾ ਆ।
0: ਹਾਂ, ਕਿਉਂਕਿ ਜਿਸ ਤਰ੍ਹਾਂ ਕਹਿੰਦੇ ਕਿ ਬਹੁਤੀ ਥਾਂ ਦੀ ਲੋੜ ਨਹੀਂ ਪੈਂਦੀ ਇਹਨੂੰ
1: ਜੀ,
0: ਅਤੇ ਸਿਰਫ ਆਪਾਂ ਨੇ ਕੁਛ ਗੱਲਾਂ ਧਿਆਨ ਰੱਖ ਕੇ ਵਧੀਆ ਕਰ ਸਕਦੇ ਹਾਂ।
1: ਬਿਲਕੁਲ ਜੀ,
0: ਕੀ ਇਰਾਦਾ ਫਿਰ ਹੁਣ
1: ਚੱਲਣ ਦਾ ਜੀ?
0: ਜੈ ਹਿੰਦ ਜੀ,
1: ਜੈ ਹਿੰਦ ਜੀ।

ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸਰਵਣ ਕਰਦੇ ਹਾਂ ਮਾਨਸ ਗਾਨ। ਅੱਜ ਸਰਵਣ ਕਰਦੇ ਹਾਂ ਇਸ ਦਾ 78ਵਾਂ ਭਾਗ।

ਤੁਸੀਂ ਸਰਵਣ ਕਰ ਰਹੇ ਸੀ ਮਾਨਸਕਾਨ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।

ਅੰਗੇ ਪੰਜਾਬੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ ਸਵੇਰੇ 9:02 ਤੇ ਫਿਲਮ ਸੰਗੀਤ ਦੇ ਪ੍ਰੋਗਰਾਮ ਚ ਅੱਜ ਤੁਸੀਂ ਸੁਣੋਗੇ ਫਿਲਮ ਸਨਮ ਤੇਰੀ ਕਸਮ ਦੇ ਗੀਤ। NCERT ਵੱਲੋਂ ਸਪੋਂਸਰ ਪ੍ਰੋਗਰਾਮ ਸਵੇਰੇ 9:30 ਸੁਣੋਗੇ। 10:02 ਤੇ ਪੇਸ਼ ਕਰਾਂਗੇ ਪ੍ਰੋਗਰਾਮ ਹੈਲੋ ਫਰਮਾਇਸ਼। 11:05 ਤੇ ਸੁਣੋਗੇ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਵਾਸਤੇਵੜੇ ਪ੍ਰੋਗਰਾਮ 'ਚ 12:05 ਤੇ ਤੁਸੀਂ ਅੱਜ ਉਡਾਰੀਆਂ ਸਿਲਸਿਲੇ ਤਹਿਤ ਜਗਦੀਸ਼ ਕੌਰ ਹੁਣਾਂ ਨਾਲ ਕੀਤੀ ਗੱਲਬਾਤ ਸੁਣੋਗੇ। ਨਾਲ ਹੀ ਪੇਸ਼ ਕਰਾਂਗੇ ਅੱਜ ਦਾ ਖਾਸ ਸਿਲਸਿਲਾ ਸਾਡਾ ਵਿਰਸਾ। ਫੌਜੀ ਵਿਰਾਲੀ ਪ੍ਰੋਗਰਾਮ 1:15 ਪੇਸ਼ ਕੀਤਾ ਜਾਏਗਾ। ਬਾਅਦ ਦੁਪਹਿਰ 2:30 ਤੁਸੀਂ ਸੁਣੋਗੇ ਪ੍ਰੋਗਰਾਮ ਰੰਗਲੀ ਧਰਤੀ। ਰੰਗਲੀ ਧਰਤੀ ਪ੍ਰੋਗਰਾਮ 'ਚ ਤੁਸੀਂ ਗਿਰਧਾਰੀ ਲਾਲ ਅਤੇ ਸਾਥੀਆਂ ਪਾਸੋਂ ਮਾਤਾ ਦੀਆਂ ਭੇਟਾਂ ਸਰਵਣ ਕਰੋਗੇ। ਦੂਜੀ ਸਭਾ 'ਚ ਸ਼ਾਮ 4:02 'ਤੇ ਪੰਜਾਬੀ ਫਿਲਮ ਸੰਗੀਤ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਸ਼ਾਮ 4:30 ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਸ਼ਾਮ 5:30 ਸਰਵਣ ਕਰੋਗੇ ਪ੍ਰੋਗਰਾਮ ਗੁਰਬਾਣੀ ਵਿਚਾਰ।

0: ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ 'ਚ ਕੰਮ ਦੀਆਂ ਗੱਲਾਂ ਅੱਜ ਦੇ ਬਾਅਦ ਨਾਲ ਹੀ ਘਰੇਲੂ ਪੱਧਰ 'ਤੇ ਡੰਗਰਾਂ ਦੀ ਸੰਭਾਲ ਬਾਰੇ ਡਾਕਟਰ ਪਰਮਿੰਦਰ ਕੌਰ ਹੁਣੇ ਜਾਣਕਾਰੀ ਦੇਣਗੇ। 7:40 ਸੁਣੋਗੀ ਅੰਗਰੇਜ਼ੀ ਵਾਰਤਾ ਟੈਰਰ ਆਰ ਕੋਮਨ ਐਨਮੀ। ਵਾਰਤਾਕਾਰ ਹੋਣਗੇ ਐਡਵੋਕੇਟ ਹਰਲੀਨ ਦੁੱਗਲ ਵਾਲੀਆ। ਖੇਡ ਸੰਸਾਰ ਪ੍ਰੋਗਰਾਮ ਰਾਤ 9:30 ਵਜੇ ਪੇਸ਼ ਕੀਤਾ ਜਾਏਗਾ। ਇਸ ਦੌਰਾਨ ਰਾਤ 8 ਵਜੇ ਪੇਸ਼ ਕਰਾਂਗੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਰਾਤ 10:02 'ਤੇ ਤੁਸੀਂ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ 'ਚ ਅੱਜ ਸੁਭਾਸ਼ ਚੰਦਰ ਘੋਸ਼ ਹੋਣਾ ਦਾ ਗਿਟਾਰ 'ਤੇ ਵਜਾਇਆ ਰਾਗ ਰਾਗੇਸ਼ਵਰੀ ਸੁਣੋਗੇ। ਰਾਤ 10:30 ਵਜੇ ਪੇਸ਼ ਕਰਾਂਗੇ ਪ੍ਰੋਗਰਾਮ ਸਰਗਮ। DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ 'ਤੇ ਤੁਸੀਂ 3 ਵਜੇ ਚਿੱਠੀਆਂ ਮਿੱਠੀਆਂ ਪ੍ਰੋਗਰਾਮ ਸੁਣ ਸਕਦੇ ਹੋ। ਇਸੇ ਤਰ੍ਹਾਂ FM 100.6 ਮੈਗਾਹਰਟਜ਼ 'ਤੇ 10 ਵਜੇ ਪੇਸ਼ ਕਰਾਂਗੇ ਪ੍ਰੋਗਰਾਮ ਰੰਗਲਾ ਪੰਜਾਬ। ਸਾਨੂੰ ਯਾਦ ਦਿਲਾ ਦਈਏ ਕਿ ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਅਤੇ ਮੋਬਾਈਲ ਐਪ ਨਿਊਜ਼ ਔਨ AIR ਰਾਹੀਂ ਵੀ ਸੁਣ ਸਕਦੇ ਹੋ। ਸੋ ਇਸ ਜਾਣਕਾਰੀ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਸੀ।
1: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਖੂਬਸੂਰਤ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ। ਕ੍ਰਿਕਟ ਸਟੇਡੀਅਮ 'ਚ ਕੌਣ ਕਰ ਰਿਹਾ ਚੌਕਿਆਂ ਛਿੱਕਿਆਂ ਦੀ ਬਰਸਾਤ, ਹਾਕੀ 'ਚ ਕਿੰਨੇ ਗੋਲ ਦਾਗ ਕੇ ਕਿਹਨੂੰ ਦਿੱਤੀ ਮਾਤ, ਕੁਸ਼ਤੀ ਦੇ ਗੱਦਿਆਂ ਦੇ ਦਾਅ ਲਾ ਕੇ ਕੌਣ ਜਿੱਤਿਆ ਬਾਜ਼ੀ ਤੇ ਕਿੰਨੇ ਸੁਨਹਿਰੇ ਨਿਸ਼ਾਨੇ ਲਾ ਕੇ ਦੇਸ਼ ਵਾਸੀਆਂ ਨੂੰ ਕੀਤਾ ਰਾਜ਼ੀ। ਖੇਡ ਮੈਦਾਨਾਂ ਦੀ ਦਿਲਚਸਪ ਕਹਾਣੀ, ਖਿਡਾਰੀਆਂ ਦਾ ਜਨੂੰਨ ਉਹਨਾਂ ਦੀ ਹੀ ਜ਼ੁਬਾਨੀ। ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸਵੇਰ ਦੇ 6:55 ਹੋ ਰਹੇ ਨੇ। ਹੁਣ ਤੋਂ ਬਸ ਕੁਝ ਹੀ ਦੇਰ ਬਾਅਦ ਤੁਸੀਂ ਸੰਸਕ੍ਰਿਤ ਵਿੱਚ ਸਮਾਚਾਰ ਸੁਣੋਗੇ।

ਦੋ ਦਿਨਾਂ ਦੌਰੇ 'ਤੇ ਰੋਮ ਪਹੁੰਚਣਗੇ। ਕੇਂਦਰੀ ਜਾਂਚ ਬਿਊਰੋ CBI ਨੇ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਵਿੱਚ ਹੁਣ ਤੱਕ 10 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ED ਨੇ ਆਮ ਆਦਮੀ ਪਾਰਟੀ ਦੇ ਨੇਤਾ ਦੀਪਕ ਸਿੰਗਲਾ ਨੂੰ ਇੱਕ ਕਥਿਤ ਬੈਂਕ ਧੋਖਾਧੜੀ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਪੈਟਰੋਲ ਪੰਪਾਂ 'ਤੇ ਈਂਧਣ ਦੀ ਰਾਸ਼ਨਿੰਗ ਦੀ ਕਥਿਤ ਅਸਥਾਈ ਸ਼ੁਰੂਆਤ ਸੰਬੰਧੀ ਗੁੰਮਰਾਹਕੁੰਨ ਅਤੇ ਫਰਜ਼ੀ ਖਬਰਾਂ ਦਾ ਖੰਡਨ ਕਰਦਿਆਂ ਕਿਹਾ ਹੈ ਕਿ ਪੈਟਰੋਲ ਜਾਂ ਡੀਜ਼ਲ ਦੀ ਵਿਕਰੀ 'ਤੇ ਕੋਈ ਪਾਬੰਦੀ ਜਾਂ ਸੀਮਾ ਲਗਾਉਣ ਸੰਬੰਧੀ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਨ ਸੋਧ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਦੇ ਅਧਿਕਾਰੀਆਂ ਦੀ ਇੱਕ ਟੀਮ ਨੇ ਚੰਡੀਗੜ੍ਹ ਦਾ ਦੌਰਾ ਕੀਤਾ। ਪੰਜਾਬ ਪੁਲਿਸ ਵੱਲੋਂ 3 ਵੱਖ-ਵੱਖ ਕਾਰਵਾਈਆਂ ਵਿੱਚ 10 ਪਿਸਤੌਲਾਂ, 2 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਅਤੇ ਨਕਲੀ ਭਾਰਤੀ ਕਰੰਸੀ ਸਮੇਤ 7 ਮੁਲਜ਼ਮ ਗ੍ਰਿਫਤਾਰ। ਗੈਂਗਸਟਰਾਂ 'ਤੇ ਵਾਰ ਮੁਹਿੰਮ ਦੇ 118ਵੇਂ ਦਿਨ ਪੁਲਿਸ ਟੀਮਾਂ ਵੱਲੋਂ 271 ਵਿਅਕਤੀਆਂ ਨੂੰ 3 ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ, ਜਿਸ ਨਾਲ ਕੁੱਲ ਗ੍ਰਿਫਤਾਰੀਆਂ ਦੀ ਗਿਣਤੀ 30,250 ਹੋ ਗਈ ਹੈ। ਲੋਕ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93-946-93-946 ਰਾਹੀਂ ਗੁਪਤ ਰੂਪ ਵਿੱਚ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਬਾਰੇ ਸੂਹ ਦੇ ਸਕਦੇ ਨੇ। ਅਤੇ ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਸੋਹਣੀ ਸਵੇਰ।

ਇਹ ਸਵੇਰ ਇਹ ਪ੍ਰੋਗਰਾਮ ਹਰ ਸਵੇਰ ਵਾਂਗ ਅੱਜ ਇੱਕ ਵਾਰ ਫਿਰ ਹਾਜ਼ਰ ਹੈ। ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪੂਨਮ ਦਾ ਨਮਸਕਾਰ। ਹਰ ਸਵੇਰ ਸੋਹਣੀ ਹੈ ਇਹ ਸੁਨੇਹਾ ਪੰਛੀਆਂ ਦੀਆਂ ਮਿੱਠੀਆਂ ਆਵਾਜ਼ਾਂ ਦਿੰਦੀਆਂ ਨੇ। ਖੂਬਸੂਰਤ ਆਵਾਜ਼ਾਂ ਨਾਲ ਜਦੋਂ ਦਿਨ ਦੀ ਸ਼ੁਰੂਆਤ ਹੁੰਦੀ ਹੈ ਨਾ ਤਾਂ ਲੱਗਦਾ ਹੈ ਕਿ ਇਹਨਾਂ ਕੋਮਲ ਨਿੱਕੇ ਜੀਆਂ ਦੇ ਹਿੱਸੇ ਕੁਦਰਤ ਨੇ ਇੱਕ ਖੂਬਸੂਰਤ ਜਿੰਮਾ ਲਗਾਇਆ ਹੈ ਕਿ ਅਸੀਂ ਉੱਠੀਏ ਤਾਂ ਇਹ ਮਧੁਰ ਆਵਾਜ਼ਾਂ ਸਾਡੀ ਕੰਨੀ ਪੈਣ। ਹਲਕੀ ਠੰਡੀ ਹਵਾ ਸਾਨੂੰ ਯਾਦ ਦਿਲਾਉਂਦੀ ਹੈ ਕਿ ਜੀਵਨ 'ਚ ਇੰਝ ਹੀ ਰਵਾਂ ਰਹੀਏ ਤਾਂ ਰਾਹਾਂ ਦੀ ਠੰਡੀ ਹਵਾ ਇੰਝ ਹੀ ਮਨ ਠਾਰਦੀ ਰਹੇਗੀ। ਸਵੇਰ ਦਾ ਸ਼ਾਂਤ ਵੇਲਾ ਇਹ ਯਾਦ ਦਿਲਾਉਂਦਾ ਹੈ ਕਿ ਅਸੀਂ ਕਿੰਨੇ ਹੀ ਆਧੁਨਿਕ ਕਿਉਂ ਨਾ ਹੋ ਜਾਈਏ, ਇਨਸਾਨ ਦਾ ਆਧਾਰ, ਇਸ ਦਾ ਮੂਲ ਇਹ ਸ਼ਾਂਤੀ ਹੀ ਹੈ। ਇਹ ਸ਼ਾਂਤ ਅਹਿਸਾਸ ਸਾਨੂੰ ਵਾਰ ਵਾਰ ਆਪਣੇ ਵੱਲ ਖਿੱਚਦਾ ਹੀ ਰਹੇਗਾ, ਚਾਹੇ ਮੌਸਮ ਆਉਂਦੇ ਜਾਂਦੇ ਰਹਿਣ, ਪਰ ਕੁਦਰਤ ਦੀਆਂ ਨੇਮਤਾਂ ਹਮੇਸ਼ਾ ਇਹ ਦੱਸਦੀਆਂ ਰਹਿਣਗੀਆਂ ਕਿ ਕੁਦਰਤ ਕੋਲ, ਉਸ ਪਰਮਾਤਮਾ ਕੋਲ ਸਾਨੂੰ ਦੇਣ ਦੇ ਲਈ ਕੁਝ ਸੌਗਾਤ ਤਾਂ ਹਮੇਸ਼ਾ ਹੀ ਰਹੇਗੀ। ਹੁਣ ਦੇਖੋ ਗਰਮੀ 'ਚ ਪੱਕ ਰਹੇ ਅੰਬ, ਦਰੱਖਤਾਂ 'ਤੇ ਲੱਦੇ ਹੋਏ ਇਹ ਮਿੱਠੇ ਫਲ ਉਮੀਦ ਦੀ ਮਿਠਾਸ ਮਨ ਦੇ ਵਿੱਚ ਭਰਦੇ ਨੇ, ਚਿਹਰਿਆਂ 'ਤੇ ਮੁਸਕਾਨ ਲੈ ਕੇ ਆਉਂਦੇ ਨੇ। ਤਪਿਸ਼ ਦੇ ਵਿੱਚ ਸਵਰੇ ਗੁਲਮੋਹਰ ਅਤੇ ਅਮਲਤਾਸ ਇਹ ਯਾਦ ਦਿਲਾਉਂਦੇ ਨੇ ਕਿ ਜ਼ਿੰਦਗੀ ਦੀ ਤਪਿਸ਼ ਕਿੰਨੀ ਕਿਉਂ ਨਾ ਹੋਏ, ਕੁਝ ਨਾ ਕੁਝ ਹਮੇਸ਼ਾ ਅਜਿਹਾ ਸਾਡੇ ਆਸ ਪਾਸ ਰਹੇਗਾ ਜੋ ਖੂਬਸੂਰਤ ਹੈ, ਜਿਸ ਨੂੰ ਦੇਖ ਕੇ, ਜਿਸ ਦੇ ਬਾਰੇ ਸੋਚ ਕੇ ਮਨ ਦੇ ਵਿੱਚ ਉਤਸ਼ਾਹ ਭਰੇਗਾ, ਜਿਸ ਨੂੰ ਦੇਖਦੇ ਚਿਹਰੇ 'ਤੇ ਮੁਸਕਾਨ ਆਏਗੀ, ਕਿਸੇ ਉਮੀਦ ਵਾਂਗ, ਕਿਸੇ ਚਾਹ ਦੇ ਵਾਂਗ। ਸੋ ਇਹ ਸਮਾਂ ਬੁਲਾ ਰਿਹਾ ਕਿ ਚਲੋ ਸੈਰ 'ਤੇ ਨਿਕਲੀਏ, ਕੁਝ ਵਰਜਿਸ਼ ਕਰੀਏ, ਅਤੇ ਕੁਝ ਕੁ ਦੋਸਤ ਤਾਂ ਇਸ ਵੇਲੇ ਸੈਰ ਤੋਂ ਵਾਪਿਸ ਆ ਵੀ ਗਏ ਹੋਣਗੇ, ਜਿਨ੍ਹਾਂ ਨੇ ਆਪਣੇ ਦਿਨ ਦੀ ਸ਼ੁਰੂਆਤ ਕੁਝ ਜਲਦੀ ਕਰ ਦਿੱਤੀ ਹੋਏਗੀ। ਸੋ ਆਓ ਸਾਰੇ ਮਿਲ ਕੇ ਇਸ ਖੂਬਸੂਰਤ ਦਿਨ ਨੂੰ ਖੁਸ਼ ਆਮਦੀਦ ਕਹੀਏ ਅਤੇ ਅੱਜ ਦੀ ਸੋਹਣੀ ਸਵੇਰ ਦੀ ਸੋਹਣੀ ਸ਼ੁਰੂਆਤ ਕਰੀਏ।

ਸੋ ਸਾਡੀ ਜ਼ਿੰਮੇਦਾਰੀ ਬਣਦੀ ਹੈ ਕਿ ਅਸੀਂ ਇਹਨਾਂ ਸਹੂਲਤਾਂ 'ਤੇ ਪੂਰੀ ਤਰ੍ਹਾਂ ਨਿਰਭਰ ਨਾ ਰਹੀਏ, ਸਮੇਂ-ਸਮੇਂ 'ਤੇ ਇਹਨਾਂ ਨੂੰ ਵਿਰਾਮ ਵੀ ਦਿੰਦੇ ਰਹੀਏ, ਊਰਜਾ ਦੇ ਸਰੋਤਾਂ ਨੂੰ ਵੀ ਬਚਾਉਂਦੇ ਰਹੀਏ। ਸੋ ਹੁਣ ਸਵੇਰ ਹੋ ਚੁੱਕੀ ਹੈ, ਕੰਮ ਕਰਨ ਦਾ, ਜ਼ਿੰਦਗੀ ਦੀ ਰਵਾਨਗੀ ਦੇ ਨਾਲ ਅੱਗੇ ਵਧਣ ਦਾ ਵੇਲਾ ਹੈ। ਸੋ ਏਸੀ ਬੰਦ ਕਰੋ, ਪਰਦੇ ਖੋਲ੍ਹੋ, ਕੁਦਰਤੀ ਰੌਸ਼ਨੀ ਦਾ ਫਾਇਦਾ ਲਓ। ਕਮਰੇ 'ਚੋਂ ਨਿਕਲਦਿਆਂ ਹੋਇਆਂ ਪੱਖੇ, ਏਸੀ, ਲਾਈਟਸ ਬੰਦ ਕਰਨਾ ਨਾ ਭੁੱਲੋ। ਮੌਸਮ ਵਿਭਾਗ ਦਾ ਕਹਿਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤਪਿਸ਼, ਇਹ ਲੂ ਦਾ ਮੌਸਮ ਇਸੇ ਤਰ੍ਹਾਂ ਚੱਲਦਾ ਰਹੇਗਾ। ਕੱਲ੍ਹ ਚੰਡੀਗੜ੍ਹ 'ਚ ਵੱਧ ਤੋਂ ਵੱਧ ਤਾਪਮਾਨ 40.3 ਡਿਗਰੀ ਸੈਲਸੀਅਸ, ਘੱਟ ਤੋਂ ਘੱਟ 24.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਅੰਮ੍ਰਿਤਸਰ 'ਚ ਵੱਧ ਤੋਂ ਵੱਧ ਤਾਪਮਾਨ ਰਿਹਾ 39.9 ਡਿਗਰੀ ਸੈਲਸੀਅਸ, ਘੱਟ ਤੋਂ ਘੱਟ 24.7 ਡਿਗਰੀ ਸੈਲਸੀਅਸ। ਲੁਧਿਆਣਾ 'ਚ ਵੱਧ ਤੋਂ ਵੱਧ ਤਾਪਮਾਨ 41.6 ਡਿਗਰੀ ਸੈਲਸੀਅਸ, ਘੱਟ ਤੋਂ ਘੱਟ 25 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਅਤੇ ਸਭ ਤੋਂ ਵੱਧ ਤਾਪਮਾਨ ਪਟਿਆਲਾ 'ਚ 42 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਘੱਟ ਤੋਂ ਘੱਟ 26 ਡਿਗਰੀ ਸੈਲਸੀਅਸ। ਆਉਣ ਵਾਲੇ 24 ਘੰਟੇ ਦੌਰਾਨ ਰਾਜ ਵਿੱਚ ਇਸ ਤਰ੍ਹਾਂ ਮੌਸਮ ਖੁਸ਼ਕ ਬਣੇ ਰਹਿਣ ਦਾ ਅਨੁਮਾਨ ਹੈ। ਅਤੇ ਮੌਸਮ ਵਿਭਾਗ ਨੇ ਇਹ ਕਿਹਾ ਹੈ ਕਿ 23 ਮਈ ਤੱਕ ਇਹ ਲੂ ਦਾ ਮੌਸਮ ਲਗਾਤਾਰ ਜਾਰੀ ਰਹਿ ਸਕਦਾ ਹੈ। ਸੋ ਬਹੁਤ ਸਾਵਧਾਨੀ ਦੇ ਨਾਲ ਇਸ ਲੂ ਦੇ ਮੌਸਮ ਤੋਂ, ਇਸ ਗਰਮੀ ਦੀ ਤਪਸ਼ ਤੋਂ ਆਪਣੇ ਆਪ ਨੂੰ ਬਚਾਉਂਦਿਆਂ ਹੋਇਆਂ ਪੂਰਾ ਦਿਨ ਬਤੀਤ ਕਰੋ, ਉਸੇ ਤਰ੍ਹਾਂ ਪਲੈਨਿੰਗ ਕਰੋ, ਉਸੇ ਤਰ੍ਹਾਂ ਖੁਰਾਕ ਲਓ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਗਰਮੀ ਦੇ ਮੌਸਮ ਦੇ ਵਿੱਚ ਖੁਰਾਕ ਸੰਬੰਧੀ ਸਾਨੂੰ ਕੀ ਬਦਲਾਅ ਕਰਨੇ ਚਾਹੀਦੇ ਨੇ, ਇਸ ਸੰਬੰਧੀ ਤੁਹਾਡੇ ਨਾਲ ਇੱਕ ਮਹੱਤਵਪੂਰਨ ਜਾਣਕਾਰੀ ਵੀ ਸਾਂਝੀ ਕਰਾਂਗੀ। ਇਹ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਸੁਣ ਰਹੇ ਹੋ, ਇਸੇ ਤਰ੍ਹਾਂ ਸੁਣਦੇ ਰਹੋ। ਫਿਲਹਾਲ ਇਸ ਮੌਸਮ ਦੇ ਵਿੱਚ ਠੰਡਕ ਬਣ ਕੇ ਇੱਕ ਖੂਬਸੂਰਤ ਗੀਤ ਆ ਰਿਹਾ ਤੁਹਾਡੇ ਕੋਲ, ਕੁਮਾਰ ਸਾਨੂੰ ਉਹਨਾਂ ਦੀ ਆਵਾਜ਼ ਵਿੱਚ।

1942 ਅ ਲਵ ਸਟੋਰੀ ਫਿਲਮ 'ਚੋਂ ਤੁਸੀਂ ਕੁਮਾਰ ਸਾਨੂੰ ਉਹਨਾਂ ਦੀ ਆਵਾਜ਼ ਵਿੱਚ ਗੀਤ ਸੁਣ ਰਹੇ ਸੀ। ਸੰਗੀਤ ਆਰ ਡੀ ਬਰਮਨ ਦਾ ਸੀ। ਕਿਹਾ ਜਾਂਦਾ ਕਿ ਆਰ ਡੀ ਬਰਮਨ ਹੁਣਾਂ ਨੇ ਇਹ ਜੋ ਸੰਗੀਤ ਤਿਆਰ ਕੀਤਾ ਸੀ, ਕੰਪੋਜੀਸ਼ਨ, ਇਹ ਬਹੁਤ ਪਹਿਲਾਂ ਤਿਆਰ ਕੀਤੀ ਸੀ, ਪਰ ਬਾਅਦ ਦੇ ਵਿੱਚ ਉਹਨਾਂ ਦੀ ਇਸ ਕੰਪੋਜੀਸ਼ਨ ਨੂੰ ਇਸ ਫਿਲਮ ਦੇ ਵਿੱਚ ਸ਼ਾਮਿਲ ਕੀਤਾ ਗਿਆ ਅਤੇ ਉਹਨਾਂ ਦੀ ਇਹ ਆਖਰੀ ਕੰਪੋਜੀਸ਼ਨ ਸੀ, ਜਿਸ ਨੂੰ ਸੁਣ ਕੇ ਇੰਝ ਲੱਗਦਾ ਹੈ ਕਿ ਆਰ ਡੀ ਬਰਮਨ ਦੀਆਂ ਕੰਪੋਜੀਸ਼ਨਸ ਹਮੇਸ਼ਾ ਦੇ ਸਮੇਂ ਦੇ ਲਈ ਉਪਯੁਕਤ ਨੇ, ਹਮੇਸ਼ਾ ਮਨ ਨੂੰ ਤਰੋਤਾਜ਼ਗੀ ਦੇ ਨਾਲ ਭਰ ਦਿੰਦੀਆਂ ਨੇ। ਜਦੋਂ ਅਸੀਂ ਫਿਲਮਾਂ ਦੀ ਗੱਲ ਕਰਦੇ ਹਾਂ ਤਾਂ ਹਿੰਦੀ ਸਿਨੇਮਾ, ਬਾਲੀਵੁੱਡ ਪੂਰੇ ਵਿਸ਼ਵ ਦੇ ਵਿੱਚ ਸਭ ਤੋਂ ਵੱਡਾ ਫਿਲਮ ਇੰਡਸਟਰੀ ਹੈ, ਆਪਣੀ ਇੱਕ ਵੱਖਰੀ ਪਹਿਚਾਣ ਰੱਖਦਾ ਹੈ। ਪਰ ਇਸ ਨੂੰ ਸ਼ੁਰੂ ਕਰਨ ਦਾ, ਇਸ ਨੂੰ ਸਥਾਪਿਤ ਕਰਨ ਦਾ ਸਿਹਰਾ ਜੇਕਰ ਅਸੀਂ ਗੱਲ ਕਰੀਏ ਤਾਂ ਜਾਂਦਾ ਹੈ ਦਾਦਾ ਸਾਹਿਬ ਫਾਲਕੇ ਹੁਣਾਂ ਨੂੰ। ਅਤੇ ਉਹਨਾਂ ਦੇ ਨਾਲ ਜੁੜੀ ਹੋਈ ਅੱਜ ਦੀ ਜੋ ਤਾਰੀਖ ਹੈ ਬਹੁਤ ਮਹੱਤਵਪੂਰਨ ਹੈ। ਭਾਰਤੀ ਸਿਨੇਮਾ ਦੇ ਲਈ 19 ਮਈ ਤਰੀਕ ਬਹੁਤ ਮਹੱਤਵਪੂਰਨ ਹੈ, ਕਿਉਂਕਿ ਭਾਰਤ ਦੀ ਪਹਿਲੀ ਪੂਰਨ ਲੰਬਾਈ ਵਾਲੀ ਮੂਕ ਫਿਲਮ ਰਾਜਾ ਹਰੀਸ਼ ਚੰਦਰ ਅੱਜ ਦੇ ਦਿਨ ਰਿਲੀਜ਼ ਹੋਈ ਸੀ, ਜਿਸ ਦੇ ਨਿਰਦੇਸ਼ਕ ਦਾਦਾ ਸਾਹਿਬ ਫਾਲਕੇ ਸਨ। ਇਹ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਇਸ ਫਿਲਮ ਦੇ ਲਈ ਆਪਣੀ ਜਾਇਦਾਦ ਤੱਕ ਗਿਰਵੀ ਰੱਖ ਦਿੱਤੀ ਸੀ ਅਤੇ ਪੂਰੀ ਤਰ੍ਹਾਂ ਫਿਲਮ ਨੂੰ ਸਮਰਪਿਤ ਹੋ ਕੇ ਉਹਨਾਂ ਨੇ ਇਸ ਦੇ ਲਈ ਬੜੀ ਲੰਬੀ ਦੇਰ ਕੰਮ ਕੀਤਾ ਸੀ। ਅਤੇ ਉਹਨਾਂ ਦੇ ਇਸ ਯੋਗਦਾਨ ਕਾਰਨ ਹੀ ਸਭ ਤੋਂ ਵੱਡਾ ਜੋ ਸਨਮਾਨ ਸਿਨੇਮਾ ਦੇ ਖੇਤਰ ਦੇ ਵਿੱਚ ਦਿੱਤਾ ਜਾਂਦਾ ਹੈ, ਉਹਨਾਂ ਦੇ ਨਾਮ ਤੋਂ ਹੀ ਦਿੱਤਾ ਜਾਂਦਾ ਹੈ, ਦਾਦਾ ਸਾਹਿਬ ਫਾਲਕੇ ਪੁਰਸਕਾਰ। ਸੋ ਸਿਨੇਮਾ ਦੇ ਲਈ ਇਹ ਬਹੁਤ ਮਹੱਤਵਪੂਰਨ ਦਿਨ ਹੈ। 19 ਮਈ ਇਤਿਹਾਸ ਦੇ ਪੰਨਿਆਂ 'ਤੇ ਹੋਰ ਕਿਸ ਤਰ੍ਹਾਂ ਮਹੱਤਵਪੂਰਨ ਹੈ ਇਹ ਵੀ ਜਾਣ ਲੈਂਦੇ ਹਾਂ। ਅੱਜ ਦੇ ਦਿਨ 1961 ਦੇ ਵਿੱਚ ਸੋਵੀਅਤ ਸੰਘ ਦੇ ਅੰਤਰਿਕਸ਼ ਯਾਤਰੀ ਯੂਰੀ ਗੈਗਰਿਨ ਨੇ ਭਾਰਤ ਦਾ ਦੌਰਾ ਕੀਤਾ ਸੀ। 1971 ਦੇ ਵਿੱਚ ਰੂਸ ਨੇ ਮਾਰਸ 2 ਪ੍ਰੋਗਰਾਮ ਲਾਂਚ ਕੀਤਾ ਸੀ। ਇਸੇ ਤਰ੍ਹਾਂ 1904 ਦੇ ਵਿੱਚ ਅੱਜ ਦੇ ਦਿਨ ਭਾਰਤ ਦੇ ਪਹਿਲੇ ਉਦਯੋਗਪਤੀਆਂ 'ਚੋਂ ਇੱਕ ਜਮਸ਼ੇਦ ਜੀ ਟਾਟਾ ਦਾ ਨਿਧਨ ਹੋਇਆ ਸੀ। ਉਹਨਾਂ ਦੇ ਯੋਗਦਾਨ ਦੇ ਨਾਲ ਭਾਰਤ ਦੇ ਉਦਯੋਗਿਕ ਵਿਕਾਸ ਨੂੰ ਇੱਕ ਨਵੀਂ ਦਿਸ਼ਾ ਮਿਲੀ ਸੀ। 1743 'ਚ ਜਿਆਂ ਪੀਰੇ ਕ੍ਰਿਸਟੀਨ ਨੇ 1743 'ਚ ਅੱਜ ਦੇ ਦਿਨ ਸੈਂਟੀਗ੍ਰੇਡ ਜੋ ਤਾਪਮਾਨ ਨੂੰ ਮਾਪਣ ਦਾ ਪੈਮਾਨਾ ਹੈ ਵਿਕਸਿਤ ਕੀਤਾ ਸੀ, ਜੋ ਕਿ ਇੱਕ ਬਹੁਤ ਹੀ ਮਹੱਤਵਪੂਰਨ ਖੋਜ ਸੀ। 1934 'ਚ ਅੱਜ ਦੇ ਦਿਨ ਅੰਗਰੇਜ਼ੀ ਭਾਸ਼ਾ ਦੇ ਪ੍ਰਸਿੱਧ ਲੇਖਕ ਰਸਕਿਨ ਬੌਂਡ ਦਾ ਜਨਮ ਹੋਇਆ ਸੀ। 1936 'ਚ ਬ੍ਰਿਟੇਨ ਦੇ ਖੋਜਕਰਤਾ ਰੌਬਰਟ ਡੈਟਸਨ ਵਾਟ ਨੇ ਰਾਡਾਰ ਬਣਾਇਆ ਅਤੇ ਇਹ ਪ੍ਰਣਾਲੀ ਸਭ ਤੋਂ ਪਹਿਲਾਂ ਬ੍ਰਿਟੇਨ ਦੇ ਹਵਾਈ ਅੱਡੇ 'ਤੇ ਸਥਾਪਿਤ ਕੀਤੀ ਗਈ ਸੀ। ਅੱਜ ਦੇ ਦਿਨ ਦੇ ਇਤਿਹਾਸ ਦੀ ਗੱਲ ਕਰੀਏ ਤਾਂ 1971 'ਚ ਭਾਰਤੀ ਨੌ ਸੈਨਾ ਦਾ ਪਹਿਲਾ ਪਣਡੁੱਬੀ ਅੱਡਾ ਵੀਰ ਬਾਹੂ ਵਿਸ਼ਾਖਾਪਟਨਮ 'ਚ ਸ਼ੁਰੂ ਕੀਤਾ ਗਿਆ ਸੀ। ਅਤੇ 2008 'ਚ ਅੱਜ ਦੇ ਦਿਨ ਪ੍ਰਸਿੱਧ ਭਾਰਤੀ ਨਾਟਕਕਾਰ ਅਤੇ ਰੰਗਮੰਚੀ ਵਿਜੇ ਤੇਂਦੁਲਕਰ ਦਾ ਨਿਧਨ ਹੋਇਆ ਸੀ। ਸੋ ਅੱਜ ਦੇ ਦਿਨ ਨਾਲ ਜੁੜੀਆਂ ਇਹ ਕੁਝ ਖਾਸ ਘਟਨਾਵਾਂ ਸਨ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਸੋ ਇਸ ਪ੍ਰੋਗਰਾਮ ਦੇ ਵਿੱਚ ਹੋਰ ਵੀ ਬਹੁਤ ਜਾਣਕਾਰੀਆਂ, ਗੀਤ ਸੰਗੀਤ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇਸ ਪ੍ਰੋਗਰਾਮ ਨੂੰ ਤੁਸੀਂ ਸੁਣਦੇ ਰਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ। ਮਿਲਦੇ ਹਾਂ ਇਸ ਖੂਬਸੂਰਤ ਗੀਤ ਤੋਂ ਬਾਅਦ। ਉਦਿਤ ਨਾਰਾਇਣ ਅਤੇ ਸਾਧਨਾ ਸਰਗਮ ਦੀ ਆਵਾਜ਼ ਵਿੱਚ ਇਹ ਗੀਤ ਹੈ।

0: ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਇਸ ਸੁਨੇਹੇ ਤੋਂ ਬਾਅਦ ਸੋਹਣੀ ਸੇ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਇੱਕ ਵਾਰ ਫਿਰ ਹਾਜ਼ਰ ਹੈ। ਸੋ ਉਮੀਦ ਹੈ ਕਿ ਤੁਸੀਂ ਆਪਣੇ ਦਿਨ ਦੀ ਸੋਹਣੀ ਸ਼ੁਰੂਆਤ ਕਰ ਚੁੱਕੇ ਹੋਵੋਗੇ ਤੇ ਸੁਹਾਣੀਆਂ ਇਸ ਸੋਚ ਦੇ ਵਿੱਚ ਇਸ ਵੇਲੇ ਜ਼ਰੂਰ ਡੁੱਬੀਆਂ ਹੋਣਗੀਆਂ ਕਿ ਬ੍ਰੇਕਫਾਸਟ ਦੇ ਵਿੱਚ ਕੀ ਬਣਾਇਆ ਜਾਏ, ਲੰਚ ਦੇ ਲਈ ਕੀ ਤਿਆਰ ਕੀਤਾ ਜਾਏ। ਅਤੇ ਅਕਸਰ ਅਸੀਂ ਇਸ ਮੌਸਮ ਦੇ ਵਿੱਚ ਇਹ ਵੀ ਸ਼ਿਕਾਇਤ ਕਰਦੇ ਹਾਂ ਕਿ ਸਾਨੂੰ ਭੁੱਖ ਨਹੀਂ ਲੱਗ ਰਹੀ ਜਾਂ ਪੇਟ ਖਰਾਬ ਹੋ ਗਿਆ ਜਾਂ ਗਰਮੀ ਦੇ ਇਸ ਮੌਸਮ ਦੇ ਵਿੱਚ ਕੀ ਖਾਇਆ ਜਾਏ। ਸੋ ਅਸੀਂ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਹਾਨੂੰ ਗਰਮੀ ਦੇ ਇਸ ਮੌਸਮ ਦੇ ਵਿੱਚ ਸਾਨੂੰ ਖੁਰਾਕ ਦੇ ਵਿੱਚ ਕਿਹੋ ਜਿਹੇ ਬਦਲਾਅ ਕਰਨੇ ਚਾਹੀਦੇ ਨੇ, ਇਸ ਦੇ ਬਾਰੇ ਜਾਣਕਾਰੀ ਦੇਵਾਂਗੇ। ਸੋ ਅਵਨੀਤ ਕੌਰ ਹੋਣਾ ਦੇ ਨਾਲ ਅਸੀਂ ਗੱਲਬਾਤ ਕੀਤੀ ਸੀ, ਜੋ ਕਿ ਐਸੋਸੀਏਟ ਪ੍ਰੋਫੈਸਰ ਨੇ ਹੋਮ ਸਾਇੰਸ KVK ਕਪੂਰਥਲਾ 'ਚ। ਆਓ ਜਾਣਦੇ ਹਾਂ ਕਿ ਉਹ ਇਸ ਸੰਬੰਧੀ ਕੀ ਕਹਿ ਰਹੇ ਨੇ।
3: ਦੇਖੋ, ਜਿਵੇਂ ਗਰਮੀ ਬਹੁਤ ਜ਼ਿਆਦਾ ਚੱਲ ਰਹੀ ਹੈ ਤਾਂ ਕੁਦਰਤ ਨੇ ਵੀ ਜਿਹੜੇ ਜਿੰਨੇ ਵੀ ਫਲ ਫਰੂਟ ਜਿਹੜੇ ਹੈ, ਇਹ ਸਬਜ਼ੀਆਂ ਨੇ, ਉਹ ਇਸ ਤਰ੍ਹਾਂ ਦੀਆਂ ਨੇ ਕਿ ਉਹਨਾਂ ਦੇ ਵਿੱਚ ਪਾਣੀ ਜ਼ਿਆਦਾ ਮਾਤਰਾ ਵਿੱਚ ਹੁੰਦਾ, ਤਾਂ ਕਿ ਸਾਨੂੰ ਜਿਹੜਾ ਹੈ ਸਾਡੇ ਸਰੀਰ ਨੂੰ ਜਿਹੜੀ ਪੂਰੀ ਹਾਈਡਰੇਸ਼ਨ ਉਹ ਮਿਲਦੀ ਰਹੇ। ਜਿਵੇਂ ਕਿ ਲੂ ਜਿਵੇਂ ਅੱਜ ਕੱਲ੍ਹ ਬਹੁਤ ਚੱਲ ਰਹੀ ਹੈ ਤੇ ਡਾਕਟਰਸ ਵੀ ਇਹ ਕਹਿੰਦੇ ਨੇ ਕਿ ਸਾਨੂੰ 11 ਤੋਂ 4 ਵਜੇ ਤੱਕ ਜਿਹੜਾ ਅਸੀਂ ਬਾਹਰ ਨਾ ਨਿਕਲੀਏ, ਪਰ ਅਗਰ ਸਾਨੂੰ ਨਿਕਲਣਾ ਪੈਂਦਾ ਕਿਸੇ ਜ਼ਰੂਰੀ ਕੰਮ ਤੋਂ ਤਾਂ ਸਾਨੂੰ ਜਿਹੜੀ ਹੈ ਕੁਛ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਜਿਹੜੀਆਂ ਕਿ ਲੂ ਦਾ ਅਸਰ ਸਾਡੇ ਤੇ ਨਾ ਹੋਵੇ। ਜਿਵੇਂ ਕਿ ਸਭ ਤੋਂ ਜਿਹੜਾ ਸੌਖਾ ਜਿਹੜਾ ਹੈਗਾ, ਜਿਵੇਂ ਨਿੰਬੂ ਪਾਣੀ ਜਾਂ ਲੈਮਨ ਸਕੁਐਸ਼ ਜਿਹੜੀ ਹੈ, ਅਸੀਂ ਜਦੋਂ ਵੀ ਘਰ ਤੋਂ ਬਾਹਰ ਨਿਕਲੀਏ ਤਾਂ ਸਾਨੂੰ ਜਿਹੜਾ ਹੈ ਕੁਛ ਨਾ ਕੁਛ ਪੀ ਕੇ ਨਿਕਲਣਾ ਚਾਹੀਦਾ ਕਿ ਖਾਲੀ ਪਾਣੀ ਨਾਲੋਂ ਜਿਹੜਾ ਅਗਰ ਆਪਾਂ ਨਿੰਬੂ ਪਾਣੀ ਲੈ ਲਈਏ ਜਾਂ ਜਿਵੇਂ ਲੱਸੀ ਪੀ ਲਈਏ, ਤਾਂ ਕਿ ਜਿਹੜੇ ਉਹਦੇ ਨਾਲ ਸਾਨੂੰ ਇਲੈਕਟ੍ਰੋਲਾਈਟਸ ਵੀ ਮਿਲਣਗੇ ਤੇ ਪਲੱਸ ਜਿਹੜਾ ਹੈ ਸਾਡੀ ਬੋਡੀ ਜਿਹੜੀ ਹੈ ਉਹ ਹਾਈਡਰੇਟਡ ਰਹੇਗੀ। ਜਿਵੇਂ ਕਿ ਆਪਾਂ ਨੂੰ ਜਿਹੜੀਆਂ ਫਰਾਈਡ ਚੀਜ਼ਾਂ ਜਾਂ ਜਿੰਨੇ ਵੀ ਪ੍ਰੋਸੈਸਡ ਫੂਡਸ ਹੈ ਉਹ ਸਾਨੂੰ ਘੱਟ ਤੋਂ ਘੱਟ ਖਾਣੇ ਚਾਹੀਦੇ ਹੈ। ਜਿਵੇਂ ਜਿੰਨਾ ਆਪਾਂ ਫਰਾਈਡ ਤਲਿਆ ਹੋਇਆ ਖਾਵਾਂਗੇ ਤਾਂ ਸਾਡੇ ਸਰੀਰ ਦੇ ਵਿੱਚ ਇੱਕ ਤਾਂ ਉਹ ਜਿਹੜਾ ਹਜ਼ਮ ਹੋਣ 'ਚ ਟਾਈਮ ਲੱਗਦਾ ਹੈ, ਪਲੱਸ ਸਾਨੂੰ ਉਨੀ ਹੀ ਜ਼ਿਆਦਾ ਪਿਆਸ ਲੱਗੇਗੀ। ਤੇ ਜਿਵੇਂ ਆਪਾਂ ਨਿੰਬੂ ਪਾਣੀ ਦੀ ਗੱਲ ਕੀਤੀ ਸੀ, ਏਦਾਂ ਹੀ ਆਪਾਂ ਜਿਵੇਂ ਹੁਣ ਗਰਮੀਆਂ ਦੇ ਵਿੱਚ ਜਿਹੜੇ ਕੱਚੇ ਅੰਬ ਆਪਾਂ ਨੂੰ ਕਾਫੀ ਮਿਲਦੇ ਆ, ਪੁਦੀਨਾ ਮਿਲਦਾ ਹੈ, ਆਪਾਂ ਜਿਵੇਂ ਉਹਦੀ ਚਟਨੀ ਬਣਾ ਸਕਦੇ ਹਾਂ ਜਾਂ ਆਮ ਪੰਨਾ ਬਣਾ ਸਕਦੇ ਹਾਂ। ਇਸੇ ਤਰ੍ਹਾਂ ਹੀ ਜਿਵੇਂ ਆਪਾਂ ਗੂੰਦ ਕਤੀਰਾ ਜਿਹੜਾ ਹੁੰਦਾ ਹੈ, ਅਸੀਂ ਜਿਵੇਂ ਉਹਨੂੰ ਰਾਤ ਨੂੰ ਭਿਉਂ ਲਈਏ ਤੇ ਅਗਲੇ ਦਿਨ ਜਿਹੜਾ ਆਪਾਂ ਉਹਨੂੰ ਸ਼ਿਕੰਜੀ ਵਿੱਚ ਵੀ ਪਾ ਸਕਦੇ ਹਾਂ, ਜਿਵੇਂ ਦੁੱਧ ਦੇ ਵਿੱਚ ਪਾ ਸਕਦੇ ਹਾਂ। ਜਿਵੇਂ ਪਹਿਲੇ ਸਮੇਂ ਵਿੱਚ ਅਸੀਂ ਰਾਤ ਨੂੰ ਜਿਵੇਂ ਦੁੱਧ ਸੋਡਾ ਪੀਂਦੇ ਹੁੰਦੇ
2: ਸੀਗੇ,
3: ਤਾਂ ਕਿ ਜਿਹੜਾ ਸਰੀਰ ਨੂੰ ਜਿਹੜਾ ਆਪਾਂ ਹਾਈਡਰੇਸ਼ਨ ਰਵੇ, ਠੰਡਕ ਮਿਲਦੀ ਰਵੇ। ਏਦਾਂ ਹੀ ਜਿਵੇਂ ਆਪਾਂ ਕੁਝ ਫਰੂਟਸ ਹੈ ਜਿਵੇਂ ਕਿ ਅੰਬ ਹੈ, ਉਹਦੀ ਵੈਸੇ ਤਸੀਰ ਜਿਹੜੀ ਆਪਾਂ ਜਿਵੇਂ ਗਰਮ ਮੰਨਦੇ ਹਾਂ, ਹਨਾ, ਕਿ ਆਪਾਂ ਜਿਵੇਂ ਖਾ ਲੈਂਦੇ ਹਾਂ ਕਾਫੀ, ਤਾਂ ਅਗਰ ਆਪਾਂ ਜ਼ਿਆਦਾ ਮਾਤਰਾ ਵਿੱਚ ਜਿਵੇਂ ਆਪਾਂ ਜਿਵੇਂ ਅੰਬ ਖਾ ਲਈਏ ਤਾਂ ਆਪਾਂ ਨੂੰ ਕੱਚੀ ਲੱਸੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ, ਤਾਂ ਕਿ ਜਿਹੜੀ ਉਹਦੀ ਗਰਮੀ ਦੀ ਜਿਹੜੀ ਤਸੀਰ ਹੈ ਉਹ ਕੱਚੀ ਲੱਸੀ ਦੇ ਨਾਲ ਜਿਵੇਂ ਠੰਡੀ ਹੋ ਸਕੇ। ਏਦਾਂ ਹੀ ਜਿਹੜਾ ਹੈ ਸੱਤੂ ਜਿਹੜਾ ਹੁੰਦਾ ਹੈ, ਉਹ ਚਾਹੇ ਜੌਂ ਦਾ ਸੱਤੂ ਹੋਵੇ ਜਾਂ ਛੋਲਿਆਂ ਦਾ ਸੱਤੂ ਹੋਵੇ, ਅਸੀਂ ਉਹਨੂੰ ਵੀ ਐਜ਼ ਅ ਲਿਕੁਇਡ ਜਿਹੜਾ ਆਪਾਂ ਉਹਨੂੰ ਲੈ ਸਕਦੇ ਹਾਂ। ਉਹਦੇ ਵਿੱਚ ਆਪਾਂ ਜਿਹੜੀ ਹੈ ਸ਼ੱਕਰ ਪਾ ਕੇ, ਸ਼ੱਕਰ ਦੀ ਤਸੀਰ ਜਿਹੜੀ ਠੰਡੀ ਮੰਨੀ ਜਾਂਦੀ ਹੈ ਤੇ ਉਹ ਆਪਾਂ ਲੈ ਸਕਦੇ ਹਾਂ। ਦੁਪਹਿਰ ਵੇਲੇ ਜਿਵੇਂ ਸਾਨੂੰ ਦਹੀਂ ਜਿਹੜੀ ਆ ਉਹ ਜ਼ਰੂਰ ਜਾਂ ਲੱਸੀ ਜਿਹੜੀ ਉਹ ਜ਼ਰੂਰ ਲੈਣੀ ਚਾਹੀਦੀ ਹੈ। ਦਹੀਂ ਦੇ ਵਿੱਚ ਆਪਾਂ ਜਿਵੇਂ ਸ਼ੱਕਰ ਪਾ ਸਕਦੇ ਹਾਂ ਜਾਂ ਲੱਸੀ ਅਗਰ ਕਿਸੇ ਨੂੰ ਮਿੱਠੀ ਪਸੰਦ ਹੈ, ਮਿੱਠੀ ਜਾਂ ਉਹਨੂੰ ਜਿਹੜੀ ਆਪਾਂ ਨਮਕੀਨ ਜਿਹੜੀ ਹੈ ਉਹ ਆਪਾਂ ਲੈ ਸਕਦੇ ਹਾਂ। ਜਿੰਨੇ ਵੀ ਕੋਲਡ ਡਰਿੰਕਸ ਬਾਜ਼ਾਰੋਂ

0: ਮਿਲਦੇ ਨੇ, ਇੱਕ ਤਾਂ ਉਹਨਾਂ ਵਿੱਚ ਸ਼ੂਗਰ ਕਾਫੀ ਮਾਤਰਾ ਵਿੱਚ ਹੁੰਦੀ ਹੈ, ਉਹ ਸਾਨੂੰ ਵੈਸੇ ਹੀ ਸਰੀਰ ਨੂੰ ਨੁਕਸਾਨ ਪਹੁੰਚਾਉਂਦੀ ਹੈ ਕਿ ਸਿਰਫ ਕੈਲਰੀਜ਼ ਹੁੰਦੀਆਂ, ਤੇ ਉਸ ਉਹਦੇ ਨਾਲ ਜਿਹੜਾ ਸਾਨੂੰ ਹੋਰ ਅੱਗੋਂ ਜਿਵੇਂ ਓਬੈਸਿਟੀ ਵਗੈਰਾ ਜਾਂ ਹੋਰ ਪ੍ਰੋਬਲਮ ਜਿਹੜੀਆਂ ਹੋ ਸਕਦੀਆਂ। ਤੇ ਬੈਟਰ ਇਹੀ ਹੈ ਕਿ ਅਸੀਂ ਆਪਾਂ ਜਿਹੜਾ ਹੈ ਘਰ ਦੀ ਬਣਾਈ ਹੋਈ ਜਿਹੜੇ ਡਰਿੰਕਸ ਹੈ ਉਹ ਇਸਤੇਮਾਲ ਕਰੀਏ, ਨਿੰਬੂ ਦੀ ਸਕੁਐਸ਼ ਹੋ ਗਈ, ਆਮ ਪੰਨਾ ਹੋ ਗਿਆ, ਅਗਰ ਅਸੀਂ ਉਹ ਨਹੀਂ ਜਿਵੇਂ ਤੁਸੀਂ ਬਣਾ ਸਕਦੇ ਤਾਂ ਸਿੰਪਲ ਜਿਹੜਾ ਪਾਣੀ ਹੁੰਦਾ ਉਹਦੇ ਚ ਆਪਾਂ ਕੁਝ ਜਿਵੇਂ 3-4 ਸਲਾਈਸ ਜਿਹੜੇ ਖੀਰਾ ਕੱਟ ਕੇ ਪਾ ਲਈਏ, ਲੈਮਨ ਦੇ ਸਲਾਈਸ ਕਰਕੇ ਉਹ ਪਾ ਲਈਏ, ਥੋੜਾ ਪੁਦੀਨਾ ਦੇ ਪੱਤੇ ਪਾ ਲਈਏ, ਤੇ ਉਸ ਪਾਣੀ ਨੂੰ ਤੁਸੀਂ ਜਿਵੇਂ ਆਪਾਂ ਰਾਤ ਨੂੰ ਜਿਵੇਂ ਰੱਖ ਦਈਏ ਫਰਿੱਜ ਦੇ ਵਿੱਚ, ਤੇ ਨੈਕਸਟ ਡੇ ਅਸੀਂ ਉਹ ਪਾਣੀ ਜਿਹੜਾ ਕੰਜ਼ਿਊਮ ਕਰ ਸਕਦੇ ਹਾਂ। ਉਹਦੇ ਨਾਲ ਜਿਹੜੀ ਇੱਕ ਤਾਂ ਸਾਡੀ ਬਾਡੀ ਦੀ ਜਿਹੜੀ ਹੈ ਡੀਟੋਕਸੀਫਿਕੇਸ਼ਨ ਹੋਏਗੀ, ਪਲੱਸ ਸਾਨੂੰ ਜਿਹੜੀ ਇਲੈਕਟ੍ਰੋਲਾਈਟਸ ਹੈ ਖੀਰੇ ਤੋਂ ਹੈ, ਨਿੰਬੂ ਤੋਂ ਹੈ ਨਾ, ਉਹ ਮਿਲਣਗੇ, ਤੇ ਸਾਡੀ ਬਾਡੀ ਜਿਹੜੀ ਆ ਵਧੀਆ ਉਹ ਹਾਈਡਰੇਟਡ ਰਹੇਗੀ। ਅੱਜ ਕੱਲ੍ਹ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਉੱਤੇ ਕਈ ਵਾਰੀ ਬਹੁਤ ਜਿਵੇਂ ਸਪਰੇਅ ਵਗੈਰਾ ਕੀਤਾ ਹੁੰਦਾ ਹੈ, ਤਾਂ ਉਹਦੇ ਵਿੱਚ ਆਪਾਂ ਇਹ ਕਰ ਸਕਦੇ ਹਾਂ ਜਿਵੇਂ ਸਬਜ਼ੀਆਂ ਜਾਂ ਫਰੂਟ ਆਪਾਂ ਲੈਂਦੇ ਹਾਂ, ਆਪਾਂ ਉਹਨਾਂ ਨੂੰ ਜਿਹੜਾ ਸਾਫ਼ ਪਾਣੀ ਨਾਲ ਤਾਂ ਧੋਂਦੇ ਹੀ ਹਾਂ, ਪਰ ਉਹਦੇ ਵਿੱਚ ਆਪਾਂ ਇਹ ਕਰ ਸਕਦੇ ਹਾਂ ਕਿ ਖੁੱਲਾ ਥੋੜਾ ਪਾਣੀ ਲੈ ਕੇ ਉਹਦੇ ਵਿੱਚ ਜਿਹੜਾ ਮਿੱਠਾ ਸੋਡਾ ਹੁੰਦਾ ਪਲੱਸ ਵਿਨੇਗਰ ਜਿਹੜਾ ਸਿਰਕਾ ਹੁੰਦਾ ਉਹ ਚੰਗੀ ਤਰ੍ਹਾਂ ਘੋਲ ਕੇ ਉਹਦੇ ਵਿੱਚ ਆਪਾਂ ਥੋੜੀ ਦੇਰ ਜਿਹੜੇ ਹੈ ਆਪਣੀ ਜਿਹੜੀ ਸਬਜ਼ੀ ਹੈ ਜਾਂ ਫਰੂਟ ਹੈ ਉਹਨੂੰ ਆਪਾਂ ਜਿਵੇਂ 15-20 ਮਿੰਟ ਅੱਧਾ ਘੰਟਾ ਉਹਨੂੰ ਭਿਉਂ ਕੇ ਉਹਦੇ ਵਿੱਚ ਮਤਲਬ ਡਿਪ ਕਰਕੇ ਰੱਖੀਏ, ਤੇ ਉਸ ਤੋਂ ਬਾਅਦ ਜਿਹੜਾ ਉਹਨੂੰ ਇਸਤੇਮਾਲ ਕਰ ਸਕਦੇ ਹਾਂ। ਸੁੱਕਣ ਤੋਂ ਬਾਅਦ ਜਿਵੇਂ ਆਪਾਂ ਫਰਿੱਜ ਵਿੱਚ ਰੱਖ ਦਈਏ ਤਾਂ ਆਪਾਂ ਉਹਨੂੰ ਇਸਤੇਮਾਲ ਕਰ ਸਕਦੇ ਹਾਂ। ਹੁਣ ਕੁਝ ਜਿਵੇਂ ਹੁੰਦੇ ਕੈਮੀਕਲਸ ਜਿਵੇਂ ਕੈਲਸ਼ੀਅਮ ਕਾਰਬਾਈਡ ਵਗੈਰਾ ਹੈਗਾ, ਉਹਨਾਂ ਦਾ ਸਪਰੇਅ ਕੀਤਾ ਹੁੰਦਾ, ਉਹ ਆਪਾਂ ਪਹਿਚਾਣ ਏਦਾਂ ਕਰ ਸਕਦੇ ਹਾਂ ਕਿ ਉਹ ਇੱਕ ਸਾਰ ਜਿਹੜੇ ਆ ਉਹ ਪੱਕੇ ਜਿਵੇਂ ਕਈ ਵਾਰੀ ਬਿਲਕੁਲ ਐ ਸਮੂਥ ਹੁੰਦੇ ਆ, ਸ਼ਾਈਨਿੰਗ ਹੁੰਦੇ ਆ, ਜਿਹੜੇ ਨੈਚੁਰਲੀ ਪੱਕੇ ਹੁੰਦੇ ਉਹਨਾਂ ਵਿੱਚ ਥੋੜਾ ਜਿਵੇਂ ਅੰਬ ਦੀ ਗੱਲ ਹੀ ਕਰੀਏ ਤਾਂ ਜਿਵੇਂ ਥੋੜਾ ਗ੍ਰੀਨਰੀ ਗ੍ਰੀਨਿਸ਼ ਕਲਰ ਜਾਂ ਥੋੜਾ ਜਿਵੇਂ ਪੀਲਾ ਜਿਹਾ ਏਦਾਂ ਦਾ ਹੁੰਦਾ ਹੈਗਾ, ਤੇ ਆਪਾਂ ਨੂੰ ਜਿਵੇਂ ਜ਼ਿਆਦਾ ਲੱਗੇ ਕੋਈ ਵੀ ਚੀਜ਼ ਜਿਵੇਂ ਜ਼ਿਆਦਾ ਚਮਕੀਲੀ ਹੈ, ਹੈ ਨਾ, ਜਾਂ ਸ਼ਾਈਨ ਬਹੁਤ ਕਰ ਰਹੀ ਹੈ, ਬਹੁਤ ਸਮੂਥ ਹੈ, ਤਾਂ ਉਹ ਆਪਾਂ ਲੈਣ ਤੋਂ ਅਵੋਇਡ ਕਰੀਏ, ਕਿਉਂਕਿ ਉਹ ਉਹਦੇ ਵਿੱਚ ਜਿਹੜੀ ਆ ਮਿਲਾਵਟੀ ਤਰੀਕੇ ਨਾਲ ਜਿਹੜੀ ਆ ਉਹ ਪਕਾਏ ਗਏ ਹੋ ਸਕਦੇ ਆ।
1: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਅਵਨੀਤ ਜੀ। ਅਵਨੀਤ ਜੀ ਐਸੋਸੀਏਟ ਪ੍ਰੋਫੈਸਰ ਹੋਮ ਸਾਇੰਸ KVK ਕਪੂਰਥਲਾ 'ਚ ਨੇ, ਅਤੇ ਇਹ ਜਾਣਕਾਰੀ ਦੇ ਰਹੇ ਸਨ ਕਿ ਗਰਮੀਆਂ ਦੇ ਇਸ ਮੌਸਮ ਦੇ ਵਿੱਚ ਖਾਣ ਪੀਣ ਸੰਬੰਧੀ ਸਾਨੂੰ ਕੁਝ ਜ਼ਰੂਰੀ ਚੀਜ਼ਾਂ ਦਾ ਖਾਸ ਖਿਆਲ ਕਿਵੇਂ ਰੱਖਣਾ ਚਾਹੀਦਾ ਹੈ। ਸੋ ਉਮੀਦ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਦਾ ਖਿਆਲ ਰੱਖਦਿਆਂ ਹੋਇਆਂ ਆਪਣੀ ਡਾਇਟ ਦੇ ਵਿੱਚ ਕੁਝ ਚੇਂਜਸ ਜ਼ਰੂਰ ਲੈ ਕੇ ਆਉਂਗੇ, ਅਤੇ ਕੁਦਰਤੀ ਤੌਰ 'ਤੇ ਇਹਨਾਂ ਚੀਜ਼ਾਂ ਦਾ ਸੇਵਨ ਕਰਕੇ ਤੰਦਰੁਸਤ ਅਤੇ ਗਰਮੀਆਂ ਦੇ ਇਸ ਮੌਸਮ 'ਚ ਤਰੋ ਤਾਜ਼ਾ ਬਣੇ ਰਹੋਗੇ। ਇਸ ਵੇਲੇ ਤੁਹਾਨੂੰ ਤਰੋ ਤਾਜ਼ਗੀ ਦੇਣ ਦੇ ਲਈ ਪ੍ਰੋਗਰਾਮ 'ਚ ਹੁਣੇ ਅਗਲਾ ਗੀਤ ਆ ਰਿਹਾ ਹੈ।

ਫਾਗੁਨੀ ਪਾਠਕ ਦੀ ਆਵਾਜ਼ ਵਿੱਚ ਤੁਸੀਂ ਇਹ ਖੂਬਸੂਰਤ ਗੀਤ ਸੁਣ ਰਹੇ ਸੀ। ਸੋਹਣੀ ਸਵੇਰ ਪ੍ਰੋਗਰਾਮ ਇਸ ਵੇਲੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਸੁਣ ਰਹੇ ਹੋ। ਜਦੋਂ ਵੀ ਕੁਝ ਸ਼ਖਸੀਅਤਾਂ ਦੀ ਮਿਸਾਲ ਦਿੱਤੀ ਜਾਂਦੀ ਹੈ ਕਿ ਉਹਨਾਂ ਨੇ ਸਾਦਗੀ ਤੋਂ ਮਹਾਨਤਾ ਵੱਲ ਸਫ਼ਰ ਕੀਤਾ ਅਤੇ ਦੂਸਰਿਆਂ ਦੇ ਲਈ ਉਹ ਪ੍ਰੇਰਣਾ ਮਿਸਾਲ ਬਣੇ, ਉਹਨਾਂ ਦੇ ਵਿੱਚ ਜਦੋਂ ਉਹਨਾਂ ਦਾ ਜ਼ਿਕਰ ਆਉਂਦਾ ਹੈ ਤਾਂ ਅਸੀਂ ਉਹਨਾਂ ਤੋਂ ਹਮੇਸ਼ਾ ਕੁਝ ਨਾ ਕੁਝ ਸੇਧ ਲੈਣ ਦੀ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਕੁਝ ਤਰੀਕਾਂ ਸਾਨੂੰ ਉਹਨਾਂ ਦੀ ਯਾਦ ਹਮੇਸ਼ਾ ਦਿਲਾਉਂਦੀਆਂ ਨੇ। ਜਿਵੇਂ ਅੱਜ ਦੀ ਤਾਰੀਖ ਸਾਨੂੰ ਨੀਲਮ ਸੰਜੀਵਾ ਰੈੱਡੀ ਹੁਣਾਂ ਦੀ ਯਾਦ ਦਿਲਾ ਰਹੀ ਹੈ, ਜੋ ਕਿ ਭਾਰਤ ਦੇ 6ਵੇਂ ਰਾਸ਼ਟਰਪਤੀ ਸਨ ਅਤੇ ਉਹਨਾਂ ਦਾ ਜਨਮ 19 ਮਈ 1913 ਨੂੰ ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਵਿੱਚ ਹੋਇਆ। ਅਤੇ ਕਿਹਾ ਜਾਂਦਾ ਕਿ ਉਹ ਭਾਰਤ ਦੇ ਪਹਿਲੇ ਅਜਿਹੇ ਰਾਸ਼ਟਰਪਤੀ ਸਨ ਜੋ ਬਿਨਾਂ ਵਿਰੋਧ ਦੇ ਚੁਣੇ ਗਏ ਸਨ। ਆਂਧਰਾ ਪ੍ਰਦੇਸ਼ ਦੀ ਮਿੱਟੀ ਵਿੱਚ ਜਨਮਿਆ ਉਹ ਬੱਚਾ, ਜਿਸ ਨੇ ਸ਼ਾਇਦ ਕਦੇ ਸੋਚਿਆ ਵੀ ਨਹੀਂ ਹੋਏਗਾ ਕਿ ਇੱਕ ਦਿਨ ਉਹ ਭਾਰਤ ਦਾ ਰਾਸ਼ਟਰਪਤੀ ਬਣੇਗਾ। ਜਦੋਂ ਆਜ਼ਾਦੀ ਦੀ ਲਹਿਰ ਚੱਲ ਰਹੀ ਸੀ, ਦੇਸ਼ ਨੂੰ ਨੌਜਵਾਨਾਂ ਦੀ ਲੋੜ ਸੀ, ਤਾਂ ਉਸ ਵੇਲੇ ਵੀ ਨੀਲਮ ਸੰਜੀਵਾ ਰੈੱਡੀ ਹੁਣਾਂ ਨੇ ਆਪਣੀ ਜੀਵਨ ਦੇ ਜਵਾਨੀ ਦੇਸ਼ ਨੂੰ ਸਮਰਪਿਤ ਕੀਤੀ। ਜੇਲ੍ਹਾਂ ਦੇ ਸਲਾਖਾਂ ਸੰਘਰਸ਼ ਦੇ ਦਿਨਾਂ ਨੂੰ ਦੇਖਿਆ, ਪਰ ਚਿਹਰੇ 'ਤੇ ਹੌਸਲਾ ਕਦੇ ਘੱਟ ਨਾ ਹੋਇਆ। 1977 ਤੋਂ 1982 ਤੱਕ ਉਹ ਭਾਰਤ ਦੇ ਰਾਸ਼ਟਰਪਤੀ ਰਹੇ ਅਤੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਹ ਆਂਧਰਾ ਪ੍ਰਦੇਸ਼ ਦੇ ਪਹਿਲੇ ਮੁੱਖ ਮੰਤਰੀ ਵੀ ਰਹੇ, ਜੋ ਉਹਨਾਂ ਦੇ ਹਿੱਸੇ ਇੱਕ ਮਹੱਤਵਪੂਰਨ ਪ੍ਰਾਪਤੀ ਵੀ ਆਉਂਦੀ ਹੈ। ਲੋਕ ਸਭਾ ਦੇ ਸਪੀਕਰ ਰਹੇ ਅਤੇ ਆਪਣੀ ਸਾਦਗੀ ਅਤੇ ਇਮਾਨਦਾਰੀ ਦੇ ਲਈ ਜਾਣੇ ਜਾਂਦੇ ਸਨ। ਕਹਿੰਦੇ ਨੇ ਕਿ ਉਹ ਬਹੁਤ ਹੀ ਸਧਾਰਨ ਜੀਵਨ ਜਿਉਂਦੇ ਸਨ ਅਤੇ ਰਾਸ਼ਟਰਪਤੀ ਬਣਨ ਤੋਂ ਬਾਅਦ ਵੀ ਉਹਨਾਂ ਦੀ ਸਾਦਗੀ ਇਸੇ ਤਰ੍ਹਾਂ ਬਰਕਰਾਰ ਰਹੀ। ਸੋ ਉਹਨਾਂ ਦੇ ਜੀਵਨ ਨੂੰ ਦੇਖਦਿਆਂ ਹੋਇਆਂ ਭਾਰਤ ਦੀ ਰਾਜਨੀਤੀ ਦੇ ਵਿੱਚ ਉਹਨਾਂ ਦੀ ਸਾਦਗੀ ਅਤੇ ਸੰਵਿਧਾਨਕ ਮਰਿਆਦਾ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਹੀ ਅੱਜ ਅਸੀਂ ਹਿੰਦੀ ਸਾਹਿਤ ਦੇ ਮਹਾਨ ਵਿਦਵਾਨ, ਜਿਨ੍ਹਾਂ ਨੇ ਆਪਣੇ ਲੇਖਾਂ, ਨਾਵਲਾਂ ਅਤੇ ਵਿਚਾਰਾਂ ਨਾਲ ਭਾਰਤੀ ਸਾਹਿਤ ਨੂੰ ਨਵੀਂ ਦਿਸ਼ਾ ਦਿੱਤੀ, ਉਹਨਾਂ ਨੂੰ ਵੀ ਯਾਦ ਕਰ ਰਹੇ ਹਾਂ। ਹਜ਼ਾਰੀ ਪ੍ਰਸਾਦ ਦਿਵੇਦੀ ਹੁਣਾਂ ਨੂੰ, ਉਹਨਾਂ ਨੇ ਭਾਰਤੀ ਸੰਸਕ੍ਰਿਤੀ ਅਤੇ ਭਗਤੀ ਅੰਦੋਲਨ ਨੂੰ ਬਹੁਤ ਹੀ ਸਰਲ ਅਤੇ ਰੁਚੀਕਾਰ ਭਾਸ਼ਾ ਦੇ ਵਿੱਚ ਲੋਕਾਂ ਤੱਕ ਪਹੁੰਚਾਇਆ। ਉਹਨਾਂ ਦੀਆਂ ਪ੍ਰਸਿੱਧ ਰਚਨਾਵਾਂ ਵਿੱਚ ਬਾਣ ਭੱਟ ਕੀ ਆਤਮ ਕਥਾ, ਅਨਾਮਦਾਸ ਕਾ ਪੋਥਾ ਅਤੇ ਕਬੀਰ ਵਰਗੀਆਂ ਕਿਤਾਬਾਂ ਸ਼ਾਮਿਲ ਨੇ। ਖਾਸ ਗੱਲ ਇਹ ਸੀ ਕਿ ਉਹ ਗੰਭੀਰ ਵਿਸ਼ਿਆਂ ਨੂੰ ਵੀ ਬਹੁਤ ਹੀ ਸੋਹਣਾ ਅਤੇ ਆਸਾਨ ਅੰਦਾਜ਼ ਦੇ ਵਿੱਚ ਲਿਖਦੇ ਸਨ। ਹਜ਼ਾਰੀ ਪ੍ਰਸਾਦ ਦਿਵੇਦੀ ਨੇ ਸ਼ਾਂਤੀ ਨਿਕੇਤਨ ਵਿੱਚ ਵੀ ਕੰਮ ਕੀਤਾ ਅਤੇ ਉੱਥੇ ਉਹਨਾਂ ਦਾ ਸੰਪਰਕ ਰਵਿੰਦਰਨਾਥ ਟੈਗੋਰ ਵਰਗੀਆਂ ਮਹਾਨ ਸ਼ਖਸੀਅਤਾਂ ਦੇ ਨਾਲ ਹੋਇਆ ਅਤੇ ਇਸ ਦਾ ਪ੍ਰਭਾਵ ਉਹਨਾਂ ਦੀ ਸੋਚ ਅਤੇ ਲਿਖਤ ਦੇ ਵਿੱਚ ਵੀ ਨਜ਼ਰ ਆਉਂਦਾ ਹੈ। ਸੋ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਉਹਨਾਂ ਸਾਹਿਤਕਾਰਾਂ ਦੀ, ਜਿਨ੍ਹਾਂ ਨੇ ਆਪਣੀ ਅਮੀਰ ਲੇਖਣੀ ਦੇ ਨਾਲ ਨਵੇਂ ਸਾਹਿਤਕਾਰਾਂ ਨੂੰ ਪ੍ਰੇਰਣਾ ਦਿੱਤੀ ਅਤੇ ਪਾਠਕਾਂ ਦੇ ਵਿੱਚ ਨੂੰ ਚੰਗਾ ਸਾਹਿਤ ਦਿੱਤਾ, ਤਾਂ ਉਹਨਾਂ ਦੇ ਵਿੱਚ ਉਹਨਾਂ ਦਾ ਹਜ਼ਾਰੀ ਪ੍ਰਸਾਦ ਦਿਵੇਦੀ ਹੁਣਾਂ ਦਾ ਵੀ ਜ਼ਿਕਰ ਆਉਂਦਾ ਹੈ। ਸੋ ਇਹ ਸ਼ਖਸੀਅਤਾਂ ਸਾਨੂੰ ਜ਼ਿੰਦਗੀ ਦੀ ਮਹਾਨਤਾ ਵੱਲ, ਵਿਰਾਟਤਾ ਵੱਲ ਇਸ਼ਾਰਾ ਕਰਦੀਆਂ ਨੇ, ਤਾਂ ਕਿ ਅਸੀਂ ਇਹਨਾਂ ਤੋਂ ਪ੍ਰੇਰਣਾ ਲੈਂਦੇ ਹੋਇਆਂ ਖੁਦ ਵੀ ਆਪਣੇ ਜੀਵਨ 'ਚ ਬਿਹਤਰੀ ਲਿਆ ਸਕੀਏ ਇਹਨਾਂ ਤੋਂ।

0: ਦੇਖੋ ਜੀ, ਸਾਡੇ ਆਸ ਪਾਸ ਪੂਰੇ ਵਿਸ਼ਵ ਦੇ ਵਿੱਚ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਚੱਲ ਰਹੀ ਹੁੰਦੀ ਹੈ, ਅਤੇ ਉਹ ਕੁਝ ਗੱਲਾਂ ਅਜਿਹੀਆਂ ਵੀ ਹੁੰਦੀਆਂ ਨੇ ਜੋ ਸਾਨੂੰ ਕੁਝ ਨਾ ਕੁਝ ਸਿਖਾਉਂਦੀਆਂ ਨੇ। ਹੁਣ ਦੇਖੋ, ਅੱਜ ਫੇਅਰ ਪਲੇ ਦਿਨ ਮਨਾਇਆ ਜਾ ਰਿਹਾ। ਸਾਡੇ 'ਚੋਂ ਬਹੁਤਿਆਂ ਨੂੰ ਇਹ ਵੀ ਨਹੀਂ ਪਤਾ ਹੋਏਗਾ ਕਿ ਫੇਅਰ ਪਲੇ ਡੇ ਹੁੰਦਾ ਕੀ ਹੈ। ਜਦੋਂ ਅਸੀਂ ਫੇਅਰ ਪਲੇ ਡੇ ਦੀ ਗੱਲ ਕਰਦੇ ਹਾਂ ਤਾਂ ਫੇਅਰ ਪਲੇ ਸਿਰਫ ਖੇਡਾਂ ਤੱਕ ਸੀਮਿਤ ਨਹੀਂ, ਸਗੋਂ ਇਹ ਜੀਵਨ ਜਿਉਣ ਦਾ ਵੀ ਇੱਕ ਸੋਹਣਾ ਤਰੀਕਾ ਹੈ। ਜਿਵੇਂ ਖੇਡ ਮੈਦਾਨਾਂ ਵਿੱਚ ਅਸੀਂ ਨਿਯਮਾਂ ਦੀ ਪਾਲਣਾ ਕਰਨੀ ਹੁੰਦੀ ਹੈ, ਉਸੇ ਤਰ੍ਹਾਂ ਜੀਵਨ ਵਿੱਚ ਵੀ ਸੱਚਾਈ, ਇਮਾਨਦਾਰੀ ਅਤੇ ਦੂਜਿਆਂ ਦੇ ਹੱਕਾਂ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ ਹੈ। ਸੋ ਇਸ ਵਿਸ਼ੇ 'ਤੇ ਅਸੀਂ ਅੱਜ ਮੈਡਮ ਅੰਮ੍ਰਿਤ ਕਲਸੀ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਜੋ ਕਿ ਮਨੋਵਿਗਿਆਨਿਕ ਨੇ। ਅੰਮ੍ਰਿਤ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
1: ਥੈਂਕ ਯੂ ਸੋ ਮੱਚ
0: ਜੀ। ਤੁਸੀਂ ਇਸ ਦਿਨ ਦੇ ਬਾਰੇ ਤੇ ਇਸ ਕਨਸੈਪਟ ਦੇ ਬਾਰੇ ਕੀ ਕਹਿਣਾ ਚਾਹੋਗੇ?
1: ਇਹ ਕਨਸੈਪਟ ਜਿਹੜਾ ਸਾਡੀ ਡੇ ਮਨਾਇਆ ਜਾ ਰਿਹਾ ਹੈ, ਇਹ ਮੈਨੂੰ ਲੱਗਦਾ ਹੈ ਕਿ ਹਰ ਇੱਕ ਤੱਕ ਆਵਾਜ਼ ਜਾਣੀ ਚਾਹੀਦੀ ਹੈ, ਕਿਉਂਕਿ ਇਹ ਰਿਲੇਟਡ ਹੈਗਾ ਸਾਡੇ ਰਿਸਪੈਕਟ ਤੋਂ, ਓਨੈਸਟੀ ਤੋਂ, ਇੱਕ ਡਿਸਿਪਲਿਨ ਤੋਂ, ਇੱਕ ਟੀਮ ਵਰਕ ਤੋਂ, ਇੱਕ

0: ਇੰਟੀਗ੍ਰਿਟੀ ਤੋਂ
1: ਜੀ.
0: ਇੰਟੀਗ੍ਰਿਟੀ ਹੁੰਦਾ ਹੈ ਕਿ ਜੇਕਰ ਸਾਨੂੰ ਕੋਈ ਵੀ ਨਹੀਂ ਦੇਖ ਰਿਹਾ ਨਾ ਤਾਂ ਵੀ ਆਪਾਂ ਸਹੀ ਕੰਮ ਕਰੀਏ
1: ਜੀ.
0: ਤੇ ਦੂਜਾ ਬਹੁਤ ਹੀ ਵਧੀਆ ਹੈਗਾ ਕਿ ਬਈ ਦੇਖੋ ਇਹ ਮੈਨੂੰ ਲੱਗਦਾ ਕਿ ਸਾਡੇ ਪੇਰੈਂਟਸ ਔਰ ਟੀਚਰਸ ਔਰ ਕੋਚਿਸ ਦਾ ਬਹੁਤ ਵੱਡਾ ਰੋਲ ਹੈਗਾ ਕਿਉਂਕਿ ਇਹ ਬਚਪਨ ਤੋਂ ਹੀ ਬੱਚਿਆਂ ਨੂੰ ਅੰਦਰ ਡਿਸਿਪਲਿਨ ਪਾਇਆ ਜਾਣਾ ਚਾਹੀਦਾ ਹੈ ਜਿੱਦਾਂ ਕਿ ਫੇਅਰਨੈਸ ਹੈਗੀ ਹੈ ਇਹ ਸਕੂਲਸ ਦੇ ਵਿੱਚ ਵਰਕ ਪਲੇਸਿਸ ਦੇ ਵਿੱਚ ਅੱਜ ਕੱਲ ਤੇ ਆਨਲਾਈਨ ਡਿਜੀਟਲ ਪਲੇਟਫਾਰਮ ਤੇ ਵੀ ਨਾ ਮੈਨੂੰ ਲੱਗਦਾ ਕਿ ਇਹਦੇ ਉੱਪਰ ਬਹੁਤ ਜ਼ਿਆਦਾ ਕਮਿਊਨਿਟੀ ਨੂੰ ਦੱਸਣ ਦੀ ਜ਼ਰੂਰਤ ਹੈ ਕਿ ਸਾਨੂੰ ਬਚਪਨ ਤੋਂ ਹੀ ਐਲਡਰ ਦੀ ਰਿਸਪੈਕਟ ਆਪਣੇ ਤੋਂ ਨੀਵਿਆਂ ਦੀ ਰਿਸਪੈਕਟ ਕੋਈ ਭੇਦਭਾਵ ਰਿਲੀਜਨ ਚ ਨਹੀਂ ਹੋਣਾ ਚਾਹੀਦਾ ਕਿ ਛੋਟਾ ਵੱਡਾ ਭੇਦਭਾਵ ਜਾਤ ਪਾਤ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਤੋਂ ਨਾ ਬਹੁਤ ਉੱਪਰ ਉੱਠ ਜਾਣਾ ਚਾਹੀਦਾ ਸਾਡੇ ਅੱਜ ਕੱਲ ਦੀ ਯੂਥ ਨੂੰ ਬੱਚਿਆਂ ਨੂੰ ਲੇਕਿਨ ਇਹ ਉਦੋਂ ਹੀ ਹੋਏਗਾ ਜਦੋਂ ਸਾਡੀ ਯੂਥ ਨੂੰ ਉਹਦੀ ਜਦੋਂ ਕਰੈਕਟਰ ਬਿਲਡਿੰਗ ਸ਼ੁਰੂ ਹੁੰਦੀ ਹੈ ਨਾ ਉਦੋਂ ਹੀ ਪੇਰੈਂਟਸ ਨੂੰ ਟੀਚਰਸ ਨੂੰ ਤੇ ਕੋਚਿਸ ਨੂੰ ਮੈਨੂੰ ਲੱਗਦਾ ਕਿ ਉਹਨਾਂ ਨੂੰ ਡਿਸਿਪਲਿਨ ਸਿਖਾ ਦੇਣਾ ਚਾਹੀਦਾ ਹੈ ਤਾਂ ਕਿ ਵੱਡੇ ਹੋ ਕੇ ਬੱਚਿਆਂ 'ਚ ਉਹ ਜਿਹੜੀ ਡਿਸਿਪਲਿਨ ਦੀ ਜਿਹੜੀ ਭਾਵਨਾ ਹੈ

0: ਬੱਚਿਆਂ ਨੂੰ, ਲੇਕਿਨ ਇਹ ਉਦੋਂ ਹੀ ਹੋਏਗਾ ਜਦੋਂ ਸਾਡੀ ਯੂਥ ਨੂੰ ਉਹਦੇ ਉਹਦੀ ਜਦੋਂ ਕਰੈਕਟਰ ਬਿਲਡਿੰਗ ਸ਼ੁਰੂ ਹੁੰਦੀ ਹੈ ਨਾ, ਉਦੋਂ ਹੀ ਪੇਰੈਂਟਸ ਨੂੰ, ਟੀਚਰਸ ਨੂੰ ਤੇ ਕੋਚਿਸ ਨੂੰ ਮੈਨੂੰ ਲੱਗਦਾ ਕਿ ਉਹਨਾਂ ਨੂੰ ਡਿਸਿਪਲਿਨ ਸਿਖਾ ਦੇਣਾ ਚਾਹੀਦਾ ਹੈ, ਤਾਂ ਕਿ ਵੱਡੇ ਹੋ ਕੇ ਬੱਚਿਆਂ 'ਚ ਉਹ ਜਿਹੜੀ ਡਿਸਿਪਲਿਨ ਦੀ ਜਿਹੜੀ ਭਾਵਨਾ ਹੈ, ਬਿਹੇਵੀਅਰ ਉਹਨਾਂ ਦਾ ਛੋਟੇ ਤੋਂ ਵੱਡੇ ਤੱਕ, ਉਹ ਸਾਰਾ ਬਹੁਤ ਮੈਟਰ ਕਰਦਾ ਹੈ ਕਿ ਇਹ ਬੱਚੇ ਨੂੰ ਸੰਸਕਾਰ ਕਿੱਥੋਂ ਸਿਖਾਏ ਜਾ ਰਹੇ ਹੈ, ਕੀ ਚੀਜ਼ ਬੱਚੇ ਦੇ ਮਨ 'ਚ ਪਾਈ ਜਾ ਰਹੀ ਹੈ। ਜਿੱਦਾਂ ਮੈਨੂੰ ਲੱਗਦਾ ਕਿ ਇੱਕ ਸਪੋਰਟਸ ਪਰਸਨ ਹੈ, ਉਹਦੇ ਵਿੱਚ ਇੱਕ ਟੀਮ ਵਰਕ, ਡਿਸਿਪਲਿਨ, ਲੀਡਰਸ਼ਿਪ, ਇੰਪਥੀ, ਇੰਪਥੀ ਹੁੰਦਾ ਜਦੋਂ ਅਸੀਂ ਦੂਜੇ ਦੀ ਜਗ੍ਹਾ ਤੇ ਆਪਣੇ ਆਪ ਨੂੰ ਰੱਖ ਕੇ ਸੋਚਦੇ ਹਾਂ, ਫਿਰ ਸਾਨੂੰ ਉਹਦੀ ਦਰਦ ਦਾ ਅਹਿਸਾਸ ਹੁੰਦਾ ਹੈ, ਤੇ ਉਹ ਦਰਦ ਦੇ ਅਹਿਸਾਸ ਵਾਲੀ ਭਾਵਨਾ ਨਾ ਸਭ ਵਿੱਚ ਹੋਣੀ ਚਾਹੀਦੀ ਹੈ, ਕਿਉਂਕਿ ਦੇਖੋ ਬੱਚੇ ਦੇ ਮਨ ਦੇ ਵਿੱਚ ਹਮੇਸ਼ਾ ਜਿੱਤ ਹੀ ਨਹੀਂ ਪਾਣੀ ਚਾਹੀਦੀ, ਕਿਉਂਕਿ ਦੇਖੋ ਅੱਜ ਕੱਲ ਜਿਹੜੇ ਐਗਜ਼ਾਮਸ ਵੀ ਹੋਏ ਨੇ ਬੱਚਿਆਂ ਦੇ, ਤੇ ਕਈ ਵਾਰੀ ਪੇਰੈਂਟਸ ਕੰਪੀਟੀਸ਼ਨ ਦੀ ਭਾਵਨਾ ਉਹਦੇ ਅੰਦਰ ਪਾ ਦਿੰਦੇ ਨੇ ਕਿ ਜੇਕਰ ਉਹ ਪਾਸ ਹੋਏਗਾ ਤੇ ਤੂੰ ਉਸ ਤੋਂ ਜ਼ਿਆਦਾ ਨੰਬਰ ਲੈਣੇ ਆ, ਇਹ ਗਲਤ ਹੈ। ਸਾਨੂੰ ਸਿਖਾਉਣਾ ਚਾਹੀਦਾ ਆਪਣੀ ਯੂਥ ਨੂੰ ਕਿ ਅਸੀਂ ਕਿੱਦਾਂ ਜਿੱਤਣਾ, ਅਸੀਂ ਕਿਸੇ ਨੂੰ ਹਰਾਉਣਾ ਨਹੀਂ ਹੈ, ਅਸੀਂ ਖੁਦ ਕਿੱਦਾਂ ਜਿੱਤਣਾ ਉਹਦੇ ਉੱਪਰ ਸਾਨੂੰ ਸਾਰੀ ਕੋਚਿੰਗ ਦੇਣੀ ਚਾਹੀਦੀ ਹੈ, ਜਿਹਦੇ ਵਿੱਚ ਟਾਈਮ ਮੈਨੇਜਮੈਂਟ ਆ ਜਾਂਦੀ ਹੈ, ਜਿਹਦੇ ਵਿੱਚ ਡਿਸਿਪਲਿਨ ਆਉਂਦਾ, ਜਿਹਦੇ ਵਿੱਚ ਸਭ ਤੋਂ ਵੱਡਾ ਬਿਹੇਵੀਅਰ ਆਉਂਦਾ, ਤੁਹਾਡੀ ਬੋਲ ਬਾਣੀ ਕਿਸ ਤਰ੍ਹਾਂ ਦੀ ਹੈ, ਤੁਸੀਂ ਕਿੰਨੇ ਗਰਾਊਂਡਿਡ ਹੋ। ਸਾਡਾ ਨਾ ਕਈ ਵਾਰੀ ਕੀ ਹੁੰਦਾ, ਸਾਡਾ ਕੋਚਿੰਗ ਦਾ ਤਰੀਕਾ ਗਲਤ ਹੋ ਜਾਂਦਾ ਕਿ ਅਸੀਂ ਉਹਨੂੰ ਹੈਰਾਨਾ, ਜਦਕਿ ਅਸੀਂ ਜਿੱਤਣਾ ਕਿੱਦਾਂ ਉਹਦੇ ਉੱਪਰ ਸਾਨੂੰ ਪੂਰੀ ਲੀਡਰਸ਼ਿਪ ਲੈਣੀ,
1: ਯਾਨੀ ਸਾਡਾ ਕੰਪੀਟੀਸ਼ਨ ਸਾਡੇ ਖੁਦ ਦੇ ਨਾਲ ਹੀ ਹੋਣਾ ਚਾਹੀਦਾ।
0: ਬਿਲਕੁਲ ਬਿਲਕੁਲ ਬਿਲਕੁਲ, ਕਿ ਮੈਂ ਅੱਜ ਨਾਲੋਂ ਕੱਲ ਕਿੱਦਾਂ ਵਧੀਆ ਕਰਨਾ ਹੈ, ਸਾਨੂੰ ਦੂਜਾ ਕੋਈ ਨਹੀਂ ਨਜ਼ਰ ਆਉਣਾ ਚਾਹੀਦਾ। ਅਗਰ ਅਸੀਂ ਦੂਸਰੇ ਨੂੰ ਦੇਖ ਲਿਆ ਫਿਰ ਤੇ ਅਸੀਂ ਉਹਦੇ ਫਾਇਦੇ ਦੀ ਨਾ ਲੈਤੀ, ਸਾਨੂੰ ਖੁਦ ਨੂੰ ਦੇਖਣਾ ਚਾਹੀਦਾ। ਐਕਸੈਪਟੈਂਸ ਜੇਕਰ ਸਭ ਨੂੰ ਆ ਗਈ ਨਾ, ਫਿਰ ਤੇ ਤੁਸੀਂ ਸਮਝੋ ਕਿ ਸਾਰਾ ਕੁਛ ਹੀ ਠੀਕ ਹੋ ਗਿਆ। ਹਰ ਇੱਕ ਚੀਜ਼ ਨੂੰ ਐਕਸੈਪਟ ਕਰਨਾ ਚਾਹੀਦਾ। ਦੇਖੋ ਜੇ ਦਿਨ ਹੈ ਨਾ ਤੇ ਦਿਨ ਦੇ ਨਾਲ ਰਾਤ ਵੀ ਹੈ, ਜੇ ਖੁਸ਼ੀ ਹੈ ਖੁਸ਼ੀ ਦੇ ਨਾਲ ਗਮ ਵੀ ਹੈ, ਤੇ ਜੇ ਕੋਈ ਚੰਗਾ ਤੇ ਉਹਦੇ ਨਾਲ ਬੁਰਾ ਵੀ ਹੈ। ਇਹਨੂੰ ਨਾ ਅਸੀਂ ਬਚਪਨ ਚ ਕਹਿੰਦੇ ਹੁੰਦੇ ਹਾਂ ਆਪੋਜ਼ਿਟ ਕੰਪਲੀਮੈਂਟਰੀ। ਆਪੋਜ਼ਿਟ ਕੰਪਲੀਮੈਂਟਰੀ ਹੁੰਦੀ ਹੈ ਕਿ ਸਹੀ ਦੇ ਨਾਲ ਗਲਤ, ਤੇ ਜਦੋਂ ਅਸੀਂ ਉਹ ਚੀਜ਼ ਗਲਤ ਵੀ ਐਕਸੈਪਟ ਕਰਨੀ ਸਿੱਖ ਗਏ ਨਾ, ਫਿਰ ਤੇ ਸਾਡਾ ਬਿਹੇਵੀਅਰ, ਸਾਡਾ ਡਿਸਿਪਲਿਨ, ਸਾਡੇ ਚ ਇੰਨੀ ਕੁ ਪੋਜ਼ਿਟਿਵਿਟੀ ਆ ਜਾਂਦੀ ਹੈ ਕਿ ਸਾਨੂੰ ਕੋਈ ਨੈਗੇਟਿਵ ਚੀਜ਼ ਅਟਰੈਕਟ ਨਹੀਂ ਕਰ ਸਕਦੀ, ਕਿਉਂਕਿ ਸਾਡੇ ਚ ਐਕਸੈਪਟੈਂਸ ਆ ਜਾਂਦੀ ਹੈ ਹਰ ਚੀਜ਼ ਨੂੰ, ਚਾਹੇ ਉਹ ਸਾਡੀ ਹਾਰ ਹੈ ਉਹਨੂੰ ਵੀ ਖੁਸ਼ੀ ਨਾਲ ਐਕਸੈਪਟ ਕਰਨਾ ਹੈ, ਉਹਨੂੰ ਆਪਣੇ ਸਵਾਰ ਨਹੀਂ ਕਰਨਾ, ਹਾਰ ਨੂੰ ਆਪਣੇ ਦਿਮਾਗ ਤੇ ਹਾਵੀ ਨਹੀਂ ਕਰਨਾ ਚਾਹੀਦਾ।
1: ਬਿਲਕੁਲ ਜੀ, ਹਾਰ ਨੂੰ ਵੀ ਅਸੀਂ ਸਵੀਕਾਰ ਕਰੀਏ ਤੇ ਜਿੱਤ ਦੇ ਵਿੱਚ ਅਹੰਕਾਰ ਨਾ ਕਰੀਏ, ਇਹ ਸੋਚ
0: ਬਿਲਕੁਲ
1: ਸਾਨੂੰ ਅੰਦਰੋਂ ਮਜ਼ਬੂਤ ਬਣਾਉਂਦੀ ਹੈ। ਸਿਰਫ ਮੈਦਾਨ ਵਿਚ ਹੀ ਨਹੀਂ ਸਗੋਂ ਜੀਵਨ ਦੇ ਹਰ ਮੋੜ ਤੇ ਵੀ ਫੇਅਰ ਪਲੇ ਦੀ ਭਾਵਨਾ ਦੇ ਨਾਲ ਅੱਗੇ ਵਧਾਂਗੇ।
0: ਬਿਲਕੁਲ ਬਿਲਕੁਲ, ਮੈਂ ਤੇ ਪੇਰੈਂਟਸ ਨੂੰ ਆਪਣੀ ਸੋਸਾਇਟੀ ਨੂੰ ਇਹੀ ਕਹੂੰਗੀ ਕਿ ਇਹ ਬਚਪਨ ਤੋਂ ਹੀ ਬੱਚਿਆਂ ਦੇ ਵਿੱਚ ਡਿਸਿਪਲਿਨ ਔਰ ਬਿਹੇਵੀਅਰ ਦੀ ਜਿਹੜੀ ਭਾਵਨਾ ਉਹ ਪਾ ਦੇਣੀ ਚਾਹੀਦੀ।
1: ਬਹੁਤ ਬਹੁਤ ਸ਼ੁਕਰੀਆ ਅੰਮ੍ਰਿਤ ਕਲਸੀ ਜੀ, ਤੁਸੀਂ ਅੱਜ ਦੇ ਦਿਨ ਦੇ ਬਾਰੇ ਸਾਨੂੰ ਵਿਸਤਾਰ ਸਹਿਤ ਸਮਝਾਇਆ ਅਤੇ ਫੇਅਰ ਪਲੇ ਡੇ, ਅਸੀਂ ਸ਼ਾਇਦ ਇਹ ਜੋ ਗੱਲ ਹੈ ਸ਼ਾਇਦ ਪਹਿਲੀ ਵਾਰੀ ਵੀ ਸੁਣੀ ਹੋਵੇ ਬਹੁਤਿਆਂ ਨੇ, ਪਰ ਇਸਦਾ ਜੋ ਇਸ ਦੇ ਪਿੱਛੇ ਕੰਸੈਪਟ ਹੈ ਉਹ ਬਹੁਤ ਮਜ਼ਬੂਤ ਹੈ, ਇਸ ਨੂੰ ਸਮਝਣਾ ਬਹੁਤ ਜ਼ਰੂਰੀ ਸੀ। ਸੋ ਤਾਂ ਹੀ ਇਹ ਦਿਨ ਜੋ ਨੇ ਉਹ ਸਾਰਥਕ ਹੋ ਸਕਦੇ ਨੇ। ਸੋਹਣੇ ਸੇ ਪ੍ਰੋਗਰਾਮ ਦੇ ਵਿੱਚ ਇਹ ਸਾਰਥਕ ਗੱਲਬਾਤ ਤੋਂ ਬਾਅਦ ਗੀਤ ਹੈ ਸ਼ਾਨ ਦੀ ਆਵਾਜ਼ ਵਿੱਚ।

ਪਿਆਰ ਮੈਂ ਕਭੀ ਕਭੀ ਫਿਲਮ 'ਚ ਗੀਤ ਸੀ ਜਿਸ ਨੂੰ ਸ਼ਾਨ ਨੇ ਗਾਇਆ ਸੀ। ਮੁਸੂ ਮੁਸੂ ਹਾਸੀ ਦਾ ਮਤਲਬ ਹੁੰਦਾ ਹੈ ਕਿ ਹੌਲੀ ਹੌਲੀ ਸ਼ਰਮਾਈ ਹੋਈ ਮੁਸਕੁਰਾਹਟ। ਇਹ ਮੁਸਕੁਰਾਹਟ ਤੁਹਾਡੇ ਚਿਹਰਿਆਂ 'ਤੇ ਪੂਰਾ ਦਿਨ ਇਸੇ ਤਰ੍ਹਾਂ ਬਣੀ ਰਹੇ, ਇਸੀ ਉਮੀਦ ਦੇ ਨਾਲ, ਇਸੇ ਆਸ਼ਾ ਦੇ ਨਾਲ ਅੱਜ ਦਾ ਇਹ ਪ੍ਰੋਗਰਾਮ ਸੋਹਣੀ ਸਵੇਰ ਖਤਮ ਕਰਨ ਦੀ ਮੈਨੂੰ ਪੂਨਮ ਨੂੰ ਇਜਾਜ਼ਤ ਦਿਓ। ਨਮਸਕਾਰ।

0: and Royals will face Lucknow Super Giants in Jaipur at 7:30 p.m. The India Meteorological Department IMD has forecast severe heat wave conditions today at places over Madhya Pradesh and Uttar Pradesh. Hot and humid weather conditions are expected to persist during the day over coastal Andhra Pradesh and Odisha. Rajasthan, Vidarbha and West Uttar Pradesh are expected to experience hot night conditions tonight. The weather agency also forecast heavy rainfall over Andaman and Nicobar Islands, Kerala, Mahe, Lakshadweep, Nagaland, Manipur, Mizoram, Tripura, Tamil Nadu, Puducherry and Karaikal. Thunderstorms and lightning are likely today over Bihar, Gangetic, West Bengal, Odisha, Jharkhand, Telangana, Jammu and Kashmir and some parts of northeast India. And now for a look at today's newspapers, it's over to Nina Arakkal.
1: Thank you, Abhishek. Modi, the first Indian Prime Minister to visit Norway in more than four decades, is covered prominently by the dailies. Prime Minister urges peace in Ukraine, West Asia leads the pioneer. While the statesman leads with Prime Minister Modi, pushes tech, green ties in Norway. The Indian Express carries the picture of PM Modi receiving Norway's highest honour. The caption under the picture reads, PM Narendra Modi with King Harald V as he is conferred the Grand Cross of the Royal Norwegian Order of Merit in Oslo on Monday. The Economic Times, in its editorial, Bringing It All Back Home, writes that the repatriation of 1,000-year-old Chola copper plates from Leiden University during Narendra Modi's visit to the Netherlands last weekend is a welcome assertion of India's proprietorial sovereignty. Excavated between 1687 and 1700 during the Dutch redevelopment of Nagapattinam, the two sets reveal a legacy of royal succession and maritime diplomacy. The return of Chola plates mirrors that of Piprava, Buddha relic gems and restitution of 657 stolen antiquities from the United States. UPSC to release prelims provisional answers, reports Hindustan Times about the UPSC to release the answer key soon after prelims exams to enhance transparency and uphold the highest standards of to conduct the examination. Aaron Rai runs away with PGA Championship, first English-born winner in more than a century, states the pioneer. And finally, India's bullet train dream inches closer to reality. The Financial Express says project is being executed with assistance from the government of Japan. And with that, it's back to you, Abhishek.
0: Thank you, Nina. And now, before we end the bulletin, the headlines once again. Prime Minister Narendra Modi calls for $100 billion investment in 1 million jobs under India EFTA agreement at Business and Research Summit in Oslo, Norway. Prime Minister Modi to meet leaders of all five Nordic nations at the third India-Nordic summit today. Defence Minister Rajnath Singh describes Operation Sindoor as testament to India's transformation into strong, confident and capable nation. Judges Inquiry Committee investigating allegations against Justice Yashwant Verma submits report to Lok Sabha Speaker Om Birla. West Bengal government allows ED to prosecute former principal of RG Kaur Medical College, Sandeep Ghosh, for financial irregularity case. And in IPL cricket, Sunrisers Hyderabad secure playoff berth, beating Chennai Super Kings by 5 wickets. And with that, we end the morning news. Have a nice day.
2: Namaskar. Akashvaniye. ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨਾਰਵੇ ਵਪਾਰ ਅਤੇ ਖੋਜ ਸਿਖਰ ਸੰਮੇਲਨ ਵਿੱਚ ਭਾਰਤ EFTA ਸਮਝੌਤੇ ਤਹਿਤ 100 ਅਰਬ ਅਮਰੀਕੀ ਡਾਲਰ ਦੇ ਨਿਵੇਸ਼ ਅਤੇ 10 ਲੱਖ ਨੌਕਰੀਆਂ ਪੈਦਾ ਕਰਨ ਦਾ ਸੱਦਾ ਦਿੱਤਾ ਹੈ ਪ੍ਰਧਾਨ ਮੰਤਰੀ ਅੱਜ ਤੀਜੇ ਭਾਰਤ ਨਾਰਡਿਕ ਸਿਖਰ ਸੰਮੇਲਨ ਵਿੱਚ ਸਾਰੇ 5 ਨਾਰਡਿਕ ਦੇਸ਼ਾਂ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਰੇਸ਼ਨ ਸਿੰਦੂਰ ਨੂੰ ਭਾਰਤ ਦਾ ਮਜ਼ਬੂਤ ਆਤਮ ਵਿਸ਼ਵਾਸੀ ਅਤੇ ਸਮਰੱਥ ਰਾਸ਼ਟਰ ਬਣਨ ਦਾ ਪ੍ਰਤੀਕ ਦੱਸਿਆ ਜਸਟਿਸ ਯਸ਼ਵੰਤ ਵਰਮਾ ਨਾਲ ਸੰਬੰਧਿਤ ਇਲਜ਼ਾਮਾਂ ਦੀ ਜਾਂਚ ਕਰ ਰਹੀ ਜੱਜਾਂ ਦੀ ਜਾਂਚ ਕਮੇਟੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਆਪਣੀ ਰਿਪੋਰਟ ਸੌਂਪੀ ਪੱਛਮੀ ਬੰਗਾਲ ਸਰਕਾਰ ਨੇ ਮਾਲੀ ਬੇਨੇਮੀਆਂ ਦੇ ਮਾਮਲੇ ਵਿੱਚ ਆਰਜੀ ਕਾਰ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦੇ ਮੁਕੱਦਮਾ ਚਲਾਉਣ ਦੀ ਇਜਾਜ਼ਤ ਦਿੱਤੀ ਅਤੇ IPL ਕ੍ਰਿਕਟ ਵਿੱਚ ਸਨਰਾਈਜ਼ਰਸ ਹੈਦਰਾਬਾਦ ਨੇ ਚੇਨਈ ਸੁਪਰ ਕਿੰਗਸ ਨੂੰ 5 ਵਿਕਟਾਂ ਨਾਲ ਹਰਾ ਕੇ ਪਲੇਆਫ ਵਿੱਚ ਆਪਣੀ ਥਾਂ ਪੱਕੀ ਕਰ ਲਈ ਏ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਅਤੇ ਨਾਰਵੇ ਨੂੰ ਵਪਾਰ ਅਤੇ ਆਰਥਿਕ ਭਾਈਵਾਲੀ ਸਮਝੌਤੇ

0: ਤਹਿਤ 100 ਅਰਬ ਅਮਰੀਕੀ ਡਾਲਰ ਦੀ ਪੂੰਜੀਕਾਰੀ ਦੇ ਟੀਚੇ ਨੂੰ ਹਾਸਲ ਕਰਨ ਅਤੇ ਭਾਰਤ ਵਿੱਚ 10 ਲੱਖ ਰੁਜ਼ਗਾਰ ਪੈਦਾ ਕਰਨ ਲਈ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ। ਪ੍ਰਧਾਨ ਮੰਤਰੀ ਗਲਾਸਲੋ ਵਿੱਚ ਕਰਾਏ ਗਏ ਭਾਰਤ ਨਾਰਵੇ ਵਪਾਰ ਅਤੇ ਖੋਜ ਸਿਖਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਵਲੀ ਅਹਿਦ ਸ਼ਹਿਜ਼ਾਦੇ ਹਾਕੌਨ ਅਤੇ ਪ੍ਰਧਾਨ ਮੰਤਰੀ ਯੋਨਸ ਗੈਰ ਸਥੂਰ ਵੀ ਇਸ ਸਿਖਰ ਸੰਮੇਲਨ 'ਚ ਸ਼ਾਮਿਲ ਹੋਏ। ਪ੍ਰਧਾਨ ਮੰਤਰੀ ਮੋਦੀ ਨੇ ਵਪਾਰ ਅਤੇ ਆਰਥਿਕ ਭਾਈਵਾਲੀ ਸਮਝੌਤੇ TEPA ਦੇ ਲਾਗੂ ਹੋਣ ਦੇ ਬਾਅਦ ਦਵੱਲੇ ਵਪਾਰ ਅਤੇ ਪੂੰਜੀਕਾਰੀ 'ਚ ਵਾਧੇ ਦੀ ਸ਼ਲਾਘਾ ਕੀਤੀ।
1: यूरोपियन फ्री ट्रेड एसोसिएशन के साथ ट्रेड एंड इकोनॉमिक पार्टनरशिप एग्रीमेंट लागू किया। ये यूनिक और स्पेशल एग्रीमेंट हमारे बीच टैलेंट, टेक्नोलॉजी और म्यूचुअल ट्रस्ट का एग्रीमेंट है। इसी एग्रीमेंट के माध्यम से एफ्टा कंट्रीज से भारत में अगले 15 वर्षों में $100 बिलियन इन्वेस्टमेंट और 1 मिलियन जॉब्स क्रिएट करने का लक्ष्य है।
0: ਪ੍ਰਧਾਨ ਮੰਤਰੀ ਨੇ ਭਾਰਤ ਦੀ ਹਰੀ ਤਬਦੀਲੀ 'ਤੇ ਜ਼ੋਰ ਦਿੰਦਿਆਂ ਦੇਸ਼ ਦੇ ਵਿਕਾਸ, ਵੱਧਦੀ ਊਰਜਾ ਮੰਗ, ਜਲਵਾਯੂ ਵਚਨਬੱਧਤਾਵਾਂ ਅਤੇ ਨਵਿਆਉਣ ਯੋਗ ਊਰਜਾ, ਗ੍ਰਿਡ ਸੰਰਚਨਾ, ਹਰੇ ਹਾਈਡਰੋਜਨ ਅਤੇ ਸਾਫ਼ ਸੁਥਰੀ ਊਰਜਾ ਦੇ ਪਸਾਰ ਦਾ ਜ਼ਿਕਰ ਕੀਤਾ।
1: 2030 ਤੱਕ ਹਮਨੇ 500 GW ਕਲੀਨ ਐਨਰਜੀ ਔਰ 5 ਮਿਲੀਅਨ ਟਨ ਗ੍ਰੀਨ ਹਾਈਡਰੋਜਨ ਪ੍ਰੋਡਿਊਸ ਕਰਨ ਦਾ ਟਾਰਗੇਟ ਰੱਖਾ ਹੈ। ਕਲੀਨ ਐਨਰਜੀ ਇਨਵੈਸਟਮੈਂਟ नॉर्वे वेल फंड की भी प्राथमिकता है। मैं नॉर्वे को भारत के क्लीन एनर्जी फ्यूचर में अहम हिस्सेदार बनने के लिए आमंत्रित करता हूँ।
0: ਪ੍ਰਧਾਨਮੰਤਰੀ ਮੋਦੀ ਨੇ ਦੋਵਾਂ ਦੇਸ਼ਾਂ ਦੇ ਵਪਾਰਕ ਭਾਈਚਾਰਿਆਂ ਤੋਂ ਨਵੀਂ ਭਾਈਵਾਲੀਆਂ ਬਣਾਉਣ, ਸਹਿਯੋਗ ਦੇ ਉਭਰਦੇ ਖੇਤਰਾਂ ਦੀ ਪਛਾਣ ਕਰਨ ਅਤੇ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਅੱਜ 3 ਭਾਰਤ ਨੌਰਡਿਕ ਸਿਖਰ ਸੰਮੇਲਨ ਵਿੱਚ ਸਾਰੇ 5 ਨੌਰਡਿਕ ਦੇਸ਼ਾਂ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਆਪਣੇ 5 ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ਵਿੱਚ ਅੱਜ ਇਟਲੀ ਦੇ 2 ਦਿਨਾਂ ਦੌਰੇ ਤੇ ਰੋਮ ਪਹੁੰਚਣਗੇ। ਇਹ ਦੌਰਾ ਇਟਲੀ ਦੇ ਪ੍ਰਧਾਨ ਮੰਤਰੀ ਜੋਰਜੀਆ ਮੇਲੋਨੀ ਦੇ ਸੱਦੇ ਤੇ ਹੋ ਰਿਹਾ ਹੈ। ਸ੍ਰੀ ਮੋਦੀ ਪ੍ਰਧਾਨ ਮੰਤਰੀ ਮੇਲੋਨੀ ਨਾਲ ਦਵੱਲੀ ਗੱਲਬਾਤ ਕਰਨਗੇ। ਉਹ ਇਟਲੀ ਦੇ ਰਾਸ਼ਟਰਪਤੀ ਸਰਜੀਓ ਮੈਟਾਰੇਲਾ ਨਾਲ ਵੀ ਮੁਲਾਕਾਤ ਕਰਨਗੇ। ਸ੍ਰੀ ਮੋਦੀ ਭਾਰਤ ਤੇ ਇਟਲੀ ਵਿਚਕਾਰ ਵਪਾਰ ਤੇ ਨਿਵੇਸ਼ ਨੂੰ ਹੋਰ ਉਤਸ਼ਾਹਿਤ ਕਰਨ ਲਈ ਸਨਅਤਕਾਰਾਂ ਨਾਲ ਵੀ ਗੱਲਬਾਤ ਕਰਨਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਰੇਸ਼ਨ ਸਿੰਦੂਰ ਨੂੰ ਭਾਰਤ ਦੇ ਮਜ਼ਬੂਤ, ਆਤਮ ਵਿਸ਼ਵਾਸੀ ਤੇ ਸਮਰੱਥ ਰਾਸ਼ਟਰ ਬਣਨ ਦਾ ਪ੍ਰਤੀਕ ਦਸਿਆ ਹੈ। ਕੱਲ ਹਨੋਈ ਵਿਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਭਾਰਤ ਪਹਿਲਾਂ ਪਰਮਾਣੂ ਹਮਲਾ ਨਾ ਕਰਨ ਦੀ ਨੀਤੀ ਪ੍ਰਤੀ ਵਚਨਬੱਧ ਏ, ਪਰ ਇਹ ਪਰਮਾਣੂ ਧਮਕੀ ਅੱਗੇ ਨਹੀਂ ਚੁੱਕੇਗਾ ਤੇ ਦੁਸ਼ਮਣ ਦੀ ਕਿਸੇ ਵੀ ਗੁਸਤਾਖੀ ਦਾ ਢੁਕਵਾਂ ਜਵਾਬ ਦੇਣ ਲਈ ਤਿਆਰ ਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਬੇਮਿਸਾਲ ਤਰੱਕੀ ਕੀਤੀ ਏ, ਜਿਸ ਕਾਰਨ ਆਲਮੀ ਪੱਧਰ ਤੇ ਦੇਸ਼ ਦਾ ਮਾਣ ਲਗਾਤਾਰ ਵਧ ਰਿਹਾ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਸੈਮੀਕੰਡਕਟਰ ਖੇਤਰ ਵਿਚ ਤੇਜ਼ੀ ਨਾਲ ਅੱਗੇ ਵਧ ਰਿਹਾ ਤੇ ਇਹ ਸਿਰਫ ਤਕਨੀਕੀ ਤਰੱਕੀ ਹੀ ਨਹੀਂ ਸਗੋਂ ਨਵੇਂ ਭਾਰਤ ਦੀ ਪਛਾਣ ਵੀ ਏ। ਸ੍ਰੀ ਸਿੰਘ ਨੇ ਵਿਸ਼ਵ ਸ਼ਾਂਤੀ, ਸਾਂਝੇ ਵਿਕਾਸ ਤੇ ਖੁਸ਼ਹਾਲੀ ਲਈ ਭਾਰਤ ਨਾਲ ਭਾਈਵਾਲੀ ਕਰਨ ਦਾ ਸੱਦਾ ਦਿੱਤਾ। ਨਾਲ ਹੀ ਭਾਰਤੀ ਭਾਈਚਾਰੇ ਨੂੰ ਰਾਸ਼ਟਰ ਨਿਰਮਾਣ ਵਿਚ ਯੋਗਦਾਨ ਦੇਣ ਦੀ ਅਪੀਲ ਵੀ ਕੀਤੀ। ਜਸਟਿਸ ਯਸ਼ਵੰਤ ਵਰਮਾ ਨਾਲ ਸੰਬੰਧਿਤ ਇਲਜ਼ਾਮਾਂ ਦੀ ਜਾਂਚ ਕਰ ਰਹੀ ਜੱਜਾਂ ਦੀ ਜਾਂਚ ਕਮੇਟੀ ਨੇ ਸੰਸਦ ਭਵਨ ਵਿਚ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਆਪਣੀ ਰਿਪੋਰਟ ਸੌਂਪੀ। ਇਹ ਜੱਜ ਜਾਂਚ ਕਾਨੂੰਨ 1968 ਤਹਿਤ ਕਾਨੂੰਨੀ ਜ਼ਰੂਰਤਾਂ ਦੇ ਮੁਤਾਬਕ ਪੇਸ਼ ਕੀਤੀ ਗਈ। ਇਹ ਕਮੇਟੀ ਪਿਛਲੇ ਸਾਲ 12 ਅਗਸਤ ਨੂੰ ਲੋਕ ਸਭਾ ਸਪੀਕਰ ਵੱਲੋਂ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਯਸ਼ਵੰਤ ਵਰਮਾ ਖਿਲਾਫ਼ ਇਲਜ਼ਾਮਾਂ ਦੀ ਜਾਂਚ ਕਰਨ ਲਈ ਬਣਾਈ ਗਈ ਸੀ। ਇਹ ਰਿਪੋਰਟ ਸਮੇਂ ਸਿਰ ਸੰਸਦ ਦੇ ਦੋਵਾਂ ਸਦਨਾਂ ਵਿਚ ਰੱਖੀ ਜਾਏਗੀ। ਜੱਜਾਂ ਦੀ ਜਾਂਚ ਕਮੇਟੀ ਦੇ ਪ੍ਰਧਾਨ ਸੁਪਰੀਮ ਕੋਰਟ ਦੇ ਜੱਜ ਜਸਟਿਸ ਅਰਵਿੰਦ ਕੁਮਾਰ, ਬੰਬੇ ਹਾਈਕੋਰਟ ਦੇ ਮੁੱਖ ਜੱਜ ਜਸਟਿਸ ਸ੍ਰੀ ਚੰਦਰਸ਼ੇਖਰ ਤੇ ਕਰਨਾਟਕਾ ਹਾਈਕੋਰਟ ਦੇ ਸੀਨੀਅਰ ਵਕੀਲ BV ਆਚਾਰੀ ਨੇ ਜੱਜਾਂ ਦੀ ਜਾਂਚ ਕਮੇਟੀ ਦੀ ਰਿਪੋਰਟ ਸ੍ਰੀ ਬਿਰਲਾ ਨੂੰ ਪੇਸ਼ ਕੀਤੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR ਜਲੰਧਰ। ਪੱਛਮੀ ਬੰਗਾਲ ਸਰਕਾਰ ਨੇ ਕੋਲਕਾਤਾ ਦੇ RG ਗੌਰ ਮੈਡੀਕਲ ਕਾਲਜ ਤੇ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਤੇ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਏ। ਇਹ ਕਾਰਵਾਈ ਕਲਕੱਤਾ ਹਾਈਕੋਰਟ ਦੇ ਹੁਕਮਾਂ ਅਤੇ CBI ਦੀ ਜਾਂਚ ਤੋਂ ਬਾਅਦ ਕੀਤੀ ਗਈ ਏ। ਸੰਦੀਪ ਘੋਸ਼ ਦੇ ਮੈਡੀਕਲ ਕਾਲਜ ਵਿਚ ਖਰੀਦਦਾਰੀ ਨਾਲ ਸਬੰਧਿਤ ਮਾਮਲਿਆਂ ਵਿਚ ਮਾਲੀ ਬੇਨੇਮੀਆਂ ਦਾ ਇਲਜ਼ਾਮ ਏ। ਇਸ ਮਾਮਲੇ ਵਿਚ 3 ਹੋਰ ਸੰਸਥਾਵਾਂ ਦੀ ਵੀ ਜਾਂਚ ਕੀਤੀ ਜਾ ਰਹੀ ਏ। CBI ਨੇ ਭ੍ਰਿਸ਼ਟਾਚਾਰ ਤੇ ਅਪਰਾਧਿਕ ਸਾਜ਼ਿਸ਼ ਦੇ ਇਲਜ਼ਾਮਾਂ ਤਹਿਤ ਮਾਮਲਾ ਦਰਜ ਕੀਤਾ, ਜਦੋਂ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਵੀ ਮਨੀ ਲਾਂਡਰਿੰਗ ਦੇ ਪਹਿਲੂਆਂ ਦੀ ਜਾਂਚ ਕਰ ਰਿਹਾ ਹੈ। ਰਾਜਪਾਲ ਦੀ ਪ੍ਰਵਾਨਗੀ ਤੋਂ ਬਾਅਦ ਹੁਣ ਅਦਾਲਤ ਇਸ ਮਾਮਲੇ ਵਿਚ ਅੱਗੇ ਸੁਣਵਾਈ ਕਰ ਸਕੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਛੱਤੀਸਗੜ੍ਹ

ਅਤੇ ਬਸਤਰ ਦੇ ਡਿਵੀਜ਼ਨਲ ਸਦਰ ਮੁਕਾਮ ਜਗਦਲਪੁਰ ਵਿੱਚ ਕੇਂਦਰੀ ਜ਼ੋਨਲ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਇਸ ਮੀਟਿੰਗ ਵਿੱਚ ਛੱਤੀਸਗੜ੍ਹ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ ਅਤੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ। ਕੱਲ੍ਹ ਛੱਤੀਸਗੜ੍ਹ ਦੀ ਆਪਣੀ ਯਾਤਰਾ ਦੌਰਾਨ ਸ਼੍ਰੀ ਸ਼ਾਹ ਨੇ ਬਸਤਰ ਜ਼ਿਲ੍ਹੇ ਦੇ ਨੇਤਾਨਾਰ ਪਿੰਡ ਵਿੱਚ ਇੱਕ ਜਨਤਕ ਸੇਵਾ ਕੇਂਦਰ ਦਾ ਉਦਘਾਟਨ ਕੀਤਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਅਗਲੇ 5 ਸਾਲਾਂ ਵਿੱਚ ਨਕਸਲਵਾਦ ਕਾਰਨ ਬਸਤਰ ਦੇ ਲੋਕਾਂ ਨੂੰ ਵੱਡੇ ਪੱਧਰ ਤੇ ਹੋਏ ਆਰਥਿਕ, ਸਮਾਜਿਕ ਤੇ ਸੱਭਿਆਚਾਰਕ ਨੁਕਸਾਨ ਦੀ ਭਰਪਾਈ ਕਰੇਗੀ। ਉਨ੍ਹਾਂ ਕਿਹਾ ਕਿ ਬਸਤਰ ਡਿਵੀਜ਼ਨ ਵਿੱਚ ਕਾਇਮ ਕੀਤੇ ਗਏ ਕਰੀਬ 200 ਸੁਰੱਖਿਆ ਕੈਂਪਾਂ ਵਿੱਚੋਂ ਅਗਲੇ 1.5 ਸਾਲ ਵਿੱਚ ਲਗਭਗ 70 ਕੈਂਪਾਂ ਨੂੰ ਜਨਤਕ ਸੇਵਾ ਕੇਂਦਰਾਂ ਵਿੱਚ ਬਦਲਿਆ ਜਾਏਗਾ ਅਤੇ ਕਬਾਇਲੀਆਂ ਭਲਾਈ ਲਈ ਕੇਂਦਰਾਂ ਵਜੋਂ ਵਿਕਸਿਤ ਕੀਤਾ ਜਾਏਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਸੇਵਾ ਕੇਂਦਰ ਬੈਂਕਿੰਗ, ਆਧਾਰ, ਰਾਸ਼ਨ ਕਾਰਡ, ਹੁਨਰ ਸਿਖਲਾਈ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਸਾਰੀਆਂ ਭਲਾਈ ਯੋਜਨਾਵਾਂ ਨਾਲ ਸੰਬੰਧਿਤ ਸਹੂਲਤਾਂ ਪ੍ਰਦਾਨ ਕਰਨਗੇ। ਖੇਤੀਬਾੜੀ ਦੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਸਾਨਾਂ, ਵਪਾਰੀਆਂ ਅਤੇ ਖੇਤੀਬਾੜੀ ਖੇਤਰ ਨਾਲ ਜੁੜੇ ਲੋਕਾਂ ਲਈ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਦੇ ਉਦੇਸ਼ ਨਾਲ ਕਈ ਵੱਡੇ ਸੁਧਾਰਾਂ ਦਾ ਜਾਇਜ਼ਾ ਲਿਆ ਹੈ। ਕੱਲ੍ਹ ਮੀਟਿੰਗ ਵਿੱਚ ਖੇਤੀਬਾੜੀ ਮੰਤਰਾਲੇ ਦੇ ਸਕੱਤਰ ਆਤਿਸ਼ ਚੰਦਰ ਨੇ ਮੰਤਰਾਲੇ ਵੱਲੋਂ ਲਾਗੂ ਕੀਤੇ ਜਾ ਰਹੇ ਸੁਧਾਰਾਂ ਅਤੇ ਆਉਣ ਵਾਲੀਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਕਿਹਾ ਕਿ ਘਰੇਲੂ ਕੀਟਨਾਸ਼ਕਾਂ ਦੀ ਵਿਕਰੀ ਅਤੇ ਭੰਡਾਰਨ ਲਈ ਲਾਇਸੈਂਸ ਪ੍ਰਕਿਰਿਆ ਨੂੰ ਕਾਫ਼ੀ ਸਰਲ ਬਣਾਇਆ ਗਿਆ, ਜਿਸ ਨਾਲ 40 ਲੱਖ ਤੋਂ ਵੱਧ ਪ੍ਰਚੂਨ ਵਿਕਰੇਤਾਵਾਂ ਨੂੰ ਫਾਇਦਾ ਹੋਇਆ ਹੈ। ਮੀਟਿੰਗ ਵਿੱਚ ਖਾਦ ਰਜਿਸਟ੍ਰੇਸ਼ਨ ਅਤੇ ਬੀਜ ਦੀਆਂ ਦਰਾਮਦ ਬਰਾਮਦ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਦੇ ਕਦਮਿਆਂ ਦੀ ਵੀ ਸਮੀਖਿਆ ਕੀਤੀ ਗਈ। ਅਮਰੀਕਾ ਨੇ ਪਹਿਲਾਂ ਹੀ ਸਮੁੰਦਰ ਵਿੱਚ ਫਸੇ ਰੂਸੀ ਤੇਲ ਲਈ ਪਾਬੰਦੀਆਂ ਦੀ ਛੋਟ ਨੂੰ 1 ਮਹੀਨੇ ਲਈ ਵਧਾ ਦਿੱਤਾ ਹੈ। ਅਮਰੀਕੀ ਖਜ਼ਾਨਾ ਵਿਭਾਗ ਨੇ ਕੱਲ੍ਹ ਇੱਕ ਆਦੇਸ਼ ਜਾਰੀ ਕਰਕੇ 17 ਅਪ੍ਰੈਲ ਜਾਂ ਇਸ ਤੋਂ ਪਹਿਲਾਂ ਸਮੁੰਦਰ ਵਿੱਚ ਫਸੇ ਰੂਸੀ ਤੇਲ ਲਈ ਪਾਬੰਦੀਆਂ ਦੀ ਛੋਟ ਨੂੰ 17 ਜੂਨ ਤੱਕ ਵਧਾ ਦਿੱਤਾ। ਇਸ ਤੋਂ ਪਹਿਲਾਂ 5 ਮਾਰਚ ਨੂੰ ਅਮਰੀਕਾ ਨੇ ਭਾਰਤ ਨੂੰ ਰੂਸੀ ਤੇਲ ਖਰੀਦਣ ਲਈ 1 ਮਹੀਨੇ ਦੀ ਪਾਬੰਦੀਆਂ ਦੀ ਛੋਟ ਦਿੱਤੀ ਸੀ। ਕੁਝ ਦਿਨਾਂ ਬਾਅਦ ਇਹ ਛੋਟ, ਜਿਸ ਦੀ ਮਿਆਦ 11 ਅਪ੍ਰੈਲ ਨੂੰ ਖਤਮ ਹੋ ਗਈ ਸੀ, ਦੂਜੇ ਦੇਸ਼ਾਂ ਲਈ ਵਧਾ ਦਿੱਤੀ ਗਈ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ 'ਤੇ ਅੱਜ ਤੋਂ 23 ਮਈ ਤੱਕ ਜ਼ਬਰਦਸਤ ਗਰਮੀ ਪੈਣ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਦੋਵਾਂ ਰਾਜਾਂ ਵਿੱਚ ਮੌਸਮ ਖੁਸ਼ ਰਹੇਗਾ। ਆਯੁਸ਼ ਮੰਤਰਾਲੇ ਨੇ ਇਸ ਦੌਰਾਨ ਮੌਜੂਦਾ ਗਰਮੀਆਂ ਦੇ ਮੌਸਮ ਲਈ ਅੱਤ ਦੀ ਗਰਮੀ ਅਤੇ ਲੂ ਬਾਰੇ ਇੱਕ ਵਿਆਪਕ ਜਨਤਕ ਸਿਹਤ ਸਲਾਹ ਜਾਰੀ ਕੀਤੀ ਹੈ। ਇਸ ਵਿੱਚ ਕਾਫ਼ੀ ਮਾਤਰਾ ਵਿੱਚ ਪਾਣੀ ਪੀਣ, ਤੇਜ਼ ਗਰਮੀ ਦੌਰਾਨ ਸੂਰਜ ਦੇ ਸੰਪਰਕ ਤੋਂ ਬਚਣ, ਹਲਕੇ ਸੂਤੀ ਕੱਪੜੇ ਪਾਉਣ ਅਤੇ ਮੌਸਮੀ ਫਲਾਂ ਅਤੇ ਇਲੈਕਟ੍ਰੋਲਾਈਟਸ ਨਾਲ ਭਰਪੂਰ ਤਰਲ ਪਦਾਰਥਾਂ ਦਾ ਸੇਵਨ ਕਰਨ ਤੇ ਜ਼ੋਰ ਦਿੱਤਾ ਗਿਆ ਹੈ। ਆਈਪੀਐਲ ਕ੍ਰਿਕਟ ਵਿੱਚ ਸਨਰਾਈਜ਼ਰਸ ਹੈਦਰਾਬਾਦ ਨੇ ਚੇਨਈ ਸੁਪਰ ਕਿੰਗਸ ਨੂੰ 5 ਵਿਕਟਾਂ ਨਾਲ ਹਰਾ ਕੇ ਪਲੇ ਆਫ ਵਿੱਚ ਥਾਂ ਪੱਕੀ ਕਰ ਲਈ ਏ। ਅੱਜ ਰਾਜਸਥਾਨ ਰਾਇਲਸ ਦਾ ਮੁਕਾਬਲਾ ਜੈਪੁਰ ਵਿੱਚ ਸ਼ਾਮ 7:30 ਵਜੇ ਲਖਨਊ ਸੁਪਰ ਜੈਂਟਸ ਨਾਲ ਹੋਏਗਾ। ਆਖਿਰ 'ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨਾਰਵੇ ਵਪਾਰ ਅਤੇ ਖੋਜ ਸਿਖਰ ਸੰਮੇਲਨ ਵਿੱਚ ਭਾਰਤ EFTA ਸਮਝੌਤੇ ਤਹਿਤ 100 ਅਰਬ ਅਮਰੀਕੀ ਡਾਲਰ ਦੇ ਨਿਵੇਸ਼ ਅਤੇ 10 ਲੱਖ ਨੌਕਰੀਆਂ ਪੈਦਾ ਕਰਨ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਅੱਜ 3ਜੇ ਭਾਰਤ ਨੌਰਡਿਕ ਸਿਖਰ ਸੰਮੇਲਨ ਵਿੱਚ ਸਾਰੇ 5 ਨੌਰਡਿਕ ਦੇਸ਼ਾਂ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਰੇਸ਼ਨ ਸਿੰਦੂਰ ਨੂੰ ਭਾਰਤ ਦਾ ਮਜ਼ਬੂਤ ਆਤਮ ਵਿਸ਼ਵਾਸੀ ਅਤੇ ਸਮਰੱਥ ਰਾਸ਼ਟਰ ਬਣਨ ਦਾ ਪ੍ਰਤੀਕ ਦੱਸਿਆ ਅਤੇ ਜਸਟਿਸ ਯਸ਼ਵੰਤ ਵਰਮਾ ਨਾਲ ਸੰਬੰਧਿਤ ਇਲਜ਼ਾਮਾਂ ਦੀ ਜਾਂਚ ਕਰ ਰਹੀ ਜੱਜਾਂ ਦੀ ਜਾਂਚ ਕਮੇਟੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਆਪਣੀ ਰਿਪੋਰਟ ਸੌਂਪੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।

0: ਵੀ ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਕਰ ਰਹੇ ਹਾਂ ਪੰਜਾਬੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ। ਇਸ ਪ੍ਰੋਗਰਾਮ ਦਾ ਪਹਿਲਾ ਗੀਤ ਗੋਰਿਆਂ ਨੂੰ ਦਫਾ ਕਰੋ, ਇਸ ਫਿਲਮ 'ਚੋਂ ਪ੍ਰਭ ਗਿੱਲ ਦੀ ਆਵਾਜ਼ ਵਿੱਚ।

0: ਵੀਡੀਓ ਲਾਈਕ ਕਰਨ ਤੇ ਪੈਸੇ ਮਿਲਣਗੇ। ਸੋ ਈਜ਼ੀ।
1: ਫਸਿਆ।
2: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
3: ਜਾਣਕਾਰ ਬਣੋ, ਸੁਚੇਤ ਰਹੋ।
4: ਮੈਂ ਇੱਕ ਪੰਜਾਬ ਦੀ ਪ੍ਰੋਗਰਾਮ ਤੋਂ ਇਸ ਵੇਲੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਸੁਣ ਰਹੇ ਹੋ। ਅਗਲਾ ਗੀਤ ਅਸਾਂ ਨੂੰ ਮਾਣ ਵਤਨਾਂ ਦਾ ਫਿਲਮ ਚੋਂ ਹਰਭਜਨ ਮਾਨ ਦੀ ਆਵਾਜ਼ 'ਚ।

ਮਹਿਕ ਪੰਜਾਬ ਦੀ ਪ੍ਰੋਗਰਾਮ ਪੰਜਾਬੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਤੁਸੀਂ ਇਸ ਵੇਲੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸੁਣ ਰਹੇ ਹੋ। ਅਗਲਾ ਗੀਤ ਸੁਣਾਉਣ ਜਾ ਰਹੇ ਹਾਂ ਯਾਰਾਂ ਨਾਲ ਬਹਾਰਾਂ ਫਿਲਮ 'ਚੋਂ ਹੈ, ਸੁਖਵਿੰਦਰ ਦੀ ਆਵਾਜ਼ 'ਚ।

ਤੁਸੀਂ ਸੁਣ ਰਹੇ ਸੀ ਪੰਜਾਬੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਨੇ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਰਤ ਨਾਰਵੇ ਵਪਾਰ ਅਤੇ ਖੋਜ ਸਿਖਰ ਸੰਮੇਲਨ ਵਿੱਚ ਭਾਰਤ ਐਫਟਾ ਸਮਝੌਤੇ ਤਹਿਤ 100 ਅਰਬ ਅਮਰੀਕੀ ਡਾਲਰ ਦੇ ਨਿਵੇਸ਼ ਅਤੇ 10 ਲੱਖ ਨੌਕਰੀਆਂ ਪੈਦਾ ਕਰਨ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਅੱਜ ਤੀਜੇ ਭਾਰਤ ਨੌਰਡਿਕ ਸਿਖਰ ਸੰਮੇਲਨ ਵਿੱਚ ਸਾਰੇ 5 ਨੌਰਡਿਕ ਦੇਸ਼ਾਂ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਰੇਸ਼ਨ ਸਿੰਦੂਰ ਨੂੰ ਭਾਰਤ ਦਾ ਮਜ਼ਬੂਤ, ਆਤਮ ਵਿਸ਼ਵਾਸੀ ਅਤੇ ਸਮਰੱਥ ਰਾਸ਼ਟਰ ਬਣਨ ਦਾ ਪ੍ਰਤੀਕ ਦੱਸਿਆ। ਜਸਟਿਸ ਯਸ਼ਵੰਤ ਵਰਮਾ ਨਾਲ ਸੰਬੰਧਿਤ ਇਲਜ਼ਾਮਾਂ ਦੀ ਜਾਂਚ ਕਰ ਰਹੀ ਜੱਜਾਂ ਦੀ ਜਾਂਚ ਕਮੇਟੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਆਪਣੀ ਰਿਪੋਰਟ ਸੌਂਪੀ। ਪੱਛਮੀ ਬੰਗਾਲ ਸਰਕਾਰ ਨੇ ਮਾਲੀ ਬੇਨੀਮੀਆਂ ਦੇ ਮਾਮਲੇ ਵਿੱਚ ਆਰਜੀਕਾਰ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ 'ਤੇ ਮੁਕੱਦਮਾ ਚਲਾਉਣ ਦੀ ਇਜਾਜ਼ਤ ਦਿੱਤੀ। ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਪੈਟਰੋਲ ਪੰਪਾਂ 'ਤੇ ਈਂਧਣ ਦੀ ਰਾਸ਼ਨਿੰਗ ਦੀ ਕਥਿਤ ਅਸਥਾਈ ਸ਼ੁਰੂਆਤ ਸੰਬੰਧੀ ਗੁੰਮਰਾਹਕੁਨ ਅਤੇ ਫਰਜ਼ੀ ਖਬਰਾਂ ਦਾ ਖੰਡਨ ਕਰਦਿਆਂ ਕਿਹਾ ਹੈ ਕਿ ਪੈਟਰੋਲ ਜਾਂ ਡੀਜ਼ਲ ਦੀ ਵਿਕਰੀ 'ਤੇ ਕੋਈ ਪਾਬੰਦੀ ਜਾਂ ਸੀਮਾ ਲਾਉਣ ਸੰਬੰਧੀ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਦੇ

ਅਧਿਕਾਰੀਆਂ ਦੀ ਇੱਕ ਟੀਮ ਨੇ ਚੰਡੀਗੜ੍ਹ ਦਾ ਦੌਰਾ ਕੀਤਾ ਹੈ। ਪੰਜਾਬ ਪੁਲਿਸ ਵੱਲੋਂ 3 ਵੱਖ-ਵੱਖ ਕਾਰਵਾਈਆਂ ਵਿੱਚ 10 ਪਿਸਤੌਲਾਂ, 2 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਤੇ ਨਕਲੀ ਭਾਰਤੀ ਕਰੰਸੀ ਸਮੇਤ 7 ਮੁਲਜ਼ਮ ਗ੍ਰਿਫਤਾਰ। ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 118ਵੇਂ ਦਿਨ ਪੁਲਿਸ ਟੀਮਾਂ ਵੱਲੋਂ 271 ਵਿਅਕਤੀਆਂ ਨੂੰ 3 ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ, ਜਿਸ ਨਾਲ ਕੁੱਲ ਗ੍ਰਿਫਤਾਰੀਆਂ ਦੀ ਗਿਣਤੀ 30,250 ਹੋ ਗਈ ਹੈ। ਲੋਕ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93-946-93-946 ਰਾਹੀਂ ਗੁਪਤ ਰੂਪ ਵਿੱਚ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਬਾਰੇ ਸੂਹ ਦੇ ਸਕਦੇ ਨੇ। ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਗਰਮੀ ਦਾ ਕਹਿਰ ਜਾਰੀ ਹੈ ਅਤੇ IPL ਕ੍ਰਿਕਟ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਚੇਨਈ ਸੁਪਰ ਕਿੰਗਸ ਨੂੰ 5 ਵਿਕਟਾਂ ਨਾਲ ਹਰਾ ਕੇ ਪਲੇਅਆਫ ਵਿੱਚ ਆਪਣੀ ਥਾਂ ਪੱਕੀ ਕੀਤੀ। ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਕਰ ਰਹੇ ਹਾਂ ਫਿਲਮ ਸੰਗੀਤ ਦਾ ਪ੍ਰੋਗਰਾਮ।

ਕਿਸ਼ੋਰ ਕੁਮਾਰ ਹੁਣਾਂ ਦੀ ਆਵਾਜ਼ ਵਿੱਚ ਤੁਸੀਂ ਇਹ ਗੀਤ ਸੁਣਿਆ। ਸਰਮ ਤੇਰੀ ਕਸਮ ਫਿਲਮ ਦੇ ਗੀਤ ਅੱਜ ਦੇ ਫਿਲਮ ਸੰਗੀਤ ਪ੍ਰੋਗਰਾਮ 'ਚ ਸੁਣ ਰਹੇ ਹੋ। ਇਸ ਫਿਲਮ ਦੇ ਗੀਤ ਸੰਗੀਤਕਾਰ ਆਰ ਡੀ ਬਰਮਨ ਹੁਣਾਂ ਨੇ ਕਿਸ਼ੋਰ ਕੁਮਾਰ ਅਤੇ ਆਸ਼ਾ ਭੋਸਲੇ ਹੁਣਾਂ ਤੋਂ ਗਵਾਏ ਸਨ। ਅਤੇ ਗੀਤ ਜੋ ਅਗਲਾ ਤੁਹਾਨੂੰ ਸੁਣਾਉਣ ਜਾ ਰਿਹਾ, ਉਸ ਦੇ ਵਿੱਚ ਰਾਹੁਲ ਦੇਵ ਬਰਮਨ ਹੁਣਾਂ ਨੇ ਆਵਾਜ਼ ਵੀ ਦਿੱਤੀ ਹੈ। ਆਰ ਡੀ ਬਰਮਨ ਹੁਣਾਂ ਨੂੰ ਇਸ ਫਿਲਮ ਦੇ ਸੰਗੀਤ ਦੇ ਲਈ ਉਹਨਾਂ ਦਾ ਪਹਿਲਾ ਸਰਵਸ਼੍ਰੇਸ਼ਠ ਸੰਗੀਤਕਾਰ ਦਾ ਫਿਲਮਫੇਅਰ ਅਵਾਰਡ ਵੀ ਦਿੱਤਾ ਗਿਆ ਸੀ। ਆਓ ਫਿਰ ਅਗਲਾ ਗੀਤ ਸੁਣਦੇ ਹਾਂ ਆਸ਼ਾ ਭੋਸਲੇ ਅਤੇ ਆਰ ਡੀ ਬਰਮਨ ਦੀ ਆਵਾਜ਼ 'ਚ।

ਸਰਮ ਤੇਰੀ ਕਸਮ ਫਿਲਮ 'ਚੋਂ ਇਹ ਗੀਤ ਜੋ ਹੁਣੇ ਤੁਸੀਂ ਸੁਣਿਆ ਆਰ ਡੀ ਬਰਮਨ ਅਤੇ ਆਸ਼ਾ ਭੋਸਲੇ ਹੁਣਾਂ ਦੀ ਆਵਾਜ਼ ਦੇ ਵਿੱਚ, ਇਹ ਇਸ ਫਿਲਮ ਦਾ ਬੇਹੱਦ ਪਾਪੂਲਰ ਗੀਤ ਵੀ ਸੀ ਅਤੇ ਰੀਨਾ ਰਾਏ ਦੇ ਇਨ ਫਿਲਮਾਏ ਕਿ ਜਿਹਨਾਂ ਫੇਮਸ ਗੀਤਾਂ ਦੀ ਗੱਲ ਕੀਤੀ ਜਾਂਦੀ ਹੈ ਸੁਪਰਹਿੱਟ ਗੀਤਾਂ ਦੀ, ਉਹਨਾਂ ਵਿੱਚੋਂ ਇਹ ਗੀਤ ਦਾ ਜ਼ਿਕਰ ਵੀ ਜ਼ਰੂਰ ਆਉਂਦਾ ਹੈ। ਇਸ ਵਕਤ ਤੁਸੀਂ ਫਿਲਮ ਸੰਗੀਤ ਦਾ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸੁਣ ਰਹੇ ਹੋ ਅਤੇ ਅੱਜ ਦੇ ਇਸ ਪ੍ਰੋਗਰਾਮ 'ਚ ਸਨਮ ਤੇਰੀ ਕਸਮ ਫਿਲਮ ਦੇ ਗੀਤ ਸੁਣ ਰਹੇ ਹੋ।

ਤੁਸੀਂ ਸੁਣ ਰਹੇ ਸੀ ਫਿਲਮ ਸੰਗੀਤ ਦਾ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਕਰ ਰਹੇ ਹਾਂ NCERT ਵੱਲੋਂ ਸਪੋਂਸਰ ਪ੍ਰੋਗਰਾਮ ਉਮੰਗ।

0: अभी आपने सुना कार्यक्रम गौरा देवी। आशा है श्रोताओं, ये कार्यक्रम आपको जरूर पसंद आया होगा। अब हमारा आज का उमंग कार्यक्रम यहीं पर समाप्त होता है, तो अब अपने मित्र अजीत
1: और विमलेश को उमंग कार्यक्रम की तकनीकी टीम के साथ कल तक के लिए आज्ञा दीजिए।
0: नमस्कार।
2: उमंग उमंग उमंग उमंग।
3: ਤੁਸੀਂ ਸੁਣ ਰਹੇ ਸੀ NCERT ਵੱਲੋਂ ਸਪੌਂਸਰ ਪ੍ਰੋਗਰਾਮ ਉਮੰਗ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਨੇ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨਾਰਵੇ ਵਪਾਰ ਅਤੇ ਖੋਜ ਸਿਖਰ ਸੰਮੇਲਨ ਵਿਚ ਭਾਰਤ ਐਫਟਾ ਸਮਝੌਤੇ ਤਹਿਤ 100 ਅਰਬ ਅਮਰੀਕੀ ਡਾਲਰ ਦੇ ਨਿਵੇਸ਼ ਅਤੇ 10 ਲੱਖ ਨੌਕਰੀਆਂ ਪੈਦਾ ਕਰਨ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਅੱਜ ਤੀਜੇ ਭਾਰਤ ਨੌਰਡਿਕ ਸਿਖਰ ਸੰਮੇਲਨ ਵਿਚ ਸਾਰੇ 5 ਨੌਰਡਿਕ ਦੇਸ਼ਾਂ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਰੇਸ਼ਨ ਸਿੰਦੂਰ ਨੂੰ ਭਾਰਤ ਦਾ ਮਜ਼ਬੂਤ, ਆਤਮ ਵਿਸ਼ਵਾਸੀ ਅਤੇ ਸਮਰੱਥ ਰਾਸ਼ਟਰ ਬਣਨ ਦਾ ਪ੍ਰਤੀਕ ਦੱਸਿਆ। ਜਸਟਿਸ ਯਸ਼ਵੰਤ ਵਰਮਾ ਨਾਲ ਸੰਬੰਧਿਤ ਇਲਜ਼ਾਮਾਂ ਦੀ ਜਾਂਚ ਕਰ ਰਹੀ ਜੱਜਾਂ ਦੀ ਜਾਂਚ ਕਮੇਟੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਆਪਣੀ ਰਿਪੋਰਟ ਸੌਂਪੀ। ਪੱਛਮੀ ਬੰਗਾਲ ਸਰਕਾਰ ਨੇ ਮਾਲੀ ਬੇਨੀਮੀਆਂ ਦੇ ਮਾਮਲੇ ਵਿਚ ਆਰਜੀਕਾਰ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਤੇ ਮੁਕੱਦਮਾ ਚਲਾਉਣ ਦੀ ਇਜਾਜ਼ਤ ਦਿੱਤੀ। ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਪੈਟਰੋਲ ਪੰਪਾਂ ਤੇ ਈਂਧਣ ਦੀ ਰਾਸ਼ਨਿੰਗ ਦੀ ਕਥਿਤ ਅਸਥਾਈ ਸ਼ੁਰੂਆਤ ਸਬੰਧੀ ਗੁੰਮਰਾਹਕੁੰਨ ਤੇ ਫਰਜ਼ੀ ਖਬਰਾਂ ਦਾ ਖੰਡਨ ਕਰਦਿਆਂ ਕਿਹਾ ਹੈ ਕਿ ਪੈਟਰੋਲ ਜਾਂ ਡੀਜ਼ਲ ਦੀ ਵਿਕਰੀ ਤੇ ਕੋਈ ਪਾਬੰਦੀ ਜਾਂ ਸੀਮਾ ਲਾਉਣ ਸਬੰਧੀ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਦੇ ਅਧਿਕਾਰੀਆਂ ਦੀ ਇੱਕ ਟੀਮ ਨੇ ਚੰਡੀਗੜ੍ਹ ਦਾ ਦੌਰਾ ਕੀਤਾ। ਪੰਜਾਬ ਪੁਲਿਸ ਵੱਲੋਂ 3 ਵੱਖ ਵੱਖ ਕਾਰਵਾਈਆਂ ਵਿਚ 10 ਪਿਸਤੌਲਾਂ, 2 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਤੇ ਨਕਲੀ ਭਾਰਤੀ ਕਰੰਸੀ ਸਮੇਤ 7 ਮੁਲਜ਼ਮ ਗ੍ਰਿਫ਼ਤਾਰ। ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 118ਵੇਂ ਦਿਨ ਪੁਲਿਸ ਟੀਮਾਂ ਵੱਲੋਂ 271 ਵਿਅਕਤੀਆਂ ਨੂੰ 3 ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨਾਲ ਕੁੱਲ ਗ੍ਰਿਫ਼ਤਾਰੀਆਂ ਦੀ ਗਿਣਤੀ 30,250 ਹੋ ਗਈ ਹੈ। ਲੋਕ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93-946-93-946 ਰਾਹੀਂ ਗੁਪਤ ਰੂਪ ਵਿਚ ਲੋੜੀਂਦੇ ਅਪਰਾਧੀਆਂ ਤੇ ਗੈਂਗਸਟਰਾਂ ਬਾਰੇ ਸੂਹ ਦੇ ਸਕਦੇ ਨੇ। ਪੰਜਾਬ ਸਮੇਤ ਉੱਤਰੀ ਭਾਰਤ ਵਿਚ ਗਰਮੀ ਦਾ ਕਹਿਰ ਜਾਰੀ ਹੈ ਤੇ IPL ਕ੍ਰਿਕਟ ਵਿਚ ਸਨਰਾਈਜ਼ਰਸ ਹੈਦਰਾਬਾਦ ਨੇ ਚੇਨਈ ਸੁਪਰ ਕਿੰਗਸ ਨੂੰ 5 ਵਿਕਟਾਂ ਨਾਲ ਹਰਾ ਕੇ ਪਲੇ ਆਫ ਵਿਚ ਆਪਣੀ ਥਾਂ ਪੱਕੀ ਕੀਤੀ। ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖਬਰਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਹੈਲੋ ਫਰਮਾਇਸ਼।

0: ਕੁਮਾਰ ਸਾਨੂੰ ਦੀ ਆਵਾਜ਼ ਵਿੱਚ ਤੁਸੀਂ ਖੂਬਸੂਰਤ ਗੀਤ ਸੁਣਿਆ ਆਸ਼ਿਕੀ ਫਿਲਮ 'ਚੋਂ, ਆਪਣੀ ਪਸੰਦ ਦੇ ਗੀਤ ਸੁਣਨ ਲਈ ਤੁਸੀਂ ਪ੍ਰੋਗਰਾਮ 'ਚ 0181-43-143 ਨੰਬਰ ਮਿਲਾ ਕੇ ਆ ਸਕਦੇ ਹੋ। ਜਿਸ ਤਰ੍ਹਾਂ ਪਹਿਲੇ ਕੋਲੋਂ ਦੋਸਤ ਆ ਗਏ ਨੇ, ਹੈਲੋ
1: ਹੈਲੋ, ਹਾਂਜੀ ਪਿੰਡ ਪੂਨਮ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ?
1: ਹਾਂਜੀ ਬਲਵਿੰਦਰ ਸਰਾ, ਪਿੰਡ ਮੋਰ ਜਨ ਸਿੱਖਾਂ, ਜ਼ਿਲ੍ਹਾ ਹਨੂੰਮਾਨਗੜ੍ਹ, ਰਾਜਸਥਾਨ ਤੋਂ ਬੋਲ ਰਿਹਾ ਭੈਣ ਜੀ।
0: ਹਾਂਜੀ, ਕੀ ਹਾਲ ਚਾਲ ਨੇ ਜੀ?
1: ਵਧੀਆ, ਭੈਣ ਜੀ ਆਪਣੇ ਸੁਣਾਓ?
0: ਸਾਡੇ ਹਾਲ ਚਾਲ ਵੀ ਬਹੁਤ ਵਧੀਆ ਨੇ ਜੀ। ਅੱਜ ਗਾਣਾ ਵਧੀਆ ਜੀ, ਕਿਹੜਾ ਸੁਣੋਗੇ ਤੁਸੀਂ?
1: ਹਾਂਜੀ, ਅੱਖੀਓ ਕੁਝ ਰੋਕੋ ਸੇ ਮੂਵੀ ਦਾ ਗੀਤ ਹੈ ਜੀ, ਟਾਈਟਲ ਸੌਂਗ।
0: ਇਹ ਗੀਤ ਤਾਂ ਵਾਕਈ ਬਹੁਤ ਵਧੀਆ ਹੈ।
1: ਹਾਂਜੀ ਹਾਂਜੀ,
0: ਗਾਉਣ ਲੱਗੇ ਸੀ ਤੁਸੀਂ ਸ਼ਾਇਦ?
1: ਹਾਂਜੀ
0: ਠੀਕ ਹੈ ਜੀ, ਗੁਣਗੁਣਾ ਦਿਓ ਫਿਰ।
1: ਗੁਣਗੁਣਾ ਲੈ ਥੋੜਾ ਜੀ।
0: ਬਿਲਕੁਲ ਬਿਲਕੁਲ।
1: ਅੱਖੀਓ ਕੇ ਧਰੋ ਕੋ ਸੇ ਮੈਨੇ ਦੇਖਾ ਜੋ ਸਾਂਵਰੀ, ਬੜੀ ਦੂਰ ਨਜ਼ਰ ਆਏ, ਬੜੀ ਦੂਰ ਨਜ਼ਰ ਆਏ।
0: ਬਾਕੀ ਬਹੁਤ ਸੁਰੀਲਾ ਗੀਤ ਹੈ, ਬਹੁਤ ਹੀ ਸੁਰੀਲਾ ਗੀਤ ਹੈ, ਤੇ ਇਹ ਗੀਤ ਸੁਣ ਕੇ ਨਾ ਹਰ ਇੱਕ ਦਾ ਮਨ ਕਰਦਾ ਕਿ ਅਸੀਂ ਨਾਲ ਨਾਲ ਗੁਣਗੁਣਾਈਏ।
1: ਹਾਂਜੀ ਹਾਂਜੀ, ਮੇਰਾ ਫੇਵਰੇਟ ਸੌਂਗ ਹੈ ਜੀ, ਮੈਂ ਛੋਟਾ ਜਿਹਾ ਹੁੰਦਾ ਸੁਣਦਾ ਗਿਆ ਸੀ ਰੇਡੀਓ।
0: ਅੱਛਾ ਠੀਕ ਹੈ,
1: ਬਚਪਨ ਦੇ ਵਿੱਚ। ਹਾਂਜੀ
0: ਚਲੋ ਜੀ, ਆਪ ਤੁਹਾਡੇ ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰ ਦਿੰਦੇ ਹਾਂ ਇਸ ਗੀਤ ਦੇ ਨਾਲ, ਕਾਲ ਕਰਨ ਲਈ।
1: ਸ਼ੁਰੂ ਤੋਂ ਬਚਪਨ ਤੋਂ। ਹਾਂਜੀ
0: ਠੀਕ ਹੈ ਜੀ, ਸ਼ੁਕਰੀਆ ਜੀ ਕਾਲ ਕਰਨ ਦੇ ਲਈ।
1: ਰੌਣਕੀਰਾ ਹੁੰਦੇ ਸੀ ਉਹ ਤੋਂ ਜੀ, ਹਾਂ ਬਹੁਤ ਪੁਰਾਣਾ। ਹਾਂਜੀ
0: ਅੱਛਾ, ਬਹੁਤ ਪੁਰਾਣੇ ਸਰੋਤਾ ਤੁਸੀਂ।
1: ਹਾਂਜੀ ਹਾਂਜੀ ਹਾਂਜੀ
0: ਠੀਕ ਹੈ ਜੀ, ਸ਼ੁਕਰੀਆ ਜੀ ਕਾਲ ਕਰਨ ਦੇ ਲਈ, ਤੁਹਾਡੀ ਪਸੰਦ ਤੇ ਅੱਖੀਓ ਕੇ ਜਰੋ ਖੋਸੇ ਇਸ ਫਿਲਮ ਚੋਂ।

0: ਲਾਈਵ ਫੋਨ ਇਨ ਪ੍ਰੋਗਰਾਮ ਹੈਲੋ ਫਰਮਾਇਸ਼, ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ 'ਚ। ਅਗਲੇ ਕਾਲ ਦੋ ਸਿੱਖਦੇ ਕਿਹੜੇ ਆਏ ਨੇ? ਹੈਲੋ,
1: ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਬਲਵਿੰਦਰ ਬਿੱਲਾ ਮਾਧੋਪੁਰੀ, ਪਿੰਡ ਮਾਧੋਪੁਰ ਚੌਂਕ ਪੱਤੀਆਂ ਵਾਲਾ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬੋਲਦਾ ਭੈਣ ਜੀ।
0: ਬਲਵਿੰਦਰ ਬਿੱਲਾ ਮਾਧੋਪੁਰੀ ਜੀ, ਕੀ ਹਾਲ ਚਾਲ ਨੇ?
1: ਠੀਕ ਹੈ ਭੈਣ ਜੀ,
0: ਚਲੋ ਜੀ, ਠੀਕ ਹੀ ਚਾਹੀਦੇ ਨੇ, ਵਧੀਆ ਗੱਲ ਹੈ। ਇਸ ਪ੍ਰੋਗਰਾਮ 'ਚ ਕੌਲ ਲੱਗਿਆ, ਤੁਹਾਡਾ ਗਾਣਾ ਕਿਹੜਾ ਸੁਣੋਗੇ ਤੁਸੀਂ?
1: ਗਾਣਾ ਸੁਣਨਾ ਜੀ ਲੋਫਰ ਫਿਲਮ ਦਾ, ਆਵਾਜ਼ ਆ ਲਤਾ ਮੰਗੇਸ਼ਕਰ ਦੀ, ਗੀਤੇ ਬੋਲਨੇ। ਕੋਈ ਸ਼ਾਇਰੀ ਬਾਬ, ਕੋਈ ਲਹਿਰੀ ਬਾਬ, ਭਗਵਾਨ ਦੇ ਗਿਆ ਸਿੰਦੂ, ਮੈਂ ਸ਼ਮ ਸ਼ਮ ਨੱਚਦੀ ਫਿਰਾਂ।
0: ਅੱਜ ਸਾਰਿਆਂ ਦਾ ਗੀਤ ਗੁਣਗੁਣਾਉਣ ਦਾ ਮਨ ਕਰ ਰਿਹਾ।
1: ਹਾਂ, ਬਹੁਤ ਦੇਰ ਬਾਅਦ ਫੋਨ ਲੱਗਿਆ ਜੀ, 2 ਮਹੀਨੇ ਬਾਅਦ ਭੈਣ ਜੀ।
0: ਅੱਛਾ ਜੀ,
1: ਹਾਂ ਜੀ,
0: ਠੀਕ ਹੈ ਜੀ, ਚਲੋ 2 ਮਹੀਨੇ ਕੁ ਤਾਂ ਚਾਹੀਦੇ ਹੀ ਹੁੰਦੇ ਆ, ਵੈਸੇ ਇਹ ਚੰਗਾ ਗੈਪ ਹੈ ਜੇਕਰ ਬਾਕੀਆਂ ਨੂੰ ਵੀ ਇਸ ਦੇ ਨਾਲ ਮੌਕਾ ਮਿਲ ਜਾਂਦਾ।
1: ਸੁਣਦੇ ਰਹਿੰਦੇ ਹਾਂ ਜੀ।
0: ਚਲੋ ਵਧੀਆ ਗੱਲ ਹੈ ਜੀ। ਵੈਸੇ ਤੁਹਾਡੀ ਜਾਣਕਾਰੀ ਦੱਸੀਏ ਕਿ ਇਹ ਗੀਤ,
1: ਅੱਜ ਤਾਂ ਕੋਸ਼ਿਸ਼ ਵੀ ਨਹੀਂ ਬਾਹਲੀ ਕਰਨੀ ਪਈ, ਦੋ ਚਾਰ ਵਾਰੇ ਦੱਬਿਆ ਜਦ ਇਹ ਬਣ ਗਿਆ ਕੰਮ।
0: ਅੱਛਾ, ਚਲੋ ਬਹੁਤ ਵਧੀਆ ਗੱਲ ਹੈ ਜੀ ਫਿਰ ਤਾਂ।
1: ਚੰਗਾ ਜੀ,
0: ਆਸ਼ਾ ਭੋਸਲੇ ਹੋਣਾਂ ਦੀ ਆਵਾਜ਼ ਵਿੱਚ ਗੀਤ ਹੈ ਲੋਫਰ ਫਿਲਮ 'ਚ।
1: ਅੱਛਾ ਜੀ, ਠੀਕ ਹੈ ਭੈਣ,
0: ਸ਼ੁਕਰੀਆ ਜੀ ਕਾਲ ਕਰਨ ਦੇ ਲਈ।

0: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਸਿਰਫ ਆਕਾਸ਼ਵਾਣੀ ਜਲੰਧਰ ਤੇ
1: ਆਕਾਸ਼ਵਾਣੀ ਜਲੰਧਰ ਤੇ ਇਸ ਵੇਲੇ ਤੁਸੀਂ ਹੈਲੋ ਫਰਮਾਇਸ਼ ਪ੍ਰੋਗਰਾਮ ਸੁਣ ਰਹੇ ਹੋ ਤੇ ਅਗਲੇ ਕੋਲ ਦੋਸਤ ਇਹਦੇ ਕੌਣ ਆਏ ਨੇ ਹੈਲੋ
2: ਹੈਲੋ
1: ਸਵਾਗਤ ਹੈ ਜੀ ਕੌਣ ਬੋਲ ਰਹੇ ਹੋ
2: ਮੈਡਮ ਜੀ ਮੈਂ ਜ਼ਿਲ੍ਹਾ ਫਰੀਦਕੋਟ ਪਿੰਡ ਗੋਲੇਵਾਲਾ ਮਹਿੰਦਰ ਸਿੰਘ ਟੈਲੀਫੋਨ ਐਕਸਚੇਂਜ ਤੋਂ ਬੋਲਦਾ ਜੀ
1: ਟੈਲੀਫੋਨ ਐਕਸਚੇਂਜ ਤੋਂ ਬੋਲ ਰਹੇ ਹੋ
2: ਜੀ ਜੀ
1: ਠੀਕ ਹੈ ਜੀ ਕੰਮ ਕਰਦੇ ਕਰਦੇ ਨਾਲ ਹੀ ਤੁਸੀਂ ਫੋਨ ਵੀ ਮਿਲਾ ਲਿਆ ਉੱਥੇ
2: ਨਹੀਂ ਜੀ ਹੁਣ ਤਾਂ ਵੈਸੇ ਮੈਂ ਰਿਟਾਇਰ ਹਾਂ ਜੀ
1: ਫਿਰ ਟੈਲੀਫੋਨ ਐਕਸਚੇਂਜ ਤੋਂ ਕਿਸ ਤਰ੍ਹਾਂ ਬੋਲ ਰਹੇ ਹੋ ਰੇਡੀਓ ਦਾ ਆਨੰਦ ਮਾਣ ਰਹੇ ਹੋ ਤੁਸੀਂ ਗਾਣਾ ਕਿਹੜਾ ਸੁਣਾਈਏ ਤੁਹਾਡੀ ਪਸੰਦ ਅੱਜ
2: ਆਪਣੇ ਜੀ ਉਹ ਸੁਣਾ ਦਿਓ ਨਹੀਂ ਮੈਂ ਨਹੀਂ ਦੇਖ ਸਕਦਾ ਤੁਝੇ ਰੋਤੇ ਹੋਏ
1: ਮਜਬੂਰ ਫਿਲਮ ਚੋਂ ਠੀਕ ਹੈ ਜੀ
2: ਜੀ
1: ਕਿਸ਼ੋਰ ਕੁਮਾਰ ਹੁਣਾਂ ਦੀ ਆਵਾਜ਼ ਵਿੱਚ ਤੁਹਾਡੀ ਪਸੰਦ ਤੇ ਸੁਣਾਉਂਦੇ ਹਾਂ ਜੀ ਗੀਤ ਕਾਲ ਕਰਨ ਲਈ ਸ਼ੁਕਰੀਆ

0: ਕਿਸ਼ੋਰ ਕੁਮਾਰ ਹੋਣਾ ਦੀ ਆਵਾਜ਼ ਵਿੱਚ ਬਹੁਤ ਹੀ ਖੂਬਸੂਰਤ ਗੀਤ ਤੁਸੀਂ ਪ੍ਰੋਗਰਾਮ ਹੈਲੋ ਫਰਮਾਇਸ਼ ਇਸ ਵੇਲੇ ਸੁਣ ਰਹੇ ਹੋ। ਅਗਲਾ ਗੀਤ ਸੁਣਾਉਣ ਦੇ ਲਈ ਕਿਹੜੇ ਦੋਸਤ ਨੇ ਕਾਲ ਕੀਤਾ ਜਾਣਦੇ ਆ? ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ?
1: ਮਨਦੀਪ ਸਿੰਘ, ਦੀਪਾ ਜੀ, ਬੱਸ ਸਟੈਂਡ ਜਲਾਲ ਦੀਵਾਲ, ਜ਼ਿਲ੍ਹਾ ਲੁਧਿਆਣਾ।
0: ਮਨਦੀਪ ਸਿੰਘ ਜੀ, ਕੀ ਹਾਲ ਚਾਲ ਨੇ?
1: ਹਾਂਜੀ, ਬਹੁਤ ਵਧੀਆ।
0: ਚਲੋ ਜੀ, ਬਹੁਤ ਵਧੀਆ ਚਾਹੀਦੇ ਨੇ ਜੀ। ਗਾਣਾ ਕਿਹੜਾ ਸੁਣੋਗੇ ਤੁਸੀਂ ਅੱਜ?
1: ਸਲਮਾਨ ਖਾਨ ਦਾ ਸੁਣਾ ਦੇ।

0: ਤੇਰੇ ਨਾਮ ਫਿਲਮ ਚ।
1: ਠੀਕ ਹੈ ਜੀ, ਗੀਤ ਤਾਂ ਵੈਸੇ ਉਦੇ ਨਾਰਾਇਣ ਨੇ ਗਾਇਆ, ਸਲਮਾਨ ਖਾਨ ਤੇ ਫਿਲਮਾਇਆ ਗਿਆ ਹੈ।
0: ਹਾਂਜੀ ਉਸਦੇ ਗਾਣੇ।
1: ਠੀਕ ਹੈ, ਤੇਰੇ ਨਾਮ ਫਿਲਮ ਦਾ ਟਾਈਟਲ ਸੌਂਗ ਸੁਣਨਾ ਚਾਹੁੰਦੇ ਤੁਸੀਂ?
0: ਹਾਂਜੀ।
1: ਠੀਕ ਹੈ ਜੀ, ਦੀਪਾ ਜੀ ਬਹੁਤ ਬਹੁਤ ਸ਼ੁਕਰੀਆ।

0: ਤੇਰੇ ਨਾਮ ਫਿਲਮ 'ਚ ਤੁਸੀਂ ਗੀਤ ਸੁਣਿਆ ਅਲਕਾ ਯਾਗਨਿਕ ਅਤੇ ਉਦਿਤ ਨਾਰਾਇਣ ਦੀ ਆਵਾਜ਼ ਵਿੱਚ। ਹੈਲੋ ਫਰਮਾਇਸ਼ ਪ੍ਰੋਗਰਾਮ 'ਚ ਅਗਲੇ ਕਾਲਜ ਉਸ ਦੇਖਦੇ ਹਾਂ ਕਿਹੜੇ ਆਏ ਨੇ। ਹੈਲੋ
1: ਹੈਲੋ, ਹਾਂ ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਹਾਂ, ਮੈਂ ਸੁਖਦੇਵ ਸਿੰਘ ਗੱਲ ਨਾਲ, ਮੇਰਾ ਪੋਤਾ ਜੀ ਹਰ ਸਿੰਘ ਗੱਲ ਕੋਟਪੁਰ ਤੋਂ ਬੋਲਦੇ ਜੀ।
0: ਅੱਛਾ ਜੀ, ਠੀਕ ਹੈ ਜੀ। ਪੋਤਾ ਵੀ ਸੁਣ ਰਿਹਾ ਨਾਲ ਨਾਲ ਰੇਡੀਓ?
1: ਹਾਂ ਜੀ, ਹਾਂ ਜੀ, ਸੁਣਦਾ ਜੀ। ਛੋਟਾ
0: ਕਿਹੜੀ ਕਲਾਸ 'ਚ ਹੈ ਜੀ?
1: ਅਜੇ ਤਾਂ ਲਾਇਆ ਹੀ ਆ ਵੀ ਮਾੜਾ ਜਿਹਾ, ਕਿਸੇ ਬਹਿਣੇ ਉੱਠਣਾ ਸਕੂਲ 'ਚ।
0: ਅੱਛਾ, ਪਰ ਰੇਡੀਓ ਦਾ ਸ਼ੌਕ ਹੈ ਉਸਨੂੰ?
1: ਹਾਂ ਜੀ, ਹਾਂ ਜੀ, ਨਾਲ ਫਿਰ ਮੇਰੇ ਸੁਣਦਾ ਰਹਿੰਦਾ ਜੀ।
0: ਚਲੋ ਵਧੀਆ ਗੱਲ ਹੈ ਜੀ, ਰੇਡੀਓ ਨਾਲ ਜੋੜ ਰਹੇ ਹੋ ਤੁਸੀਂ ਉਹਨਾਂ ਨੂੰ। ਗਾਣਾ ਕਿਹੜਾ ਸੁਣਾਈਏ ਤੁਹਾਡੀ ਪਸੰਦ?
1: ਗਾਣਾ ਹਨ ਜੇਠ ਦਾ ਮਹੀਨਾ ਚੱਲਦਾ, ਜੇਠ ਦੇ ਮਹੀਨੇ 'ਚ ਜੇਠ ਤੋਂ ਭਜਾਈਆਂ ਤਾਂ ਘੁੰਡ ਕੱਢਦੇ ਕਰਦੇ, ਜੇਠ ਮਹੀਨਾ ਇਹੋ ਜਿਹੇ ਬੰਦੇ ਘੁੰਡ ਦੇ ਲਾਉਂਦੇ।
0: ਬਿਲਕੁਲ ਜੀ, ਸਿਰ ਟੱਕ ਕੇ ਨਿਕਲਣਾ ਚਾਹੀਦਾ ਅੱਜ ਕੱਲ੍ਹ ਦੀ ਧੁੱਪ ਦੇ ਵਿੱਚੋਂ।
1: ਅਤੇ ਹੈ ਨਾ, ਇਹਦੇ ਇਹੋ ਜਿਹੇ ਗਾਣਾ ਸੁਣਾ ਦਾ ਵੀ ਗਰਫਤਾਰ ਫਿਲਮ ਦਾ ਧੂਪ ਨਹੀਂ ਨਿਕਲਣਾ ਕਰੋ, ਕੁਛ ਹੋਰ ਲੱਤਾ ਦੇ ਆ ਜਾ ਰਿਹਾ।
0: ਹਾਂ, ਇਹ ਗੀਤ ਬਹੁਤ ਯਾਦ ਆਉਂਦਾ ਇਹਨਾਂ ਦਿਨਾਂ ਦੇ ਵਿੱਚ, ਤੇ ਇਸ ਗਾਣੇ ਤੇ ਅਮਲ ਵੀ ਕਰਨਾ ਚਾਹੀਦਾ ਜਿੱਥੋਂ ਤੱਕ ਸੰਭਵ ਹੋ ਸਕੇ। ਅਸੀਂ ਦੁਪਹਿਰ ਦੇ ਵੇਲੇ ਘਰੋਂ ਬਾਹਰ ਨਾ ਨਿਕਲੀਏ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ। ਨਿਕਲਣਾ ਪੈਂਦਾ ਬਾਕੀ, ਚਲੋ ਨਿਕਲੀਏ ਅਸੀਂ ਤਾਂ ਫਿਰ ਸੁਰੱਖਿਆ ਅਪਣਾ ਕੇ ਨਿਕਲੀਏ। ਠੀਕ ਹੈ ਜੀ, ਸ਼ੁਕਰੀਆ ਜੀ ਕਾਲ ਕਰਨ ਲਈ। ਤੁਹਾਡੀ ਪਸੰਦ ਤੇ ਕਿਸ਼ੋਰ ਕੁਮਾਰ ਤੇ ਆਸ਼ਾ ਭੋਸਲੇ ਦੀ ਆਵਾਜ਼ ਵਿੱਚ ਇਹ ਗੀਤ ਸੁਣਦੇ ਹਾਂ।

0: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ
1: ਪ੍ਰੋਗਰਾਮ ਹੈਲੋ ਫਰਮਾਇਸ਼ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਚ ਅਗਲੇ ਕਾਲਰ ਦੋਸਤ ਦੇਖਦੇ ਕਿਹੜੇ ਆਏ ਨੇ ਹੈਲੋ
2: ਉੱਪਰ ਵਾਲੇ ਤੇਰੀ ਮਹਿਫਿਲ ਮੇ ਹਮ ਯੇ ਫਰਿਆਦ ਕਰਤੇ ਹੈ
1: ਜੀ
2: ਉਨਕੋ ਤੁਮ ਸਦਾ ਖੁਸ਼ ਰੱਖਣਾ ਜਿਹਨੇ ਹਮ ਫੋਨ ਸੁਬਹ ਔਰ ਸ਼ਾਮ ਕਰਤੇ ਹੈ
1: ਚਲੋ ਜੀ ਇਸ ਫਰਿਆਦ ਦੇ ਵਿੱਚ ਅਸੀਂ ਵੀ ਤੁਹਾਡੇ ਨਾਲ ਹੀ ਹਾਂ
2: ਬਿਲਕੁਲ ਮੈਨੂੰ ਸਾਡੇ ਫਰਿਆਦ ਕੀਤੀ ਮੈਡਮ ਜੀ
1: ਸ਼ੁਕਰੀਆ ਜੀ ਸ਼ੁਕਰੀਆ
2: ਕਿਉਂਕਿ ਤੁਸੀਂ ਜੋ ਇੰਨੀ ਮਿਹਨਤ ਨਾਲ ਪ੍ਰੋਗਰਾਮ ਤਿਆਰ ਕਰਕੇ ਲਿਆ ਜੋ ਸਾਡੇ ਵਾਸਤੇ ਇਸ ਕਰਕੇ ਪਰਮਾਤਮਾ ਅੱਗੇ ਦੁਆ ਕਰਦਾ ਹਮੇਸ਼ਾ ਤੁਸੀਂ ਖੁਸ਼ ਰਹੋ ਚੜ੍ਹਦੇ ਕਰਾਏ ਰਹੋ
1: ਸਤੀਸ਼ ਕਲਿਆਣੀ ਜੀ ਇਸ ਪਿਆਰ ਦੇ ਲਈ ਦੁਆਵਾਂ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਗਾਣਾ ਕਿਹੜਾ ਸੁਣੋਗੇ ਅੱਜ
2: ਗਾਣਾ ਲਾ ਦਿਓ ਮੈਡਮ ਜੀ ਮੇਰਾ ਸਾਇਆ ਝੁਮਕਾ ਗੇਰਾ ਰੇ ਦਿਲਕੁਸ਼ਾ ਮਾਰਕੀਟ ਕੇ ਬਾਜ਼ਾਰ ਜਿਹਨੂੰ ਮਿਲ ਜਾਵੇ ਸਕਦਾ
1: ਠੀਕ ਹੈ ਜੀ ਚਲੋ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ ਤੁਹਾਡੀ ਪਸੰਦ ਦੇ ਸੁਣਦੇ ਹਾਂ ਆਸ਼ਾ ਭੋਸਲੇ ਦੀ ਆਵਾਜ਼ ਵਿੱਚ ਮੇਰਾ ਸਾਇਆ ਫਿਲਮ ਦਾ ਗੀਤ
3: ਝੁਮਕਾ ਗੇਰਾ ਰੇ

0: ਮੇਰਾ ਸਾਇਆ ਫਿਲਮ ਦਾ ਗੀਤ ਤੁਸੀਂ ਹੁਣੇ ਸੁਣਿਆ, ਪ੍ਰੋਗਰਾਮ ਦਾ ਅਗਲਾ ਗੀਤ ਸੁਣਾਉਣ ਲਈ ਕਿਹੜੇ ਦੋਸਤ ਆਏ ਨੇ ਜਾਣਦੇ ਹਾਂ। ਹੈਲੋ,
1: ਸਤਿ ਸ਼੍ਰੀ ਅਕਾਲ ਮੈਡਮ।
0: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ?
1: ਜਸਵਿੰਦਰ ਸਿੰਘ, ਜ਼ਿਲ੍ਹਾ ਫਾਲਕਾ ਮੈਡਮ।
0: ਜਸਵਿੰਦਰ ਜੀ, ਕੀ ਹਾਲ ਚਾਲ ਨੇ? ਠੀਕ ਠਾਕ ਹੋ?
1: ਬਹੁਤ ਵਧੀਆ ਮੈਡਮ, ਆਪਣੇ ਸੁਣਾਓ।
0: ਸਾਡੇ ਹਾਲ ਚਾਲ ਵੀ ਬਹੁਤ ਵਧੀਆ ਨੇ ਜੀ। ਗਾਣਾ ਕਿਹੜਾ ਸੁਣੋਗੇ ਤੁਸੀਂ ਅੱਜ?
1: ਮੈਡਮ ਚਾਂਦਨੀ ਫਿਲਮ ਦਾ ਸੁਣਾ ਦਿਓ ਕੋਈ।
0: ਚਾਂਦਨੀ ਫਿਲਮ ਦਾ ਕੋਈ ਵੀ ਗੀਤ?
1: ਹਾਂਜੀ।
0: ਇਹ ਕਹਿ ਕੇ ਤਾਂ ਤੁਸੀਂ ਦੇਖੋ ਸਾਨੂੰ ਮੁਸ਼ਕਿਲ 'ਚ ਪਾ ਦਿੱਤਾ, ਕਿਉਂਕਿ ਇਸ ਫਿਲਮ ਦੇ ਸਾਰੇ ਗੀਤ ਬਹੁਤ ਸੋਹਣੇ ਨੇ। ਠੀਕ ਹੈ ਜੀ, ਸੁਣਦੇ ਹਾਂ ਜੀ ਫਿਰ ਤੁਹਾਡੀ ਪਸੰਦ ਦੀ ਫਿਲਮ ਚਾਂਦਨੀ 'ਚੋਂ ਗੀਤ ਜੋ ਲਤਾ ਮੰਗੇਸ਼ਕਰ ਹੁਣਾਂ ਨੇ ਗਾਏ। ਅਤੇ ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।

0: ਚਾਂਦਨੀ ਫਿਲਮ ਦਾ ਇਹ ਖੂਬਸੂਰਤੀ ਜਦੋਂ ਵੀ ਸੁਣਦੇ ਹਾਂ ਤਾਂ ਇਸ ਗੀਤ ਨੂੰ ਸੁਣਦਿਆਂ ਸੁਣਦਿਆਂ ਨਾਲ ਹੀ ਸ਼੍ਰੀਦੇਵੀ ਹੁਣਾਂ ਦਾ ਚਿਹਰਾ ਹੱਸਦਾ ਮੁਸਕਰਾਉਂਦਾ ਹੋਇਆ ਅਤੇ ਚਮਕਦੀਆਂ ਅੱਖਾਂ ਸਾਹਮਣੇ ਆ ਜਾਂਦੀਆਂ ਨੇ। ਉਹਨਾਂ ਦੀ ਇਹ ਯਾਦਗਾਰ ਸੁਪਰਹਿੱਟ ਫਿਲਮ ਸੀ ਅਤੇ ਇਸ ਫਿਲਮ ਦੇ ਇਸ ਗੀਤ ਤੋਂ ਬਾਅਦ ਅਗਲੇ ਕੋਲੋਂ ਦੋਸਤ ਦੇਖਦੇ ਹਾਂ ਕਿਹੜੇ ਆਏ ਨੇ। ਹੈਲੋ,
1: ਹੈਲੋ, ਨਮਸਕਾਰ ਮੈਡਮ।
0: ਨਮਸਕਾਰ ਜੀ, ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ?
1: ਮੈਂ ਬਿੱਟੂ ਬੋਲ ਰਿਹਾ ਜੀ, ਦੂਰਦਰਸ਼ਨ ਦੀ ਬੈਕ ਸਾਈਡ ਮੰਗੂ ਸੀ ਜਨਰਲ ਮੈਡਮ ਜੀ।
0: ਹਾਂਜੀ ਬਿੱਟੂ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ।
0: ਸ਼ੁਕਰੀਆ ਜੀ, ਸ਼ੁਕਰੀਆ। ਤੁਸੀਂ ਕਿਹੜਾ ਗਾਣਾ ਸੁਣੋਗੇ ਅੱਜ?
1: ਹਾਂਜੀ, ਹਸਤੇ ਜਹਾਂ ਸੁਣਾ ਰਹੇ ਜੀ, ਇਹ ਮਾਨਾ ਮੇਰੀ ਜਾਨ
0: ਮੁਹੱਬਤ ਸਦਾ ਹੈ। ਕਵਾਲੀ ਹੈ ਇਸ ਫਿਲਮ ਦੀ, ਹੈ ਨਾ, ਬਹੁਤ ਹੀ ਖੂਬਸੂਰਤ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ।

0: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਇਸ ਵੇਲੇ ਸਵੇਰ ਦੇ 11 ਵਜ ਰਹੇ ਨੇ ਹੁਣ ਤੋਂ ਬਸ ਕੁਝ ਦੇਰ ਬਾਅਦ ਤੁਸੀਂ ਹਿੰਦੀ 'ਚ ਸਮਾਚਾਰ ਸੁਣੋਗੇ

ਜੀ ਆਇਆਂ ਨੂੰ ਸਰੋਤਿਓ, ਕੀ ਹਾਲ ਚਾਲ ਹੈ? ਤੁਹਾਡਾ ਦੋਸਤ ਗੌਰਵ ਤੁਹਾਡੇ ਨਾਲ ਹੈ। ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ ਧਮਕ ਜਲੰਧਰ ਪੈਂਦੀ। ਜੀ ਹਾਂ, ਇਹ ਉਹ ਪ੍ਰੋਗਰਾਮ ਹੈ ਜਿਹਦੇ ਵਿੱਚ ਤੁਹਾਡੇ ਵਟਸਐਪ ਜਿਹੜੇ ਸਾਨੂੰ ਆਏ ਹੁੰਦੇ ਨੇ ਉਹਦੇ 'ਤੇ ਜਿਹੜੀਆਂ ਫਰਮਾਇਸ਼ਾਂ ਸਾਨੂੰ ਮਿਲੀਆਂ ਹੁੰਦੀਆਂ ਨਾ, ਉਹਨਾਂ ਦੇ ਉੱਪਰ ਅਸੀਂ ਤੁਹਾਡੇ ਲਈ ਸੋਹਣੇ ਸੋਹਣੇ ਪੰਜਾਬੀ ਗੀਤ ਚਲਾਉਂਦੇ ਹਾਂ ਜਿਹੜੇ ਫਰਮਾਇਸ਼ਾਂ ਤੁਸੀਂ ਕਰਕੇ ਭੇਜਦੇ ਹੋ। ਇਹ ਫਰਮਾਇਸ਼ਾਂ 10 ਵਜੇ ਤੋਂ ਲੈ ਕੇ 10:30 ਵਜੇ ਤੱਕ ਭੇਜੀਆਂ ਜਾਂਦੀਆਂ ਨੇ, ਔਰ ਪਹਿਲ ਦੇ ਆਧਾਰ ਦੇ ਉੱਪਰ ਜਿਹੜੇ ਜਿਹੜੇ ਮੈਸੇਜ ਆਏ ਹੁੰਦੇ ਨਾ ਸਾਡੇ ਕੋਲ, ਉਹ ਫਰਮਾਇਸ਼ਾਂ ਪੂਰੀਆਂ ਕੀਤੀਆਂ ਜਾਂਦੀਆਂ ਨੇ। ਅਤੇ ਬਹੁਤਾ ਸਮਾਂ ਨਾ ਲੈਂਦੇ ਹੋਏ ਹੁਣ ਪ੍ਰੋਗਰਾਮ ਦੀ ਸ਼ੁਰੂਆਤ ਕਰ ਦਈਏ, ਕਿਉਂਕਿ ਮੈਸੇਜ ਬਹੁਤ ਸਾਰੇ ਨੇ, ਔਰ ਜੇ ਮੈਸੇਜ ਬਹੁਤ ਸਾਰੇ ਨੇ ਤਾਂ ਉਹਨਾਂ ਨੂੰ ਪੜ੍ਹਨ ਨੂੰ ਟਾਈਮ ਵੀ ਬਹੁਤ ਲੱਗਦਾ ਹੈ। ਔਰ ਹਰ ਰੋਜ਼ ਤੁਹਾਨੂੰ ਦੱਸ ਦੇਵਾਂ ਕਿ ਸਵੇਰੇ 10 ਵਜੇ ਤੋਂ ਲੈ ਕੇ 10:30 ਵਜੇ ਤੱਕ ਸਾਡਾ ਵਟਸਐਪ ਨੰਬਰ 94-655-36-077, ਯਾਨੀ ਕਿ 9465536077, ਇਸ ਨੰਬਰ 'ਤੇ ਤੁਸੀਂ ਸਿਰਫ਼ ਔਰ ਸਿਰਫ ਆਪਣਾ ਨਾਮ, ਆਪਣੇ ਸ਼ਹਿਰ ਦਾ ਨਾਮ, ਜਿਹੜੇ ਗਾਇਕ ਦਾ ਗੀਤ ਸੁਣਨਾ ਉਹਦੇ ਗੀਤ ਦੇ ਬੋਲ, ਜਾਂ ਗਾਇਕ ਦਾ ਨਾਮ ਜਾਂ ਗੀਤਕਾਰ ਦਾ ਨਾਮ, ਇਹ ਲਿਖ ਕੇ ਭੇਜਣਾ, ਔਰ ਪੰਜਾਬੀ ਗੀਤਾਂ ਦੀ ਫਰਮਾਇਸ਼ ਹੈ ਬਸ, ਹੋਰ ਕੁਛ ਤੁਸੀਂ ਨਹੀਂ ਉੱਥੇ ਲਿਖਣਾ। ਤੁਹਾਡਾ ਮੈਸੇਜ ਸਾਡੇ ਕੋਲ ਪਹੁੰਚ ਜਾਣਾ, ਔਰ ਫਿਰ ਤੁਹਾਡੇ ਦਾਸ ਗੌਰਵ ਨੇ ਆ ਕੇ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਦੇ ਵਿੱਚ 11 ਵਜੇ ਤੋਂ 5 ਮਿੰਟ ਬਾਅਦ ਤੁਹਾਡਾ ਨਾਮ ਬੋਲ ਦੇਣਾ। ਸੌਖਾ ਜਿਹਾ ਕੰਮ ਹੈ, ਤੁਹਾਨੂੰ ਯਾਦ ਰਹੇਗਾ। ਜੇ ਅੱਜ ਤੁਹਾਡੇ ਮੈਸੇਜ ਨਹੀਂ ਵੀ ਪਹੁੰਚਦੇ ਤਾਂ ਕੱਲ੍ਹ, ਹਮੇਸ਼ਾ ਆਉਂਦੀ ਹੈ ਅਤੇ ਕੱਲ੍ਹ ਆਉਂਦੀ ਹੈ ਅਤੇ ਕੱਲ੍ਹ ਨਾਲ ਤੁਹਾਡਾ ਮੈਸੇਜ ਵੀ ਆਏਗਾ। ਫਿਲਹਾਲ ਕੱਲ੍ਹ ਦੀ ਨਹੀਂ ਅਸੀਂ ਗੱਲ ਕਰ ਰਹੇ ਹਾਂ ਅੱਜ ਦੀ, ਔਰ ਅੱਜ ਬਹੁਤ ਸਾਰੇ ਮੈਸੇਜ ਮੇਰੀ ਕੰਪਿਊਟਰ ਸਕਰੀਨ ਦੇ ਉੱਪਰ, ਵਟਸਐਪ ਦੀ ਸਕਰੀਨ ਦੇ ਉੱਪਰ ਪਏ ਹੋਏ ਨੇ, ਲੋਡਿੰਗ ਹੋ ਰਹੇ ਨੇ ਮੈਸੇਜ, ਕਈ ਵਾਰੀ ਇੰਨੇ ਜ਼ਿਆਦਾ ਹੋ ਜਾਂਦੇ ਨੇ, ਉਹਨਾਂ ਨੂੰ ਲੋਡ ਹੋਣ ਨੂੰ ਬਹੁਤ ਟਾਈਮ ਲੱਗਦਾ। ਚਲੋ, ਪਰ ਕੋਈ ਗੱਲ ਨਹੀਂ, ਇਹਨਾਂ ਨੂੰ ਹੌਲੀ ਹੌਲੀ ਲੋਡ ਹੋ ਲੈਣ ਦਿਓ, ਔਰ ਅਸੀਂ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਹੈ ਉਹ ਕਰਨ

ਜਾ ਰਹੇ ਹਾਂ। ਰੱਬ ਦਾ ਨਾਂ ਲੈ ਕੇ ਇੱਕ ਵਾਰੀ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਪਹਿਲਾ ਜਿਹੜਾ ਮੈਸੇਜ ਮੇਰੇ ਕੋਲ ਆਇਆ ਨਾ, ਉਹ ਅਲੀਕਾ ਤਹਿਸੀਲ ਡੱਬਵਾਲੀ ਤੋਂ ਲਿਖਣ ਵਾਲਿਆਂ ਨੇ ਰੂਪ ਸਿੰਘ ਲਖੋਤਰਾ, ਕਰਮਜੀਤ ਲਖੋਤਰਾ, ਸਰਬਜੀਤ ਲਖੋਤਰਾ ਅਤੇ ਰਾਣੀ ਸੋਨੂ ਅਤੇ ਰਜਨੀ, ਇਹਨਾਂ ਸਾਰਿਆਂ ਦਾ ਮੈਸੇਜ ਹੈ ਜੀ ਆਇਆਂ ਨੂੰ ਜੀ, ਔਰ ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ, ਔਰ ਮੁਬਾਰਕਾਂ ਜੀ। ਅੱਜ ਸਭ ਤੋਂ ਪਹਿਲਾਂ ਤੁਹਾਡਾ ਹੀ ਮੈਸੇਜ ਪੜ੍ਹਿਆ ਗਿਆ, ਇਸ ਤਰ੍ਹਾਂ ਤੁਸੀਂ ਸਾਰੇ ਵੀ ਆਪਣੇ ਮੈਸੇਜ ਭੇਜਦੇ ਰਹੋ ਤਾਂ ਕਿ ਤੁਹਾਡੇ ਮੈਸੇਜ ਵੀ ਜਿਹੜੇ ਨੇ ਉਹ ਵਾਰੋ ਵਾਰੀ ਸਾਡੇ ਕੋਲ ਪਹੁੰਚਦੇ ਰਹਿਣ। ਅਗਲੇ ਮੈਸੇਜ ਦੇ ਵਿੱਚ ਸਾਡੇ ਨਾਲ ਪਿੰਡ ਸੰਦੋਹਾ ਨੇੜੇ ਮੋੜ ਮੰਡੀ ਤੋਂ ਜਗਰਾਜ ਸਿੰਘ, ਕਣਕ ਵਾਲੀਆ, ਗੰਗਾ ਰਾਮ, ਰਾਜੇਸ਼ਵਰ ਸੋਨੂ, ਮੋਹਨ ਲਾਲ ਸੁਖਦੇਵ ਅਤੇ ਅਰਵਿੰਦ ਕੁਮਾਰ, ਇਹ ਜੁੜ ਗਏ ਨੇ ਜੀ ਆਇਆਂ ਨੂੰ ਜੀ। ਇੱਕ ਹੋਰ ਮੈਸੇਜ ਦੇ ਵਿੱਚ ਵਰਿੰਦਰ ਸ਼ਰਮਾ, ਕਮਲੇਸ਼ ਸ਼ਰਮਾ, ਦੀਕਸ਼ਾ ਸ਼ਰਮਾ, ਰੋਬਿਨ ਵਿਆਂਸ਼ ਅਤੇ ਇਹ ਸਾਰੇ ਧਰਮਕੋਟ ਮੋਗੇ, ਮੋਗੇ ਦੇ ਨੇੜੇ ਹੀ ਧਰਮਕੋਟ, ਸ਼ਾਹਕੋਟ ਦੋਨੋਂ ਹੀ, ਪਹਿਲੇ ਸ਼ਾਹਕੋਟ ਆਉਂਦਾ ਜੀ, ਅਗਰ ਜਲੰਧਰੋਂ ਜਾਈਏ ਤਾਂ ਫਿਰ ਆ ਜਾਂਦਾ ਧਰਮਕੋਟ, ਅਤੇ ਉੱਥੋਂ ਸਾਡੇ ਨਾਲ ਜੁੜੇ ਨੇ। ਬਹੁਤ ਬਹੁਤ ਧੰਨਵਾਦ ਸਾਨੂੰ ਮੈਸੇਜ ਕਰਨ ਦੇ ਲਈ। ਕਹਿੰਦੇ ਪਿੰਡ ਨਾਗਰ ਅਤੇ ਕੋਹਰਾ ਜ਼ਿਲ੍ਹਾ ਰਜਾਨੰਦ ਛੱਤੀਸਗੜ੍ਹ ਤੋਂ ਸਾਡੇ ਨਾਲ ਜੁੜੇ ਨੇ। ਬਬਲੂ ਸ਼ਾਹ, ਜਾਮੁਨ ਦੇਵੀ ਸਾਹੂ, ਪ੍ਰੇਮ, ਪੂਜਾ ਦੁਸ਼ਯੰਤ, ਪ੍ਰਾਂਜਲ ਸਮੀਕਸ਼ਾ, ਬੇਬੀ ਆਰਾਧਿਆ ਸਾਹੂ, ਇਹ ਸਾਰੇ ਦੇ ਸਾਰੇ ਜੁੜੇ ਨੇ। ਵੇਖੋ ਸਰੋਤਿਓ, ਛੱਤੀਸਗੜ੍ਹ ਤੋਂ ਵੀ ਸਾਨੂੰ ਮੈਸੇਜ ਆ ਰਹੇ ਨੇ, ਯਾਨੀ ਕਿ ਧਮਕ ਸਿਰਫ ਜਲੰਧਰ 'ਚ ਨਹੀਂ ਪੈ ਰਹੀ, ਜਾਂ ਧਮਕ ਜਿਹੜੀ ਜਲੰਧਰ ਪੈ ਰਹੀ ਹੈ ਨਾ, ਉਹਦਾ ਜਿਹੜਾ ਛਣਕਾਟਾ ਹੈ ਉਹ ਪਹੁੰਚ ਰਿਹਾ ਪੂਰੇ ਭਾਰਤ 'ਚ, ਪੂਰੇ ਵਿਸ਼ਵ 'ਚ, ਜਿੱਥੇ ਜਿੱਥੇ ਪ੍ਰੋਗਰਾਮ ਜਾ ਰਿਹਾ, ਚਾਹੇ ਡੀ ਟੀ ਐੱਚ ਦੇ ਰਾਹੀਂ, ਚਾਹੇ ਵੇਵਸ ਐਪ ਦੇ ਰਾਹੀਂ, ਜਾਂ ਰੇਡੀਓ ਦੇ ਰਾਹੀਂ। ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੋੜਾ, ਸਿਟੀ ਦੀਵਾਨਾ, ਔਰ ਉਹਨਾਂ ਦੇ ਨਾਲ ਉਹਨਾਂ ਦੇ ਬਹੁਤ ਸਾਰੇ ਸਾਥੀ ਜੁੜੇ ਨੇ, ਸ਼ੁਕਰੀਆ ਮੈਸੇਜ ਕਰਨ ਦੇ ਲਈ, ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਪਿੰਡ ਸ਼ਾਹਪੁਰ ਮਹਿਤਪੁਰ ਤੋਂ ਬੂਟਾ ਸਿੰਘ, ਵਿਜੇਪਾਲ ਸਿੰਘ, ਅਜੇਪਾਲ ਸਿੰਘ, ਪਹਲਜੋਤ ਸਿੰਘ ਅਤੇ ਉਹਨਾਂ ਦੇ ਨਾਲ ਲਵਪ੍ਰੀਤ ਕੌਰ, ਪਰਵਿੰਦਰ ਕੌਰ ਅਤੇ ਇਨਾਇਤ ਕੌਰ, ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਕਰਨ ਦੇ ਲਈ। ਔਰ ਇਹ ਸਾਰਿਆਂ ਦੀ ਮਿਲੀ ਜੁਲੀ ਜਿਹੜੀ ਸਾਨੂੰ ਫਰਮਾਇਸ਼ ਪਹੁੰਚੀ ਹੈ ਨਾ, ਇਹਨਾਂ ਨੇ ਕਿਹਾ ਜੀ ਸਾਨੂੰ ਹੰਸ ਰਾਜ ਹੰਸ ਜੀ ਦਾ ਗਾਇਆ ਕੋਈ ਵੀ ਗੀਤ ਸੁਣਾ ਦਿਓ, ਅਤੇ ਲਓ ਜੀ ਹੰਸ ਰਾਜ ਹੰਸ ਜੀ ਨੂੰ ਹਾਕ ਮਾਰ ਰਹੇ ਹਾਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਦੇ ਲਈ, ਅਤੇ ਆਓ ਸੁਣਦੇ ਆ ਉਹਨਾਂ ਦਾ ਗਾਇਆ ਇਹ ਗੀਤ।

ਪ੍ਰੋਗਰਾਮ ਚੱਲ ਰਿਹਾ ਜੀ, ਧਮਕ ਜਲੰਧਰ ਪੈਂਦੀ ਔਰ ਧਮਕਾ ਪੈ ਗਈ ਹੈ ਕਿਉਂਕਿ ਤੁਹਾਡਾ ਦੋਸਤ ਗੌਰਵ ਆ ਚੁੱਕਾ ਹੈ ਇਸ ਪ੍ਰੋਗਰਾਮ ਦੇ ਵਿੱਚ ਔਰ ਤੁਸੀਂ ਵੀ ਆਪਣੇ ਮੈਸੇਜ ਜਿਹੜੇ ਨੇ ਹੁੰਮ ਹੁਮਾ ਕੇ ਸਾਡੇ ਤੱਕ ਪਹੁੰਚਾਏ ਨੇ। ਇਸ਼ਕਰਤਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਇਹ ਕਹਿ ਰਹੇ ਨੇ ਰੰਮੀ ਹੈਬੋਵਾਲ ਤੋਂ ਆਪਣੇ ਪੂਰੇ ਪਰਿਵਾਰ ਦੇ ਨਾਲ। ਹੈਬੋਵਾਲ ਕਲਾ ਹਲਕਾ ਉੱਤਰੀ ਜ਼ਿਲ੍ਹਾ ਲੁਧਿਆਣਾ ਤੋਂ ਸਾਡੇ ਨਾਲ ਜੁੜੇ ਹੋਏ ਨੇ ਔਰ ਕਹਿੰਦੇ ਨੇ ਸਾਡੀ ਪਸੰਦ ਦਾ ਗੀਤ ਗੌਰਵ ਜੀ ਜ਼ਰੂਰ ਚਲਾਉਣਾ, ਬਸ ਇਸੇ ਤਰ੍ਹਾਂ ਤੁਸੀਂ ਰੋਜ਼ ਆਉਂਦੇ ਰਿਹਾ ਕਰੋ। ਦੇਖੋ ਜੀ, ਜਦੋਂ ਵੀ ਸਾਨੂੰ ਬੁਲਾਓਗੇ ਅਸੀਂ ਜ਼ਰੂਰ ਆਵਾਂਗੇ। ਆਲ ਇੰਡੀਆ ਰੇਡੀਓ ਜਲੰਧਰ ਦੀ ਪੂਰੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹ ਗੱਲ ਕਹਿ ਰਹੇ ਨੇ ਮੋਹਾਲੀ ਤੋਂ ਅਮਰਦੀਪ ਸਿੰਘ ਸੈਣੀ, ਲਾਭ ਕੌਰ ਸੈਣੀ, ਜੀਵਨਜੋਤ ਕੌਰ ਸੈਣੀ ਔਰ ਨਾਲ ਉਹਨਾਂ ਦੇ ਨਦੀਮ ਸੈਣੀ ਹੈ ਔਰ ਸੈਵੀ ਸੈਣੀ ਹੈ। ਤੋ ਸ਼ੁਕਰੀਆ ਬਹੁਤ ਬਹੁਤ ਜੀ ਸਾਨੂੰ ਮੈਸੇਜ ਕਰਨ ਦੇ ਲਈ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਪ੍ਰੋਗਰਾਮ ਚੱਲ ਰਿਹਾ ਧਮਕ ਜਲੰਧਰ ਪੈਂਦੀ ਔਰ ਤੁਹਾਡੇ ਸਾਰਿਆਂ ਦੇ ਦਿਲਾਂ ਦੇ ਵਿੱਚ ਇਹ ਪ੍ਰੋਗਰਾਮ ਔਰ ਸਾਡੇ ਦਿਲਾਂ ਦੇ ਵਿੱਚ ਵਸਦੇ ਹੋ ਤੁਸੀਂ ਸਾਰੇ। ਹੀਰਾਬਾਗ ਜਗਰਾਓਂ ਤੋਂ ਯਾਨੀ ਲੁਧਿਆਣੇ ਤੋਂ ਜਗਦੀਸ਼ ਪਾਲ ਮਹਿਤਾ, ਲੈਲਾ ਵਤੀ ਮਹਿਤਾ, ਹਰਦੀਪ ਪਾਲ, ਅੰਜੂ ਬਾਲਾ ਪੌਰਸ਼ੀ ਅਤੇ ਦੀਪਾਂਸ਼ੂ ਇਹ ਵੀ ਜੁੜ ਗਏ ਨੇ। ਸ਼ੁਕਰੀਆ ਜੀ ਇਸ ਮੈਸੇਜ ਦੇ ਲਈ। ਰਾਮਾ ਰੋਡ ਪਿੰਡ ਹਡੂਰ ਤੋਂ ਸਾਡੇ ਨਾਲ ਜੁੜੇ ਨੇ ਭੁਪਿੰਦਰ ਸਿੰਘ ਪਟਵਾਰੀ, ਗੁਰਜੀਤ ਕੌਰ ਔਰ ਇਹਨਾਂ ਸਾਰਿਆਂ ਦੀ ਜਿਹੜੀ ਮਿਲੀ ਜੁਲੀ ਫਰਮਾਇਸ਼ ਹੈ ਨਾ, ਉਹ ਕਹਿ ਰਹੇ ਨੇ ਮਨਮੋਹਨ ਵਾਰਿਸ ਦਾ ਗਾਇਆ ਹੋਇਆ ਪੰਜਾਬੀ ਵਿਰਸਾ ਸੁਣਾ ਦਿਓ। ਅਤੇ ਲਓ ਜੀ ਮਨਮੋਹਨ ਵਾਰਿਸ ਆ ਰਹੇ ਨੇ ਪੰਜਾਬੀ ਵਿਰਸਾ ਲੈ ਕੇ।

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ, ਔਰ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਆਪਣੇ ਦੋਸਤ ਗੌਰਵ ਦੇ ਨਾਲ ਸਿਰਫ ਆਕਾਸ਼ਵਾਣੀ ਜਲੰਧਰ 'ਤੇ। ਬਹੁਤ ਸਾਰੇ ਮੈਸੇਜ ਸਾਡੇ ਕੋਲ ਪਏ ਨੇ, ਫਟਾਫਟ ਪੜ੍ਹ ਦਈਏ, ਨਹੀਂ ਤਾਂ ਲੋਕਾਂ ਨੇ ਕਹਿਣਾ ਕਿ ਸਾਡੇ ਮੈਸੇਜ ਤਾਂ ਇਹ ਪੜ੍ਹਦੇ ਹੀ ਨਹੀਂ। ਦੇਖੋ ਜੀ, ਸਾਰੇ ਮੈਸੇਜ ਪੜ੍ਹੇ ਜਾਂਦੇ ਨੇ ਜਿਹੜੇ 10 ਵਜੇ ਤੋਂ ਲੈ ਕੇ 10:30 ਵਜੇ ਤੱਕ ਆਉਂਦੇ ਨੇ। ਪਿੰਡ ਘਮੰਡੀਆਂ ਸੂਰਤਗੜ੍ਹ ਤੋਂ ਜਗਦੀਸ਼ ਟੁੱਕੀਆ, ਪ੍ਰਮਿਲਾ ਟੁੱਕੀਆ, ਜੋਤੀ ਸਰਤਾ ਤਮੰਨਾ ਸਚਿਨ ਵਿਸ਼ਨੂੰ ਸ਼ਿਵਮ ਅਤੇ ਸਾਰਾ ਦਾ ਸਾਰਾ ਟੱਕੀਆਂ ਪਰਿਵਾਰ ਸਾਡੇ ਨਾਲ ਜੁੜ ਗਿਆ ਜੀ। ਔਰ ਪਿੰਡ ਵੜਿੰਗਖੇੜਾ ਤੋਂ ਭੋਲਾ ਸਿੰਘ ਸਿੱਧੂ, ਨਾਲ ਉਹਨਾਂ ਦੇ ਪੂਰਾ ਸਿੰਘ ਰਾਜਾ ਸਿੰਘ ਵੜਿੰਗ ਅਤੇ ਬਲਜੀਤ ਸਿੰਘ ਵੀ ਜੁੜ ਗਏ ਨੇ, ਔਰ ਕਹਿੰਦੇ ਗੀਤ ਕੋਈ ਵੀ ਸੁਣਾ ਦਿਓ, ਬਸ ਸਾਡਾ ਮੈਸੇਜ ਜ਼ਰੂਰ ਸ਼ਾਮਿਲ ਕਰਨਾ ਕਰ ਲਿਆ ਜੀ। ਪਿੰਡ ਬਨਵਾਲਾ ਹਣਵੰਤਾ ਫਾਜ਼ਿਲਕਾ ਤੋਂ ਵਿਨੋਦ, ਸੀਮਾ ਲਕਮੀਤਾ ਲਕਸੀਤਾ ਔਰ ਯਮਿਕਾ ਔਰ ਉਹਨਾਂ ਦੇ ਮਾਤਾ ਵਿਦਿਆ ਦੇਵੀ ਜੀ ਵੀ ਸਾਡੇ ਨਾਲ ਜੁੜੇ ਨੇ, ਸਾਡੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡਾ ਸਾਰਿਆਂ ਦਾ ਆਸ਼ੀਰਵਾਦ, ਪਿਆਰ ਇਸੇ ਤਰ੍ਹਾਂ ਚਾਹੀਦਾ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਾਡੇ ਨਾਲ ਜੁੜੇ ਨੇ ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ, ਔਰ ਗੀਤ ਕਹਿੰਦੇ ਕੋਈ ਵੀ ਚਲਾ ਦਿਓ, ਬਸ ਮੈਸੇਜ ਜ਼ਰੂਰ ਸ਼ਾਮਿਲ ਕਰ ਲਿਆ ਕਰੋ। ਦੇਖੋ ਜੀ, ਗੀਤ ਵੀ ਚਲਾਵਾਂਗੇ, ਤੁਹਾਡੇ ਕਹੇ ਹੋਏ ਜਿਹੜੇ ਅਲਫਾਜ਼ ਹੈ ਉਹ ਵੀ ਸੁਣਾਵਾਂਗੇ। ਚੱਕ 5 MD ਪਤਰੋੜਾ, ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ, ਯਾਨੀ ਕਿ ਰਾਜਸਥਾਨ ਤੋਂ ਸਾਡੇ ਨਾਲ ਜੁੜੇ ਨੇ। ਮੰਗਲ ਜਨਾਗਲ ਰਾਹੀ ਸ਼੍ਰੀਮਤੀ ਰੋਸ਼ਨੀ ਜਨਾਗਲ, ਅੰਕੁਰ ਜਨਾਗਲ, ਇੰਦੂ ਅਤੇ ਡਾਕਟਰ ਸੁਨੀਲ ਜਨਾਗਲ, ਸ਼ੁਕਰੀਆ ਜੀ ਮੈਸੇਜ ਕਰਨ ਦੇ ਲਈ। ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਬਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ ਅਤੇ ਨਾਲ ਉਹਨਾਂ ਦੇ ਰਾਧੇ ਅਤੇ ਭਾਵਿਕ ਢੀਂਗਰਾ ਵੀ ਜੁੜ ਗਏ ਨੇ, ਸ਼ੁਕਰੀਆ ਜੀ ਬਹੁਤ ਬਹੁਤ ਮੈਸੇਜ ਕਰਨ ਦੇ ਲਈ। ਸੁਖਬੀਰ ਸਿੰਘ, ਕੋਮਲਪ੍ਰੀਤ, ਰੋਸ਼ਨਪ੍ਰੀਤ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ, ਔਰ ਕਹਿੰਦੇ ਨੇ ਸਾਨੂੰ ਆਕਾਸ਼ਵਾਣੀ 'ਤੇ ਬਹੁਤ ਹੈ ਗਰੂਰ। ਸਾਨੂੰ ਸਾਰਿਆਂ ਨੂੰ ਆਕਾਸ਼ਵਾਣੀ 'ਤੇ ਗਰੂਰ ਹੈ, ਪਿਆਰ ਹੈ, ਔਰ ਤੁਹਾਡੇ ਸਾਰਿਆਂ 'ਤੇ ਵੀ ਬਹੁਤ ਗਰੂਰ ਹੈ ਕਿ ਤੁਸੀਂ ਮੈਸੇਜ ਕਰਦੇ ਹੋ ਔਰ ਸਾਡੇ ਪ੍ਰੋਗਰਾਮ ਨੂੰ ਇੰਨੇ ਚਾਅ ਦੇ ਨਾਲ ਸੁਣਦੇ ਹੋ। ਮਠੋਲਾ ਡਿਸਟ੍ਰਿਕਟ ਗੁਰਦਾਸਪੁਰ ਤੋਂ ਅਵਤਾਰ ਸਿੰਘ ਪੰਨੂ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਜੁੜ ਗਏ ਨੇ, ਉਹਨਾਂ ਨੂੰ ਵੀ ਜੀ ਆਇਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ, ਔਰ ਇਹਨਾਂ ਸਾਰਿਆਂ ਦੀ ਹੁਣ ਮਿਲੀ ਜੁਲੀ ਫਰਮਾਇਸ਼ ਆ ਗਈ ਹੈ, ਕਹਿੰਦੇ ਜੀ ਗੁਰਦਾਸ ਮਾਨ ਸਾਹਿਬ ਦਾ ਕੋਈ ਵੀ ਗੀਤ ਸੁਣਾ ਦਿਓ। ਦੇਖੋ ਜੀ, ਗੁਰਦਾਸ ਮਾਨ ਸਾਹਿਬ ਦਾ ਗੀਤ ਨਾ ਚੱਲੇ ਸਾਡੇ ਪ੍ਰੋਗਰਾਮ ਦੇ ਵਿੱਚ, ਇਹ ਤਾਂ ਬੜਾ ਮੁਸ਼ਕਲ ਹੈ, ਕਿਉਂਕਿ ਉਹਨਾਂ ਦੇ ਗੀਤਾਂ ਦੀ ਫਰਮਾਇਸ਼ ਹਮੇਸ਼ਾ ਸਭ ਤੋਂ ਜ਼ਿਆਦਾ ਹੀ ਰਹਿੰਦੀ ਹੈ। ਅਤੇ ਉਹ ਫਿਰ ਪ੍ਰੋਗਰਾਮ ਦੇ ਵਿੱਚ ਗੁਰਦਾਸ ਮਾਨ ਸਾਹਿਬ ਨੂੰ ਕਹੀ ਇਹ ਹੈ ਕਿ ਹਾਜ਼ਰੀ ਲਵਾ ਜਾਓ ਜੀ। ਗੁਰਦਾਸ ਮਾਨ ਸਾਹਿਬ ਵੀ ਪਹੁੰਚ ਗਏ ਨੇ ਸਾਡੇ ਕੋਲ ਹਾਜ਼ਰੀ ਲਵਾਉਣ ਲਈ, ਅਤੇ ਅੱਜ ਗੀਤ ਉਹਨਾਂ ਦਾ ਜਿਹੜਾ ਸੁਣਨਾ ਹੈ ਨਾ, ਉਹ ਸੁਣਨਾ ਹੈ ਕਿ ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦੀ ਯਾਦ ਆ ਜਾਵੇ। ਤੁਸੀਂ ਵੀ ਕਹੋਗੇ ਵਿਸਾਖੀ ਤਾਂ ਆਪਾਂ ਪਿਛਲੇ ਮਹੀਨੇ ਮਨਾ ਲਈ, ਅਤੇ ਇਹ ਕਿੱਦਾਂ ਹੈ? ਦੇਖੋ ਜੀ, ਜਦੋਂ ਸਾਡੇ ਸਰੋਤੇ ਸਾਡੇ ਨਾਲ ਜੁੜੇ ਹੁੰਦੇ ਨਾ, ਤਾਂ ਰੋਜ਼ ਹੀ ਕੋਈ ਨਾ ਕੋਈ ਮੇਲਾ ਹੁੰਦਾ ਹੈ, ਅਤੇ ਉਹ ਫਿਰ ਅੱਜ ਗੀਤਾਂ ਦੇ ਮੇਲੇ ਦੇ ਵਿੱਚ ਗੁਰਦਾਸ ਮਾਨ ਸਾਹਿਬ ਦੇ ਗੀਤਾਂ ਦੇ ਹੁਲਾਰੇ ਲੈਂਦੇ ਹਾਂ।

0: ਔਰ ਜਦੋਂ ਵਿਸਾਖੀ ਵਾਲਾ ਮੇਲਾ ਵੇਖਣ ਜਾਈਦਾ ਨਾ, ਉਦੋਂ ਬੰਦਾ ਥੱਕ ਵੀ ਬਹੁਤ ਜਾਂਦਾ ਹੈ। ਤਾਂ ਹੁਣ ਥੋੜ੍ਹਾ ਜਿਹਾ ਵਿਰਾਮ ਅਸੀਂ ਇਸ ਪ੍ਰੋਗਰਾਮ ਨੂੰ ਵੀ ਦੇ ਦਈਏ, ਕਿਉਂਕਿ ਕੁਝ ਅਲਪ ਵਿਰਾਮ ਵਾਲੀਆਂ ਚੀਜ਼ਾਂ ਯਾਨੀ ਕਿ ਸੰਦੇਸ਼ ਤੁਹਾਨੂੰ ਸੁਣਾਉਣੇ ਨੇ। ਮਿਲਦੇ ਹਾਂ ਇਨ ਸੰਦੇਸ਼ਾਂ ਤੋਂ ਬਾਅਦ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲਿਊਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ, ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।

ਜੀ ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਤੁਹਾਡੇ ਆਪਣੇ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਦੇ ਵਿੱਚ। ਔਰ ਧਮਕ ਪਾਉਣ ਲਈ ਮੈਸੇਜ ਸਾਡੇ ਕੋਲ ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਆ ਗਿਆ ਹੈ। ਮਿੰਟੂ ਸੱਪਲ, ਸਿਮਰਜੋਤ ਸੱਪਲ ਅਤੇ ਨਾਲ ਉਹਨਾਂ ਦੇ ਫਤਿਹਜੋਤ ਸੱਪਲ, ਇਹ ਕਹਿੰਦੇ ਨੇ ਕਿ ਤੁਹਾਡਾ ਪ੍ਰੋਗਰਾਮ ਬਹੁਤ ਚੰਗਾ ਲੱਗਦਾ, ਬਸ ਇਸੇ ਤਰ੍ਹਾਂ ਸਾਡੇ ਮੈਸੇਜ ਨੂੰ ਜ਼ਰੂਰ ਸ਼ਾਮਿਲ ਕਰ ਲਿਆ ਕਰੋ। ਸ਼ਾਮਿਲ ਕਰ ਲਿਆ ਜੀ ਪ੍ਰੋਗਰਾਮ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਆਪਣਾ ਮੈਸੇਜ। ਮੱਖੂ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ ਕਹਿੰਦੇ ਗੀਤ ਕੋਈ ਵੀ ਚਲਾ ਦਿਓ, ਬਸ ਮੈਸੇਜ ਜ਼ਰੂਰ ਪੜ੍ਹਨਾ ਜੀ। ਗੌਰਵ ਜੀ ਸਾਡਾ ਪੜ੍ਹ ਦਿੱਤਾ ਜੀ। ਪੱਪੂ ਰਾਜਾ, ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ, ਹਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ, ਬੰਟੀ, ਆਰਜ਼ੂ, ਮਹਿਕ, ਖੁਸ਼ਦਿਲ, ਪੂਰਾ ਦਾ ਪੂਰਾ ਖੁਸ਼ਦਿਲ ਪਰਿਵਾਰ ਹੋਰ ਖੁਸ਼ ਹੋ ਜਾਂਦਾ ਜਦੋਂ ਉਹਨਾਂ ਦਾ ਨਾਂ ਰੇਡੀਓ 'ਤੇ ਗੌਰਵ ਜੀ ਆਪਣੇ ਮੂੰਹ ਤੋਂ ਲੈਂਦੇ ਨੇ। ਇਹ ਲਿਖਣਾ ਇਹਨਾਂ ਦਾ, ਮੇਰਾ ਨਹੀਂ ਕਿਹਾ। ਸ਼ੁਕਰੀਆ ਜੀ ਬਹੁਤ ਬਹੁਤ ਮੈਸੇਜ ਕਰਨ ਦੇ ਲਈ। ਸਾਊਥ ਐਵੀਨਿਊ ਅਬੋਹਰ ਤੋਂ ਜਸਪਾਲ ਭਾਰਤੀ, ਵੀਨਾ ਸੁਰਿੰਦਰ

ਮਨਦੀਪ, ਡਿੰਪਲ ਯੁਵਰਾਜ, ਹੈਪੀ, ਸ਼ਿਵਾਏ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਜੁੜੇ ਨੇ। ਆਪਣਾ ਜਿਹੜਾ ਤੁਸੀਂ ਪਿਆਰ ਹੈ ਇਸੇ ਤਰ੍ਹਾਂ ਬਰਕਰਾਰ ਰੱਖਣਾ, ਕਿਉਂਕਿ ਗੀਤਾਂ ਦੀ ਜਿਹੜੀ ਬਹਾਰ ਹੈ ਉਹ ਤੁਹਾਡੇ ਵਾਸਤੇ ਹੈ। ਗੁਰਮੀਤ ਸਿੰਘ ਮੀਤਾ ਸਾਊਥ ਐਕਸਟੈਂਸ਼ਨ ਨਿਊ ਦਿੱਲੀ ਤੋਂ ਜੁੜੇ ਨੇ, ਸ਼ੁਕਰੀਆ ਜੀ ਬਹੁਤ ਬਹੁਤ। ਔਰ ਦਿੱਲੀ ਦੇ ਵਿੱਚ ਵੀ ਇਹ ਗਰਮੀ ਖੂਬ ਪੈ ਰਹੀ ਹੈ, ਸੁਣਿਆ ਅਸੀਂ ਇਹੀ ਹੈ। ਪਿੰਡ ਕਬੂਲ ਸ਼ਾਹ ਫਾਜ਼ਿਲਕਾ ਤੋਂ ਸਾਡੇ ਨਾਲ, ਵਧਾਵਾ ਸਿੰਘ, ਬਲਕਰਨ, ਤਨੂ, ਪਵੀ, ਜੱਸੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ, ਪ੍ਰੋਗਰਾਮ ਤਮਕ ਜਲੰਧਰ ਪੈਂਦੀ ਲਾਈਵ ਸੁਣ ਰਹੇ ਹਾਂ, ਬਹੁਤ ਬਹੁਤ ਵਧੀਆ ਲੱਗ ਰਿਹਾ, ਸ਼ੁਕਰੀਆ ਜੀ। ਔਰ ਗੀਤ ਸਾਡਾ ਜ਼ਰੂਰ ਸ਼ਾਮਿਲ ਕਰਨਾ। ਦਾਦਰੀ ਗੇਟ ਭਵਾਨੀ ਤੋਂ ਸਾਡੇ ਨਾਲ ਜੁੜੇ ਨੇ ਕ੍ਰਿਸ਼ਨ ਮਹਿਰਾ, ਕੋਮਲ ਮਹਿਰਾ, ਕਿਰਨ ਮਹਿਰਾ, ਕਪਿਲ ਮਹਿਰਾ, ਕੁਨਾਲ ਮਹਿਰਾ, ਨਮਸਤੇ ਕਹਿ ਰਹੇ ਨੇ, ਰਾਮ ਰਾਮ ਕਹਿ ਰਹੇ ਨੇ, ਰਾਮ ਰਾਮ ਜੀ, ਨਮਸਤੇ ਵੀ। ਬਸ ਇਸੇ ਤਰ੍ਹਾਂ ਆਪਣਾ ਪਿਆਰ ਸਾਡੇ ਨਾਲ ਜ਼ਰੂਰ ਰੱਖਣਾ। ਆਦਰਨੀ ਮੇਜ਼ਬਾਨ ਜੀ ਕੋ ਨਮਸਕਾਰ, ਗੀਤ ਸੁਣਾ ਦੇ, ਥੈਂਕਸ ਜੀ। ਇਹ ਪੂਰਾ ਮੈਸੇਜ ਲਿਖਿਆ ਆਦਰਸ਼ ਨਗਰ ਮਲੋਟ ਤੋਂ ਸਾਡੇ ਨਾਲ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼, ਮੈਂਡੀ, ਸੌਰਵ, ਸਾਇਨਾ ਅਤੇ ਨਿਵਾਨ ਸ਼ਰਮਾ। ਔਰ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਜਿਹੜੀ ਫਰਮਾਇਸ਼ ਹੈ ਨਾ, ਇਹ ਕਹਿੰਦੇ ਨੇ ਸਾਨੂੰ ਤੁਸੀਂ ਗੀਤ ਸੁਣਾ ਦਿਓ ਦੇਬੀ ਮਖਸੂਸਪੁਰੀ ਹੋਰਾਂ ਦਾ। ਅਤੇ ਆਓ ਜੀ, ਦੇਬੀ ਮਖਸੂਸਪੁਰੀ ਆ ਗਏ ਨੇ ਇਹ ਗੀਤ ਲੈ ਕੇ।

ਧਮਕ ਜਲੰਧਰ ਪੈਂਦੀ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਮੈਸੇਜ ਸਾਡੇ ਕੋਲ ਪਏ ਨੇ, ਲੇਕਿਨ ਉਹਨਾਂ ਦੇ ਨਾਲ ਨਾਲ ਅਸੀਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਬਾਕੀ ਸਾਰੇ ਪ੍ਰੋਗਰਾਮ ਵੀ ਹੈ ਨਾ, ਉਹਨਾਂ ਦੇ ਵਿੱਚ ਵੀ ਸ਼ਿਰਕਤ ਜ਼ਰੂਰ ਕਰਨੀ ਹੈ ਤੁਸੀਂ। ਲਓ ਜੀ, ਗੀਤ ਮਿਹਰਬਾਨੀ ਵਾਲਾ ਚਲਾਇਆ ਸੀ ਤਾਂ ਕਹਿੰਦੇ ਨੇ ਮਿਹਰਬਾਨੀ ਜੀ ਕਿਸੇ ਵੀ ਪੰਜਾਬੀ ਗੀਤ ਦੇ ਵਿੱਚ ਸਾਨੂੰ ਸ਼ਾਮਿਲ ਕਰ ਲਓ। ਮਜਨੂੰ ਦੇ ਟਿੱਲੇ ਤੋਂ ਕਮਲ ਬਲੂਜਾ, ਮਧੂ ਬਲੂਜਾ, ਸਾਗਰ ਉਮੰਗ, ਆਕਾਂਸ਼ਾ, ਗੁੜੀਆ ਮਾਹੀ ਅਤੇ ਇਸ਼ਿਤਾ ਅਰੋੜਾ। ਦੇਖੋ ਜੀ, ਅਸੀਂ ਤੁਹਾਡਾ ਮੈਸੇਜ ਵੀ ਪੜ੍ਹ ਲਿਆ ਔਰ ਤੁਹਾਡੇ ਗੀਤ ਕਹਿਣ ਤੋਂ ਪਹਿਲਾਂ ਹੀ ਮਿਹਰਬਾਨੀਆਂ ਚਲਾ ਦਿੱਤਾ। ਆਦਰਨੀਏ ਪ੍ਰਸਾਰਕ ਜੀ ਕੋ ਨਮਸਕਾਰ, ਕਿਸੇ ਵੀ ਗੀਤ ਮੇਂ ਸ਼ਾਮਿਲ ਕਰ ਲਏ ਪਲੀਜ਼, ਤੁਸੀਂ ਪਲੀਜ਼ ਨਾ ਕਹੋ, ਤੁਸੀਂ ਹੁਕਮ ਲਾਓ ਜੀ। ਸੰਜੇ ਢਿੰਗੀਆ, ਨਮਨ ਢਿੰਗੀਆ ਅਤੇ ਅਪਾਰ ਢਿੰਗੀਆ ਦਾ ਮੈਸੇਜ ਹੈ ਉੱਤਰ ਪ੍ਰਦੇਸ਼ ਤੋਂ। ਅਗਲੇ ਮੈਸੇਜ ਦੇ ਵਿੱਚ ਸੁਦਰਸ਼ਨ ਸ਼ਾਹ, ਪੱਲਵੀ ਸ਼ਾਹ, ਪ੍ਰਖਰ ਕੁਸ਼ਲ, ਨੀਤੀ, ਸੁਰਭੀ, ਅਸ਼ਵਨੀ, ਮੰਗਲਾਬੇਨ ਸ਼ਾਹ, ਰਜਿੰਦਰ ਜੀ ਸ਼ਾਹ, ਪਦਮਾ ਟਾਕਿਸ ਨੇਪਾ ਨਗਰ ਤੋਂ ਸਾਡੇ ਨਾਲ ਜੁੜ ਗਏ ਨੇ, ਸ਼ੁਕਰੀਆ ਜੀ ਬਹੁਤ ਬਹੁਤ। ਇਕਬਾਲ ਸਿੰਘ ਹਠੂਰ, ਮੇਨ ਬਾਜ਼ਾਰ, ਹਠੂਰ ਤਹਿਸੀਲ, ਜਗਰਾਓਂ, ਜ਼ਿਲ੍ਹਾ ਲੁਧਿਆਣਾ ਤੋਂ ਸਾਡੇ ਨਾਲ ਜੁੜੇ ਨੇ। ਇਹਨਾਂ ਦੇ ਨਾਲ ਰਜਿੰਦਰ ਕੌਰ, ਅਮਨਦੀਪ ਸਿੰਘ, ਸਿਮਰਨਜੀਤ ਕੌਰ ਹਠੂਰ, ਔਰ ਕਹਿੰਦੇ ਨੇ ਗੀਤ ਕੋਈ ਵੀ ਚਲਾ ਦਿਓ, ਬਸ ਸਾਡਾ ਮੈਸੇਜ ਜਿਹੜਾ ਹੈ ਜ਼ਰੂਰ ਸ਼ਾਮਿਲ ਕਰ ਲੈਣਾ। ਪਿੰਡ ਇਸਲਾਮਵਾਲਾ, ਫਾਜ਼ਿਲਕਾ ਤੋਂ ਸੋਨ ਲਾਲ ਰਾਠੀ, ਓਮ ਪ੍ਰਕਾਸ਼, ਸ਼ਗੁਨ, ਲਵ ਕੁਸ਼, ਛੱਤਰਪਾਲ ਸਿੰਘ, ਰਜਿੰਦਰ ਸਿੰਘ, ਬੱਬੂ ਸਿੰਘ, ਕਾਕਾ ਪੱਟੀ, ਪਿੰਡ ਕਮਾਲ ਵਾਲੇ ਤੋਂ ਗੁਰਮੇਲ ਸਿੰਘ ਵਿਰਕ, ਕਹਿੰਦੇ ਨੇ ਆਲ ਟੀਮ ਨੂੰ ਸੋਹਣੇ ਸੋਹਣੇ ਪ੍ਰੋਗਰਾਮ ਪੇਸ਼ ਕਰਨ ਲਈ ਬਹੁਤ ਬਹੁਤ ਧੰਨਵਾਦ। ਧੰਨਵਾਦ ਤੁਹਾਨੂੰ ਵੀ ਮੈਸੇਜ ਕਰਨ ਦੇ ਲਈ, ਅਤੇ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਲੈ ਕੇ ਆ ਰਹੇ ਨੇ ਸੁਨ ਜੀਤ ਬਿੰਦ ਰੱਖਿਆ ਜੀ, ਅਤੇ ਆਓ ਸੁਣੀਏ ਬਿੰਦ ਰੱਖਿਆ ਜੀ ਦਾ ਗਾਇਆ ਇਹ ਗੀਤ।

ਲੇਕਿਨ ਤੁਹਾਡਾ ਦੇਸ਼ ਬਿਲਕੁਲ ਪਰਾਇਆ ਨਹੀਂ ਹੋਇਆ, ਕਿਉਂਕਿ ਪ੍ਰੋਗਰਾਮ ਚੱਲ ਰਿਹਾ ਹੈ ਧਮਕ ਜਲੰਧਰ ਪੈਂਦੀ। ਧਮਕ ਜਲੰਧਰ ਪੈਂਦੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਤਾਂ ਬਹੁਤ ਵਾਰੀ ਕਰੀਦਾ, ਪਿਆਰ ਵੀ ਤੁਹਾਡੇ ਨਾਲ ਬਹੁਤ ਵਾਰੀ ਕਰੀਦਾ, ਲੇਕਿਨ ਇੱਕ ਛੋਟੀ ਜਿਹੀ ਸ਼ਿਕਾਇਤ ਵੀ ਹੈ ਕਿ ਤੁਸੀਂ ਮੈਸੇਜ ਦੇ ਵਿੱਚ ਇਹ ਲਿਖ ਦਿੰਦੇ ਹੋ ਕਿ ਕੋਈ ਵੀ ਗੀਤ ਚਲਾ ਦਿਓ। ਇਹ ਨਹੀਂ ਲਿਖਣਾ ਤੁਸੀਂ, ਜਾਂ ਤਾਂ ਗੀਤਕਾਰ ਦਾ ਨਾਮ ਲਿਖੋ ਜਾਂ ਗਾਇਕ ਦਾ ਨਾਮ ਲਿਖੋ ਜਾਂ ਜਿਹੜਾ ਵੀ ਤੁਹਾਨੂੰ ਗਾਇਕ ਪਸੰਦ ਹੈ ਜਾਂ ਜਿਹੜੇ ਗੀਤਾਂ ਦੇ ਬੋਲ ਤੁਹਾਨੂੰ ਯਾਦ ਹੈ, ਪੰਜਾਬੀ ਗੀਤਾਂ ਦੇ ਬੋਲ, ਉਹ ਲਿਖ ਦਿਓ। ਅਤੇ ਇਸ ਕਰਕੇ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਤੁਹਾਡਾ ਆਪਣਾ ਪ੍ਰੋਗਰਾਮ ਹੈ, ਅਤੇ ਅਗਲੀ ਵਾਰੀ ਇਹ ਜਿਹੜੀ ਤੁਸੀਂ ਗਲਤੀ ਜਾਂ ਭੁੱਲ ਕਰਦੇ ਹੋ ਇਹ ਨਹੀਂ ਕਰਨੀ। ਹਰਜੀਤ ਕੈਂਥ ਮੌਜੀ ਕਲੋਨੀ ਡਾਬਾ ਲੁਧਿਆਣਾ ਤੋਂ ਸਾਡੇ ਨਾਲ ਜੁੜੇ ਨੇ। ਗੀਤ ਇਹਨਾਂ ਨੇ ਵੀ ਉਹੀ ਕਿਹਾ, ਨਹੀਂ ਸੌਂਗ ਚਲਾ ਦਿਓ ਜੀ। ਚਲੋ ਕੋਈ ਗੱਲ ਨਹੀਂ, ਇਹ ਐਤਕੀ ਅੱਜ ਦੀ ਤਾਂ ਗਲਤੀਆਂ ਮਾਫ਼ ਹੈ, ਕੱਲ੍ਹ ਤੋਂ ਨਹੀਂ ਕਰਨੀਆਂ। ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਤੋਂ ਸੰਗਰੂਰ ਤੋਂ ਸਾਡੇ ਨਾਲ ਕਮਲਜੀਤ ਕੌਰ, ਅਜੀਤ ਕੌਰ, ਰਮਨਦੀਪ ਕੌਰ, ਉਹਨਾਂ ਦੇ ਬਹੁਤ ਸਾਰੇ ਸਾਥੀ ਵੀ ਜੁੜ ਗਏ ਨੇ, ਸ਼ੁਕਰੀਆ ਜੀ। ਫਰੈਂਡਸ ਕਲੋਨੀ ਕਰਨਾਲ ਤੋਂ ਗੁਰਦੀਪ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਔਰ ਨਾਲ ਇਹਨਾਂ ਦੇ ਮਨਵਿੰਦਰ ਸਿੰਘ ਪਾਂਧਾ, ਜੀ ਐੱਸ ਰਾਮਗੜੀਆ ਵੀ ਜੁੜ ਰਹੇ ਨੇ, ਔਰ ਗੀਤਾਂ ਦੀ ਫਰਮਾਇਸ਼ ਇਹਨਾਂ ਨੇ ਕੀਤੀ ਹੈ, ਔਰ ਕਿਹੜੇ ਗੀਤ ਦੀ ਕੀਤੀ ਹੈ ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ। ਇਹਨਾਂ ਨੇ ਕਿਹਾ ਕਿ ਕਰਮਜੀਤ ਅਨਮੋਲ ਦਾ ਗਾਇਆ ਕੋਈ ਵੀ ਗੀਤ ਸੁਣਾ ਦਿਓ। ਦੇਖੋ ਜੀ, ਕਰਮਜੀਤ ਅਨਮੋਲ ਜਿਨ੍ਹਾਂ ਨੂੰ ਤੁਸੀਂ ਇੱਕ ਚੰਗੇ ਐਕਟਰ ਵਜੋਂ ਜਾਣਦੇ ਹੋ, ਇੱਕ ਚੰਗੇ ਕਲਾਕਾਰ ਵਜੋਂ, ਉਹ ਸਿੰਗਰ ਵੀ ਬਹੁਤ ਵਧੀਆ ਨੇ, ਇਹ ਵੀ ਬਹੁਤ ਘੱਟ ਜਣਿਆਂ ਨੂੰ ਪਤਾ। ਅਤੇ ਕੋਈ ਗੱਲ ਨਹੀਂ, ਤੁਸੀਂ ਗੀਤ ਦੀ ਫਰਮਾਇਸ਼ ਕੀਤੀ ਹੈ, ਸਾਡੇ ਕੋਲ ਉਹਨਾਂ ਦਾ

ਪਿਆ ਹੋਇਆ, ਉਹ ਜ਼ਰੂਰ ਤੁਹਾਨੂੰ ਸੁਣਾਉਂਦੇ ਹਾਂ। ਔਰ ਨਾਲ ਦੇ ਨਾਲ ਹੀ ਇੱਦਾਂ ਦੇ ਹੀ ਸਿੰਗਰ ਨੂੰ ਸੁਣਨਾ ਚਾਹੁੰਦੇ ਨੇ, ਦੀਵਾਨਾ ਰੇਡੀਓ ਲਿਸਨਰ ਕਲੱਬ ਜ਼ਮਾਨੀਆ ਗਾਜ਼ੀਪੁਰ ਯੂਪੀ ਤੋਂ ਸੁਰੇਸ਼, ਉਰਮਿਲਾ, ਦੀਪਕ, ਸਵਾਤੀ ਔਰ ਸਾਰਾ ਦਾ ਸਾਰਾ ਜੈਸਵਾਲ ਪਰਿਵਾਰ ਵਿੱਚ, ਵਿਪਨ ਵੀ ਹੈ ਔਰ ਦੇਵ ਕੁਮਾਰ ਅਤੇ ਆਰਿਆ ਕੁਮਾਰ ਵੀ ਨੇ। ਅਤੇ ਆਓ ਫਿਰ ਸੁਣੀਏ ਕਰਮਜੀਤ ਅਨਮੋਲ ਦਾ ਗਾਇਆ ਇਹ ਗੀਤ।

ਜੀ ਇਸੇ ਹੀ ਗੀਤ ਦੇ ਨਾਲ ਹੁਣ ਅੱਜ ਦਾ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਸਾਰੇ ਸਰੋਤਿਆਂ ਨੂੰ ਜਿਨ੍ਹਾਂ ਨੇ ਮੈਸੇਜ ਕੀਤੇ ਉਹਨਾਂ ਨੂੰ

0: ਜਿੰਨਾ ਗੁੜੀ ਸਰਦੀ ਦਾ।
1: ਦੇਖੋ ਜੀ, ਜੇ ਗਰਮੀ ਨਾ ਹੋਏਗੀ ਤਾਂ ਅੰਬ ਕਿਸ ਤਰ੍ਹਾਂ ਪੱਕਣਗੇ?
0: ਜੀ ਅੰਬ ਕਿਸ ਤਰ੍ਹਾਂ ਪੱਕਣਗੇ, ਔਰ ਬਾਕੀ ਜਿਹੜੀਆਂ ਸਲਾਬਾਂ ਚੜ੍ਹ ਜਾਂਦੀਆਂ ਨੇ ਦੀਵਾਰਾਂ ਦੇ ਉੱਤੇ ਅਸੀਂ ਅਕਸਰ ਵੇਖਦੇ ਹਾਂ, ਜਾਂ ਫਿਰ ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਕਈ ਵਾਰੀ ਸਾਡੇ ਅੱਖੋਂ ਪਰੋਖੀਆਂ ਹੁੰਦੀਆਂ ਨੇ, ਉਹ ਵੀ ਸਲਾਬਾਂ ਨੇ ਜਿਹੜੀਆਂ ਸੁੱਕਣੀਆਂ ਬੜੀਆਂ ਜ਼ਰੂਰੀ ਨੇ।
1: ਬਲਕਿ ਅੰਬ ਹੀ ਨਹੀਂ, ਬਲਕਿ ਬਹੁਤ ਸਾਰੀਆਂ ਜਿਹੜੀਆਂ ਰੁੱਤਾਂ ਮੁਤਾਬਕ ਸਬਜ਼ੀਆਂ ਨੇ, ਫਲ
0: ਜੀ
1: ਨੇ, ਉਹ ਰੁੱਤਾਂ ਦੇ ਮੁਤਾਬਕ ਹੀ ਪੱਕਣੀਆਂ ਹੁੰਦੀਆਂ ਨੇ। ਅਤੇ ਦੂਸਰੀ ਗੱਲ ਇੱਕ ਹੋਰ ਹੈ ਕਿ ਦੇਖੋ ਅੱਜ ਕੱਲ੍ਹ ਕਿੰਨੇ ਸੋਹਣੇ ਫੁੱਲ ਖਿੜੇ ਹੋਏ ਨੇ, ਗੁਲਮੋਹਰ ਦੇ, ਅਮਰਦਾਸ ਦੇ, ਕਿੰਨੇ
0: ਜੀ
1: ਸੋਹਣੇ ਲੱਗਦੇ ਨੇ।
0: ਬਿਲਕੁਲ, ਬਹੁਤ ਸੋਹਣੇ ਲੱਗਦੇ ਨੇ, ਅਤੇ ਇਹਨਾਂ ਫੁੱਲਾਂ ਨੂੰ ਦੇਖ ਕੇ ਤਾਂ ਆਪਣੇ ਚਿਹਰੇ 'ਤੇ ਇੱਕ ਮੁਸਕਾਨ ਹੈ ਜਿਹੜੀ ਉਹ ਅਕਸਰ ਆ ਜਾਂਦੀ ਹੈ, ਅਤੇ ਮੈਨੂੰ ਲੱਗਦਾ ਕਿ ਅੱਜ ਤੁਸੀਂ ਵੀ ਮੁਸਕਾਨ ਹੈ ਜਿਹੜੀ ਉਹ ਸਰੋਤਿਆਂ ਦੇ ਚਿਹਰੇ 'ਤੇ ਜ਼ਰੂਰ ਲੈ ਆਉਂਗੇ, ਕਿਉਂਕਿ ਇੰਨੇ ਸੋਹਣੇ ਫੁੱਲਾਂ ਦੀ ਗੱਲ ਕੀਤੀ ਹੈ। ਪਰ ਉਸ ਤੋਂ ਪਹਿਲਾਂ ਥੋੜ੍ਹੀ ਜਿਹੀ ਮੈਂ ਗੱਲ ਕਰਨਾ ਚਾਹਾਂਗੀ, ਕਿਉਂਕਿ
1: ਜੀ
0: ਮੌਸਮ ਹੈ ਜਿਹੜਾ ਉਹ ਇੱਕਦਮ ਬਦਲ ਚੁੱਕਿਆ, ਹੁਣ ਤੱਕ ਥੋੜ੍ਹਾ ਜਿਹਾ ਠੰਡਾ ਸੀ ਕਿਉਂਕਿ ਬਾਰਿਸ਼ਾਂ ਹੋਈਆਂ ਹੋ ਰਹੀਆਂ ਸੀ, ਭਾਵੇਂ ਕਿ ਉਹ ਬੇਮੌਸਮੀਆਂ ਬਾਰਿਸ਼ਾਂ ਸੀ, ਪਰ ਸਾਨੂੰ ਜਾਂਦੀਆਂ ਜਾਂਦੀਆਂ ਕਿਤੇ ਨਾ ਕਿਤੇ ਬਹੁਤ ਸਾਰੀਆਂ ਸਮੱਸਿਆਵਾਂ ਵੀ ਦੇ ਕੇ ਜਾਂਦੀਆਂ ਨੇ, ਅਤੇ ਜਦੋਂ ਮੌਸਮ ਬਦਲਦਾ ਤਾਂ ਉਸ ਸਮੇਂ ਸਾਨੂੰ ਸਮੱਸਿਆਵਾਂ ਆਉਣੀਆਂ ਸੁਭਾਵਿਕ ਨੇ। ਸੋ ਸਵੇਰੇ ਸ਼ਾਮ ਥੋੜ੍ਹਾ ਜਿਹਾ ਹਲਕਾ ਗਰਮ ਕੱਪੜਾ ਜਿਹੜਾ ਉਹ ਪਹਿਨੇ ਰੱਖਣਾ ਚਾਹੀਦਾ, ਬਹੁਤੇ ਆਪਣੇ ਆਪ ਨੂੰ ਫ੍ਰੀ ਨਹੀਂ ਕਰਨਾ ਚਾਹੀਦਾ। ਗਰਮ ਤੋਂ ਭਾਵ ਇਹ ਨਹੀਂ ਹੈਗਾ ਕਿ ਤੁਸੀਂ ਸਰਦੀ ਵਾਲਾ ਕੋਈ ਕੱਪੜਾ ਕੱਢ ਲਓ, ਮਤਲਬ ਪੂਰੀ ਬਾਂਹ ਦਾ ਕੱਪੜਾ
1: ਇੱਕ
0: ਜਿਹੜਾ ਉਹ
1: ਗੱਲ
0: ਪਹਿਨ
1: ਹੋਰ
0: ਲਓ।
1: ਅਮਨ ਜੋ ਜ਼ਰੂਰੀ ਹੈ ਕਰਨੀ ਕਿ ਜਦੋਂ ਅਸੀਂ ਦੇਖੋ ਆਰਾਮ ਕਰ ਰਹੇ ਹੁੰਦੇ ਹਾਂ ਜਾਂ ਆਪਣੇ ਘਰਾਂ ਦੇ ਵਿੱਚ ਹੁੰਦੇ ਹਾਂ ਨਾ, ਤਾਂ ਅਸੀਂ ਏਸੀ ਲਗਾ ਕੇ ਰੱਖਦੇ
0: ਹਾਂ,
1: ਜੀ
0: ਬਿਲਕੁਲ ਬਿਲਕੁਲ,
1: ਅਤੇ ਏਸੀ ਜਦੋਂ ਤੁਸੀਂ ਬਾਹਰ ਜਾਣਾ ਹੈ ਤਾਂ ਕੁਝ ਦੇਰ ਪਹਿਲਾਂ ਜੇਕਰ ਬੰਦ ਕਰ ਦੋਗੇ ਨਾ, ਤਾਂ ਫਿਰ ਇਹ ਗਲਾ ਖਰਾਬ ਜਾਂ ਜ਼ੁਕਾਮ ਦੀ ਸਮੱਸਿਆ ਨਹੀਂ ਆਏਗੀ।
0: ਨਹੀਂ ਆਏਗੀ,
1: ਆਪਣੇ ਆਪ ਨੂੰ ਤੁਸੀਂ ਵਾਤਾਨੁਕੂਲਿਤ ਕਰਕੇ ਹੀ ਬਾਹਰ ਨਿਕਲੋ ਤਾਂ ਕਿ ਗਰਮ ਸਰਦ ਨਾ ਹੋ ਸਕੇ।
0: ਜੀ ਇਸੇ ਤਰ੍ਹਾਂ ਪਾਣੀ ਜ਼ਰੂਰ ਪੂਰਾ ਪੀਣਾ ਚਾਹੀਦਾ ਤਾਂ ਕਿ ਡੀਹਾਈਡਰੇਸ਼ਨ ਨਾ ਹੋਵੇ, ਅਤੇ ਇਸੇ ਤਰ੍ਹਾਂ ਘਰ ਦੇ ਵਿੱਚ ਤਾਜ਼ਾ ਅਤੇ ਸਾਫ਼ ਖਾਣਾ ਜਿਹੜਾ ਉਹ ਬਣਾ ਕੇ ਖਾਓ। ਫਲ ਜ਼ਰੂਰ ਖਾਣੇ ਚਾਹੀਦੇ ਨੇ, ਅਤੇ ਬਹੁਤੇ ਬੱਚੇ ਨੇ ਜਿਹੜੇ ਅੱਜ ਕੱਲ੍ਹ ਅਸੀਂ ਵੇਖਦੇ ਹਾਂ ਕਿ ਉਹ ਬਹੁਤੀਆਂ ਸਬਜ਼ੀਆਂ ਤੋਂ, ਕਿਉਂਕਿ ਅੱਜ ਕੱਲ੍ਹ ਤੋਰੀ, ਟੰਡਾ, ਕੱਦੂ ਇਹ ਆ ਚੁੱਕੇ ਨੇ, ਅਤੇ ਇਹਨਾਂ ਤੋਂ ਜੀ ਕਤਰਾਉਂਦੇ ਨੇ, ਪਰ ਇਹਨਾਂ ਦੇ ਫਾਇਦੇ ਬਹੁਤ ਜ਼ਿਆਦਾ ਨੇ, ਕਿਉਂਕਿ ਇਹਨਾਂ ਦੇ ਵਿੱਚ ਪਾਣੀ ਭਰਪੂਰ ਹੁੰਦਾ, ਅਤੇ ਇਹ ਆਪਣੇ ਸਰੀਰ ਨੂੰ ਹਮੇਸ਼ਾ ਤਰੋ ਤਾਜ਼ਾ ਬਣਾਈ ਰੱਖਦੇ ਨੇ। ਸੋ ਇਹ ਜ਼ਰੂਰ ਖਾਣੇ ਚਾਹੀਦੇ ਆ, ਅਤੇ ਠੰਡੀਆਂ ਚੀਜ਼ਾਂ ਤੋਂ ਥੋੜ੍ਹਾ ਜਿਹਾ ਪਰਹੇਜ਼ ਕਰਦੇ ਰਹਿਣ, ਕਿਉਂਕਿ ਮੇਰੇ ਵਰਗੇ ਜਦੋਂ ਗਰਮੀ ਦੇ ਵਿੱਚ ਘੁੰਮ ਰਹੇ ਹੁੰਦੇ ਤਾਂ ਉਸ ਸਮੇਂ ਉਹਨਾਂ ਨੂੰ ਹੁੰਦਾ ਕਿ ਸਾਨੂੰ ਨਾ ਚਿਲਡ ਵਾਟਰ ਮਿਲ ਜੇ
1: ਦੇਖੋ
0: ਪੂਰਾ ਠੰਡਾ।
1: ਅਮਨ, ਜਿਹੜੀਆਂ ਅਸੀਂ ਠੰਡੀਆਂ ਚੀਜ਼ਾਂ ਤੋਂ ਪਰਹੇਜ਼ ਦੀ ਗੱਲ ਕਰ ਰਹੇ ਹਾਂ, ਉਹ ਠੰਡੀਆਂ ਚੀਜ਼ਾਂ ਨੇ ਜੋ ਸਾਨੂੰ ਬਾਹਰੀ ਤੌਰ 'ਤੇ ਠੰਡੀਆਂ ਲੱਗਦੀਆਂ ਨੇ, ਜਿਸ ਤਰ੍ਹਾਂ ਆਈਸਕ੍ਰੀਮ ਹੈ, ਠੰਡਾ ਪਾਣੀ ਹੈ, ਜਾਂ ਫਿਰ ਅਸੀਂ ਕੋਲਡ ਡਰਿੰਕ ਦੀ ਗੱਲ ਕਰ ਲੈਂਦੇ ਹਾਂ, ਪਰ ਅਸਲ ਦੇ ਵਿੱਚ ਜੋ ਠੰਡੀ ਚੀਜ਼ ਅਸੀਂ ਲੈਣੀ ਹੈ ਨਾ, ਉਹ ਹੈ ਜੀ ਨਿੰਬੂ ਪਾਣੀ, ਗੂੰਦ ਕਤੀਰਾ, ਅਤੇ ਘਰ ਦੇ ਬਣਾਏ ਹੋਏ ਅਲੱਗ ਅਲੱਗ ਸ਼ਰਬਤ, ਇਹ ਸਾਨੂੰ ਅੰਦਰੂਨੀ ਤੌਰ 'ਤੇ ਠੰਡਕ ਪ੍ਰਦਾਨ ਕਰਦੇ ਨੇ।
0: ਜੀ ਬਿਲਕੁਲ, ਸੋ ਜ਼ਰੂਰ ਆਪਣੀ ਨੀਂਦ ਵੀ ਪੂਰੀ ਕਰ ਲੈਣੀ ਚਾਹੀਦੀ ਹੈ, ਕਿਉਂਕਿ ਅਜਿਹੇ ਮੌਸਮ ਦੇ ਵਿੱਚ ਜਦੋਂ ਜ਼ਿਆਦਾ ਸਰੀਰ ਨੂੰ ਲੂ ਲੱਗਦੀ ਹੈ ਨਾ, ਤਾਂ ਬਿਮਾਰੀ ਜ਼ਿਆਦਾ ਆਉਣ ਦੇ ਖਦਸ਼ਾ ਜਿਹੜਾ ਵੱਧ ਜਾਂਦਾ ਹੈ, ਤਾਂ ਨੀਂਦ ਇਸ ਸਮੇਂ ਦੇ ਵਿੱਚ ਬੜੀ ਜ਼ਰੂਰੀ ਹੋ ਜਾਂਦੀ ਹੈ, ਨੀਂਦ ਜ਼ਰੂਰੀ ਪੂਰੀ ਕਰੋ।
1: ਨੀਂਦ ਤਾਂ ਮੈਨੂੰ ਲੱਗਦਾ ਕਿ ਹਰ ਸਮੇਂ ਦੇ ਵਿੱਚ ਜ਼ਰੂਰੀ ਹੈ।
0: ਹਾਂ ਬਿਲਕੁਲ,
1: ਅਤੇ ਇਹ ਸੁਹਾਣੀਆਂ ਦੇ ਲਈ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ, ਕਿਉਂਕਿ ਹਰ ਟਾਈਮ ਉਹ ਕਿਸੇ ਨਾ ਕਿਸੇ ਕੰਮ ਕਾਜ ਦੇ ਵਿੱਚ ਲੱਗੀਆਂ ਹੁੰਦੀਆਂ ਨੇ, ਅਤੇ ਉਹਨਾਂ ਦੇ ਲਈ ਇੱਕ ਹੋਰ ਚੀਜ਼ ਬਹੁਤ ਜ਼ਰੂਰੀ ਹੈ ਕਿ ਉਹ ਸਮੇਂ ਸਮੇਂ 'ਤੇ ਨਾ ਪਾਣੀ ਪੀਣਾ ਅਕਸਰ ਭੁੱਲ ਜਾਂਦੀਆਂ ਨੇ। ਦੇਖੋ ਜਿੱਥੇ ਵੀ ਤੁਸੀਂ ਕੰਮ ਕਰ ਰਹੇ ਹੋ, ਚਾਹੇ ਕਮਰੇ ਦੇ ਵਿੱਚ ਹੈ ਜਾਂ ਫਿਰ ਰਸੋਈ ਦੇ ਵਿੱਚ ਹੈ, ਆਪਣੇ ਨਾਲ ਪਾਣੀ ਦੀ ਬੋਤਲ ਜ਼ਰੂਰ ਰੱਖੋ, ਅਤੇ ਥੋੜ੍ਹੀ ਥੋੜ੍ਹੀ ਦੇਰ ਬਾਅਦ ਤੁਸੀਂ ਸਾਹਮਣੇ ਪਈ ਹੋਏਗੀ ਬੋਤਲ ਨਾ, ਤਾਂ ਤੁਹਾਨੂੰ ਯਾਦ ਆਉਂਦਾ ਰਹੇਗਾ ਕਿ ਮੈਂ ਪਾਣੀ ਪੀਣਾ ਹੈ।
0: ਜੀ ਬਿਲਕੁਲ, ਅਤੇ ਇਸੇ ਤਰ੍ਹਾਂ ਕਿਉਂਕਿ ਵੈਸੇ ਸਵਾਣੀਆਂ ਨੇ ਜਿਹੜੀਆਂ ਉਹ ਅਕਸਰ ਹੀ ਰਸੋਈ ਦੇ ਵਿੱਚ ਰਹਿੰਦੀਆਂ ਨੇ, ਗੈਸ ਦੇ ਕੋਲ ਰਹਿੰਦੀਆਂ ਨੇ, ਅਤੇ ਉਸ ਸਮੇਂ ਬੜਾ ਜ਼ਰੂਰੀ ਹੋ ਜਾਂਦਾ ਕਿ ਉਹ ਠੰਡਾ ਪਾਣੀ ਬਿਲਕੁਲ ਨਾ ਪੀਣ,
1: ਜੀ
0: ਫਰਿੱਜ ਦਾ ਖਾਸ ਤੌਰ 'ਤੇ, ਹੈ ਨਾ, ਅਤੇ ਵਾਰ ਵਾਰ ਹੱਥ ਧੋਣਾ ਬੜੇ ਜ਼ਰੂਰੀ ਹੈ, ਕਿਉਂਕਿ ਜਿਹੜੇ ਬਹੁਤ ਸਾਰੇ ਕੀਟਾਣੂ ਹੈ ਹੁਣ ਇਸ ਮੌਸਮ ਦੇ ਵਿੱਚ ਜ਼ਿਆਦਾ ਐਕਟਿਵ ਹੋ ਜਾਂਦੇ ਨੇ, ਅਤੇ ਜ਼ਿਆਦਾ ਜਲਦੀ ਬਿਮਾਰੀਆਂ ਨੇ ਜਿਹੜੀਆਂ ਸਾਨੂੰ ਲੱਗਦੀਆਂ ਨੇ, ਸੋ ਇਹਨਾਂ ਬਚਾਵਾਂ ਨੂੰ ਜ਼ਰੂਰ ਕਰਨਾ ਚਾਹੀਦਾ, ਅਤੇ ਜੇਕਰ ਲਗਾਤਾਰ ਸਾਨੂੰ ਕਿਤੇ ਬੁਖਾਰ ਵਗੈਰਾ ਚੜ੍ਹ ਰਿਹਾ ਜਾਂ ਸਾਹ ਚੜ੍ਹ ਰਿਹਾ, ਕਮਜ਼ੋਰੀ ਮਹਿਸੂਸ ਹੋ ਰਹੀ ਹੈ, ਤਾਂ ਉਸ ਸਮੇਂ ਡਾਕਟਰ ਦੇ ਨਾਲ ਸੰਪਰਕ ਕਰਨਾ ਬੜਾ ਜ਼ਰੂਰੀ ਹੈ।
1: ਦੇਖੋ ਅੱਜ ਕੱਲ੍ਹ ਨਾ ਲੂ ਦੇ ਨਾਲ ਬਿਮਾਰ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹਸਪਤਾਲਾਂ ਦੇ ਵਿੱਚ ਕਾਫੀ ਵੱਧ ਜਾਂਦੀ ਹੈ, ਅਤੇ ਇਹੋ ਜਿਹੇ ਕੋਈ ਵੀ ਸਿਮਟਮ ਅਸੀਂ ਬਾਰ ਬਾਰ ਗੱਲ ਕਰਦੇ ਹਾਂ ਕਿ ਤੁਹਾਨੂੰ ਤੇਜ਼ ਬੁਖਾਰ ਹੋ ਰਿਹਾ ਹੈ, ਚੱਕਰ ਆ ਰਹੇ ਨੇ, ਪਾਣੀ ਦੀ ਕਮੀ ਮਹਿਸੂਸ ਹੋ ਰਹੀ ਹੈ, ਕਮਜ਼ੋਰੀ ਮਹਿਸੂਸ ਹੋ ਰਹੀ ਹੈ, ਅਤੇ ਇਹ ਸਾਰੇ ਸਿਮਟਮ ਇਗਨੋਰ ਨਾ ਕਰੋ, ਇਹ ਹੋ ਸਕਦਾ ਕਿ ਤੁਹਾਨੂੰ ਲੂ ਲੱਗ ਗਈ ਹੋਵੇ, ਗਰਮੀ ਦੇ ਕਾਰਨ ਤੁਸੀਂ ਬਿਮਾਰ ਹੋ ਗਏ ਹੋਵੋ, ਤਾਂ ਉਸਦੀ ਜਾਂਚ ਸਮੇਂ ਸਮੇਂ 'ਤੇ ਜ਼ਰੂਰ ਕਰਾਓ। ਇਹ ਸਾਰੀਆਂ ਸਾਵਧਾਨੀਆਂ ਦਾ ਜ਼ਿਕਰ ਅਸੀਂ ਹਰ ਰੋਜ਼ ਕਰਦੇ ਹਾਂ ਤਾਂ ਕਿ ਅਸੀਂ ਮੌਸਮ ਦੀ ਮਾਰ ਤੋਂ ਬਚੇ ਰਹੀਏ। ਅਤੇ ਇੱਕ ਗੱਲ ਅਮਨ ਜੋ ਕਰਨੀ ਬਣਦੀ ਹੈ ਨਾ, ਉਹ ਇਹ ਕਿ ਜੈਸੇ ਜਦੋਂ ਹਰ ਮੌਸਮ ਬਦਲਦਾ ਹੈ ਨਾ, ਗਰਮੀਆਂ ਦੇ ਵਿੱਚ ਲੇਡੀਜ਼ ਨੂੰ ਖਾਸ ਤੌਰ 'ਤੇ ਗਰਮੀਆਂ ਦੇ ਸੂਟਾਂ ਦਾ ਬੜਾ ਚਾਅ ਹੁੰਦਾ ਹੈ।
0: ਜੀ ਇਹ ਤਾਂ ਤੁਸੀਂ ਨਾ ਰਗਾਂ 'ਤੇ ਹੱਥ ਧਰਨ ਵਾਲੀ ਗੱਲ ਕਰ ਦਿੱਤੀ ਹੈ।

0: ਕਿਉਂਕਿ ਅਕਸਰ ਹੀ ਬੀਬੀਆਂ ਜੇਕਰ ਸੋਹਣੇ ਸੋਹਣੇ ਸੂਟ ਨਾ ਪਾਉਣ, ਭਾਵੇਂ ਮੌਸਮ ਕੋਈ ਵੀ ਹੋਵੇ, ਤੇ ਉਹਨਾਂ ਨੂੰ ਜੇਕਰ ਕਾਟਨ ਦੇ ਕੱਪੜੇ ਇਸ ਸਮੇਂ ਪਾਏ ਜਾਣ ਤਾਂ ਜ਼ਿਆਦਾ ਬਿਹਤਰ ਹੈ,
1: ਬਿਲਕੁਲ,
0: ਕਿਉਂਕਿ ਇਸ ਸਮੇਂ ਤੁਹਾਡੇ ਸਰੀਰ ਨੂੰ ਠੰਡਕ ਚਾਹੀਦੀ ਹੈ, ਬਾਹਰੋਂ ਵੀ ਤੇ ਅੰਦਰੋਂ ਵੀ।
1: ਤੇ ਕੱਪੜੇ ਜਿਹੜੇ ਹੁੰਦੇ ਨੇ ਨਾ, ਪਸੀਨਾ ਬਹੁਤ ਚੰਗੀ ਤਰ੍ਹਾਂ ਸੋਖ ਵੀ ਲੈਂਦੇ ਨੇ
0: ਜੀ
1: ਤੇ ਤੁਹਾਨੂੰ ਬਹੁਤ ਰਾਹਤ ਮਹਿਸੂਸ ਕਰਾਉਂਦੇ ਨੇ। ਇਸ ਤੋਂ ਪਹਿਲਾਂ ਕਿ ਸਾਡੇ ਸੁਣਨ ਵਾਲੇ ਕਹਿਣ ਕਿ ਇਹ ਤਾਂ ਹੁਣ ਜ਼ਿਆਦਾ ਹੀ ਗੱਲਾਂ ਕਰ ਰਹੇ ਨੇ, ਕਿਉਂ ਨਾ ਗੀਤ ਸੁਣ ਲਿਆ ਜਾਵੇ।
0: ਇਸ ਤੋਂ ਪਹਿਲਾਂ ਮੈਂ ਵੀ ਇਹ ਸੋਚ ਰਹੀ ਹਾਂ ਕਿ ਸਾਡੇ ਵੀਰ ਨੇ ਜਿਹੜੇ ਉਹ ਗੁੱਸੇ ਹੋ ਜਾਣ ਵੀ ਇਹਨਾਂ ਨੇ ਸੂਟਾਂ ਦੀਆਂ ਗੱਲਾਂ ਸ਼ੁਰੂ ਕਰ ਲਈਆਂ ਨੇ, ਤੇ ਵਾਕਈ ਗੀਤ ਤੇ ਸੁਣ ਹੀ ਲੈਣਾ ਚਾਹੀਦਾ।
1: ਠੀਕ ਹੈ ਜੀ।

0: ਲਓ ਜੀ, ਇਸ ਖੂਬਸੂਰਤ
1: ਜੀ
0: ਗੀਤ ਤੋਂ ਬਾਅਦ ਅਸੀਂ ਇੱਕ ਵਾਰੀ ਹਾਜ਼ਰ ਹਾਂ ਜੀ ਫਿਰ, ਅਤੇ ਹੁਣ ਹਾਜ਼ਰ ਹਾਂ ਆਪਣੇ ਅਗਲੇ ਸਿਲਸਿਲੇ ਦੇ ਨਾਲ।
1: ਜੀ ਬਿਲਕੁਲ ਜੀ, ਅਤੇ ਜੇਕਰ ਅਸੀਂ ਅਗਲੇ ਸਿਲਸਿਲੇ ਵੱਲ ਨਾ ਵਧੀਏ ਤਾਂ ਮੈਨੂੰ ਲੱਗਦਾ ਥੋੜ੍ਹੀ ਜਿਹੀ ਕੁਤਾਹੀ ਹੋ ਜਾਣੀ ਹੈ, ਕਿਉਂਕਿ ਸਾਡੀਆਂ ਬੀਬੀਆਂ ਭੈਣਾਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਘੱਲ ਕੇ ਇੱਕ ਲੰਮੀ ਪ੍ਰਵਾਸ ਦੇ ਵਾਸਤੇ ਉਡਾਰੀ ਮਾਰਦੀਆਂ ਨੇ, ਅਤੇ ਮੈਨੂੰ ਲੱਗਦਾ ਕਿ ਉਹ ਉਡਾਰੀ ਇਸੇ ਪ੍ਰੋਗਰਾਮ ਦੇ ਵਿੱਚ ਅਸੀਂ ਅਕਸਰ ਹੀ ਨਾਪਦੇ ਹਾਂ, ਅਤੇ ਅੱਜ ਵੀ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇੱਕ ਭੈਣ ਲੈ ਕੇ ਆਏ ਹਾਂ
0: ਜੀ, ਜਿਨ੍ਹਾਂ ਨੇ ਆਪਣੇ ਹਿੱਸੇ ਦੀ ਉਡਾਰੀ ਮਾਪੀ ਹੈ ਅਤੇ ਦੂਸਰਿਆਂ ਦੇ ਲਈ ਪ੍ਰੇਰਣਾ ਬਣੀਆਂ ਨੇ। ਅਤੇ ਅੱਜ ਅਸੀਂ ਉਡਾਰੀਆਂ ਸਿਲਸਿਲੇ ਤਹਿਤ ਜਗਦੀਸ਼ ਕੌਰ ਹੋਣਾ ਨਾਲ ਕੀਤੀ ਗੱਲਬਾਤ ਸੁਣਨੀ ਹੈ, ਅਤੇ ਫਿਰ ਅਮਨ ਆਓ ਸੁਣਦੇ ਹਾਂ ਆਪਾਂ
1: ਜੀ।
2: ਉਡਾਰੀਆਂ ਪ੍ਰੋਗਰਾਮ 'ਚ ਜਿਨ੍ਹਾਂ ਨਾਲ ਤੁਹਾਡੀ ਅੱਜ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਨਾ ਜੀ, ਉਹਨਾਂ ਦਾ ਨਾਮ ਹੈ ਜਗਦੀਸ਼ ਕੌਰ। ਜਗਦੀਸ਼ ਕੌਰ ਪੋਸਟਲ ਡਿਪਾਰਟਮੈਂਟ ਦੇ ਨਾਲ ਜੁੜੇ ਹੋਏ ਨੇ, ਯਾਨੀ ਕਿ ਡਾਕ ਵਿਭਾਗ ਦੇ ਨਾਲ ਜੁੜੇ ਹੋਏ ਨੇ, ਅਤੇ ਜਿੱਥੇ ਇਹ ਪੋਸਟਡ ਸਨ ਉੱਥੇ ਇਹਨਾਂ ਨੂੰ ਡਾਕ ਵੀ ਵੰਡਣੀ ਪੈਂਦੀ ਸੀ, ਅਤੇ ਨਾਲ ਦੀ ਨਾਲ ਡਾਕ ਮਹਿਕਮੇ ਦਾ ਹੋਰ ਕੰਮ ਵੀ ਕਰਨਾ ਪੈਂਦਾ ਸੀ। ਆਓ ਅੱਜ ਮਾਰਦੇ ਹਾਂ ਇਹਨਾਂ ਦੀ ਜ਼ਿੰਦਗੀ 'ਤੇ ਇੱਕ ਝਾਤ, ਅਤੇ ਜਾਣਦੇ ਹਾਂ ਇਹਨਾਂ ਦਾ ਕਿਹੋ ਜਿਹਾ ਤਜਰਬਾ ਹੈ ਡਾਕ ਵਿਭਾਗ ਦੇ ਨਾਲ ਜੁੜ ਕੇ। ਜਗਦੀਸ਼ ਕੌਰ ਜੀ, ਬਹੁਤ ਬਹੁਤ ਸਵਾਗਤ ਅਤੇ ਜੀ ਆਇਆਂ ਨੂੰ ਉਡਾਰੀਆਂ ਪ੍ਰੋਗਰਾਮ ਦੇ ਵਿੱਚ।
3: ਥੈਂਕ ਯੂ ਜੀ।
2: ਜਗਦੀਸ਼ ਕੌਰ ਜੀ, ਕਿਵੇਂ ਤੁਹਾਡੇ ਦਿਮਾਗ ਵਿੱਚ ਆਇਆ ਕਿ ਮੈਂ ਪੋਸਟਲ ਡਿਪਾਰਟਮੈਂਟ ਜੁਆਇਨ ਕਰਨਾ, ਚਿੱਠੀਆਂ ਦਾ ਡਾਕ ਵਿਭਾਗ ਜੁਆਇਨ ਕਰਨਾ?
3: ਇੱਦਾਂ ਹੈ ਮੈਡਮ ਜੀ, ਜਦੋਂ ਮੈਂ ਪੜ੍ਹਦੀ ਸੀ ਨਾ ਉਸ ਟਾਈਮ ਤੋਂ ਜਾਣੀ ਕਿ ਮੇਰੇ ਦਿਮਾਗ ਵਿੱਚ ਸੀ ਕਿ ਮੈਂ ਜਾਣੀ ਕਿ ਲੋਕ ਸੇਵਾ ਕਰਨੀ ਚਾਹੁੰਦੀ ਹਾਂ।
2: ਅੱਛਾ,
3: ਠੀਕ ਹੈ ਨਾ। ਕੁਦਰਤੀ ਮੇਰੀ ਮੈਰਿਜ ਵੀ ਜਾਣੀ ਕਿ ਜੱਤੇ ਵਾਲੀ
2: ਦਿਨ ਨੇੜੇ ਹੋ ਗਈ।
3: ਹਾਂਜੀ, ਉਹ ਵੀ ਜੋਬ ਹੀ ਕਰਵਾਉਣਾ ਚਾਹਤੇ ਸੀ।
2: ਅੱਛਾ।
3: ਹਾਂਜੀ, ਇਸ ਲਈ ਉਹਨਾਂ ਨੇ ਪਹਿਲਾਂ ਹੀ ਕਹਿ ਦਿਆ ਅਸੀਂ ਜੋਬ ਕਰਵਾਉਣੀ।
2: ਜੋਬ ਕਰਵਾਉਣੀ?
3: ਹਾਂਜੀ।
2: ਅੱਛਾ, ਜਗਦੀਸ਼ ਕੌਰ ਦਾ ਬਚਪਨ ਕਿੱਥੇ ਬੀਤਿਆ?
3: ਮੇਰਾ ਬਚਪਨ ਪਿੰਡ ਲੱਲੀਆਂ ਕਲਾਂ,
2: ਜ਼ਿਲ੍ਹਾ ਜਲੰਧਰ ਵਿੱਚ।
3: ਹਾਂਜੀ।
2: ਅਤੇ ਤੁਹਾਡੇ ਸਹੁਰੇ ਸਸੁਰਾਲ ਜੈਤੇ ਵਾਲੀ?
3: ਹਾਂਜੀ।
2: ਕਿੰਨੀ ਕੁ ਦੂਰ ਹੈ?
3: 6 ਕਿਲੋਮੀਟਰ ਜਲੰਧਰ ਤੋਂ।
2: ਯਾਨੀ ਕਿ ਉਹ ਬੋਲੀ ਪਾਉਂਦੀਆਂ ਹੁੰਦੀਆਂ ਨੇ ਕੁੜੀਆਂ, ਨੇੜੇ ਤੇੜੇ ਦਹੀਂ ਬਾਬਲਾ ਜੁੱਤੀ ਕੱਚ ਤੇ ਛੜਪਦੇ ਨੀ ਵਿਹੜੇ।
3: ਹਾਂਜੀ, ਜਾਣੀ ਕਿ ਲਾਂਬੜੇ ਦੇ ਨਜ਼ਦੀਕ ਹੀ ਹੈ।
2: ਅੱਛਾ।
3: ਹਾਂਜੀ,
2: ਯਾਨੀ ਕਿ ਝੱਟ ਦੇਣੀ, ਇੱਕ ਦਿਨ ਦੇ ਵਿੱਚ ਆਇਆ ਜਾਇਆ ਜਾਂਦਾ ਹੈ ਨਾ?
3: ਹਾਂਜੀ ਹਾਂਜੀ।
2: ਤੇ ਤੁਹਾਡੀ ਮੁੱਢਲੀ ਸਿੱਖਿਆ ਵੀ ਉੱਥੇ ਹੀ ਲੱਲੀਆਂ ਕਲਾਂ 'ਚ ਹੋਈ?
3: ਹਾਂਜੀ ਹਾਂਜੀ
2: ਜੀ। ਕਿੱਥੋਂ ਤੱਕ ਸਿੱਖਿਆ ਹਾਸਲ ਕੀਤੀ ਤੁਸੀਂ?
3: ਮੈਂ ਮੈਟ੍ਰਿਕ ਤੱਕ।
2: ਮੈਟ੍ਰਿਕ ਤੱਕ ਹਾਸਲ ਕੀਤੀ ਹੈ। ਅਤੇ ਜਦੋਂ ਤੁਹਾਡੀ ਸ਼ਾਦੀ ਹੋਈ, ਤੁਸੀਂ ਕਿਹਾ ਕਿ ਤੁਹਾਡੇ ਸਹੁਰਾ ਪਰਿਵਾਰ ਵਾਲੇ, ਤੁਹਾਡੇ ਸਾਸੂ ਮਾਂ ਅਤੇ ਸਹੁਰਾ ਸਾਹਿਬ ਚਾਹੁੰਦੇ ਸਨ ਕਿ ਸਾਡੀ ਜਿਹੜੀ ਨੂੰਹ ਆਵੇ ਉਹ ਜੋਬ ਵਾਲੀ ਹੋਵੇ।
3: ਹਾਂਜੀ।
2: ਤੁਹਾਡੇ ਹਸਬੈਂਡ ਕਿਹੜੀ ਜੋਬ ਕਰਦੇ ਸਨ?
3: ਇਹ ਵੀ ਮਤਲਬ ਪੋਸਟ ਆਫਿਸ ਵਿੱਚ ਸੀ,
2: ਡਾਕ ਵਿਭਾਗ ਵਿੱਚ ਸਨ।
3: ਹਾਂਜੀ, ਔਰ ਮੇਰੇ ਸਹੁਰਾ ਸਾਹਿਬ ਡਾਕ
2: ਵਿਭਾਗ ਚ
3: ਸੀ। ਹਾਂਜੀ।
2: ਅੱਛਾ, ਤੇ ਉਹਨਾਂ ਨੇ ਫਿਰ ਤੁਹਾਨੂੰ ਵੀ ਡਾਕ ਵਿਭਾਗ ਦੇ ਵਿੱਚ ਹੀ ਸ਼ਾਮਿਲ
3: ਕਰ ਲਿਆ। ਹਾਂਜੀ।
2: ਅੱਛਾ ਅੱਛਾ, ਜਦੋਂ ਤੁਹਾਨੂੰ ਡਾਕ ਵਿਭਾਗ ਦੇ ਵਿੱਚ ਜੁਆਇਨ ਕਰਵਾ ਦਿੱਤਾ ਤੇ ਤੁਸੀਂ ਜੈਤੇ ਵਾਲੀ ਦੇ ਵਿੱਚ ਲੱਗ ਗਏ, ਜੋਬ ਤੁਹਾਨੂੰ ਮਿਲ ਗਈ।
3: ਹਾਂਜੀ।
2: ਤੇ ਕੰਮ ਤੇ ਬਹੁਤ ਸਾਰੇ ਹੁੰਦੇ ਨੇ ਕਰਨ ਵਾਲੇ।
3: ਹਾਂਜੀ,
2: ਠੀਕ ਹੈ ਨਾ।
3: ਹਾਂਜੀ।
2: ਤੇ ਚਿੱਠੀਆਂ ਘਰ ਘਰ ਜਾ ਕੇ ਵੰਡਣਾ ਥੋੜਾ ਅਜੀਬ ਨਹੀਂ ਲੱਗਿਆ?
3: ਨਹੀਂ, ਮੈਨੂੰ ਇੰਨਾ ਨਹੀਂ ਲੱਗਾ। ਬਹੁਤ ਵਧੀਆ ਲੱਗਾ, ਜਾਣੀ ਕਿ ਕਹਿਣ ਦਾ ਮਤਲਬ ਕਿ ਜਦੋਂ ਡਾਕ ਲੈ ਕੇ ਜਾਣੀ, ਬਜ਼ੁਰਗ ਹੁੰਦੇ ਸੀ ਘਰਾਂ ਦੇ ਵਿੱਚ, ਉਹਨਾਂ ਨੇ ਕਹਿਣਾ ਬੇਟਾ ਸਾਨੂੰ ਚਿੱਠੀ ਪੜ੍ਹ ਕੇ ਵੀ ਸੁਣਾ ਦੇ।
2: ਕਿਆ ਬਾਤ ਹੈ, ਕਿਆ ਬਾਤ ਹੈ।
3: ਤੇ ਮੈਂ ਉਹਨਾਂ ਨੂੰ ਚਿੱਠੀਆਂ ਪੜ੍ਹ ਕੇ ਵੀ ਸੁਣਾ ਦੇਣੀਆਂ, ਔਰ ਉਹਨਾਂ ਨੇ ਕਹਿਣਾ ਕਿ ਆਉਂਦੀ ਹੋਈ ਬੇਟਾ ਲਿਫਾਫਾ ਵੀ ਲੈ ਕੇ ਆਉਣਾ।
2: ਅੱਛਾ।
3: ਫਿਰ ਮੈਂ ਲਿਫਾਫਾ ਵੀ ਲੈ ਕੇ ਜਾਣਾ ਦੂਸਰੇ ਦਿਨ, ਉਹਨਾਂ ਦੀ ਚਿੱਠੀ ਵੀ ਲਿਖ ਦੇਣੀ ਵਾਪਸੀ, ਜੋ ਵੀ ਜਵਾਬ ਹੁੰਦਾ
2: ਸੀ ਨਾ। ਲੋਕ ਗੀਤ ਬੜਾ ਖੂਬਸੂਰਤ ਡੋਲੀ ਗੁਲੇਰੀਆ ਨੇ ਗਾਇਆ।
3: ਹਾਂਜੀ।
2: ਤੈਨੂੰ ਦਿਆਂਗੀ 5 ਪਤਾਸੇ ਵੀ ਮੁਨਸ਼ੀ ਖਤ ਲਿਖਦੇ, ਉਹ ਮੁਨਸ਼ੀ ਕੋਲੋਂ ਖਤ ਲਿਖਾਉਂਦੇ ਸਨ ਤੇ ਇੱਥੇ ਮੁਨਸ਼ੀ ਤੁਸੀਂ ਬਣੇ ਹੁੰਦੇ ਸੀਗੇ।
3: ਹਾਂਜੀ, ਬਹੁਤ ਜਾਣੀ ਕਿ ਸਿਆਣਿਆਂ ਦੀਆਂ ਦੁਆਵਾਂ ਮਿਲੀਆਂ ਮੈਨੂੰ, ਬਹੁਤ ਪਿਆਰ ਮਿਲਿਆ ਜਾਣੀ ਕਿ ਜੱਤੇ ਵਾਲੀ ਦੋ ਬਜ਼ੁਰਗਾਂ ਦੇ ਵਿੱਚੋਂ।
2: ਜਦੋਂ ਤੁਹਾਡੇ ਨਾਲ ਅਸੀਂ ਪਹਿਲਾਂ ਗੱਲਬਾਤ ਕਰ ਰਹੇ ਸੀ ਤੇ ਤੁਸੀਂ ਆਖਿਆ ਸੀ ਕਿ ਜੈਤੇ ਵਾਲੀ ਵਿੱਚ ਤੁਸੀਂ ਇਕੱਲੇ ਇਕੱਲੇ ਹੋ, ਆਲੇ ਨਾਲ ਹੋ, ਯਾਨੀ ਕਿ ਸਾਰਾ

0: ਪੋਸਟ ਆਫਿਸ ਤੁਹਾਡੇ ਹਵਾਲੇ ਆ, ਕਿਹੜੇ ਕਿਹੜੇ ਕੰਮ ਤੁਹਾਡੇ ਜ਼ਿੰਮੇ ਲੱਗੇ ਹੋਏ ਨੇ?
1: ਮੇਰੇ ਜਿੰਮੇ ਜਿੱਦਾਂ ਮੈਂ ਡਾਕ ਵੰਡਣੀ, ਬਾਕੀ ਜਿੱਦਾਂ ਸੇਵਿੰਗ ਅਕਾਊਂਟ, ਪੈਸੇ ਜਮ੍ਹਾਂ ਕਰਦੇ ਹਾਂ, ਔਰ RD, RPLI, ਜਾਣੀ ਕਿ ਪ੍ਰਧਾਨ ਮੰਤਰੀ ਯੋਜਨਾ ਜਿਹੜੀ ਹੁਣ ਸ਼ੁਰੂ ਹੋਈ ਆ ਉਹ ਵੀ ਕਰਦੇ ਹਾਂ। 12 ਰੁਪਏ ਤੋਂ ਅਕਾਊਂਟ ਖੋਲ੍ਹਦੇ ਹਾਂ, ਉਹਦੇ 'ਚ ਜਾਣੀ ਕਿ 2 ਲੱਖ ਦਾ ਬੀਮਾ ਹੁੰਦਾ ਆ, ਜੇ ਬਾਈ ਚਾਂਸ ਕੋਈ ਗੱਲਬਾਤ ਹੋ ਜਾਂਦੀ ਆ ਤਾਂ ਉਹ 2 ਲੱਖ ਰੁਪਇਆ ਜਾਣੀ ਕਿ ਜੋ ਵੀ
0: ਮਿਲ
1: ਆਪਾਂ
0: ਜਾਂਦਾ
1: ਨੋਮੀਨੇਸ਼ਨ ਲਿਖਾਇਆ
0: ਪਰਿਵਾਰਕ
1: ਪਰਿਵਾਰ,
0: ਮੈਂਬਰਾਂ ਨੂੰ?
1: ਹਾਂਜੀ, ਉਹ ਚਲੋ ਸਹੂਲਤ, ਚਲੋ ਪਰਮਾਤਮਾ ਇੱਦਾਂ ਦਾ ਟਾਈਮ ਨਾ ਹੀ ਲਿਆਵੇ, ਪਰ ਇਹ ਹੈ ਕਿ ਸਹੂਲਤ ਮਿਲ ਜਾਂਦੀ ਆ।
0: ਜਗਦੀਸ਼ ਕੌਰ ਜੀ, ਸਾਰਾ
1: ਹਾਂਜੀ
0: ਦਿਨ ਤਾਂ ਫਿਰ ਰੁੱਝੇ ਰਹਿੰਦੇ ਹੋਵੋਗੇ
1: ਹਾਂਜੀ।
0: ਤੁਸੀਂ, ਪਰਿਵਾਰ ਦੇ ਵਿੱਚ ਕੌਣ ਕੌਣ ਹੈ?
1: ਪਰਿਵਾਰ ਦੇ ਵਿੱਚ ਮੇਰੇ ਸਾਸੂ ਮਾਂ ਹੈ, ਔਰ ਮੇਰੇ 2 ਦੇਰ ਹੈ, ਦਰਾਣੀਆਂ ਉਨਕੇ ਬੱਚੇ ਆ, ਔਰ ਮੇਰੇ 2 ਬੱਚੇ,
0: ਜੀ
1: ਬੇਟੇ,
0: ਜੀ
1: ਇੱਕ ਬੇਟੀ ਹੈ।
0: ਅੱਛਾ,
1: ਹਾਂਜੀ।
0: ਤੇ ਸਾਰੇ ਤੁਸੀਂ ਇਕੱਠੇ ਰਹਿੰਦੇ ਹੋ, ਸਾਂਝੇ ਪਰਿਵਾਰ ਵਿੱਚ
1: ਨਹੀਂ,
0: ਰਹਿੰਦੇ?
1: ਪਹਿਲੇ ਅਸੀਂ ਸਾਂਝੇ ਰਹਿੰਦੇ ਸੀ, ਹੁਣ ਅਸੀਂ ਬਲੇਨੇ ਜਾਣੀ ਕਿ ਸ਼ਿਫਟ ਕਰ ਲਿਆ,
0: ਅੱਛਾ, ਆਪਣਾ ਘਰ ਬਣਾ ਲਿਆ।
1: ਆਪਣਾ ਘਰ ਲੈ ਲਿਆ। ਹਾਂਜੀ
0: ਅੱਛਾ ਅੱਛਾ ਅੱਛਾ ਅੱਛਾ
1: ਹਾਂਜੀ।
0: ਤੇ ਯਾਨੀ ਕਿ ਤੁਹਾਡੇ 2 ਬੱਚੇ ਨੇ ਤੇ ਇੱਕ ਬੇਟੀ ਹੈ?
1: ਹਾਂਜੀ, 2 ਬੇਟੇ ਆ।
0: ਸਭ ਦੀ ਸ਼ਾਦੀ ਹੋ ਚੁੱਕੀ ਹੈ?
1: ਨਹੀਂ, ਬੇਟੀ ਕੀ ਹੋਈ ਹੈ, ਔਰ
0: ਤੇ ਬੇਟਿਆਂ ਦੀ ਕਰਨੀ ਹੈ ਹਲੇ?
1: ਕਰਨੀ ਹੈ। ਹਾਂਜੀ, ਔਰ ਮੇਰੇ ਦੋਤੀ ਵੀ ਹੈ।
0: ਅੱਛਾ
1: ਹਾਂਜੀ
0: ਜੀ,
1: ਹਾਂਜੀ।
0: ਜਗਦੀਸ਼ ਕੌਰ ਜੀ, ਕਹਿੰਦੇ ਨੇ ਨਾ ਪਰਿਵਾਰ ਨੂੰ ਤੇ ਪਤੀ ਨੂੰ
1: ਹਾਂਜੀ
0: ਖੁਸ਼ ਕਰਨਾ ਹੋਵੇ ਨਾ ਤਾਂ ਰਸਤਾ ਮੂੰਹ ਥਾਣੀ ਹੋ ਕੇ ਪੇਟ ਵਿੱਚ ਜਾਂਦਾ ਹੈ।
1: ਹਾਂਜੀ ਹਾਂਜੀ,
0: ਹੈ ਨਾ? ਸਵਾਦਲਾ ਖਾਣਾ ਹਰ ਕਿਸੇ ਨੂੰ ਚੰਗਾ ਲੱਗਦਾ।
1: ਹਾਂਜੀ
0: ਕੀ
1: ਹਾਂਜੀ,
0: ਕੀ ਬਣਾ ਲੈਂਦੇ ਹੋ?
1: ਮੈਂ ਜਾਣੀ ਕਿ ਤਕਰੀਬਨ ਜੋ ਘਰ 'ਚ ਹਰ ਇੱਕ ਚੀਜ਼ ਬਣਾ ਲੈਂਦੀ ਹਾਂ,
0: ਬੱਚਿਆਂ ਦੀ ਪਸੰਦ ਪੂਰੀ ਹੋ
1: ਬੱਚਿਆਂ ਦੀ।
0: ਜਾਂਦੀ?
1: ਹਾਂਜੀ, ਜੋ ਬੱਚਿਆਂ ਨੂੰ ਪਸੰਦ ਆ ਉਹੀ ਬਣਾਈਦਾ ਆ। ਪਹਿਲਾਂ
0: ਅੱਛਾ।
1: ਬੱਚਿਆਂ ਨੂੰ ਪੁੱਛੀਦਾ, ਠੀਕ ਨਹੀਂ, ਬੱਚੇ ਖੁਸ਼ ਆ ਤਾਂ ਆਪਾਂ ਖੁਸ਼ ਆ, ਠੀਕ ਨਹੀਂ। ਅਤੇ
0: ਜਦੋਂ ਹਸਬੈਂਡ ਨੌਕਰੀ ਪੇਸ਼ਾ ਹੋਣ ਅਤੇ ਵਾਈਫ ਘਰ ਹੋਵੇ ਤਾਂ ਬੱਚੇ ਸੰਭਾਲੇ ਜਾਂਦੇ ਨੇ, ਘਰ ਦਾ ਕੰਮ ਕਾਜ ਵੀ ਆਸਾਨੀ ਨਾਲ ਹੋ ਜਾਂਦਾ ਹੈ, ਪਰ ਜਦੋਂ ਦੋਵੇਂ ਨੌਕਰੀ ਪੇਸ਼ਾ ਹੋਣ ਥੋੜ੍ਹੀ ਦਿੱਕਤ ਆ ਜਾਂਦੀ ਹੈ।
1: ਨਹੀਂ, ਮੈਨੂੰ ਕੋਈ ਪਰੇਸ਼ਾਨੀ ਨਹੀਂ ਆਈ
0: ਜੀ,
1: ਕਿਉਂਕਿ ਮੈਂ ਸਾਂਝੇ ਪਰਿਵਾਰ 'ਚੋਂ ਆਈ, ਅਸੀਂ ਇੱਕ ਜਗ੍ਹਾ ਰਹਿੰਦੇ ਸੀਗੇ, ਕੋਈ ਇੱਦਾਂ ਦੀ ਪਰੇਸ਼ਾਨੀ ਨਹੀਂ ਹੋਈ ਮੈਨੂੰ, ਕਿਉਂਕਿ ਮੈਂ ਜਦੋਂ ਜੋਬ 'ਤੇ ਵੀ ਜਾਂਦੀ ਸੀ, ਮੇਰੀ ਫੈਮਿਲੀ, ਜੋ ਮੇਰੇ ਸੱਸ ਸਹੁਰਾ, ਉਹ ਮੇਰੇ ਬੱਚਿਆਂ ਦਾ ਧਿਆਨ ਰੱਖਦੇ ਸੀ।
0: ਕਿਆ ਬਾਤ!
1: ਹਾਂਜੀ,
0: ਇਹ ਸਾਂਝੇ ਪਰਿਵਾਰ ਦਾ ਇੱਕ ਬਹੁਤ ਵੱਡਾ ਫਾਇਦਾ।
1: ਬਹੁਤ ਵਧਾ, ਬਹੁਤ ਜ਼ਿਆਦਾ ਫਾਇਦਾ ਹੈ ਜੀ। ਹਾਂਜੀ
0: ਜੀ, ਔਰ ਨੌਕਰੀ ਕਰਨੀ ਅਤੇ ਨਾਲ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ, ਕਦੇ ਕੋਈ ਦਿੱਕਤ ਆਈ? ਹੁਣ ਜਦੋਂ ਤੁਸੀਂ ਇਹ ਕਹਿ ਰਹੇ ਪਰਿਵਾਰ 'ਚ ਨਿਊਕਲੀਅਰ ਫੈਮਿਲੀ 'ਚ ਆ ਗਏ ਹੋ ਆਪਣੇ ਬੱਚਿਆਂ ਦੇ ਨਾਲ ਹੋ, ਅਤੇ ਕਦੀ ਕੋਈ ਦਿੱਕਤ ਆਈ ਹੁਣ ਤੁਹਾਨੂੰ?
1: ਨਹੀਂ, ਉਹ ਫਿਰ ਹੁਣ ਆਦਤ ਬਣ ਚੁੱਕੀ ਹੈ ਨਾ, ਹੁਣ ਬੱਚੇ ਵੀ ਵੱਡੇ ਹੋ ਗਏ ਆ,
0: ਆਪਣਾ ਆਪ ਸੰਭਾਲ
1: ਆਪਣਾ
0: ਲੈਂਦੇ।
1: ਸੰਭਾਲ ਲੈਂਦੇ।
0: ਅੱਛਾ, ਤੁਸੀਂ ਤੇ ਖਾਣਾ ਬਣਾਉਂਦੇ ਹੋ,
1: ਹਾਂਜੀ,
0: ਸਾਰਿਆਂ ਦੀ ਪਸੰਦ ਦਾ ਧਿਆਨ ਰੱਖਦੇ ਹੋ?
1: ਹਾਂਜੀ।
0: ਕੋਈ ਤੁਹਾਡੀ ਵੀ ਪਸੰਦ ਦਾ ਧਿਆਨ ਰੱਖਦਾ?
1: ਮੇਰੇ
0: ਤੁਹਾਨੂੰ
1: ਬੱਚੇ
0: ਵੀ ਕੋਈ
1: ਰੱਖਦੇ?
0: ਬਣਾ ਕੇ ਦਿੰਦਾ ਹੈ?
1: ਨਹੀਂ, ਮੇਰੇ ਬੱਚੇ ਬਹੁਤ ਖਿਆਲ ਕਰਦੇ ਮੇਰੇ।
0: ਅੱਛਾ,
1: ਹਾਂਜੀ,
0: ਕੀ ਕੀ ਬਣਾ ਕੇ ਦੇ ਦਿੰਦੇ ਨੇ ਤੁਹਾਨੂੰ?
1: ਜੋ ਮੈਂ ਕਹਾਂ ਕਿ ਬਣਾ ਕੇ ਦੇ ਦੇਣਗੇ।
0: ਅੱਛਾ,
1: ਹਾਂਜੀ,
0: ਵਾਹ,
1: ਇਹ ਨਹੀਂ ਕਿ ਮਨਾ ਨਹੀਂ ਕਰਨਗੇ।
0: ਹੁਣ ਬਹੁਤ ਸਾਰੀਆਂ ਮਾਵਾਂ ਘਰ ਬੈਠੀਆਂ ਸੋਚ ਰਹੀਆਂ ਹੋਣਗੀਆਂ ਕਿ ਜਗਦੀਸ਼ ਕੌਰ ਜੀ ਦੇ ਬੱਚੇ ਵਧੀਆ ਨੇ, ਜਦੋਂ ਜਗਦੀਸ਼ ਕੌਰ ਜੀ ਕੁਝ ਕਹਿੰਦੇ ਨੇ ਝੱਟ ਬਣਾ ਕੇ ਦੇ ਦਿੰਦੇ ਨੇ।
1: ਹਾਂਜੀ,
0: ਵਾਹ ਜੀ ਵਾਹ, ਬਹੁਤ ਅੱਛੀ ਗੱਲ ਹੈ। ਇਸ ਡਿਪਾਰਟਮੈਂਟ ਵਿੱਚ ਰਹਿੰਦੇ ਆ,
1: ਹਾਂਜੀ,
0: ਕਦੀ ਕੋਈ ਇਹੋ ਜਿਹੀ ਘਟਨਾ ਵਾਪਰ ਗਈ ਹੋਵੇ ਜਿਹੜੀ ਤੁਹਾਨੂੰ ਹਾਲੇ ਤੱਕ ਯਾਦ ਹੋਵੇ? ਤੁਸੀਂ ਬਿਲਕੁਲ ਇਕੱਲੇ ਹੋ, ਤੁਸੀਂ ਕਿਹਾ ਕਿ ਮੈਂ ਉੱਥੇ ਆਲ ਇਨ ਆਲ ਹਾਂ, ਸਾਰੇ ਕੰਮ ਮੈਂ ਆਪ ਹੀ ਕਰਦੀ ਹਾਂ।
1: ਹਾਂਜੀ,
0: ਕਦੀ ਕੋਈ ਇੱਦਾਂ ਦਾ ਦਿੱਕਤ ਆਈ ਜਾਂ ਕੋਈ ਸਮੱਸਿਆ ਦਾ ਸਾਹਮਣਾ ਹੋਇਆ?
1: ਨਹੀਂ, ਇੱਦਾਂ ਦੀ ਕੋਈ ਸਮੱਸਿਆ ਨਹੀਂ ਆਈ।
0: ਨਹੀਂ ਆਈ?
1: ਨਹੀਂ।
0: ਕਦੀ ਤੁਹਾਨੂੰ ਇਹ ਵੀ ਨਹੀਂ ਲੱਗਿਆ ਕਿ ਮੇਰੇ ਨਾਲ ਕੋਈ, ਜੇ ਹੋਰ ਮੇਰਾ ਕੋਈ ਸਾਥੀ ਹੁੰਦਾ ਜਾਂ ਕੋਈ ਹੋਰ ਕੁਲੀਗ ਹੁੰਦਾ ਤੇ ਕੰਮ ਥੋੜਾ ਵੰਡਿਆ ਜਾਂਦਾ?
1: ਨਹੀਂ, ਪਤਾ ਕੀ ਗੱਲ ਆ, ਜੋ ਸਾਡੇ ਜਿੱਦਾਂ ਪਿੰਡ ਦੇ ਲੋਕ ਆ ਨਾ, ਇਹ ਬਹੁਤ ਚੰਗੇ ਆ,
0: ਸਹਿਯੋਗੀ ਨੇ।
1: ਹਾਂਜੀ, ਜਿੱਦਾਂ ਕਹਿਣ ਦਾ ਮਤਲਬ ਕਿ ਗਰਮੀਆਂ ਹੁੰਦੀਆਂ ਆ ਦੁਪਹਿਰ ਨੂੰ, ਕਈ ਬਜ਼ੁਰਗ ਤਾਂ ਇੱਥੋਂ ਤੱਕ ਵੀ ਕਹਿ ਦਿੰਦੇ ਆ, ਕੋਈ ਨਹੀਂ ਪੁੱਤ, ਤੂੰ ਸ਼ਾਮ ਨੂੰ ਸਾਡੀ ਡਾਕ ਦੇ ਜਾਈ।
0: ਅੱਛਾ,
1: ਜਾਣੀ ਕਿ ਬਹੁਤ ਸਾਥ ਦਿੰਦੇ ਆ, ਵੀ ਧੁੱਪ ਆ ਤੂੰ ਵੀ ਆਰਾਮ ਕਰ, ਇੱਦਾਂ ਦਾ ਮਤਲਬ ਕੋਈ ਕਦੀ ਮਹਿਸੂਸ ਹੀ ਨਹੀਂ ਹੋਇਆ ਹੈਗਾ।
0: ਜਗਦੀਸ਼ ਕੌਰ ਜੀ, ਜਦੋਂ ਤੁਸੀਂ ਛੋਟੇ ਸੀ, ਜਦੋਂ ਅਸੀਂ ਛੋਟੇ ਸੀ,
1: ਹਾਂਜੀ,
0: ਉਦੋਂ ਡਾਕੀਏ ਦੀ ਪਰਿਭਾਸ਼ਾ ਕੀ ਹੁੰਦੀ ਸੀ? ਸਾਈਕਲ ਦੀ ਟੱਲੀ ਵੱਜਣੀ, ਘੰਟੀ ਵੱਜਣੀ, ਤੇ ਝੱਟ ਦੇਣੀ ਬਾਹਰ ਚਲ ਜਾਣਾ ਕਿ ਬਾਹਰੋਂ ਚਿੱਠੀ ਆਉਣੀ ਹੈ, ਪੁੱਤ ਦੀ ਚਿੱਠੀ ਆਉਣੀ ਹੈ, ਮਾਹੀ ਦੀ ਚਿੱਠੀ ਆਉਣੀ ਹੈ, ਔਰ ਉਸ ਚਿੱਠੀ ਦੇ ਇੰਤਜ਼ਾਰ ਵਿੱਚ ਉਡੀਕਦੇ ਹੁੰਦੇ ਸੀ, ਤੇ ਉਹਨੇ ਕਹਿਣਾ ਅੱਜ ਤੁਹਾਡੀ ਚਿੱਠੀ ਨਹੀਂ ਆਈ, ਤੇ ਜਾਂ ਫਿਰ ਅੱਜ ਤੁਹਾਡੀ ਚਿੱਠੀ ਆਈ ਹੈ। ਤੇ ਉਹ ਹੁਣ ਰੂਪਰੇਖਾ ਬਦਲ ਚੁੱਕੀ ਹੈ, ਬਹੁਤ ਸਾਰਿਆਂ ਨੇ ਸਕੂਟਰ ਮੋਟਰਸਾਈਕਲ ਲੈ ਲਏ ਨੇ, ਸਾਈਕਲ ਦੀ ਹੋਂਦ ਖਤਮ ਹੋ ਗਈ। ਤੇ ਤੁਸੀਂ ਕਿਸ ਤਰੀਕੇ ਡਾਕ ਵੰਡਦੇ
1: ਪਰ
0: ਹੋ?
1: ਹੁਣ ਇੱਦਾਂ ਆ ਨਾ, ਜਿੱਦਾਂ ਮੈਂ ਹਰ ਇੱਕ ਲੇਡੀਜ਼ ਨੂੰ ਇਹ ਵੀ ਕਹਿੰਦੀ ਹੁੰਦੀ ਕਿ ਥੋੜ੍ਹੇ 'ਚ ਥੋੜ੍ਹਾ ਬਚਾਓ, ਠੀਕ ਹੈ, ਜੇ ਤੁਸੀਂ ਜ਼ਿਆਦਾ ਨਹੀਂ 100-100 ਰੁਪਏ ਆਪਣੇ ਬੱਚੇ ਦੇ ਨਾਂ 'ਤੇ ਜਮ੍ਹਾਂ ਕਰਾਓ, ਠੀਕ ਹੈ, ਅਤੇ ਉਹ ਕਹਿਣਾ ਵੀ ਮੰਨ ਲੈਂਦੇ ਆ। ਮੈਂ ਕਹਿ ਦਿੰਦੀ ਹੁੰਦੀ ਹਾਂ ਕਿ ਚਲੋ ਜੇ ਤੁਹਾਤੋਂ ਨਹੀਂ ਆ ਹੁੰਦਾ ਕੋਈ ਗੱਲ ਨਹੀਂ, ਮੈਂ ਰੋਜ਼ਾਨਾ ਆਉਣਾ, ਮੈਨੂੰ ਕਾਪੀ ਦਿਓ, ਪੈਸੇ ਦਿਓ, ਅਗਲੇ ਦਿਨ ਮੈਂ ਤੁਹਾਡੇ ਪੈਸੇ ਜਮ੍ਹਾਂ ਕਰਕੇ ਕਾਪੀ ਤੁਹਾਡੇ ਘਰ ਪਹੁੰਚਦੀ ਕਰਾਂਗਾ। ਇੱਦਾਂ ਜਾਣੀ ਕਿ ਜਿਹਨੂੰ ਤਾਂ ਕਹਿਣ ਦਾ ਮਤਲਬ ਕਿ ਤੇ ਪਿਆਰ ਬਣਿਆ ਆ ਸਾਰਿਆਂ ਨਾਲ।
0: ਤੁਸੀਂ

0: ਤੁਸੀਂ ਪੈਦਲ ਡਾਕ ਵੰਡਦੇ ਹੋ?
1: ਜਾਣੀ ਕਿ ਵਿੱਚੇ ਤਾਂ ਸਾਈਕਲ ਤੇ ਵੀ ਜਾਣਾ, ਜਾਂਦੀ ਘਰੋਂ ਮੈਂ ਸਾਈਕਲ ਤੇ ਹੀ ਆ ਪੋਸਟ
0: ਜੀ
1: ਆਫਿਸ ਤੋਂ।
0: ਜੀ
1: ਕਹਿਣ ਦਾ ਮਤਲਬ ਜਦੋਂ ਕੋਈ ਡਾਕ ਖੂਹ ਆਉਂਦੀ ਆ ਉੱਥੇ ਸਾਈਕਲ ਤੇ, ਪਰ ਜਦੋਂ ਪਿੰਡ 'ਚ ਘੁੰਮਣਾ ਉਦੋਂ ਸਾਈਕਲ ਇੱਕ ਜਗ੍ਹਾ ਲਗਾ ਦੇਣੀ, ਤਾਂ ਪੈਦਲ ਜਾਣੀ ਕਿ ਡਾਕ
0: ਪੈਦਲ
1: ਵੰਡਦੇ ਆ।
0: ਜਾਣਾ, ਸਾਈਕਲ
1: ਹਾਂਜੀ
0: ਤੇ ਵੀ ਜਾਣਾ ਤੇ ਪੈਦਲ ਵੀ ਜਾਣਾ।
1: ਹਾਂਜੀ
0: ਅੱਛਾ, ਜਦੋਂ ਸਾਈਕਲ ਤੇ ਜਾਂਦੇ ਤੁਸੀਂ ਵੀ ਘੰਟੀ ਵਜਾਉਂਦੇ ਹੋ?
1: ਹਾਂਜੀ ਹਾਂਜੀ,
0: ਵੀ ਚਿੱਠੀ ਆ ਗਈ ਹੈ ਜੀ ਤੁਹਾਡੀ, ਚਿੱਠੀ ਲੈ ਲਓ।
1: ਹਾਂਜੀ ਹਾਂਜੀ, ਬੱਚੇ ਬਹੁਤ ਜਾਣੀ ਕਿ ਜਿੱਦਾਂ ਰਸਤੇ 'ਚ ਡਾਕ ਵੰਡਣ ਜਾਈਦਾ, ਬੱਚੇ ਆ, ਸਤਿ ਸ਼੍ਰੀ ਅਕਾਲ ਮੈਡਮ ਜੀ, ਆਂਟੀ ਸਤਿ ਸ਼੍ਰੀ ਅਕਾਲ,
0: ਜੀ
1: ਬੜਾ ਵਧੀਆ ਜਾਣੀ ਕਿ ਬੁਲਾਉਂਦੇ ਆ
0: ਜੀ।
1: ਅਤੇ ਦਿਲ ਖੁਸ਼ ਹੁੰਦਾ ਆ ਅਤੇ ਵਧੀਆ ਲੱਗਦਾ ਜੀ।
0: ਬਹੁਤ ਅੱਛਾ ਲੱਗਦਾ।
1: ਹਾਂਜੀ,
0: ਔਰ ਤੁਹਾਡੇ ਬੱਚੇ ਜੌਬ ਕਰਦੇ ਨੇ ਕਿ ਜਾਂ ਉਹਨਾਂ ਦਾ ਕੋਈ ਆਪਣਾ ਕੰਮ ਹੈ?
1: ਉਹਨਾਂ ਦਾ ਆਪਣਾ ਸਲੂਨ ਆ ਜੀ।
0: ਅੱਛਾ, ਆਪਣਾ ਕੰਮ ਕਰਦੇ
1: ਹਾਂਜੀ,
0: ਨੇ ਜੀ
1: ਰਾਮਾ ਮੰਡੀ 'ਚ।
0: ਜੀ, ਅਤੇ ਤੁਸੀਂ ਕੀ ਸੋਚਦੇ ਹੋ ਜਿਹੜੀਆਂ ਧੀਆਂ ਧਿਆਣੀਆਂ ਨੇ, ਹੋਰ ਬੱਚੀਆਂ ਤੁਹਾਨੂੰ ਇਸ ਵੇਲੇ ਸੁਣ ਰਹੀਆਂ ਨੇ,
1: ਹਾਂਜੀ,
0: ਉਹਨਾਂ ਨੂੰ ਡਾਕ ਵਿਭਾਗ ਦੇ ਵਿੱਚ ਆਉਣਾ ਚਾਹੀਦਾ?
1: ਹਾਂਜੀ ਆਉਣਾ
0: ਜੀ
1: ਚਾਹੀਦਾ ਜੀ।
0: ਜੀ,
1: ਹਾਂਜੀ,
0: ਤਾਂ ਕਿ ਉਹ ਵੀ ਅੱਗੇ ਚੱਲ ਕੇ ਕਿਸੇ ਦਾ
1: ਹਾਂਜੀ
0: ਸਹਾਇਤਾ ਕਰ ਸਕਣ,
1: ਸਹਾਇਤਾ ਕਰਨ।
0: ਡਾਕ
1: ਹਾਂਜੀ,
0: ਵਿਭਾਗ ਦੀਆਂ
1: ਹੁਣ
0: ਜਿਹੜੀਆਂ ਸਕੀਮਾਂ
1: ਕਈ
0: ਨੇ।
1: ਕਈ ਸਿਆਣੇ ਬੰਦੇ ਆ, ਉਹ ਚਲੋ ਥੋੜ੍ਹੇ 'ਚੋਂ ਥੋੜ੍ਹਾ ਬਚਾਉਂਦੇ ਆ, ਕਹਿ ਦਿੰਦੇ ਪੁੱਤ ਆ ਸਾਡਾ ਜਮ੍ਹਾਂ ਕਰ ਦਿਓ, ਲੋੜ ਪਈ ਤਾਂ ਉਹ ਵਿਚਾਰੇ ਕਢਵਾ ਵੀ ਲੈਂਦੇ ਆ। ਹੁਣ ਪੈਨਸ਼ਨਾਂ ਦਾ ਵੀ ਹੋ ਗਿਆ ਆ ਸਾਡੇ ਕੋਲ, ਜਦੋਂ ਪਹਿਲਾਂ ਪਤਾਰੇ ਜਾਣਾ ਪੈਂਦਾ ਸੀ ਬੈਂਕ 'ਚ, ਕਈ ਵਾਰੀ ਉਹਨਾਂ ਨੂੰ ਸਾਧਨ ਮਿਲਦਾ ਸੀ,
0: ਜੀ
1: ਕਈ ਵਾਰੀ ਨਹੀਂ ਮਿਲਦਾ ਸੀ,
0: ਜੀ
1: ਅਤੇ ਉਹ ਉਹਨਾਂ ਦੀ ਹੁਣ ਪੈਨਸ਼ਨ ਸਾਡੇ ਕੋਲ ਪੋਸਟ ਆਫਿਸ ਵਿੱਚ ਆ ਜਾਂਦੀ ਆ,
0: ਜੀ,
1: ਆਧਾਰ ਕਾਰਡ ਦੇ ਨਾਲ ਉਹਨਾਂ ਨੇ ਕਰ ਦਿੱਤੀ ਲਿੰਕ। ਠੀਕ ਹੈ,
0: ਜਿਹੜੀ ਬੁਢੇਪਾ ਪੈਨਸ਼ਨ ਆ।
1: ਬੁਢੇਪਾ ਪੈਨਸ਼ਨ ਜਿੱਦਾਂ ਉੱਦਾਂ ਉਹਨਾਂ ਨੇ ਆਪਣੇ ਅਕਾਊਂਟ 'ਚੋਂ ਪਤਾਰੇ ਜਾਣ ਦੀ ਬਜਾਏ ਡਾਕਖਾਨੇ ਤੋਂ ਹੀ ਜਾਣੀ ਕਿ ਜਿੱਦਾਂ ਆਪਣੀ ਉਹ ਪੇਮੈਂਟ ਲੈ ਲੈਂਦੇ ਆ।
0: ਅੱਛਾ,
1: ਅਤੇ
0: ਫਿਰ ਤੁਸੀਂ ਤਾਂ ਫਿਰ ਪੈਸੇ ਦਾ ਰੱਖ ਰਖਾਵ ਵੀ ਕਰਦੇ ਹੋ, ਪੈਸੇ ਦਾ ਹਿਸਾਬ ਕਿਤਾਬ ਵੀ ਰੱਖਦੇ ਹੋ?
1: ਹਾਂਜੀ ਹਾਂਜੀ, ਸਾਰਾ ਰੱਖਣਾ ਪੈਂਦਾ
0: ਜੀ।
1: ਜੀ,
0: ਕਦੀ ਕਦੀ ਦਿੱਕਤ ਆਵੇ ਤਾਂ ਪਤੀ ਦੇਵ ਸਹਿਯੋਗ ਦਿੰਦੇ ਨੇ?
1: ਹਮੇਸ਼ਾ ਹੀ ਦਿੰਦੇ ਆ ਜੀ,
0: ਹਮੇਸ਼ਾ ਦਿੰਦੇ ਆ।
1: ਹਾਂਜੀ
0: ਜੀ ਜੀ,
1: ਜਿੱਦਾਂ ਸਾਡੇ ਕੋਲ ਆਪਣੇ RPLI ਦੀਆਂ ਦੀ ਸਕੀਮ ਆਈ ਸੀ ਨਾ 2000 ਦੇ ਵਿੱਚ, 2007 ਵਿੱਚ, ਤਾਂ ਉਦੋਂ ਮੇਰੇ ਹਸਬੈਂਡ ਨੇ ਮੇਰੇ ਨਾਲ ਰਾਤ ਨੂੰ ਜਾਣਾ ਲੋਕਾਂ ਦੇ ਘਰਾਂ ਦੇ ਵਿੱਚ, ਅਸੀਂ ਅਗਲਿਆਂ ਨੂੰ ਦੱਸਣਾ ਕਿ ਆਹ ਸਕੀਮ ਆਈ ਆ ਤੁਸੀਂ ਲਓ,
0: ਲੋਕੀ ਲੈਂਦੇ
1: ਲੈਂਦੇ
0: ਫਾਇਦਾ
1: ਸੀਗੇ, ਹੈ ਨਾ।
0: ਅੱਛਾ ਜਗਦੀਸ਼ ਕੌਰ ਜੀ, ਤੁਹਾਡਾ ਫਾਇਦਾ ਅਸੀਂ ਇੱਥੇ ਇਹ ਵੀ ਲਵਾਂਗੇ, ਤੁਸੀਂ ਕਿੰਨੀਆਂ ਸਾਰੀਆਂ ਸਕੀਮਾਂ ਗਿਣਾ ਰਹੇ ਹੋ।
1: ਹਾਂਜੀ,
0: ਤੇ ਸਾਡੇ ਵਿੱਚੋਂ ਬਹੁਤ ਸਾਰੇ ਜਾਣਦੇ ਹੀ ਨਹੀਂ ਹੋਣਗੇ ਕਿ ਡਾਕ ਮਹਿਕਮਾ ਵੀ, ਡਾਕ ਵਿਭਾਗ ਵੀ ਇਹੋ ਜਿਹੀਆਂ ਸਕੀਮਾਂ ਚਲਾਉਂਦਾ ਹੈ। ਇਹ
1: ਹਾਂਜੀ,
0: ਕਿਹੜੀਆਂ ਕਿਹੜੀਆਂ ਸਕੀਮਾਂ ਨੇ ਜਿਹੜੀਆਂ ਸਾਨੂੰ ਫਾਇਦਾ ਪਹੁੰਚਾਉਂਦੀਆਂ ਨੇ?
1: ਸਾਡੇ ਕੋਲ ਜਿੱਦਾਂ RDS ਅਕਾਊਂਟ ਆ,
0: ਹਾਂਜੀ,
1: ਉਹਦੇ 'ਚ ਆਪਾਂ 5 ਸਾਲ ਦੀ ਕਾਪੀ ਬਣਾਉਂਦੇ ਹਾਂ, ਮੰਨ ਲਓ ਆਪਾਂ 100 ਰੁਪਇਆ ਵੀ ਮੰਥਲੀ ਕੱਢਦੇ ਹਾਂ ਆਪਣਾ, 6000 ਰੁਪਇਆ 5 ਸਾਲ 'ਚ ਜਮ੍ਹਾਂ ਹੋ ਜਾਂਦਾ,
0: ਚੁੱਪ ਪਤਾ ਵੀ ਨਹੀਂ ਲੱਗਣਾ,
1: ਪਤਾ ਵੀ ਨਹੀਂ।
0: ਜਮ੍ਹਾਂ ਹੋ ਜਾਂਦਾ
1: ਅਤੇ 7400 ਰੁਪਇਆ ਤੁਸੀਂ 5 ਸਾਲ ਬਾਅਦ 100 ਰੁਪਇਆ ਕਰਵਾਉਣ 'ਚ ਆਪਾਂ ਲੈ ਸਕਦੇ ਹਾਂ, ਫਾਇਦਾ ਹੀ ਆ।
0: ਬਿਲਕੁਲ,
1: ਹੁਣ ਜੇ ਕਿਸੇ ਤੋਂ 100 ਨਿਕਲਦਾ, ਕਿਸੇ ਤੋਂ 500 ਨਿਕਲਦਾ, ਕਿਸੇ ਤੋਂ 1000 ਰੁਪਏ, ਇਹ ਆ ਕਿ ਹਰ ਇੱਕ ਜਿੱਦਾਂ ਦਾ ਹੈ, ਜਿੰਨੀ ਕੁ ਜਦ ਕਹਿਣ ਦਾ ਮਤਲਬ ਆਪਣੀ ਆਮਦਨ ਆ, ਜਿੰਨਾ ਕੁ ਆਪਾਂ ਉਹ 'ਚੋਂ ਕੱਢ ਸਕਦੇ ਉਹਦਾ ਆਪਾਂ ਨੂੰ ਫਾਇਦਾ ਵੀ ਮਿਲਦਾ ਹੈ,
0: ਛੋਟੀਆਂ ਬੱਚਤਾਂ।
1: ਹਾਂ, ਬੱਚਤਾਂ
0: ਆ ਕੇ ਕਰ ਸਕਦੇ ਹਾਂ
1: ਜੀ, ਅਤੇ ਬਾਕੀ ਛੋਟੀਆਂ ਲੜਕੀਆਂ ਵਾਸਤੇ ਜਾਣੀ ਕਿ ਸਕੀਮ ਹੈ ਸੁਕੰਨਿਆ ਸਕੀਮ, ਸੁਕੰਨਿਆ ਸਮਰਿਧੀ ਯੋਜਨਾ, ਉਹਦੇ 'ਚ ਆਪਾਂ 250 ਤੋਂ ਅਕਾਊਂਟ ਖੋਲ੍ਹਦੇ ਆ, ਉਹਦਾ ਆਪਾਂ 1000 ਰੁਪਇਆ ਮੰਥਲੀ, ਜਿੱਦਾਂ ਮੰਨ ਲਓ 1 ਮਹੀਨੇ ਦੀ ਬੱਚੀ ਆ, ਉਹਦਾ ਆਪਾਂ 250 ਤੋਂ ਅਕਾਊਂਟ ਖੋਲ੍ਹ ਦੇਣਾ, 1000 ਰੁਪਇਆ ਭਾਵੇਂ ਕਰਾ ਲਓ, ਚਾਹੇ ਥੋੜ੍ਹੇ ਕਰਾ ਲਓ ਬਹੁਤੇ ਕਰਾ ਲਓ, ਕਹਿਣ ਦਾ ਮਤਲਬ ਕਿ ਜਦ ਤੱਕ ਬੇਟੀ 14 ਸਾਲ ਦੀ ਹੁੰਦੀ ਆ ਨਾ, ਉਹਦਾ ਆਪਾਂ ਉਹਦੇ ਅਕਾਊਂਟ 'ਚ 1.5 ਲੱਖ ਰੁਪਇਆ ਕਰਨਾ ਆ।
0: ਕਿਆ ਬਾਤ ਹੈ,
1: ਠੀਕ ਹੈ ਨਾ। ਜਦੋਂ ਉਸ ਕੁੜੀ ਨੇ ਆਪਣੇ 21 ਸਾਲ ਦੀ ਹੋ ਜਾਣਾ ਤਾਂ 6.5 ਲੱਖ ਰੁਪਇਆ ਉਸਨੂੰ ਮਿਲਣਾ।
0: ਅੱਛਾ ਜਗਦੀਸ਼ ਕੌਰ ਜੀ, ਸਵਾਲ ਹੁਣ ਇੱਥੇ ਪੈਦਾ ਹੁੰਦਾ,
1: ਹਾਂਜੀ,
0: ਤੁਸੀਂ ਕਿਹਾ ਕਿ 250 ਰੁਪਏ ਨਾਲ ਆਪਾਂ ਉਹਦਾ
1: ਅਕਾਊਂਟ ਖੋਲ੍ਹ ਦੇਣਾ, ਹਾਂਜੀ,
0: ਅਤੇ ਫਿਰ ਜਿਹੜੇ ਬਾਕੀ ਦੇ ਪੈਸੇ ਉਹ ਵੀ ਮਾਂ ਬਾਪ ਨੇ ਹੀ ਜਮ੍ਹਾਂ ਕਰਵਾਉਣੇ ਹੁੰਦੇ ਆ?
1: ਜੋ ਅਕਾਊਂਟ ਉਹ ਬੇਟੀ ਦੇ ਨਾਂ 'ਤੇ, ਬੱਚੇ ਦੇ ਨਾਂ 'ਤੇ ਖੋਲ੍ਹਣਾ ਆ, ਤਾਂ ਪੈਸੇ ਲੈਣੇ ਵੀ ਯਾਨੀ ਕਿ
0: ਘਰਦਿਆਂ ਕੋਲੋਂ ਹੀ ਆ, ਮਾਂ ਬਾਪ
1: ਤੋਂ ਹੀ, ਮਾਂ ਬਾਪ ਤੋਂ, ਹਾਂਜੀ
0: ਜੀ,
1: 14 ਸਾਲ ਦੀ ਏਜ ਤੱਕ ਮਾਂ ਪਿਓ ਨੇ ਹੀ ਕਰਾਉਣੇ ਆ,
0: ਮਤਲਬ ਇੱਥੇ ਵਿਆਜ ਜ਼ਿਆਦਾ ਆ ਥੋੜ੍ਹਾ ਜਿਹਾ।
1: ਹਾਂਜੀ, ਮੰਨ ਲਓ ਜਿੱਦਾਂ 18 ਸਾਲ ਦੀ ਬੱਚੀ ਹੋ ਗਈ ਆ, ਉਹ ਕੋਈ ਕੋਰਸ ਕਰਦੀ ਆ, ਉਹ ਅਤੇ ਉਹ ਆਪਣੇ ਅੱਧੇ ਪੈਸੇ ਵਿੱਚੋਂ
0: ਲੈ ਸਕਦੀ
1: ਲੈ ਸਕਦੀ ਆ
0: ਜੀ ਜੀ। ਅਤੇ ਇਸ ਤੋਂ ਇਲਾਵਾ ਹੋਰ ਕਿਹੜੀ ਸਕੀਮ ਹੈ ਜੀ?
1: ਹੋਰ ਆਪਣੇ ਹੈਗੀ ਆ TD ਅਕਾਊਂਟ ਆ, ਉਹ ਸਾਲ 'ਚ ਆਪਾਂ ਸਾਲ ਦੀ ਸਾਲ ਯਾਨੀ ਕਿ ਜਿੱਦਾਂ ਵਿਆਜ ਬਦਲਦਾ ਰਹਿੰਦਾ ਆ, ਕਹਿਣ ਦਾ ਮਤਲਬ ਅੱਜ ਜੇ ਆਪਣੇ ਸੇਵਿੰਗ ਵਿੱਚ 3.5% ਆ ਸਾਲ ਦਾ ਵਿਆਜ, ਅਤੇ TD ਜਿਹੜਾ ਅਕਾਊਂਟ ਆ ਉਹ 'ਚ ਆਪਾਂ ਨੂੰ 7% ਮਿਲੂਗਾ
0: ਜੀ,
1: ਉਹ 'ਚ ਡਬਲ ਵਿਆਜ ਹੋ ਜਾਂਦਾ ਆ
0: ਜੀ।
1: ਕਹਿਣ ਦਾ ਮਤਲਬ ਆ ਕਿ ਜੇ ਆਪਣੇ ਕੋਲ ਥੋੜ੍ਹੀ ਰਕਮ ਜ਼ਿਆਦਾ, ਮੰਨ ਲਓ 5000 ਵੀ ਆ, ਉਹ ਆਪਾਂ ਇਸ ਹਿਸਾਬ ਨਾਲ ਕਰਾ ਦਈਏ ਨਾ 1 ਸਾਲ ਲਈ ਵੀ, ਤਾਂ ਉਹ ਆਪਾਂ ਨੂੰ ਵਿਆਜ ਵੀ ਜ਼ਿਆਦਾ ਮਿਲ ਜੂਗਾ, ਰਕਮ ਵੀ ਆਪਣੀ ਸੇਫ ਰਹੂਗੀ
0: ਜੀ। ਜਗਦੀਸ਼ ਕੌਰ ਜੀ, ਚੱਲਦੇ ਚੱਲਦੇ ਸਾਡੀਆਂ ਭੈਣਾਂ ਨੂੰ, ਸਾਡੇ ਸੁਣਨ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ?
1: ਬਸ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਬੱਚਤ ਕਰੋ, ਥੋੜ੍ਹੇ 'ਚੋਂ ਥੋੜ੍ਹੇ ਬੱਚਤ ਕਰੋ।
0: ਕਿਆ ਬਾਤ ਹੈ।
1: ਅਤੇ ਬਾਕੀ ਜੋ

0: ਬੀਮਾ ਸਕੀਮ ਪੋਲਸੀਆਂ ਆ ਉਹ 'ਚ ਇੰਨੀ ਜ਼ਿਆਦਾ ਕਿਸ਼ਤ ਨਹੀਂ ਹੁੰਦੀ, 200 250 500 ਜਿੰਨੇ ਵੀ ਤੁਸੀਂ ਕੱਢ ਸਕਦੇ ਹੋ ਉਸ ਹਿਸਾਬ ਨਾਲ ਕੱਢੋ, ਮੰਥਲੀ ਜਮ੍ਹਾਂ ਕਰਾਓ ਤਾਂ ਕਿ ਅੱਜ ਆਪਾਂ ਥੋੜ੍ਹੇ ਕਰਾਵਾਂਗੇ ਕੱਲ੍ਹ ਨੂੰ ਉਹਨਾਂ ਦਾ ਆਪਾਂ ਨੂੰ ਫਾਇਦਾ ਆ।
1: ਵਾਹ,
0: ਠੀਕ ਹੈ ਨਹੀਂ
1: ਜੀ?
0: ਅਤੇ ਆਪਾਂ ਫਿਰ
1: ਯਾਨੀ ਕਿ ਉਹ ਜ਼ਮਾਨਾ ਹੁਣ ਲੱਦ
0: ਹਾਂਜੀ
1: ਗਿਆ ਕਿ
0: ਹਾਂਜੀ
1: ਹਲਦੀ ਦੇ ਡੱਬੇ 'ਚ ਚੀਨੀ ਦੇ ਡੱਬੇ 'ਚ ਪੈਸੇ ਰੱਖਣੇ ਰੱਖਦੇ ਸੀ,
0: ਹਾਂਜੀ
1: ਹੁਣ ਨਹੀਂ, ਹੁਣ ਤੁਸੀਂ ਡਾਕ ਵਿਭਾਗ ਨਾਲ ਸੰਪਰਕ ਕਰੋ
0: ਹਾਂਜੀ
1: ਔਰ ਉੱਥੇ ਤੁਹਾਡੇ ਪੈਸੇ ਜਮ੍ਹਾਂ ਹੋਣਗੇ, ਵਿਆਜ ਵੀ ਮਿਲੇਗਾ।
0: ਜੇ ਆਪਾਂ ਬੱਚਤ ਕਰਦੇ ਹਾਂ ਕੱਲ੍ਹ ਨੂੰ ਉਹੀ ਬੱਚਤ ਆਪਣੇ ਬੱਚਿਆਂ ਨੂੰ ਵੀ ਪੈਣੀ ਹੈ।
1: ਬਿਲਕੁਲ ਜੀ,
0: ਠੀਕ ਹੈ ਨਹੀਂ?
1: ਜਗਦੀਸ਼ ਕੌਰ ਜੀ, ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਮਜ਼ਾ ਆਇਆ ਔਰ ਸਾਨੂੰ ਪੂਰੀ ਉਮੀਦ ਹੈ ਭੈਣਾਂ ਵੀ ਤੁਹਾਡੀਆਂ ਗੱਲਾਂ ਤੋਂ ਪ੍ਰਭਾਵਿਤ ਹੋਈਆਂ ਹੋਣਗੀਆਂ ਔਰ ਜ਼ਰੂਰ ਥੋੜ੍ਹੇ 'ਚੋਂ ਥੋੜ੍ਹਾ ਯਾਨੀ ਕਿ ਬੱਚਤ ਜ਼ਰੂਰ ਕਰਨ ਦੀਆਂ। ਬਹੁਤ ਬਹੁਤ ਸ਼ੁਕਰੀਆ ਜੀ ਉਡਾਰੀਆਂ ਪ੍ਰੋਗਰਾਮ ਸਾਡੇ ਮਹਿਮਾਨ ਬਣਨ ਲਈ।
2: ਜੀ ਜੀ, ਸੋ ਬਹੁਤ ਹੀ ਖੂਬਸੂਰਤ ਗੱਲਬਾਤ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਸੁਣੀ ਔਰ ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਭੈਣਾਂ ਨੇ ਜਿਹੜੀਆਂ ਉਹ ਇਸ ਗੱਲ ਨਾਲ ਸਹਿਮਤ ਹੋਣਗੀਆਂ ਕਿ ਬੱਚਤ ਹੈ ਨਾ ਜਿਹੜੀ ਉਹ ਬੜੀ ਜ਼ਰੂਰੀ ਹੈ ਅਤੇ ਬਹੁਤ ਹੀ ਵਾਰੀ ਵੱਡੇ ਵੱਡੇ ਸੰਕਟਾਂ ਦੇ ਵਿੱਚੋਂ ਇਸ ਬੱਚਤ ਨਹੀਂ ਕੱਢਿਆ ਹੈ
3: ਤੇ ਭੈਣਾਂ ਨਹੀਂ ਕੱਢਿਆ ਹੈ।
2: ਜੀ ਬਿਲਕੁਲ, ਤੇ ਭੈਣਾਂ ਨਹੀਂ ਕੱਢਿਆ
3: ਜੀ। ਇਹ ਦੇਖੋ ਜਿਹੜੀ ਮੁਲਾਕਾਤ ਹੈ ਨਾ ਬਹੁਤ ਹੀ ਪ੍ਰੇਰਣਾਦਾਇਕ ਸੀ ਅਤੇ ਕਿਵੇਂ ਇੱਕ ਔਰਤ ਵੱਖਰੀ ਤਰ੍ਹਾਂ ਦਾ ਕਿੱਤਾ ਚੂਜ਼ ਕਰਦੀ ਹੈ, ਉਸ ਲਈ ਕਿਵੇਂ ਸੰਘਰਸ਼ਪੂਰਨ ਹੁੰਦਾ ਹੈ, ਕਿਵੇਂ ਚੁਣੌਤੀਆਂ ਨੂੰ ਸਵੀਕਾਰ ਕਰਦੀ ਹੈ, ਇਹ ਬਹੁਤ ਹੀ ਜਾਣਨ ਲਈ ਦਿਲਚਸਪ ਗੱਲਬਾਤ ਸੀ ਅਤੇ ਪ੍ਰੇਰਣਾਦਾਇਕ ਵੀ ਸੀ। ਅਤੇ ਹੁਣ ਅਮਨ ਜੀ, ਅੱਜ ਜਿਹੜਾ ਸਿਲਸਿਲਾ ਹੈ ਨਾ ਇਸ 'ਤੇ ਸਾਡੇ ਸਰੋਤਿਆਂ ਨੂੰ ਬੜੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ, ਉਹ ਸਿਲਸਿਲਾ ਜੋ ਸਾਨੂੰ ਸਾਡੇ ਵਿਰਸੇ ਦੇ ਨਾਲ ਹੋਰ ਜ਼ਿਆਦਾ ਜੋੜਦਾ ਹੈ।
2: ਜੀ ਬਿਲਕੁਲ ਜੀ, ਇਹ ਹੈ ਜੀ ਸਾਡਾ ਵਿਰਸਾ
3: ਜੀ।
2: ਅਤੇ ਅੱਜ ਸਾਡੇ ਵਿਰਸੇ ਦੇ ਵਿੱਚ ਨਾ ਮੈਨੂੰ ਲੱਗਿਆ ਕਿ ਕੁਝ ਖਾਸ ਅਤੇ ਮੌਸਮ ਨਾਲ ਸੰਬੰਧਿਤ ਗੱਲ ਕਰਨੀ ਚਾਹੀਦੀ।
3: ਅੱਛਾ ਜੀ।
2: ਜੀ ਹਾਂ, ਅਤੇ ਅੱਜ ਕਿਉਂ ਨਾ ਆਪਾਂ ਮਹਿਲਾਵਾਂ ਦੇ ਕੱਪੜਿਆਂ ਦੀ ਅਕਸਰ ਗੱਲ ਕਰਦੇ ਹਾਂ ਕਿ ਜਿਹੜੀਆਂ ਸਾਡੀਆਂ ਔਰਤਾਂ ਨੇ ਉਹ ਕਿਸ ਤਰ੍ਹਾਂ ਦੇ ਕੱਪੜੇ ਪਹਿਨਦੀਆਂ ਸਨ, ਉਹ ਕਿਸ ਤਰ੍ਹਾਂ ਦਾ ਲਿਬਾਸ ਉਹਨਾਂ ਦਾ ਹੁੰਦਾ ਸੀ, ਕਿਹੜੇ ਉਹ ਗਹਿਣੇ ਪਹਿਨਦੀਆਂ ਸਨ। ਪਰ ਅੱਜ ਮੇਰਾ ਮਨ ਕੀਤਾ ਨਾ, ਕਿਉਂਕਿ ਵੀਰ ਵੀ ਸਾਡੇ ਸਮਾਜ ਦਾ ਹਿੱਸਾ ਨੇ ਅਤੇ
3: ਪ੍ਰੋਗਰਾਮ
2: ਦਾ ਵੀ ਹਿੱਸਾ ਨੇ
3: ਜੀ,
2: ਅਤੇ ਸੁਣਦੇ ਵੀ ਨੇ, ਫਿਰ ਅੱਜ ਉਹਨਾਂ ਨੂੰ ਖੁਸ਼ ਕੀਤਾ ਜਾਏ। ਅੱਜ ਅਸੀਂ ਉਹਨਾਂ ਦੇ ਪਹਿਰਾਵੇ ਦੇ ਬਾਰੇ ਗੱਲ ਕਰਾਂਗੇ।
3: ਕਿਆ ਬਾਤ ਹੈ ਜੀ, ਇਹ ਤੁਸੀਂ ਬਹੁਤ ਹੀ ਵੱਖਰੀ ਤਰ੍ਹਾਂ ਦਾ ਵਿਸ਼ਾ ਲੈ ਕੇ ਆਏ ਹੋ
2: ਜੀ,
3: ਤੇ ਫਿਰ ਕੀ ਕਹਿਣਾ ਚਾਹੋਗੇ ਤੁਸੀਂ ਉਹਨਾਂ ਦੇ ਪਹਿਰਾਵੇ ਬਾਰੇ ਤੇ ਉਹਨਾਂ ਦੇ ਨਾਲ ਜੁੜੇ ਇਸ ਵਿਸ਼ੇ ਬਾਰੇ?
2: ਜੀ ਬਿਲਕੁਲ ਜੀ, ਪੰਜਾਬੀ ਜਿਹੜੇ ਮਰਦ ਨੇ ਉਹਨਾਂ ਦਾ ਪਹਿਰਾਵਾ ਪਰੰਪਰਾ ਅਤੇ ਸੱਭਿਆਚਾਰ ਦਾ ਪਛਾਣ ਹੈ ਅਤੇ ਇਸ ਵਿਲੱਖਣ ਸੁਮੇਲ ਨੂੰ ਦਰਸਾਉਂਦੀ ਵੀ ਹੈ। ਅਤੇ ਪੰਜਾਬ ਦੇ ਵਿੱਚ ਜਿਹੜੇ ਮਰਦ ਨੇ ਨਾ ਉਹਨਾਂ ਦੇ ਰਵਾਇਤੀ ਪਹਿਰਾਵੇ ਅਕਸਰ ਹੀ ਅਸੀਂ ਸੁਣਦੇ ਹਾਂ ਕਿ ਜਦੋਂ ਪਹਿਰਾਵੇ ਦੀ ਗੱਲ ਆਉਂਦੀ ਹੈ, ਕੁੜਤਾ ਤਾਂ ਅਸੀਂ ਬਹੁਤ ਸਮੇਂ ਤੋਂ ਸੁਣਦੇ ਆ ਰਹੇ ਨੇ, ਪਰ ਜਿਹੜਾ ਪਜਾਮਾ ਹੁੰਦਾ ਨਾ ਉਹਦੇ ਵੱਖ ਵੱਖ ਸਮੇਂ ਦੇ ਉੱਤੇ ਜਿਹੜਾ ਰੂਪ ਹੈ ਉਹ ਬਦਲਦਾ ਗਿਆ ਅਤੇ ਉਹ ਪਜਾਮੇ ਦੇ ਰੂਪ ਦੇ ਵਿੱਚ ਅੱਜ ਸਾਡੇ ਸਾਹਮਣੇ ਹੈ। ਸੋ ਅੱਜ ਅਸੀਂ ਕੁੜਤੇ ਪਜਾਮੇ ਦੇ ਬਾਰੇ ਵੀ ਗੱਲ ਕਰਾਂਗੇ, ਉਹਨਾਂ ਦੇ ਸਿਰ 'ਤੇ ਬੰਨ੍ਹੇ ਜਾਣ ਵਾਲੀ ਦਸਤਾਰ ਦੀ ਵੀ ਗੱਲ ਕਰਾਂਗੇ, ਅਤੇ ਨਾਲੋ ਨਾਲ ਅਸੀਂ ਇੱਥੋਂ ਸ਼ੁਰੂ ਕਰ ਰਹੇ ਹਾਂ ਜੀ ਕਿ ਇਸ ਸਮੇਂ ਕੁੜਤਾ ਪਜਾਮਾ ਜਿਹੜਾ ਉਹ ਪਾਉਣਾ ਬਹੁਤ ਜ਼ਰੂਰੀ ਹੈ ਅਤੇ ਉਹ ਕੋਟਨ ਦਾ ਹੋਵੇ ਅਤੇ ਜ਼ਿਆਦਾ ਆਰਾਮ ਵੀ ਦਿੰਦਾ ਅਤੇ ਨਾਲੋ ਨਾਲ ਇੱਕ ਇਨਸਾਨ ਨੂੰ ਉਸਦੇ ਪੰਜਾਬੀ ਸੱਭਿਆਚਾਰ ਦੇ ਨਾਲ ਵੀ ਜੋੜਦਾ।
3: ਬਿਲਕੁਲ ਸਹੀ ਕਿਹਾ ਤੁਸੀਂ, ਅਤੇ ਤੁਸੀਂ ਪਜਾਮੇ ਦੀ ਗੱਲ ਕੀਤੀ ਸੀ, ਆਧੁਨਿਕਤਾ ਦੇ ਦੌਰ ਦੇ ਵਿੱਚ ਬਦਲਦੇ ਪਹਿਰਾਵੇ ਦੀ ਗੱਲ ਕੀਤੀ ਸੀ। ਮੈਨੂੰ ਲੱਗਦਾ ਹੈ ਕਿ ਚਾਹੇ ਸਮਾਂ ਕਿੰਨਾ ਹੀ ਬਦਲ ਕਿਉਂ ਨਾ ਜਾਵੇ, ਜਦੋਂ ਵੀ ਕਿਸੇ ਸੂਬੇ ਦੀ ਪਹਿਚਾਣ ਦੀ ਗੱਲ ਕੀਤੀ ਜਾਂਦੀ ਹੈ ਨਾ, ਤਾਂ ਉਸ ਦੀ ਪਹਿਚਾਣ ਦਾ ਜੋ ਉਸਦਾ ਰਵਾਇਤੀ ਪਹਿਰਾਵਾ ਹੈ ਉਹ ਹਮੇਸ਼ਾ ਹੀ ਸਾਡੇ ਸਾਹਮਣੇ ਅੱਖਾਂ ਦੇ ਵਿੱਚ ਜ਼ਿਹਨ ਦੇ ਅੱਗੇ ਆ ਜਾਂਦਾ ਹੈ।
2: ਜੀ, ਅਕਸਰ ਅਸੀਂ ਨਾ ਸਾਡੀਆਂ ਜਿਹੜੀਆਂ ਦਾਦੀਆਂ ਨਾਨੀਆਂ ਨੇ ਉਹਨਾਂ ਦੇ ਮੂੰਹੋਂ ਨਾ ਇੱਕ ਕਹਾਵਤ ਸੁਣਦੇ ਹੁੰਦੇ ਸੀਗੇ ਕਿ ਕੀ ਫਲਾਨੀ ਹੈ ਤੂੰ ਜਾਮੇ ਦੇ ਨਾ ਜਾਮੇ ਦੇ ਮੇਚ ਦੀ ਹੋ ਗਈ ਹੈ। ਤੋ ਜਾਮਾ ਹੈ ਨਾ ਜਿਹੜਾ ਇੱਕ ਇਹ ਵੀ ਪੰਜਾਬੀ ਮਰਦਾਂ ਦਾ ਪਹਿਰਾਵਾ ਸੀ, ਪਰ ਇਹ ਉਸ ਸਮੇਂ ਪਹਿਨਿਆ ਜਾਂਦਾ ਸੀ ਜਦੋਂ ਮੁਗਲਾਂ ਦਾ ਰਾਜ ਹੁੰਦਾ ਸੀ। ਉਸ ਸਮੇਂ ਰਾਜੇ ਰਾਣੇ ਨੇ ਜਿਹੜੇ ਉਹ ਜਾਮਾ ਪਾਉਂਦੇ ਸੀ। ਜਾਮਾ ਕੀ ਸੀ? ਇੱਕ ਲੌਂਗ ਡਰੈਸ ਸੀਗੀ ਜਿਹੜੀ ਕਿ ਧੜ ਤੋਂ ਲੈ ਕੇ ਥੱਲੇ ਉਹਨਾਂ ਦੇ ਗਿੱਟਿਆਂ ਤੋਂ ਥੋੜ੍ਹੀ ਜਿਹੀ ਉੱਪਰ ਤੱਕ ਹੁੰਦੀ ਸੀ, ਅਤੇ ਨੀਚੋਂ ਦੀ ਉਹ ਪਜਾਮੀ ਹੈ ਜਿਹੜੀ ਉਹ ਅਕਸਰ ਪਹਿਨਦੇ ਹੁੰਦੇ ਸੀ, ਜੋ ਕਿ ਪਜਾਮੀ ਵੀ ਬਹੁਤੀ ਕੋਈ ਟਾਈਟ ਨਹੀਂ ਸੀ ਹੁੰਦੀ, ਆਰਾਮਦਾਇਕ ਹੁੰਦੀ ਸੀ ਕਿਉਂਕਿ ਆਉਣ ਜਾਣ ਦੇ ਵਿੱਚ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ। ਸੋ ਕੁਝ ਸੁੱਖ ਸਹੂਲਤਾਂ ਨੂੰ ਦੇਖ ਕੇ ਉਹ ਬਣਾਈ ਜਾਂਦੀ ਸੀ। ਸੋ ਜਾਮਾ ਹੈ ਜਿਹੜਾ ਉਹ ਬਹੁਤ ਹੀ ਖੂਬਸੂਰਤ ਹੁੰਦਾ ਸੀਗਾ ਉਸ ਸਮੇਂ। ਅਤੇ ਉਸ ਤੋਂ ਬਾਅਦ, ਕਿਉਂਕਿ ਇਹ ਤਾਂ ਚਲੋ ਰਾਜੇ ਰਾਣਿਆਂ ਦੀ ਅਸੀਂ ਗੱਲ ਕੀਤੀ ਹੈ ਪੂਨਮ ਜੀ, ਪਰ ਜੇਕਰ ਅਸੀਂ ਆਮ ਇਨਸਾਨ ਦੀ ਗੱਲ ਕਰੀਏ ਜਿਹਨੇ ਖੇਤਾਂ ਦੇ ਵਿੱਚ ਕੰਮ ਕਰਨਾ ਹੈ, ਜਿਹਨੇ ਘਰ ਦੇ ਵਿੱਚ ਕੰਮ ਕਰਨਾ, ਜਿਹੜੇ ਮੌਸਮਾਂ ਦੇ ਨਾਲ ਨਾਲ ਆਪਣੇ ਸਰੀਰ ਦੇ ਵਿੱਚ ਵੀ ਬਦਲਾਵ ਮਹਿਸੂਸ ਕਰਨੇ ਨੇ, ਉਹਨਾਂ ਵਾਸਤੇ ਇੱਕ ਬੜਾ ਸੌਖਾ ਜਿਹਾ ਜਿਹੜਾ ਲਿਬਾਸ ਹੈ ਉਹ ਇਹ ਸੀਗਾ ਕਿ ਕੁੜਤਾ ਅਤੇ ਪਜਾਮਾ। ਪਹਿਲੋ ਪਹਿਲ ਜਿਹੜਾ ਪਜਾਮਾ ਹੁੰਦਾ ਸੀਗਾ ਇਹ ਲੂੰਗੀ ਹੁੰਦੀ ਸੀ।
3: ਅੱਛਾ,
2: ਜੋ ਕਿ ਬੜੀ ਹਵਾਦਾਰ ਹੁੰਦੀ ਸੀ ਅਤੇ ਉਸ ਤੋਂ ਉਦੋਂ ਵੀ ਪਹਿਲਾਂ

0: ਇਹ ਚਾਦਰਾ ਹੁੰਦੀ ਸੀ ਜੀ। ਤਾਂ ਚਾਦਰਾ ਜਿਹੜਾ ਅਕਸਰ ਹੀ ਅਸੀਂ ਗੀਤਾਂ ਦੇ ਵਿੱਚ ਵੀ ਸੁਣਿਆ, ਔਰ ਬਹੁਤ ਸਾਰੇ ਗੀਤਾਂ ਦੇ ਵਿੱਚ ਇਸਦਾ ਜ਼ਿਕਰ ਵੀ ਆਇਆ। ਇੱਕ ਗੀਤ ਤਾਂ ਤੁਸੀਂ ਵੀ ਸੁਣਿਆ ਹੋਣਾ।
1: ਬਿਲਕੁਲ, ਸੁਣਦੇ ਹਾਂ ਜੀ ਆਪਾਂ।

0: ਵਾਜ ਵਾਜ ਕੇ ਇਥੋਂ ਸੁਣ ਕੇ ਕੁੜਤੇ ਚਾਦਰੇ ਦੀ ਜੋ ਇੱਕ ਇਮੇਜ ਅੱਖਾਂ ਅੱਗੇ ਆ ਗਈ ਅਤੇ ਨਾਲ ਹੀ ਇੱਕ ਬਹੁਤ ਹੀ ਜੋ ਇੱਕ ਕਹਿ ਸਕਦੇ ਹਾਂ ਕਿ ਇੱਕ ਸੋਹਣੇ ਗੱਭਰੂ ਦੀ ਵੀ ਤਸਵੀਰ ਸਾਡੇ ਸਾਹਮਣੇ। ਬਿਲਕੁਲ,
1: ਸੋ ਕਿਤੇ ਨਾ ਕਿਤੇ ਮਰਦਾਂ ਦੀ ਜਿਹੜੀ ਪਹਿਚਾਣ ਆ ਉਹਨੂੰ ਚਾਰ ਚੰਨ ਲਾਉਂਦਾ ਜੀ, ਕੁੜਤਾ ਪਜਾਮਾ ਅੱਜ ਦੇ ਸਮੇਂ ਦੇ ਵਿੱਚ। ਸੋ ਅਸੀਂ ਚਾਦਰੇ ਦੀ ਗੱਲ ਕਰ ਰਹੇ ਸੀ, ਚਾਦਰੇ ਨੂੰ ਲੂੰਗੀ ਵੀ ਕਿਹਾ ਜਾਂਦਾ ਹੈ ਨਾ, ਅਤੇ ਤੰਬੀ ਵੀ ਕਿਹਾ ਜਾਂਦਾ। ਤੁਸੀਂ ਇਸ ਗੱਲ ਦੇਖੋ, ਤੰਬਾ ਜਾਂ ਤੰਬੀ, ਤੰਬੀ ਹੈ ਜਿਹੜੇ ਖਾਸ ਤੌਰ 'ਤੇ ਜਿਹੜੀ ਔਰਤਾਂ ਦੇ ਪਹਿਨਣ ਵਾਲੀ ਸਲਵਾਰ ਹੈਗੀ ਆ, ਉਹਨੂੰ ਪਿਛਲੇ ਸਮੇਂ ਦੇ ਵਿੱਚ ਤੰਬੀ ਕਿਹਾ ਜਾਂਦਾ ਸੀਗਾ, ਅਤੇ ਫਿਰ ਹੌਲੀ ਹੌਲੀ ਜਿਹੜਾ ਇਸਦਾ ਵੀ ਰੂਪ ਬਦਲ ਗਿਆ, ਅਤੇ ਇਸੇ ਤਰ੍ਹਾਂ ਜਿਹੜੇ ਮਰਦਾਂ ਦੇ ਪਹਿਨਣ ਵਾਲਾ ਜਿਹੜਾ ਪਜਾਮਾ ਹੁੰਦਾ ਸੀਗਾ ਉਸਦਾ ਰੂਪ ਕੁਝ ਹੋਰ ਹੁੰਦਾ ਸੀ, ਅਤੇ ਉਹਨੂੰ ਤੰਬਾ ਕਿਹਾ ਜਾਂਦਾ ਸੀ। ਫਿਰ ਹੌਲੀ ਹੌਲੀ ਕਿਉਂਕਿ ਜਿਹੜੇ ਸਾਡੇ ਮਰਦ ਸੀਗੇ ਥੋੜ੍ਹੇ ਜਿਹੇ ਆਪਾਂ ਜਿਵੇਂ ਸੋਹਲ ਹੁੰਦੇ ਜਾਂਦੇ ਹਾਂ, ਅਤੇ ਸਾਡੇ ਪਹਿਰਾਵੇ ਸਾਡੇ ਫੈਸ਼ਨ ਹੈ ਜਿਹੜੇ ਉਹ ਬਦਲਦੇ ਜਾਂਦੇ ਨੇ, ਸੋ ਇਹ ਹੌਲੀ ਹੌਲੀ ਬਦਲਣੇ ਸ਼ੁਰੂ ਹੋ ਗਏ। ਹੁਣ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਅਸੀਂ ਲੂੰਗੀ ਦੀ ਗੱਲ ਕਰ ਰਹੇ ਹਾਂ, ਅਸੀਂ ਚਾਦਰੇ ਦੀ ਗੱਲ ਕਰ ਰਹੇ ਹਾਂ, ਅਕਸਰ ਅਸੀਂ ਸਟੇਜਸ 'ਤੇ ਹੋਣ ਵਾਲੇ ਜਿਹੜੇ ਗਿੱਧਾ ਭੰਗੜਾ ਸੰਮੀ ਹੈ ਜਿਹੜਾ ਪੰਜਾਬੀ ਲੋਕ ਨਾਚ, ਇਹਨਾਂ ਦੇ ਵਿੱਚ ਅਸੀਂ ਅਕਸਰ ਹੀ ਸਾਡੇ ਬੱਚਿਆਂ ਦੇ ਪਹਿਨੇ ਹੋਏ ਵੇਖਦੇ ਹਾਂ। ਅੱਜ ਕੱਲ੍ਹ ਆਮ ਤੌਰ 'ਤੇ ਬਹੁਤ ਘੱਟ ਲੋਕ ਨੇ, ਮੈਂ ਦੇਖੇ ਜ਼ਰੂਰ ਹੋਏ ਨੇ, ਪਰ ਅੱਜ ਵੀ ਬਹੁਤ ਪਾਉਂਦੇ ਨੇ ਜਿਨ੍ਹਾਂ ਨੂੰ ਸ਼ੌਂਕ ਹੈ ਨਾ ਚਾਦਰਾ ਬੰਨਣ ਦਾ, ਅੱਜ ਦੇ ਸਮੇਂ ਦੇ ਵਿੱਚ ਵੀ ਲੋਕ ਪਾਉਂਦੇ ਨੇ, ਪਰ ਬਹੁਤ ਘੱਟ ਪਿੰਡਾਂ ਦੇ ਵਿੱਚ ਸ਼ੌਕੀਨ ਲੋਕ ਨੇ ਜਿਹੜੇ ਉਹ ਪਾਉਂਦੇ ਨੇ।
0: ਜਦੋਂ ਤੁਸੀਂ ਕੁੜਤੇ ਪਜਾਮੇ ਦੀ ਗੱਲ ਕੀਤੀ ਹੈ ਜਾਂ ਕੁੜਤਾ ਚਾਦਰੇ ਦੀ ਗੱਲ ਕੀਤੀ ਹੈ ਨਾ, ਤਾਂ ਇਸ ਦਾ ਜ਼ਿਕਰ ਕਰਨਾ ਵੀ ਬਣਦਾ ਕਿ ਪੰਜਾਬ ਦੇ ਕੁਝ ਕੁ ਜਿਹੜੇ ਸ਼ਹਿਰ ਨੇ ਉੱਥੇ ਦੇ ਮਸ਼ਹੂਰ ਨੇ ਇਹ ਕੱਪੜੇ, ਉੱਥੋਂ ਦੇ ਸਟਾਈਲ ਅਲੱਗ ਅਲੱਗ ਤਰ੍ਹਾਂ ਦੇ ਜੋ ਸਿਲਾਉਣ ਦੇ ਨੇ ਉਹ ਮਸ਼ਹੂਰ ਨੇ, ਅਤੇ ਨਾਲ ਹੀ ਇਹ ਵੀ ਗੱਲ ਕਰਨੀ ਬਣਦੀ ਹੈ ਕਿ ਪੰਜਾਬ ਦੇ ਕੁਝ ਖਿੱਤਿਆਂ ਦੇ ਵਿੱਚ ਅੱਜ ਵੀ ਜੋ ਲੋਕ ਨੇ ਉਹ ਕੁੜਤਾ ਪਜਾਮਾ ਰੈਗੂਲਰ ਬੇਸਿਸ 'ਤੇ ਪਾਉਂਦੇ ਨੇ।
1: ਜੀ ਬਿਲਕੁਲ ਪਾਉਂਦੇ ਨੇ ਜੀ। ਅਤੇ ਇੱਕ ਹੋਰ ਗੱਲ ਮੈਂ ਜ਼ਰੂਰ ਕਰਨਾ ਚਾਹਾਂਗੀ, ਕਿਉਂਕਿ ਪੱਛਮੀ ਪੰਜਾਬ ਦੀ ਜੇਕਰ ਅਸੀਂ ਗੱਲ ਨਾ ਕਰੀਏ ਤਾਂ ਮੈਨੂੰ ਲੱਗਦਾ ਕਿ ਪੰਜਾਬ ਦੀ ਵਿਰਾਸਤ ਦੀ ਅਸੀਂ ਗੱਲ ਅੱਧੋ ਅੱਧੀ ਕਰਾਂਗੇ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜੇਕਰ ਤੁਸੀਂ ਇਸ ਰਿਵਾਇਤ ਨੂੰ, ਇਸ ਰਿਵਾਜ਼ ਨੂੰ, ਇਸ ਸੱਭਿਆਚਾਰ ਨੂੰ ਵੇਖਣਾ ਚਾਹੁੰਦੇ ਹੋ, ਤਾਂ ਤੁਸੀਂ ਪੱਛਮੀ ਪੰਜਾਬ ਦੇ ਵੱਲ ਜਾ ਕੇ ਇਹ ਆਮ ਤੌਰ 'ਤੇ ਹੀ ਮਤਲਬ ਕਿ ਚਾਦਰਾ, ਲੂੰਗੀ ਜਾਂ ਫਿਰ ਤੰਬਾ ਜਿਹੜਾ ਉਹ ਆਮ ਤੌਰ 'ਤੇ ਲੋਕਾਂ ਦੇ ਬੰਨਿਆ ਹੋਇਆ ਵੇਖ ਸਕਦੇ ਹੋ। ਅਤੇ ਜਿਹੜਾ ਇਹ ਤੰਬਾ ਹੁੰਦਾ ਸੀਗਾ ਨਾ, ਇਹ ਲੱਕ ਦੇ ਦੁਆਲੇ ਲਪੇਟਿਆ ਹੋਇਆ ਇੱਕ ਵੱਡਾ ਸਾਰਾ ਚਾਦਰੇ ਦੇ ਰੂਪ ਦੇ ਵਿੱਚ, ਜਾਂ ਕਹਿ ਲਓ ਕਿ ਵੱਡਾ ਸਾਰਾ ਕੱਪੜਾ,

0: ਹੁੰਦਾ ਸੀ, ਜਿਹੜਾ ਜਿਹਨੂੰ ਕਿ ਬਚਾ ਲਿਓ ਤਾਂ ਨੂੰ ਚੱਕਿਆ ਜਾਂਦਾ ਸੀ ਤਾਂ ਕਿ ਤੁਰਨ ਵੇਲੇ ਕਿਸੇ ਪ੍ਰਕਾਰ ਦੀ ਸਮੱਸਿਆ ਨਾ ਆਵੇ, ਅਤੇ ਇਹਦੇ ਉੱਪਰ ਜਿਹੜਾ ਨੀਚੇ ਬਾਰਡਰ ਹੈ ਜਿਹੜਾ ਨਹੀਂ ਹੁੰਦਾ ਸੀ, ਬਿਲਕੁਲ ਪਲੇਨ ਹੁੰਦਾ ਸੀ, ਇਸ ਕਰਕੇ ਇਹਨੂੰ ਤੰਬਾ ਕਿਹਾ ਜਾਂਦਾ ਸੀਗਾ। ਅਤੇ ਇੱਕ ਹੋਰ ਜਿਵੇਂ ਅਸੀਂ ਲੂੰਗੀ ਦੀ ਗੱਲ ਕੀਤੀ ਹੈ, ਹੈ ਨਾ, ਲੂੰਗੀ ਦੇ ਵਿੱਚ ਫਰਕ ਇਹ ਹੁੰਦਾ ਸੀਗਾ ਕਿ ਇਸ ਦੇ ਨੀਚੇ ਹੈ ਜਿਹੜਾ ਇੱਕ ਬਾਰਡਰ ਦਿੱਤਾ ਜਾਂਦਾ ਸੀਗਾ ਜਿਹਦੇ ਨਾਲ ਇਹਦੀ ਹੋਰ ਖੂਬਸੂਰਤੀ ਬਣ ਜਾਂਦੀ ਸੀ। ਅਤੇ ਇਸੇ ਤਰ੍ਹਾਂ ਜਦੋਂ ਚਾਦਰੇ ਦੀ ਗੱਲ ਕਰਦੇ ਹਾਂ, ਚਾਦਰੇ ਦੇ ਉੱਤੇ ਤਾਂ ਫਿਰ ਮੋਰਨੀਆਂ ਪਾਉਣ ਦੀ ਗੱਲ ਅਸੀਂ ਆਮ ਤੌਰ 'ਤੇ ਸੁਣਦੇ ਹਾਂ ਕਿ ਪਾ ਦੇ ਫੁਲਕਾਰੀ ਭਾਵੇਂ ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਅਤੇ ਪਾ ਦੇ ਮੋਰਨੀ। ਸੋ ਇਹ ਗੀਤ ਬਹੁਤ ਵਾਰ ਸੁਣਿਆ ਸੀ, ਪਰ ਉਦੋਂ ਸਮਝ ਆਉਂਦਾ ਜਦੋਂ ਅਸੀਂ ਪੰਜਾਬੀ ਸੱਭਿਆਚਾਰ ਦੇ ਵਿੱਚ ਝਾਤ ਮਾਰਦੇ ਹਾਂ। ਸੋ ਹੁਣ ਅਸੀਂ ਅੱਗੇ ਦੀ ਵੀ ਹੋਰ ਵੀ ਗੱਲ ਕਰਨਾ ਚਾਹਾਂਗੇ, ਕਿਉਂਕਿ ਪੰਜਾਬੀ ਪਹਿਰਾਵੇ ਦੇ ਵਿੱਚ ਇਕੱਲੇ ਕੁੜਤੇ ਪਜਾਮੇ ਤਾਂ ਨਹੀਂ ਆਉਂਦੇ ਨਾ। ਅੱਛਾ ਹਾਂ ਸੱਚ ਪੂਨਮ ਜੀ, ਤੁਸੀਂ ਗੱਲ ਹੋਰ ਵੀ ਕਰ ਰਹੇ ਸੀ ਵੀ ਅੱਜ ਦੇ ਸਮੇਂ ਦੇ ਵਿੱਚ ਜ਼ਿਆਦਾਤਰ ਕੁੜਤੇ ਪਜਾਮੇ ਕਦੋਂ ਕਦੋਂ ਅਤੇ ਕਿੱਥੇ ਕਿੱਥੇ ਪਾਏ ਜਾਂਦੇ ਨੇ?
1: ਦੇਖੋ, ਕੁੜਤਾ ਪਜਾਮਾ ਇੱਕ ਇਹੋ ਜਿਹਾ ਪਹਿਰਾਵਾ ਹੈ ਨਾ ਜੋ ਤੁਸੀਂ ਆਮ ਵੀ ਪਾ ਸਕਦੇ ਹੋ ਅਤੇ ਉਨਾ ਹੀ ਟੋਰੀ ਆਮ ਵੀ ਲੱਗਦਾ ਹੈ, ਅਤੇ ਜਦੋਂ ਤੁਸੀਂ ਕਿਸੇ ਖਾਸ ਵਿਆਹ ਦੇ ਮੌਕੇ ਜਾਂ ਖੁਸ਼ੀ ਦੇ ਮੌਕੇ ਤੁਸੀਂ ਪੂਰੇ ਸ਼ਾਨ ਦੇ ਨਾਲ ਠਾਣ ਦੇ ਨਾਲ ਜਾਣਾ, ਉਦੋਂ ਵੀ ਕੁੜਤਾ ਪਜਾਮਾ ਉਨਾ ਹੀ ਸੋਹਣਾ ਲੱਗਦਾ ਹੈ, ਅਤੇ ਨਾਲ ਜਦੋਂ ਤੁਸੀਂ ਕੈਂਠਾ ਪਾ ਲੈਂਦੇ ਹੋ ਨਾ, ਤਾਂ ਫਿਰ ਤਾਂ ਕਿਆ ਹੀ ਗੱਲਬਾਤ ਹੈ।
0: ਕਿਆ ਬਾਤ ਹੈ ਜੀ।

0: ਡਿਜ਼ਾਇਨ ਹੁੰਦੇ ਨੇ ਮੁੱਖ ਤੌਰ 'ਤੇ ਤਾਂ ਇਸਦਾ ਜੋ ਡਿਜ਼ਾਇਨ ਹੈ ਜੋ ਪਰੰਪਰਿਕ ਡਿਜ਼ਾਇਨ ਹੈ ਉਹੀ ਪਹਿਨਿਆ ਜਾਂਦਾ ਪਰ ਫਿਰ ਵੀ ਹੁਣ ਸਮੇਂ ਦੇ ਨਾਲ ਨਾਲ ਇਸ ਦੇ ਵਿੱਚ ਹੋਰ ਵੀ ਡਿਜ਼ਾਇਨ ਆਉਣੇ ਸ਼ੁਰੂ ਹੋ ਗਏ ਨੇ ਪਰ ਇੱਕ ਗੱਲ ਪੱਕੀ ਹੈ ਕਿ ਜਦੋਂ ਵੀ ਕੋਈ ਛੋਟਾ ਬੱਚਾ ਜਾਂ ਕੋਈ ਮਰਦ ਕੈਂਠਾ ਪਹਿਨਦਾ ਨਾ ਉਸਦੀ ਜੋ ਟੌਰ ਹੈ ਉਹ ਕਈ ਗੁਣਾ ਦੁੱਗਣੀ ਹੋ ਜਾਂਦੀ ਹੈ।
1: ਹਾਂਜੀ ਬਿਲਕੁਲ, ਅਤੇ ਇਹ ਕੈਂਠਾ ਜਿਹੜਾ ਜੇ ਟੌਰੇ ਵਾਲੀ ਪੱਗ ਨਾਲ ਬੰਨਿਆ ਹੋਵੇ ਤਾਂ ਆਏ ਹਾਏ ਹਾਏ ਹਾਏ ਫਿਰ ਤਾਂ ਨਜ਼ਾਰਾ ਹੀ ਆ ਜਾਂਦਾ। ਸੋ ਜੀ ਹੁਣ ਅਸੀਂ ਪੱਗ ਦੀ ਗੱਲ ਜ਼ਰੂਰ ਕਰਨਾ ਚਾਹਵਾਂਗੇ ਕਿਉਂਕਿ ਪੱਗ ਹੈ ਨਾ ਜਿਹੜਾ ਉਹ ਮਰਦਾਂ ਦੇ ਲਈ ਪਰੰਪਰਾਗਤ ਤੌਰ 'ਤੇ ਇੱਕ ਵਿਲੱਖਣ ਇੱਕ ਸਿਰ ਦੇ ਉੱਤੇ ਜਿਹੜਾ ਕੱਪੜਾ ਉਹ ਪਹਿਨਿਆ ਜਾਂਦਾ ਅਤੇ ਜਿਹੜਾ ਕਿ ਉਹਨਾਂ ਦੀ ਸ਼ਾਨ ਨੂੰ ਹੋਰ ਵੀ ਚਾਰ ਚੰਨ ਲਾ ਦਿੰਦਾ। ਕਹਿੰਦੇ ਆ ਕਿ ਕੁੜਤਾ ਪਜਾਮਾ ਇੱਕ ਇਨਸਾਨ ਦੇ ਉਦੋਂ ਪਾਇਆ ਸੋਹਣਾ ਲੱਗਦਾ ਜਦੋਂ ਉਹਦੇ ਪੈਰ 'ਚ ਪਾਇਆ ਖੋਸਾ ਸੋਹਣਾ ਹੋਵੇ।
0: ਕਿਆ ਬਾਤ ਹੈ।
1: ਤੇ ਕਹਿੰਦੇ ਆ ਕਿ ਖੋਸਾ ਕਹਿੰਦੇ ਉਦੋਂ ਜ਼ਿਆਦਾ ਸੋਹਣਾ ਲੱਗਦਾ ਜਦੋਂ ਸਿਰ ਉੱਤੇ ਬੰਨੀ ਹੋਈ ਪੱਗ ਹੈ ਨਾ ਜਿਹੜੀ ਉਹ ਹੋਰ ਵੀ ਕਮਾਲ ਦੀ ਹੋਵੇ।
0: ਮਤਲਬ ਕਿ ਸਿਰ ਤੋਂ ਲੈ ਕੇ ਪੈਰ ਤੱਕ ਜਦੋਂ ਕੋਈ ਪੂਰੀ ਤਰ੍ਹਾਂ ਤਿਆਰ ਹੋਇਆ ਹੋਵੇ ਤਾਂ ਉਸਦੀ ਟੌਰ ਫਿਰ ਦੇਖਣੀ ਬਣਦੀ ਹੈ।
1: ਦੇਖਣੀ ਬਣਦੀ ਹੈ ਜੀ। ਅਤੇ ਸਾਡੇ ਪੰਜਾਬੀ ਗੱਭਰੂ ਜਿਹੜੇ ਹੈ ਵੀ ਉੱਚੇ ਲੰਮੇ ਚੌੜੇ ਅਤੇ ਉਹ ਹੋਰ ਵੀ ਜ਼ਿਆਦਾ ਸੋਹਣੇ ਲੱਗਦੇ ਨੇ ਜਦੋਂ ਉਹਨਾਂ ਨੇ ਆਪਣੇ ਸਿਰ ਦੇ ਉੱਤੇ ਤਾਜ ਦਸਤਾਰ ਸਜਾਈ ਹੁੰਦੀ ਹੈ।
0: ਅਤੇ ਜਦੋਂ ਉਹ ਇਸ ਤਰ੍ਹਾਂ ਪੂਰੀ ਤਰ੍ਹਾਂ ਤਿਆਰ ਹੁੰਦੇ ਨੇ ਪੱਗੜੀ ਪਹਿਨਦੇ ਨੇ ਪੱਗ ਪਹਿਨਦੇ ਨੇ ਸਜਾਉਂਦੇ ਨੇ ਉਸਨੂੰ ਨਾ ਤਾਂ ਉਹ ਪੂਰੀ ਦੁਨੀਆ ਦੇ ਵਿੱਚ ਅਲੱਗ ਹੀ ਨਜ਼ਰ ਆਉਂਦੇ ਨੇ।
1: ਜੀ ਬਿਲਕੁਲ। ਸੋ ਜੀ ਪੱਗਾਂ ਦੇ ਵੀ ਬਹੁਤ ਸਾਰੇ ਰੂਪ ਨੇ ਅਤੇ ਬਹੁਤ ਸਮੇਂ ਤੋਂ ਵੀ ਇਹ ਵੀ ਬਦਲਦੇ ਆ ਰਹੇ ਨੇ। ਸੋ ਇੱਕ ਸਮਾਂ ਹੁੰਦਾ ਸੀ ਜਦੋਂ ਟੌਰੇ ਵਾਲੀ ਪੱਗ ਬੰਨ੍ਹੀ ਜਾਂਦੀ ਸੀ। ਹੁਣ ਟੌਰਾ ਕੀ ਹੁੰਦਾ? ਟੌਰਾ ਹੁੰਦਾ ਜੀ ਪੱਗ ਬੰਨ੍ਹ ਕੇ ਉਹਦੇ ਨੀਚੋਂ ਇੱਕ ਲੜ ਛੱਡਿਆ ਜਾਂਦਾ ਸੀਗਾ ਅਤੇ ਉਹਨੂੰ ਟੌਰਾ ਕਿਹਾ ਜਾਂਦਾ।
0: ਤੁਰਲੇ ਵਾਲੀ ਵੀ ਕਹਿ ਰਹਿੰਦੇ ਸੀ ਸ਼ਾਇਦ।
1: ਉਹ ਤੁਰਲਾ ਹੁੰਦਾ ਸੀ ਜਿਹੜਾ ਪਿੱਛੇ ਮੋਰ ਦੇ ਫੰਘ ਵਾਂਗੂ ਉੱਪਰ ਨੂੰ ਦਿਖਾਈ ਦਿੰਦਾ ਸੀ ਨਾ। ਸੋ ਉਹ ਹੁੰਦਾ ਸੀਗਾ ਤੁਰਲਾ। ਸੋ ਜਿਹੜਾ ਤੁਰਲਾ ਲਾਇਆ ਜਾਂਦਾ ਸੀ ਅਕਸਰ ਹੀ ਪੱਗ ਨੂੰ ਪਹਿਲਾਂ ਮਾਵਾ ਦਿੱਤਾ ਜਾਂਦਾ ਸੀਗਾ ਫਿਰ ਉਹ ਪੱਗ ਨੂੰ ਮਾਵਾ ਦੇਣ ਤੋਂ ਬਾਅਦ ਕਿਉਂਕਿ ਉਹ ਉਹਨੇ ਕਿਉਂਕਿ ਸਾਰਾ ਦਿਨ ਖੜ੍ਹੇ ਰਹਿਣਾ ਹੁੰਦਾ ਸੀ ਹੈ ਨਾ ਢਹਿਣਾ ਨਹੀਂ ਸੀ ਹੁੰਦਾ ਤੁਰਲੇ ਨੇ ਅਤੇ ਇਸ ਕਰਕੇ ਉਹਨੂੰ ਪੂਰਾ ਕਠੋਰ ਮਾਵਾ ਜਿਹੜਾ ਉਹਨਾਂ ਦੇ ਲੜਾਂ 'ਤੇ ਦਿੱਤਾ ਜਾਂਦਾ ਸੀ ਅਤੇ ਫਿਰ ਉਸ ਤੋਂ ਬਾਅਦ ਇਹ ਜਿਹੜਾ ਪੱਗ ਬੰਨ੍ਹੀ ਜਾਂਦੀ ਸੀਗੀ ਅਤੇ ਇਹ ਅਕਸਰ ਹੀ ਅੱਜ ਦੇ ਸਮੇਂ ਦੇ ਵਿੱਚ ਅਸੀਂ ਜ਼ਿਆਦਾਤਰ ਭੰਗੜੇ ਗਿੱਧੇ ਦੇ ਵਿੱਚ ਜਿਹੜੇ ਸਾਡੇ ਮਰਦ ਹਿੱਸਾ ਲੈਂਦੇ ਨੇ ਅਸੀਂ ਉਹਨਾਂ ਦੇ ਬੰਨ੍ਹੀ ਹੋਈ ਵੇਖਦੇ ਹਾਂ ਅਤੇ ਅੱਜ ਕੱਲ੍ਹ ਤਾਂ ਅਸੀਂ ਇਹ ਵੇਖਦੇ ਕਿ ਟੋਪੀ ਨੁਮਾ ਜਿਹੜੇ ਟੌਰੇ ਵਾਲੀਆਂ ਪੱਗਾਂ ਨੇ ਉਹ ਬਾਜ਼ਾਰਾਂ ਦੇ ਵਿੱਚ ਆਮ ਮਿਲਦੀਆਂ ਨੇ ਕਿਉਂਕਿ ਬੱਚੇ ਬੰਨਣ ਤੋਂ ਕਈ ਵਾਰੀ ਗੁਰੇਜ਼ ਕਰ ਜਾਂਦੇ ਨੇ ਆਲਸ ਕਰ ਜਾਂਦੇ ਨੇ ਜਾਂ ਉਹਨਾਂ ਨੂੰ ਨਹੀਂ ਆਉਂਦੀ ਹੁੰਦੀ।
0: ਇੱਕ ਗੱਲ ਦੇਖਣੀ ਬਣਦੀ ਹੈ ਕਿ ਦੇਖੋ ਪੱਗ ਬੰਨਣ ਦਾ ਜੋ ਸਟਾਈਲ ਹੈ ਨਾ ਉਹ ਹਰੇਕ ਦਾ ਆਪਣਾ ਵੱਖੋ ਵੱਖਰਾ ਹੁੰਦਾ ਹੈ
1: ਜੀ ਬਿਲਕੁਲ
0: ਤੇ ਪਰ ਇਹ ਹੈ ਕਿ ਕੁੱਲ ਮਿਲਾ ਕੇ ਪੱਗ ਬਹੁਤ ਸੋਹਣੀ ਲੱਗਦੀ ਹੈ।
1: ਬਿਲਕੁਲ ਜੀ। ਸੋ ਇਸੇ ਤਰ੍ਹਾਂ ਜਦੋਂ ਅਸੀਂ ਇਹਦੀ ਕਿਸਮਾਂ ਦੀ ਗੱਲ ਕੀਤੀ ਆ ਤੇ ਤੁਸੀਂ ਸੁਣਿਆ ਹੋਣਾ ਪਟਿਆਲਾ ਸ਼ਾਹੀ ਪੱਗ ਹਨਾ ਫਿਰ ਉਸ ਤੋਂ ਬਾਅਦ ਮਤਲਬ ਕਿ ਵੱਖ ਵੱਖ ਸ਼ਹਿਰਾਂ ਦੀਆਂ ਵੱਖ ਵੱਖ ਤਰ੍ਹਾਂ ਦੀਆਂ ਪੱਗਾਂ ਨੇ ਜਿਹੜੀਆਂ ਅਕਸਰ ਬੰਨੀਆਂ ਜਾਂਦੀਆਂ ਨੇ ਤੇ ਤੁਸੀਂ ਕਈ ਵਾਰੀ ਇਹ ਵੇਖਿਆ ਹੋਣਾ ਸਾਨੂੰ ਅਸੀਂ ਜੇ ਇੱਕ ਤਜਰਬਾ ਕਰੀਏ ਅਸੀਂ ਇੱਕ ਹਨਾ ਵੀ ਆਪਦੇ ਸਿਰ 'ਤੇ ਪੱਗ ਬੰਨੀਏ ਤੇ ਕਦੇ ਕਦੇ ਇੰਝ ਲੱਗਦਾ ਕਿ ਬਹੁਤ ਭਾਰੀ ਹੈ ਪਰ ਜਿਹਦੇ ਸਿਰ ਦਾ ਤਾਜ ਹੁੰਦੀ ਹੈ ਨਾ ਉਹਨੂੰ ਕਦੇ ਵੀ ਭਾਰੀ ਨਹੀਂ ਲੱਗਦੀ।
0: ਦੇਖੋ ਪੱਗ ਦੇ ਬਾਰੇ ਹਮੇਸ਼ਾ ਇਹ ਕਿਹਾ ਜਾਂਦਾ ਹੈ ਕਿ ਤੁਹਾਡੀ ਅਲੱਗ ਪਹਿਚਾਣ ਤਾਂ ਹੈ ਹੀ ਤੁਹਾਡੀ ਸ਼ਾਨ ਤਾਂ ਹੈ ਹੀ ਨਾਲ ਹੀ ਸਾਨੂੰ ਹਾਦਸਿਆਂ ਤੋਂ ਗਰਮੀ ਤੋਂ ਵੀ ਬਚਾਉਂਦੀ ਹੈ।
1: ਜੀ ਬਿਲਕੁਲ ਜੀ। ਤੁਸੀਂ ਮਾਣ ਦੀ ਗੱਲ ਜਦੋਂ ਕਹੀ ਹੈ ਨਾ ਇਹ ਵਾਕਈ ਸਨਮਾਨ ਸਵੈ ਮਾਣ ਅਤੇ ਸਮਾਨਤਾ ਦਾ ਪ੍ਰਤੀਕ ਹੈ ਅਤੇ ਵਾਕਈ ਜਦੋਂ ਤੁਸੀਂ ਗੱਲ ਕੀਤੀ ਹੈ ਹਾਦਸਿਆਂ ਤੋਂ ਕਈ ਵਾਰੀ ਅਸੀਂ ਵੇਖਦੇ ਹਾਂ ਕਿ ਜਦੋਂ ਵਹੀਕਲ ਚਲਾ ਰਹੇ ਹੁੰਦੇ ਨੇ ਬਹੁਤੀ ਵਾਰੀ ਸਿਰ ਦੇ ਉੱਤੇ ਸੱਟ ਲੱਗਣ ਤੋਂ ਇਹ ਪੱਗ ਹੀ ਬਚਾ ਲੈਂਦੀ ਹੈ। ਸੋ ਪੱਗ ਇੱਕ ਜ਼ਿੰਦਗੀ ਦਾ ਸੋਹਣਾ ਅਤੇ ਬਹੁਤ ਹੀ ਪਿਆਰਾ ਹਿੱਸਾ ਹੈ।
0: ਤੇ ਜਦੋਂ ਕੋਈ ਮੁਟਿਆਰ ਕਿਸੇ ਗੱਭਰੂ ਨੂੰ ਪੱਗ ਬਣਾਉਣ ਦੇ ਵਿੱਚ ਮਦਦ ਕਰਦੀ ਹੈ ਨਾ
1: ਜੀ
0: ਉਦੋਂ ਫਿਰ ਕੁਝ ਇਸ ਤਰ੍ਹਾਂ ਪੁੱਛਦੀ ਹੈ।

0: ਹਾਂਜੀ ਵਾਹ, ਬਹੁਤ ਹੀ ਸੋਹਣਾ
1: ਜੀ।
0: ਗੀਤ।
1: ਸੋ ਕਹਿੰਦੇ ਨੇ ਕਿ ਇੱਕ ਬਹੁਤ ਹੀ ਪੁਰਾਣੀ ਕਹਾਵਤ ਹੈ ਵੀ ਆਦਮੀ ਆਪਣੀ ਗੁਫਤਰ, ਰਫਤਾਰ ਅਤੇ ਦਸਤਾਰ ਤੋਂ ਪੂਰਨ ਭਾਤ ਪਛਾਣਿਆ ਜਾਂਦਾ ਵੀ ਕਿੰਨੀ ਰਫਤਾਰ ਦੇ ਨਾਲ ਕੰਮ ਕਰਦਾ, ਕਿਸ ਤਰ੍ਹਾਂ ਗੱਲ ਕਰਦਾ ਅਤੇ ਦਸਤਾਰ ਕਿਸ ਤਰ੍ਹਾਂ ਦੀ ਬੰਨ੍ਹੀ ਹੈ, ਉਹਦੇ ਤੋਂ ਹੀ ਇੱਕ ਆਦਮੀ ਦੀ ਪਛਾਣ ਹੈ ਜਿਹੜੀ ਉਹ ਪਛਾਣੀ ਜਾਂਦੀ ਹੈ। ਆਖੇ ਇੱਕ ਬੋਲੀ ਵੀ ਬੜੀ ਮੇਰੇ ਸੁਣਨ 'ਚ ਅਕਸਰ ਆਉਂਦੀ ਹੁੰਦੀ ਸੀ, ਖੱਟਣ ਗਿਆ ਵੇ ਕੀ ਖੱਟ ਲਿਆਂਦਾ, ਖੱਟ ਕੇ ਲਿਆਂਦੇ ਪਾਵੇ, ਉਹਦਾ ਘਰ ਕੀ ਵਸਣਾ ਜਿਹਨੂੰ ਪੱਗ ਬੰਨ੍ਹਣੀ ਨਾ ਆਵੇ। ਸੋ ਦਸਤਾਰ ਹੈ ਨਾ ਜਿਹੜੀ ਉਹ ਇਹ ਨਹੀਂ ਹੈ ਕਿ ਸਿਰਫ ਪੰਜਾਬੀਆਂ ਦੀ ਪਛਾਣ, ਬਹੁਤ ਸਾਰੇ ਲੋਕ ਨੇ ਜਿਹੜੇ ਪੱਗਾਂ ਬੰਨ੍ਹਦੇ ਨੇ, ਤੁਸੀਂ ਰਾਜਸਥਾਨ ਸਾਈਡ ਜਾਓ ਤਾਂ ਉੱਥੇ ਵੀ ਪੱਗੜੀ ਬੰਨ੍ਹੀ ਜਾਂਦੀ ਹੈ। ਹਾਂਜੀ, ਸੋ ਜੇਕਰ ਤੁਸੀਂ ਹਰਿਆਣੇ ਵਾਲੇ ਪਾਸੇ ਜਾਓ ਤਾਂ ਉੱਥੇ ਵੀ ਪੱਗੜੀ ਦਾ ਰਿਵਾਜ਼ ਹੈ ਜਿਹੜਾ ਉਹ ਹੈਗਾ। ਸੋ ਬਾਕੀ ਆਪੋ ਆਪਣਾ, ਸਭ ਦੇ ਸਿਧਾਂਤ ਬਣੇ ਹੁੰਦੇ ਨੇ, ਸਭ ਨੇ ਆਪੋ ਆਪਣੀ ਜਿਹੜੀ ਜ਼ਿੰਦਗੀ ਬਸਰ ਕਰਨੀ ਹੈ ਅਤੇ ਜਿੱਥੋਂ ਦਾ ਜੋ ਇਨਸਾਨ ਹੈ ਉਹਨੇ ਉੱਥੋਂ ਦੀ ਹੀ ਸੱਭਿਆਚਾਰ ਨੂੰ ਅਪਣਾਉਣਾ ਹੈ ਨਾ।
0: ਬਿਲਕੁਲ, ਜੇ ਜੋ ਜਿਹੜੇ ਤੁਸੀਂ ਪਹਿਰਾਵਿਆਂ ਦੀ ਗੱਲ ਕੀਤੀ ਨਾ, ਉਸ ਵਿੱਚ ਬਹੁਤ ਸਾਰੇ ਪਹਿਰਾਵੇ, ਬਹੁਤ ਸਾਰੇ ਇਹੋ ਜਿਹੇ ਚੀਜ਼ਾਂ ਰਹਿ ਵੀ ਗਈਆਂ ਨੇ ਜੋ ਕਿ ਉਹਨਾਂ ਦੇ ਪਹਿਰਾਵੇ ਨੂੰ ਪੂਰੀ ਤਰ੍ਹਾਂ ਕੰਪਲੀਟ ਬਣਾਉਂਦੀਆਂ ਨੇ। ਪਰ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਜੇਕਰ ਸਾਨੂੰ ਸਲੀਕਾ ਹੋਵੇ, ਚੱਜ ਹੋਵੇ ਸਵਰਨ ਦਾ, ਤਾਂ ਕੋਈ ਵੀ ਇਨਸਾਨ ਬਹੁਤ ਸੋਹਣਾ ਲੱਗਦਾ ਹੈ। ਵੈਸੇ ਜਿਹੜੇ ਤੁਸੀਂ ਗੱਲਾਂ ਦੱਸੀਆਂ ਨੇ ਨਾ, ਜਿਹੜੇ ਵੀ ਮਰਦ ਕਹਿੰਦੇ ਨੇ ਕਿ ਸਾਰੀਆਂ ਚੀਜ਼ਾਂ ਤਾਂ ਸ਼ਿੰਗਾਰਨ ਦੀਆਂ ਔਰਤਾਂ ਲਈ ਬਣੀਆਂ ਹੋਈਆਂ ਨੇ, ਸਾਡੇ ਲਈ ਤਾਂ ਕੁਝ ਵੀ ਨਹੀਂ ਰਹਿ ਜਾਂਦਾ, ਹੁਣ ਉਹ ਜ਼ਰੂਰ ਸੋਚਣਗੇ ਕਿ ਦੇਖੋ ਕਿੰਨਾ ਕੁਝ ਹੈ ਅਤੇ ਸਾਡੀ ਵਿਰਾਸਤ ਦੇ ਵਿੱਚ, ਸਾਡੇ ਵਿਰਸੇ ਦੇ ਵਿੱਚ ਹੀ ਹੈ।
1: ਜੀ ਬਿਲਕੁਲ, ਸੋ ਇਸ ਵਿਰਸੇ ਦੇ ਨਾਲ ਚੱਲਣਾ ਸਾਡਾ ਫਰਜ਼ ਬਣਦਾ ਅਤੇ ਕਿਤੇ ਨਾ ਕਿਤੇ ਅੱਗੇ ਅਸੀਂ ਆਪਣੇ ਬੱਚਿਆਂ ਤੱਕ ਵੀ ਇਸ ਵਿਰਸੇ ਨੂੰ ਪਹੁੰਚਦਾ ਕਰੀਏ। ਅਸੀਂ ਸਿਰਫ ਇਹ ਸਜਾਵਟ ਵਾਸਤੇ ਨਹੀਂ ਪਹਿਲੇ ਦਿਨ ਤੋਂ ਪਹਿਨ ਰਹੇ, ਕਿਤੇ ਨਾ ਕਿਤੇ ਸਾਡੀ ਦੇਹ ਦੀ ਕੰਫਰਟੇਬਲ ਵਾਸਤੇ, ਕਿਉਂਕਿ ਜੇਕਰ ਸਰੀਰ ਤੁਰਨ ਫਿਰਨ ਦੇ ਵਿੱਚ ਥੋੜ੍ਹਾ ਜਿਹਾ ਕੰਫਰਟੇਬਲ ਮਹਿਸੂਸ ਕਰੇਗਾ ਤਾਂ ਮੈਨੂੰ ਲੱਗਦਾ ਕੰਮ ਕਰਨਾ ਓਨਾ ਹੀ ਸੁਖਾਲਾ ਹੋ
0: ਜਾਵੇ
1: ਹੈ ਨਾ। ਸਰੀਰ ਦੀ ਸੁਖਾਂਦ ਹੈ ਜਿਹੜੀ ਉਹ ਪਹਿਲਾਂ, ਬਾਕੀ ਸਾਰੇ ਕੰਮ ਬਾਅਦ 'ਚ ਨੇ। ਅਤੇ ਜਿਹੜਾ ਹੁਣ ਅੱਜ ਦੇ ਸਮੇਂ ਦੇ ਵਿੱਚ ਅਸੀਂ ਪਜਾਮਾ ਵੇਖ ਰਹੇ ਹਾਂ ਅਤੇ ਕਿਤੇ ਨਾ ਕਿਤੇ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਅੱਜ ਦਾ ਪਜਾਮਾ ਜਿਹੜਾ ਉਹ ਉੱਚਾ ਵੀ ਹੁੰਦਾ ਜਾ ਰਿਹਾ ਹੈ।
0: ਬਿਲਕੁਲ ਬਿਲਕੁਲ ਜੀ, ਕੁੱਲ ਮਿਲਾ ਕੇ ਗੱਲ ਇਹ ਹੈ ਕਿ ਆਧੁਨਿਕਤਾ ਦੇ ਇਸ ਦੌਰ ਦੇ ਵਿੱਚ ਚਾਹੇ ਅਸੀਂ ਅੱਗੇ ਵੱਧ ਰਹੇ ਹਾਂ ਅਤੇ ਉਹ ਸਮੇਂ ਦੇ ਨਾਲ ਚੱਲਣਾ ਜ਼ਰੂਰੀ ਵੀ ਹੈ, ਪਰ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਇਹ ਹੈ ਕਿ ਅਸੀਂ ਆਪਣਾ ਵਿਰਸਾ, ਆਪਣਾ ਸੱਭਿਆਚਾਰ, ਆਪਣਾ ਪਹਿਰਾਵਾ, ਆਪਣਾ ਖਾਣ ਪੀਣ, ਯਾਨੀ ਕਿ ਆਪਣਾ ਜੋ ਮੂਲ ਸੁਭਾਅ ਹੈ, ਆਪਣੀਆਂ ਜੜ੍ਹਾਂ ਨੇ, ਉਹ ਆਪਣਾ ਵਿਰਸਾ ਹੈ, ਉਸਨੂੰ ਕਦੇ ਨਾ ਵਿਸਾਰੀਏ, ਉਸਨੂੰ ਹਮੇਸ਼ਾ ਨਾਲ ਲੈ ਕੇ ਚੱਲੀਏ, ਤਾਂ ਹੀ ਤੁਹਾਡੀ ਪਹਿਚਾਣ ਜਿਹੜੀ ਹੈ ਉਹ ਕਾਇਮ ਰਹਿ ਸਕਦੀ ਹੈ।
1: ਜੀ ਬਿਲਕੁਲ ਸੀ, ਇੱਕ ਸਮਾਂ ਸੀ ਜਦੋਂ ਕੁੜਤਿਆਂ ਦੇ ਉੱਤੇ ਗੀਜੇ ਲੱਗਦੇ ਹੁੰਦੇ ਸੀ ਅਤੇ ਅੱਜ ਕੱਲ੍ਹ ਪੈਂਟਾਂ ਦੇ ਵੀ ਅਤੇ ਪਜਾਮਿਆਂ ਦੇ ਵੀ ਲੱਗਦੇ ਨੇ
0: ਜੀ।
1: ਸੋ ਵੱਖਰੇ ਮੈਂ ਨਾ ਜਿਹੜਾ ਉਹ ਸਮੇਂ ਦੀ ਇੱਕ ਪਛਾਣ ਹੈ, ਆਉਣਾ ਜ਼ਰੂਰੀ ਹੈ ਪਰ ਜਿਹੜਾ ਪਿਛਲਾ ਉਹਨੂੰ ਜੇ ਅਸੀਂ ਭੁੱਲ ਜਾਈਏ ਤਾਂ ਅਸੀਂ ਸਭ ਤੋਂ ਵੱਡੇ ਮੂਰਖ ਹੋਵਾਂਗੇ।
0: ਬਿਲਕੁਲ ਜੀ, ਆਪਣੇ ਆਪ ਨੂੰ ਜੇਕਰ ਅਸੀਂ ਆਪਣੇ ਆਉਣ ਵਾਲੀ ਪੀੜ੍ਹੀਆਂ ਨੂੰ ਬਚਾ ਕੇ ਰੱਖਣਾ ਹੈ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਵਿਰਸੇ ਨੂੰ ਬਚਾ ਕੇ ਰੱਖੀਏ, ਵਿਰਸੇ ਨਾਲ ਜੁੜ ਕੇ ਰਹੀਏ। ਜਦੋਂ ਵੀ ਕਿਤੇ ਕੋਈ ਮੁਟਿਆਰ ਪੰਜਾਬੀ ਸੂਟ ਪੂਰੀ ਤਰ੍ਹਾਂ ਪਹਿਨ ਕੇ ਦੁਪੱਟਾ ਲੈ ਕੇ ਨਿਕਲਦੀ ਹੈ ਤਾਂ ਸਾਰੇ ਉਸ ਵੱਲ ਦੇਖਦੇ ਰਹਿ ਜਾਂਦੇ ਨੇ। ਇਸੇ ਤਰ੍ਹਾਂ ਕੋਈ ਜੇਕਰ ਗੱਭਰੂ ਵੀ ਕੁੜਤਾ ਪਜਾਮਾ ਕੈਂਠਾ ਜੁੱਤੀ ਪਾ ਕੇ ਨਿਕਲੇਗਾ ਤਾਂ ਵੀ ਉਹ ਵੱਖਰਾ ਹੀ ਨਜ਼ਰ ਆਏਗਾ। ਸੋ ਸਾਡੇ ਅੱਜ ਦੇ ਪ੍ਰੋਗਰਾਮ ਦਾ ਜੋ ਮੁੱਖ ਸੁਨੇਹਾ ਇਹੀ ਹੈ ਕਿ ਤੁਸੀਂ ਆਪਣੇ ਜਿਹੜਾ ਰਵਾਇਤੀ ਪਹਿਰਾਵਾ ਹੈ ਉਹ ਜ਼ਰੂਰ ਪਹਿਨੋ, ਸਮੇਂ ਸਮੇਂ 'ਤੇ ਤੁਹਾਨੂੰ ਵੀ ਜੇਕਰ ਤੁਸੀਂ ਪਹਿਨਦੇ ਰਹੋਗੇ ਚੰਗਾ ਲੱਗੇਗਾ।
1: ਜੀ ਬਿਲਕੁਲ, ਚੰਗਾ ਵੀ ਲੱਗੇਗਾ ਅਤੇ ਤੁਸੀਂ ਆਪਣੇ ਆਪ ਨੂੰ ਸਹਿਜ ਮਹਿਸੂਸ ਕਰੋਗੇ। ਸੋ ਇਸ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਮੈਨੂੰ ਅਮਨਪ੍ਰੀਤ ਨੂੰ
0: ਅਤੇ ਮੈਨੂੰ ਪੂਨਮ ਨੂੰ ਖਤਮ ਕਰਨ ਦੀ ਦਿਓ ਜੀ ਇਜਾਜ਼ਤ।
1: ਨਮਸਕਾਰ।

ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 1:15 ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ। ਦੁਪਹਿਰ 2:30 ਪ੍ਰੋਗਰਾਮ ਹੋਏਗਾ ਰੰਗਲੀ ਧਰਤੀ, ਜਿਹਦੇ ਵਿੱਚ ਤੁਸੀਂ ਗਿਰਧਾਰੀ ਲਾਲ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਮਾਤਾ ਦੀਆਂ ਗਾਈਆਂ ਭੇਂਟਾਂ ਦਾ ਗੁਣਗਾਨ ਸੁਣੋਗੇ। ਸਾਡੀ ਦੂਜੀ ਸਭਾ ਦੀ ਸ਼ੁਰੂਆਤ ਦੇ ਵਿੱਚ ਬਾਅਦ ਦੁਪਹਿਰ 4:02 'ਤੇ ਪ੍ਰੋਗਰਾਮ ਹੋਏਗਾ ਪੰਜਾਬੀ ਫਿਲਮ ਸੰਗੀਤ। ਦਿਹਾਤੀ ਪ੍ਰੋਗਰਾਮ ਰੋਜ਼ ਦੀ ਤਰ੍ਹਾਂ ਸ਼ਾਮ 6:30, ਜਿਹਦੇ ਵਿੱਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ ਅਤੇ ਗੀਤ ਸੰਗੀਤ ਦੇ ਨਾਲ ਨਾਲ ਘਰੇਲੂ ਪੱਧਰ 'ਤੇ ਡੰਗਰਾਂ ਦੀ ਸੰਭਾਲ, ਇਸ ਬਾਬਤ ਡਾਕਟਰ ਪਰਵਿੰਦਰ ਕੌਰ ਹੋਰਾਂ ਨਾਲ ਕੀਤੀ ਗੱਲਬਾਤ ਸੁਣਾਈ ਜਾਏਗੀ।

7:40 ਤੇ ਸਮਾਂ ਹੋਏਗਾ ਇੰਗਲਿਸ਼ ਟਾਕ ਦਾ, ਔਰ ਜਿਹਦੇ ਵਿੱਚ ਐਡਵੋਕੇਟ ਹਰਲੀਨ ਦੁੱਗਲ ਵਾਲੀਆ ਟੈਰਰ ਅਵਰ ਕਾਮਨ ਐਨਮੀ ਇਹਦੇ ਬਾਬਤ ਵਿਚਾਰ ਪੇਸ਼ ਕਰਨਗੇ। ਜ਼ਿੰਦਗੀ ਹਸੀਨ ਹੈ, ਇਹ ਪ੍ਰੋਗਰਾਮ ਤੁਸੀਂ ਸੁਣ ਸਕੋਗੇ ਰਾਤ 8 ਵਜੇ। ਰਾਤ 9:30 ਵਜੇ ਤੁਸੀਂ ਖੇਡਾਂ ਦੇ ਰਿਵਾਇਤੀ ਪ੍ਰੋਗਰਾਮ ਖੇਡ ਸੰਸਾਰ ਦਾ ਆਨੰਦ ਲੈ ਸਕੋਗੇ।

ਰਾਤ 10:02 ਤੇ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ ਦੇ ਤਹਿਤ ਤੁਸੀਂ ਅੱਜ ਸੁਭਾਸ਼ ਚੰਦਰ ਘੋਸ਼ ਹੋਰਾਂ ਦਾ ਗਿਟਾਰ ਵਾਦਨ ਸੁਣੋਗੇ। ਰਾਗ ਰਹੇਗਾ ਰਾਗੇਸ਼ਵਰੀ ਔਰ ਤਬਲੇ ਤੇ ਉਹਨਾਂ ਦੀ ਸੰਗਤ ਕਰਨਗੇ ਅਜੇ ਸਹਿਗਲ। ਸਰਗਮ ਪ੍ਰੋਗਰਾਮ ਦਾ ਸਮਾਂ ਰਹੇਗਾ ਰਾਤ 10:30। ਇਹ ਸਨ ਸਾਡੇ ਹੁਣ ਤੱਕ ਦੇ ਪੇਸ਼ ਕੀਤੇ ਜਾਣ ਵਾਲੇ ਪ੍ਰੋਗਰਾਮ। ਆਓ ਸੁਣਦੇ ਹਾਂ ਕੁਝ ਸੰਦੇਸ਼।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅੱਜ ਲਗਭਗ 90 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ, ਜੋ ਕਿ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ 'ਚ ਦੂਜਾ ਵਾਧਾ ਹੈ। ਦਿੱਲੀ ਵਿੱਚ ਪੈਟਰੋਲ ਦੀ ਕੀਮਤ ਹੁਣ 98 ਰੁਪਏ 64 ਪੈਸੇ ਪ੍ਰਤੀ ਲੀਟਰ, ਜਦਕਿ ਡੀਜ਼ਲ ਦੀ ਕੀਮਤ 91 ਰੁਪਏ 58 ਪੈਸੇ ਹੈ। ਮੁੰਬਈ 'ਚ ਪੈਟਰੋਲ 107 ਰੁਪਏ 59 ਅਤੇ ਡੀਜ਼ਲ 94 ਰੁਪਏ 8 ਪੈਸੇ ਪ੍ਰਤੀ ਲੀਟਰ ਵਿਕ ਰਿਹਾ ਹੈ। ਕੋਲਕਾਤਾ ਵਿੱਚ ਪੈਟਰੋਲ ਦੀਆਂ ਕੀਮਤਾਂ 109 ਰੁਪਏ 70 ਪੈਸੇ ਅਤੇ ਡੀਜ਼ਲ 96 ਰੁਪਏ 70 ਪੈਸੇ ਦਰਜ ਕੀਤੀਆਂ ਗਈਆਂ ਨੇ, ਜਦਕਿ ਚੇਨਈ 'ਚ ਪੈਟਰੋਲ ਦੀ ਕੀਮਤ 104 ਰੁਪਏ 49 ਪੈਸੇ ਅਤੇ ਡੀਜ਼ਲ 96 ਰੁਪਏ 11 ਪੈਸੇ ਪ੍ਰਤੀ ਲੀਟਰ ਹੈ। ਇਹ ਵਾਧਾ 15 ਮਈ ਨੂੰ 3 ਰੁਪਏ ਪ੍ਰਤੀ ਲੀਟਰ ਦੇ ਵਾਧੇ ਤੋਂ ਕੁਝ ਦਿਨ ਬਾਅਦ ਹੀ ਕੀਤਾ ਗਿਆ। ਇਹ 4 ਸਾਲਾਂ ਤੋਂ ਵੱਧ ਸਮੇਂ 'ਚ ਈਂਧਨ ਦੀਆਂ ਕੀਮਤਾਂ 'ਚ ਪਹਿਲਾ ਬਦਲਾਅ ਸੀ। ਈਰਾਨ ਸੰਘਰਸ਼ ਅਤੇ ਹੌਰਮੁਸ ਪਨਚੋੜ ਵਿੱਚ ਰੁਕਾਵਟ ਦਰਮਿਆਨ ਵਿਸ਼ਵ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਵਾਧੇ ਤੋਂ ਬਾਅਦ ਇਹ ਵਾਧਾ ਹੋਇਆ ਏ। ਪੰਜਾਬ ਰਾਜ ਚੋਣ ਕਮਿਸ਼ਨ ਨੇ 26 ਮਈ ਨੂੰ 8 ਨਗਰ ਨਿਗਮਾਂ ਸਮੇਤ 105 ਸਥਾਨਕ ਇਕਾਈਆਂ ਲਈ ਹੋਣ ਵਾਲੀਆਂ ਆਉਂਦੀਆਂ ਨਗਰ ਨਿਗਮ ਆਮ ਚੋਣਾਂ 2026 ਲਈ ਦਾਖਲ ਕੀਤੀਆਂ 713 ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਨੇ। ਚੋਣ ਕਮਿਸ਼ਨ ਮੁਤਾਬਕ 16 ਮਈ ਦੀ ਆਖਰੀ ਤਰੀਕ ਤੱਕ ਕੁੱਲ 10,809 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਦਾਖਲ ਕੀਤੀਆਂ ਸਨ। 18 ਮਈ ਨੂੰ ਜਾਂਚ ਤੋਂ ਬਾਅਦ ਹੁਣ ਚੋਣ ਮੈਦਾਨ 'ਚ 10,096 ਉਮੀਦਵਾਰ ਨੇ। ਨਗਰ ਨਿਗਮ ਚੋਣਾਂ ਲਈ 151 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਨੇ। ਨਗਰ ਪ੍ਰੀਸ਼ਦ ਲਈ ਦਾਖਲ ਕੀਤੇ ਗਏ 447 ਅਤੇ ਨਗਰ ਪੰਚਾਇਤਾਂ ਲਈ ਦਾਖਲ ਕੀਤੇ 115 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਨੂੰ ਚੋਣ ਕਮਿਸ਼ਨ ਨੇ ਰੱਦ ਕਰ ਦਿੱਤਾ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ ਅੱਜ 19 ਮਈ ਹੈ। ਨਤੀਜੇ 29 ਮਈ ਨੂੰ ਐਲਾਨੇ ਜਾਣਗੇ। ਕਮਿਸ਼ਨ ਨੇ ਸਾਰੇ 23 ਜ਼ਿਲ੍ਹਿਆਂ ਵਿੱਚ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਜਨਰਲ ਆਬਜ਼ਰਵਰ ਵਜੋਂ ਨਿਯੁਕਤ ਕੀਤਾ ਅਤੇ ਚੋਣਾਂ ਨੂੰ ਨਿਰਪੱਖ, ਆਜ਼ਾਦ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਕੀਤੇ ਨੇ। ਸਰਵਉੱਚ ਅਦਾਲਤ ਨੇ ਅੱਜ ਜਨਤਕ ਥਾਵਾਂ 'ਤੇ ਫੜੇ ਗਏ ਆਵਾਰਾ ਕੁੱਤਿਆਂ ਨੂੰ ਟੀਕਾਕਰਨ ਜਾਂ ਨਸਬੰਦੀ ਤੋਂ ਬਾਅਦ ਵਾਪਸ ਨਾ ਛੱਡਣ ਦੇ ਆਪਣੇ ਪਹਿਲੇ ਨਿਰਦੇਸ਼ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ। ਜਸਟਿਸ ਵਿਕਰਮ ਨਾਥ ਦੀ ਅਗਵਾਈ ਵਾਲੇ ਬੈਂਚ ਨੇ ਨਵੰਬਰ 2025 ਦੇ ਹੁਕਮ 'ਚ ਸੋਧ ਕਰਨ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਅਤੇ ਅਧਿਕਾਰੀਆਂ ਨੂੰ ਅਜਿਹੇ ਕੁੱਤਿਆਂ ਨੂੰ ਸ਼ੈਲਟਰਾਂ ਵਿੱਚ ਰੱਖਣ ਦੇ ਨਿਰਦੇਸ਼ ਦਿੱਤੇ ਨੇ। ਬੱਚਿਆਂ, ਬਜ਼ੁਰਗਾਂ ਅਤੇ ਮੁਸਾਫਰਾਂ 'ਤੇ ਕੁੱਤਿਆਂ ਦੇ ਹਮਲਿਆਂ ਦੀਆਂ ਬਹੁਤ ਚਿੰਤਾਜਨਕ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਅਦਾਲਤ ਨੇ ਕਿਹਾ ਕਿ ਇਹ ਸਮੱਸਿਆ ਹਵਾਈ ਅੱਡਿਆਂ ਅਤੇ ਰਿਹਾਇਸ਼ੀ ਕਲੋਨੀਆਂ ਸਮੇਤ ਸੰਵੇਦਨਸ਼ੀਲ ਜਨਤਕ ਖੇਤਰਾਂ 'ਚ ਫੈਲ ਗਈ ਹੈ। ਬੈਂਚ ਨੇ ਚੇਤਾਵਨੀ ਦਿੱਤੀ ਕਿ ਜੋ ਅਧਿਕਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ 'ਚ ਅਸਫਲ ਰਹਿੰਦੇ ਨੇ ਉਹਨਾਂ ਨੂੰ ਮਾਨਹਾਨੀ ਅਤੇ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਦਾਲਤ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜਾਨਵਰਾਂ ਦੇ ਜਨਮ ਨਿਯੰਤਰਣ ਕੇਂਦਰ ਸਥਾਪਿਤ ਕਰਨ ਅਤੇ ਰੇਬਿਜ਼ ਵਿਰੋਧੀ ਟੀਕਿਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਅਤੇ ਰੇਬਿਜ਼ ਤੋਂ ਪ੍ਰਭਾਵਿਤ ਜਾਂ ਖਤਰਨਾਕ ਕੁੱਤਿਆਂ ਦੀ ਇੱਛਾ ਮੌਤ ਸਮੇਤ ਕਾਨੂੰਨੀ ਤੌਰ 'ਤੇ ਮਨਜ਼ੂਰ ਉਪਾਅ ਕਰਨ ਦੇ ਨਿਰਦੇਸ਼ ਵੀ ਦਿੱਤੇ ਨੇ। ਉੱਚ ਅਦਾਲਤਾਂ ਨੂੰ ਆਪਣੇ ਪੱਧਰ 'ਤੇ ਲਏ ਨੋਟਿਸ ਵਾਲੇ ਮਾਮਲਿਆਂ ਰਾਹੀਂ ਪਾਲਣਾ ਦੀ ਨਿਗਰਾਨੀ ਕਰਨ ਲਈ ਕਿਹਾ ਗਿਆ। ਪੰਜਾਬ 'ਚ 2 ਵੱਖ ਵੱਖ ਸੜਕ ਹਾਦਸਿਆਂ ਵਿੱਚ 1 ਪੁਲਿਸ ਕਰਮਚਾਰੀ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਅੱਜ ਸਵੇਰੇ ਗੁਰਦਾਸਪੁਰ 'ਚ 1 ਸੜਕ ਹਾਦਸੇ 'ਚ ਕਾਰ ਸਵਾਰ 4 ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇਹ ਕਾਰ ਪਠਾਨਕੋਟ ਤੋਂ ਆਉਂਦੇ ਹੋਏ ਇੱਕ ਅਣਪਛਾਤੇ ਭਾਰੀ ਵਾਹਨ ਨਾਲ ਟਕਰਾ ਗਈ। 4 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਧਰ ਹੁਸ਼ਿਆਰਪੁਰ ਵਿੱਚ 1 ਹੋਰ ਸੜਕ ਹਾਦਸੇ 'ਚ 1 ਪੁਲਿਸ ਕਰਮਚਾਰੀ ਦੀ ਮੌਤ ਹੋ ਗਈ। ਇਹ ਹਾਦਸਾ ਪੁਲਿਸ ਕਰਮਚਾਰੀ ਦੀ ਕਾਰ ਦੇ ਦੂਜੇ ਪਾਸੇ ਤੋਂ ਆ ਰਹੇ ਇੱਕ ਟਰੱਕ ਨਾਲ ਟਕਰਾਉਣ ਕਾਰਨ ਵਾਪਰਿਆ। ਦੋਵਾਂ ਮਾਮਲਿਆਂ ਵਿੱਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਅਤੇ ਹਰਿਆਣਾ 'ਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਹੋਣ ਕਾਰਨ ਕੱਲ੍ਹ ਤੋਂ ਹੀ ਅੱਤ ਦੀ ਗਰਮੀ ਕਾਰਨ ਲੂ ਵਗ ਰਹੀ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ, ਜਿਸ ਨੇ ਪਹਿਲਾਂ ਹੀ ਅੱਤ ਦੀ ਗਰਮੀ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੋਇਆ, ਨੇ ਆਉਣ ਵਾਲੇ 3 ਤੋਂ 4 ਦਿਨਾਂ 'ਚ ਵੱਧ ਤੋਂ ਵੱਧ ਤਾਪਮਾਨ 'ਚ ਹੋਰ ਵਾਧਾ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਲੋਕਾਂ ਨੂੰ ਦੁਪਹਿਰ ਦੇ ਸਮੇਂ ਸਾਵਧਾਨੀ ਵਰਤਣ ਦੀ ਸਲਾਹ ਦਿੰਦਿਆਂ ਆਕਾਸ਼ਵਾਣੀ ਨੂੰ ਦੱਸਿਆ ਕਿ ਇਹਨਾਂ ਸੂਬਿਆਂ 'ਚ ਤਾਪਮਾਨ ਕਰੀਬ 45 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਹੋਣ ਦੀ ਸੰਭਾਵਨਾ ਹੈ।
1: 3 ਸੇ 4 ਦਿਨ ਆਪ ਦੇਖੇਂਗੇ ਟੈਂਪਰੇਚਰ ਬੜੇਂਗੇ ਔਰ ਅਭੀ ਆਲਰੇਡੀ ਟੈਂਪਰੇਚਰ ਜੋ ਹੈ 42-43 ਕੇ ਬੀਚ ਮੇਂ ਔਰ ਹਿਸਾਰ ਜੋ ਹੈ 45 ਕੇ ਆਸ ਪਾਸ ਆ ਗਿਆ ਹੈ ਤੋ ਇਸਮੇਂ ਔਰ ਬੜੋਤਰੀ ਆਪ ਦੇਖੇਂਗੇ 3 ਸੇ 4 ਦਿਨ ਖਾਸਕਰ ਜੋ ਪੰਜਾਬ ਹਰਿਆਣਾ ਕੇ ਵੈਸਟਰਨ ਜ਼ਿਲ੍ਹੇ ਹੈ ਜਿਸਮੇਂ ਅਗਰ ਪੰਜਾਬ ਮੇਂ ਹਮ ਦੇਖਤੇ ਹੈ ਤੋ ਫਿਰੋਜ਼ਪੁਰ, ਫਜ਼ਿਲਕਾ, ਬਠਿੰਡਾ, ਮੁਕਤਸਰ, ਮਾਨਸਾ, ਸੰਗਰੂਰ ਔਰ ਫਿਰ ਨੌਰਥ ਵੈਸਟਰਨ ਵੱਲ ਤਰਨ ਤਾਰਨ, ਅੰਮ੍ਰਿਤਸਰ, ਯਹਾਂ ਪੇ ਟੈਂਪਰੇਚਰ 45 ਕੇ ਆਸ ਪਾਸ ਚਲੇ ਜਾਏਂਗੇ। ਬਾਕੀ ਪੰਜਾਬ ਮੇਂ ਵੀ ਟੈਂਪਰੇਚਰ ਬੜੇਂਗੇ ਲੇਕਿਨ ਯਹਾਂ ਜ਼ਿਆਦਾ ਹੋਂਗੇ। ਇਸੀ ਤਰ੍ਹਾਂ ਸੇ ਹਰਿਆਣਾ ਕੇ ਜੋ ਜ਼ਿਲ੍ਹੇ ਹੈ ਜਿਸਮੇਂ

0: ਸਿਰਸਾ, ਹਿਸਾਰ, ਫਤਿਹਾਬਾਦ, ਮਹਿੰਦਰਗੜ੍ਹ, ਭਿਵਾਨੀ, ਰੋਹਤਕ, ਝੱਜਰ, ਫਰੀਦਾਬਾਦ, ਗੁਰੂਗ੍ਰਾਮ, ਯੇ ਐਸੇ ਜ਼ਿਲ੍ਹੇ ਹੈ ਜਹਾਂ ਪੇ ਜ਼ਿਆਦਾ ਅਸਰ ਹੋਗਾ। ਤੋ ਲੂ ਕੀ ਸਥਿਤੀ ਬਨੇਗੀ ਔਰ ਉਸਕੇ ਲੀਏ ਹਮਨੇ ਯੈਲੋ ਅਲਰਟ ਰੱਖਾ ਹੁਆ ਹੈ। ਯੇ ਕਰੀਬ 3 ਸੇ 4 ਦਿਨ ਕਾ ਸਮੇਂ ਹੈ, ਇਸਮੇਂ ਬਾਰਿਸ਼ ਕੀ ਕੋਈ ਸੰਭਾਵਨਾ ਨਹੀਂ ਹੈ, ਡਰਾਈ ਕੰਡੀਸ਼ਨ ਰਹੇਗੀ।
1: ਇਸ ਦੇ ਨਾਲ ਨਾਲ ਚੰਡੀਗੜ੍ਹ ਦੇ ਅਤੇ ਇਸ ਦੇ ਆਲੇ ਦੁਆਲੇ ਦੇ ਕਸਬਿਆਂ, ਪੰਚਕੂਲਾ ਅਤੇ ਮੋਹਾਲੀ ਵਿੱਚ ਵੀ ਵੱਧ ਤੋਂ ਵੱਧ ਤਾਪਮਾਨ 'ਚ ਵਾਧਾ ਹੋਵੇਗਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 'ਤੇ। ਨਮਸਕਾਰ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਔਰ ਸਮਾਂ ਹੋ ਗਿਆ ਹੈ ਪ੍ਰੋਗਰਾਮ ਫੌਜੀ ਵੀਰਾਂ ਲਈ। ਤਿਆਰ ਸ਼ੁਰੂ ਕਰਦੇ ਹਾਂ ਫੌਜੀ ਵੀਰਾਂ ਲਈ।

जय हिंद फौजी वीरो, थोड़ा दोस्त रेडियो बेली गौरव हाजिर है लैके प्रोग्राम फौजी वीरा लई। यह प्रोग्राम है जिदे विच असी खास करके अपने फौजी वीरां दे मनोरंजन लई गीत संगीत लैके आने हैं। तो अज दा यह प्रोग्राम एक बार फिर फौजी वीरां नूं समर्पित। और अज गर्मी बहुत हो गई है, हुणे थोड़ी देर पहला ਤੁਸੀਂ ਖਬਰਾਂ ਦੇ ਵਿੱਚ ਵੀ ਸੁਣਿਆ ਕਿ ਪੰਜਾਬ ਔਰ ਉਹਦੇ ਆਲੇ ਦੁਆਲੇ ਗਰਮੀ ਵੱਧ ਗਈ। ਵੈਸੇ ਤਾਂ ਸਾਰੇ ਇੰਡੀਆ ਦੇ ਵਿੱਚ ਹੀ, ਸਾਰੇ ਨੌਰਥ ਇੰਡੀਆ ਦੇ ਵਿੱਚ ਗਰਮੀ ਜਿਹੜਾ ਹੈ ਉਹ ਆਪਣਾ ਪ੍ਰਕੋਪ ਦਿਖਾ ਰਹੀ ਹੈ। ਲੇਕਿਨ ਤੁਸੀਂ ਸਾਰਿਆਂ ਨੇ ਗਰਮੀ ਦੇ ਨਾਲ ਨਾਲ ਆਪਣੇ ਆਪ ਨੂੰ ਵੀ ਸ਼ਾਂਤ ਰੱਖਣਾ। ਕਿਵੇਂ ਰੱਖਣਾ? ਤੁਹਾਨੂੰ ਸਾਰਿਆਂ ਨੂੰ ਪਤਾ, ਪਾਣੀ ਪੀਣਾ, ਧੁੱਪ ਦੇ ਵਿੱਚ ਘੱਟ ਜਾਣਾ। ਔਰ ਸਾਡੇ ਫੌਜੀ ਵੀਰ ਜਿਹੜੇ ਖੜ੍ਹੇ ਹੋਏ ਨੇ ਸਰਹੱਦਾਂ ਉੱਤੇ ਗਰਮੀ ਦੇ ਵਿੱਚ, ਧੁੱਪ ਦੇ ਵਿੱਚ, ਔਰ ਹਰ ਤਰ੍ਹਾਂ ਦੀ ਮੁਸੀਬਤਾਂ ਦੇ ਵਿੱਚ ਸਾਨੂੰ ਰੱਖਿਆ ਕਰਨ ਲਈ, ਉਹਨਾਂ ਦੀ ਸਲਾਮਤੀ ਲਈ ਦੁਆ ਕਰਨੀ ਹੈ। ਔਰ ਅਸੀਂ ਉਹਨਾਂ ਦੀ ਸਲਾਮਤੀ ਔਰ ਉਹਨਾਂ ਦੇ ਮਨੋਰੰਜਨ ਲਈ ਇੱਥੇ ਗੀਤ ਸੰਗੀਤ ਦਾ ਪ੍ਰਬੰਧ ਕੀਤਾ ਹੋਇਆ। ਅਤੇ ਫਿਰ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਹੈ ਨਾ, ਉਹ ਕਰਨ ਜਾ ਰਿਹਾ ਕਿਸ਼ੋਰ ਕੁਮਾਰ ਦੇ ਗਾਏ ਗੀਤ ਨਾਲ। ਕਿਉਂਕਿ ਕਿਸ਼ੋਰ ਕੁਮਾਰ ਦੇ ਜਿਹੜੇ ਗਾਏ ਗੀਤ ਹੈ ਨਾ, ਉਹ ਹਾਂ ਨੂੰ ਠੰਡ ਵੇ ਦਿੰਦੇ ਨੇ। ਅਤੇ ਉਹਨਾਂ ਦਾ ਗਾਇਆ ਗੀਤ ਇਹ ਹੈ ਕਿ ਗਰਮੀ ਨੂੰ ਅਸੀਂ ਵੇਖਦੇ ਹਾਂ ਉਹ ਸਾਨੂੰ ਕੀ ਕਹਿੰਦੀ ਹੈ। ਅਤੇ ਆਓ ਫਿਰ ਸ਼ੁਰੂ ਕਰੀਏ ਪ੍ਰੋਗਰਾਮ। ਪ੍ਰੋਗਰਾਮ ਦਾ ਪਹਿਲਾ ਗੀਤ ਜਿਹਨੂੰ ਗਾਇਆ ਕਿਸ਼ੋਰ ਕੁਮਾਰ, ਆਸ਼ਾ ਭੋਂਸਲੇ ਅਤੇ ਉਹਨਾਂ ਦੇ ਸਾਥੀਆਂ ਨੇ, ਔਰ ਇਹਨੂੰ ਲਿਆ ਗਿਆ ਫਿਲਮ ਰੌਕੀ ਦੇ ਵਿੱਚ। 1981 ਦੇ ਵਿੱਚ ਆਈ ਇਹ ਫਿਲਮ। ਇਸ ਗੀਤ ਨੂੰ ਲਿਖਿਆ ਆਨੰਦ ਬਖਸ਼ੀ ਨੇ ਔਰ ਇਸ ਗੀਤ ਨੂੰ ਸੰਗੀਤਬੱਧ ਕੀਤਾ, ਯਾਨੀ ਕਿ ਕੰਪੋਜ਼ ਕੀਤਾ ਆਰ ਡੀ ਬਰਮਨ ਹੋਰਾਂ ਨੇ। ਅਤੇ ਆਓ ਫਿਰ ਅੱਜ ਦੇ ਪ੍ਰੋਗਰਾਮ ਦਾ ਪਹਿਲਾ ਗੀਤ।

0: जी प्रोग्राम चल रहा है फौजी वीर वाली, ये गीत सुन रहे सी क्योंकि गर्मी दे नाल जदों दो दो हथ करने पैंदे है ना, तां उदों कहना ही पैंदा ही आ वेखिए किहदे च दम किन्ना कु है। लेकिन साडे फौजी वीर ओ हमेशा तैयार रहिंदे ने हर दमखम वखान। तो अगले गीत दी वारी आ गई। अगला जिहड़ा हुण तुहानूं गीत सुनाउण जा रहे हां ना, ओह गीत वी ਤੁਸੀਂ ਬਹੁਤ ਵਾਰੀ ਸੁਣਿਆ ਹੋਏਗਾ, ਔਰ ਜਿੰਨੀ ਵਾਰੀ ਵੀ ਸੁਣਦੇ ਹੋ ਨਾ ਉਨੀ ਵਾਰੀ ਹੀ ਤੁਹਾਨੂੰ ਹੋਰ ਮਜ਼ਾ ਆਏਗਾ, ਕਿਉਂਕਿ ਉਹ ਗੀਤ ਹੈ ਹੀ ਇੱਦਾਂ ਦਾ। ਔਰ ਕਿਉਂ ਉਹ ਗੀਤ ਇੱਦਾਂ ਦਾ ਹੈ ਇਹਦਾ ਇੱਕ ਵਾਰੀ ਫਿਰ ਤੁਹਾਡੇ ਨਾਲ ਜਦੋਂ ਸਾਂਝੇ ਕਰਾਂਗੇ ਨਾ ਤਾਂ ਤੁਹਾਨੂੰ ਸਮਝ ਲੱਗ ਜਾਏਗੀ ਕਿ ਇਹ ਗੱਲ ਮੈਂ ਕਿਉਂ ਕਹਿ ਰਿਹਾ। ਕਿਉਂਕਿ ਇਹ ਗੀਤ ਦੋ ਤਿੰਨ ਵਾਰੀ ਇੰਡਸਟਰੀ ਦੇ ਵਿੱਚ ਆਇਆ, ਔਰ ਹਰ ਵਾਰੀ ਜਦੋਂ ਆਇਆ ਤਾਂ ਇਸ ਗੀਤ ਦੇ ਨਾਲ ਜੁੜੇ ਨੇ ਬੱਪੀ ਲਹਿਰੀ। ਜੀ ਹਾਂ, ਬੱਪੀ ਲਹਿਰੀ ਦਾ ਇਹ ਗੀਤ ਹੈ, ਔਰ ਪਹਿਲੀ ਵਾਰੀ ਜਦੋਂ ਆਇਆ ਸੀ ਉਦੋਂ ਸੰਜੇ ਦੱਤ ਜਿਹੜੇ ਸਨ ਉਹਨਾਂ ਦੇ ਉੱਤੇ ਫਿਲਮਾਇਆ ਗਿਆ ਸੀ, ਨਾਲ ਉਹਨਾਂ ਦੇ ਮਾਧੁਰੀ ਦੀਕਸ਼ਿਤ ਸਨ ਉਹਨਾਂ 'ਤੇ ਫਿਲਮਾਇਆ ਗਿਆ ਸੀ। ਔਰ ਦੂਜੀ ਵਾਰੀ ਜਦੋਂ ਆਇਆ ਹੈ ਇਹ ਆਇਆ ਫਿਲਮ ਬਦਰੀਨਾਥ ਕੀ ਦੁਲਹਨੀਆ, ਉਦੋਂ ਇਹ ਡੇਵਿਡ ਧਵਨ ਦੇ ਸਪੁੱਤਰ ਯਾਨੀ ਕਿ ਸਾਡੇ ਸਾਰਿਆਂ ਦੇ ਆਪਣੇ ਦਾ ਜੂਨੀਅਰ ਧਵਨ ਵਰੁਣ ਧਵਨ ਉਹਨਾਂ 'ਤੇ ਫਿਲਮਾਇਆ ਗਿਆ। ਔਰ ਐਤਕੀ ਨੂੰ ਫਿਰ ਗਾਇਆ ਬੱਪੀ ਲਹਿਰੀ ਨਾਲ ਇਹਨਾਂ ਦੇ ਅਨੁਰਾਧਾ ਪੌੜਵਾਲ, ਔਰ ਬਸ ਇੱਕ ਹੋਰ ਨਾਲ ਸਿੰਗਰ ਜੁੜ ਗਏ, ਇੱਕ ਹੋਰ ਕਲਾਕਾਰ ਜੁੜੇ ਰਫਤਾਰ। ਅਤੇ ਆਓ ਫਿਰ ਇਸੇ ਗੀਤ ਦਾ ਨਵਾਂ ਵਰਜਨ ਸੁਣੀਏ। ਇਹ ਗੀਤ ਕਿਹੜਾ ਹੈ ਹੁਣ ਤੱਕ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਏਗਾ, ਨਹੀਂ ਲੱਗਿਆ ਤਾਂ ਕੋਈ ਗੱਲ ਨਹੀਂ, ਤੁਸੀਂ ਵੀ ਤਮਾ ਤਮਾ ਲੈ ਲਓ।
1: ਨਮਸਤੇ ਬਹਿਨ ਔਰ ਭਾਈਓ, ਬੜੇ ਹੀ ਕਮ ਸ਼ਬਦੋਂ ਮੈਂ ਆਪਕੋ ਸੁਣਾਉਣਾ ਚਾਹਤਾ ਹੂੰ उस साल का लोकप्रिय गीत ये ये ये सलाम ले जाता हुआ उड़न खटोला और बीन बजाती हुई

ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

0: ਸਮਾਂ ਹੋ ਗਿਆ ਕਿ ਤੁਹਾਡੇ ਕੋਲ ਇੱਕ ਛੋਟੀ ਜਿਹੀ ਅੰਤਰਾਲ ਲਈ ਜਿਹੜੀ ਹੈ ਗੁਸਤਾਖੀ ਕਰ ਲਿੱਤੀ ਜਾਵੇ, ਕਿਉਂਕਿ ਹੁਣ ਆ ਰਹੀਆਂ ਨੇ ਖਬਰਾਂ ਪੰਜਾਬੀ ਦੇ ਵਿੱਚ 1:40 'ਤੇ ਔਰ 1:50 'ਤੇ ਉਰਦੂ ਦੇ ਵਿੱਚ। ਬਸ ਉਸ ਤੋਂ ਬਾਅਦ 2 ਦੁਬਾਰਾ ਫਿਰ ਤੁਹਾਡੇ ਨਾਲ ਜੁੜਾਂਗੇ। ਫਿਲਹਾਲ ਪਹਿਲੇ ਖਬਰਾਂ ਪੰਜਾਬੀ ਦੇ ਵਿੱਚ।
1: ਨਮਸਕਾਰ, ਇਹ ਆਕਾਸ਼ਵਾਣੀ ਏ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਓਸਲੋ ਵਿੱਚ 3 ਭਾਰਤ ਨੌਰਡਿਕ ਸਿਖਰ ਸੰਮੇਲਨ ਵਿੱਚ ਸ਼ਾਮਿਲ ਹੋਣਗੇ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਰੀਬ 90 ਪੈਸੇ ਫੀ ਲੀਟਰ ਦਾ ਵਾਧਾ ਕੀਤਾ ਗਿਆ। ਸੁਪਰੀਮ ਕੋਰਟ ਨੇ ਜਨਤਕ ਥਾਵਾਂ 'ਤੇ ਫੜੇ ਗਏ ਲਾਵਾਰਿਸ ਕੁੱਤਿਆਂ ਨੂੰ ਟੀਕਾਕਰਨ ਜਾਂ ਨਸਬੰਦੀ ਕੀਤੇ ਬਿਨਾਂ ਛੱਡਣ 'ਤੇ ਆਪਣੇ ਪਹਿਲਾਂ ਦੇ ਨਿਰਦੇਸ਼ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਪੰਜਾਬ ਵਿੱਚ 2 ਵੱਖ-ਵੱਖ ਸੜਕ ਹਾਦਸਿਆਂ ਵਿੱਚ 5 ਲੋਕਾਂ ਦੀ ਮੌਤ। ਪੰਜਾਬ ਅਤੇ ਹਰਿਆਣਾ 'ਚ ਆਉਂਦੇ ਦਿਨਾਂ 'ਚ ਲੂ ਦੀ ਸਥਿਤੀ ਬਣੀ ਰਹੇਗੀ। ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਪਾਰਾ ਹੋਰ ਵਧਣ ਦੀ ਸੰਭਾਵਨਾ। ਅਤੇ IPL ਕ੍ਰਿਕਟ ਵਿੱਚ ਅੱਜ ਰਾਜਸਥਾਨ ਰਾਇਲਸ ਦਾ ਮੁਕਾਬਲਾ ਲਖਨਊ ਸੁਪਰ ਜਾਇੰਟਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਓਸਲੋ ਵਿੱਚ 3 ਭਾਰਤ ਨੌਰਡਿਕ ਸੰਮੇਲਨ ਵਿੱਚ ਸ਼ਾਮਿਲ ਹੋਣਗੇ। ਇਸ ਸੰਮੇਲਨ ਦਾ ਉਦੇਸ਼ ਤਕਨਾਲੋਜੀ, ਨਵਿਆਉਣਯੋਗ ਊਰਜਾ, ਰੱਖਿਆ, ਸਥਿਰਤਾ ਅਤੇ ਵਪਾਰ ਵਰਗੇ ਖੇਤਰਾਂ ਵਿੱਚ ਨੌਰਡਿਕ ਦੇਸ਼ਾਂ ਨਾਲ ਭਾਰਤ ਦੀ ਰਣਨੀਤਿਕ ਭਾਈਵਾਲੀ ਨੂੰ ਮਜ਼ਬੂਤ ਕਰਨਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਨੌਰਡਿਕ ਦੇਸ਼ਾਂ ਦੇ ਆਪਣੇ ਹਮਰੁਤ ਭਵਨ ਦੇ ਨਾਲ ਅੱਜ 3 ਭਾਰਤ ਨੌਰਡਿਕ ਸੰਮੇਲਨ ਵਿੱਚ ਸ਼ਾਮਿਲ ਹੋਣਗੇ। ਇਹ ਸੰਮੇਲਨ 2022 ਵਿੱਚ ਡੈਨਮਾਰਕ ਦੇ ਕੋਪਨਹੇਗਨ ਵਿੱਚ ਹੋਏ ਪਿਛਲੇ ਸੰਮੇਲਨ ਤੋਂ ਬਾਅਦ ਭਾਰਤ ਅਤੇ ਨੌਰਡਿਕ ਦੇਸ਼ਾਂ ਵਿਚਕਾਰ ਵਧੇ ਹੋਏ ਖੇਤਰੀ ਸਹਿਯੋਗ ਨੂੰ ਅੱਗੇ ਹੋਰ ਵਧਾਏਗਾ। ਇਸ ਦੌਰਾਨ ਤਕਨੀਕ ਅਤੇ ਨਵੀਨਤਾ, ਸਥਿਰਤਾ, ਨਵਿਆਉਣਯੋਗ ਊਰਜਾ ਅਤੇ ਡਿਜੀਟਾਈਜੇਸ਼ਨ ਦੇ ਖੇਤਰਾਂ 'ਤੇ ਧਿਆਨ ਦਿੱਤਾ ਜਾਏਗਾ। TEPA ਦੇ ਲਾਗੂ ਹੋਣ ਨਾਲ ਸੰਮੇਲਨ ਡੂੰਘੇ ਵਪਾਰ ਅਤੇ ਨਿਵੇਸ਼ ਸੰਬੰਧਾਂ ਨੂੰ ਵਧਾਉਣ ਦੀ ਕੋਸ਼ਿਸ਼ ਕਰੇਗਾ। ਇਸ ਬਲੌਕ ਨਾਲ ਭਾਰਤ ਦਾ ਦੁਵੱਲਾ ਵਪਾਰ ਇਸ ਸਮੇਂ $19 ਅਰਬ ਹੈ। ਇਹ ਸੰਮੇਲਨ ਖੇਤਰ ਨਾਲ ਸਾਡੇ ਬਹੁਪੱਖੀ ਸਹਿਯੋਗ ਨੂੰ ਵਧਾਉਣ ਵਿੱਚ ਮਦਦ ਕਰੇਗਾ। ਇਹ ਆਪਸੀ ਹਿੱਤ ਦੇ ਆਲਮੀ ਅਤੇ ਖੇਤਰੀ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕਰਨ ਦਾ ਮੌਕਾ ਵੀ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ 3 ਭਾਰਤ ਨੌਰਡਿਕ ਸੰਮੇਲਨ ਦੇ ਮੌਕੇ 'ਤੇ ਡੈਨਮਾਰਕ, ਆਈਸਲੈਂਡ ਅਤੇ ਫਿਨਲੈਂਡ ਦੇ ਪ੍ਰਧਾਨ ਮੰਤਰੀਆਂ ਨਾਲ ਦਵੱਲੀਆਂ ਮੀਟਿੰਗਾਂ ਵੀ ਕਰਨਗੇ। ਪ੍ਰਧਾਨ ਮੰਤਰੀ ਅੱਜ ਸ਼ਾਮ 2 ਦਿਨਾਂ ਸਰਕਾਰੀ ਦੌਰੇ ਲਈ ਇਟਲੀ ਦੇ ਰੋਮ ਪਹੁੰਚਣਗੇ। ਇਸ ਦੌਰੇ ਦਾ ਉਦੇਸ਼ ਵਪਾਰ, ਨਿਵੇਸ਼ ਅਤੇ ਤਕਨੀਕੀ ਨਵੀਨਤਾ ਵਿੱਚ ਦਵੱਲੇ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ। ਭਾਰਤੀ ਭਾਈਚਾਰੇ ਦੇ ਮੈਂਬਰਾਂ ਵਿੱਚ ਖੁਸ਼ੀ ਅਤੇ ਉਮੀਦ ਦੇਖਣ ਨੂੰ ਮਿਲ ਰਹੀ ਹੈ। ਅੱਜ ਅਤੇ ਭਲਕੇ ਤੱਕ ਹੋਣ ਵਾਲਾ ਇਹ ਦੌਰਾ ਇਟਲੀ ਦੇ ਪ੍ਰਧਾਨ ਮੰਤਰੀ ਜੋਰਜੀਆ ਮੇਲੋਨੀ ਦੇ ਨਿੱਜੀ ਸੱਦੇ 'ਤੇ ਹੋ ਰਿਹਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਅਤਨਾਮ ਦੇ ਰਾਸ਼ਟਰਪਤੀ ਤੋ ਲਾਮ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਦੇਸ਼ਾਂ ਵਿਚਕਾਰ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਸਹਿਮਤੀ ਪ੍ਰਗਟਾਈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰੱਖਿਆ ਮੰਤਰੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਵਧਾਈ ਗਈ ਵਿਆਪਕ ਰਣਨੀਤਿਕ ਭਾਈਵਾਲੀ ਮਹੱਤਵਪੂਰਨ ਹੈ। ਸ਼੍ਰੀ ਸਿੰਘ ਨੇ ਕਿਹਾ ਕਿ ਭਾਰਤ ਅਤੇ ਵੀਅਤਨਾਮ ਸਾਂਝੀਆਂ ਕਦਰਾਂ ਕੀਮਤਾਂ ਦੇ ਆਧਾਰ 'ਤੇ ਰੱਖਿਆ, ਸੁਰੱਖਿਆ ਅਤੇ ਖੇਤਰੀ ਸਥਿਰਤਾ ਵਿੱਚ ਨਜ਼ਦੀਕੀ ਸਹਿਯੋਗ ਸਾਂਝਾ ਕਰਦੇ ਨੇ। ਸ਼੍ਰੀ ਸਿੰਘ ਨੇ ਹਨੋਈ ਵਿੱਚ ਵੀਅਤਨਾਮੀ ਰੱਖਿਆ ਮੰਤਰੀ ਜਨਰਲ ਫਾਨ ਵਾਂਗ ਜਿਆਂਗ ਨਾਲ ਇੱਕ ਦਵੱਲੀ ਮੀਟਿੰਗ ਵੀ ਕੀਤੀ। ਦੋਵਾਂ ਧਿਰਾਂ ਨੇ ਸਮੁੰਦਰੀ ਸੁਰੱਖਿਆ, ਰੱਖਿਆ ਸਨਅਤ, ਸਿਖਲਾਈ ਅਤੇ ਖੇਤਰੀ ਸਥਿਰਤਾ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਚਰਚਾ ਕੀਤੀ। ਦੋਵਾਂ ਆਗੂਆਂ ਨੇ ਵੀਅਤਨਾਮੀ ਹਵਾਈ ਫੌਜ ਦੇ ਅਫਸਰ ਕਾਲਜ ਵਿਖੇ ਸਥਾਪਿਤ ਇੱਕ ਭਾਸ਼ਾ ਪ੍ਰਯੋਗਸ਼ਾਲਾ ਦਾ ਉਦਘਾਟਨ ਕੀਤਾ। ਇਸ ਮੌਕੇ AI ਅਤੇ ਕੁਆਂਟਮ ਤਕਨਾਲੋਜੀ ਦੇ ਖੇਤਰ ਵਿੱਚ ਇੱਕ ਸਮਝੌਤਾ ਪੱਤਰ MOU ਦਾ ਵਟਾਂਦਰਾ ਕੀਤਾ ਗਿਆ। ਇਸ ਤੋਂ ਪਹਿਲਾਂ ਸ਼੍ਰੀ ਸਿੰਘ ਨੇ ਵੀਅਤਨਾਮ ਦੇ ਸੰਸਥਾਪਕ ਰਾਸ਼ਟਰਪਤੀ ਹੋ ਚੀ ਮਿਨ ਨੂੰ ਉਹਨਾਂ ਦੀ 136ਵੀਂ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ ਭੇਟ ਕੀਤੀ। ਉਹਨਾਂ ਕਿਹਾ ਕਿ ਹੋ ਚੀ ਮਿਨ ਦਾ ਦ੍ਰਿਸ਼ਟੀਕੋਣ, ਅਗਵਾਈ ਅਤੇ ਵਿਸ਼ਵਵਿਆਪੀ ਏਕਤਾ ਪ੍ਰਤੀ ਅਟੁੱਟ ਵਚਨਬੱਧਤਾ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅੱਜ ਕਰੀਬ 90 ਪੈਸੇ ਫੀ ਲੀਟਰ ਦਾ ਵਾਧਾ ਕੀਤਾ ਗਿਆ, ਜੋ ਕਿ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਦੂਜਾ ਵਾਧਾ ਹੈ। ਦਿੱਲੀ ਵਿੱਚ ਪੈਟਰੋਲ ਦੀ ਕੀਮਤ ਹੁਣ 98.64 ਰੁਪਏ ਫੀ ਲੀਟਰ ਹੈ, ਜਦੋਂ ਕਿ ਡੀਜ਼ਲ ਦੀ ਕੀਮਤ 91.58 ਰੁਪਏ ਹੈ। ਮੁੰਬਈ ਵਿੱਚ ਪੈਟਰੋਲ 107.59 ਰੁਪਏ ਅਤੇ ਡੀਜ਼ਲ 94.08 ਰੁਪਏ ਫੀ ਲੀਟਰ ਵਿਕ ਰਿਹਾ ਹੈ। ਕੋਲਕਾਤਾ ਵਿੱਚ ਪੈਟਰੋਲ ਦੀਆਂ ਕੀਮਤਾਂ 109.70 ਰੁਪਏ ਅਤੇ ਡੀਜ਼ਲ 96.70 ਰੁਪਏ ਦਰਜ ਕੀਤੀਆਂ ਗਈਆਂ, ਜਦੋਂ ਕਿ ਚੇਨਈ ਵਿੱਚ ਪੈਟਰੋਲ ਦੀ ਕੀਮਤ 104.49 ਰੁਪਏ ਅਤੇ ਡੀਜ਼ਲ 96.11 ਰੁਪਏ ਫੀ ਲੀਟਰ ਹੈ। ਇਹ ਵਾਧਾ 15 ਮਈ ਨੂੰ 3 ਰੁਪਏ ਫੀ ਲੀਟਰ ਦੇ ਵਾਧੇ ਤੋਂ ਕੁਝ ਦਿਨ ਬਾਅਦ ਆਇਆ ਹੈ। ਇਹ 4 ਸਾਲਾਂ ਤੋਂ ਵੱਧ

0: ਵਿੱਚ ਇੰਧਣ ਦੀਆਂ ਕੀਮਤਾਂ ਵਿੱਚ ਪਹਿਲਾ ਬਦਲਾਅ ਸੀ। ਈਰਾਨ ਸੰਘਰਸ਼ ਅਤੇ ਹੋਰਮੁਜ਼ ਪਣਜੋੜ ਵਿੱਚ ਰੁਕਾਵਟ ਦਰਮਿਆਨ ਵਿਸ਼ਵ ਪੱਧਰ ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧੇ ਤੋਂ ਬਾਅਦ ਇਹ ਵਾਧਾ ਹੋਇਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ AIRNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸੁਪਰੀਮ ਕੋਰਟ ਨੇ ਅੱਜ ਜਨਤਕ ਥਾਵਾਂ 'ਤੇ ਫੜੇ ਗਏ ਲਾਵਾਰਿਸ ਕੁੱਤਿਆਂ ਨੂੰ ਟੀਕਾਕਰਨ ਜਾਂ ਨਸਬੰਦੀ ਕੀਤੇ ਜਾਣ ਤੱਕ ਨਾ ਛੱਡਣ ਦੇ ਆਪਣੇ ਪਹਿਲਾਂ ਦੇ ਨਿਰਦੇਸ਼ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਵਿਕਰਮਨਾਥ ਦੀ ਅਗਵਾਈ ਵਾਲੇ ਬੈਂਚ ਨੇ ਆਪਣੇ ਨਵੰਬਰ 2025 ਦੇ ਹੁਕਮ ਵਿੱਚ ਸੋਧ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਅਤੇ ਅਧਿਕਾਰੀਆਂ ਨੂੰ ਅਜਿਹੇ ਕੁੱਤਿਆਂ ਨੂੰ ਆਸਰਾ ਘਰਾਂ ਵਿੱਚ ਰੱਖਣ ਦਾ ਨਿਰਦੇਸ਼ ਦਿੱਤਾ। ਬੱਚਿਆਂ, ਬਜ਼ੁਰਗਾਂ ਅਤੇ ਆਉਣ ਜਾਣ ਵਾਲਿਆਂ 'ਤੇ ਕੁੱਤਿਆਂ ਦੇ ਹਮਲਿਆਂ ਦੀਆਂ ਬੇਹੱਦ ਚਿੰਤਾਜਨਕ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਅਦਾਲਤ ਨੇ ਕਿਹਾ ਕਿ ਇਹ ਸਮੱਸਿਆ ਹਵਾਈ ਅੱਡਿਆਂ ਅਤੇ ਰਿਹਾਇਸ਼ੀ ਕਲੋਨੀਆਂ ਸਮੇਤ ਸੰਵੇਦਨਸ਼ੀਲ ਜਨਤਕ ਖੇਤਰਾਂ ਵਿੱਚ ਫੈਲ ਗਈ ਹੈ। ਬੈਂਚ ਨੇ ਚੇਤਾਵਨੀ ਦਿੱਤੀ ਕਿ ਜੋ ਅਧਿਕਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿੰਦੇ ਨੇ ਉਹਨਾਂ ਨੂੰ ਅਦਾਲਤ ਦੀ ਹੱਦ ਤੱਕ ਅਤੇ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ ਵਿੱਚ ਰਾਜ ਚੋਣ ਕਮਿਸ਼ਨ SEC ਨੇ 26 ਮਈ ਨੂੰ 8 ਨਗਰ ਨਿਗਮਾਂ ਸਮੇਤ 105 ਨਗਰ ਨਿਗਮਾਂ ਲਈ ਹੋਣ ਵਾਲੀਆਂ ਨਗਰ ਨਿਗਮ ਆਮ ਚੋਣਾਂ 2026 ਲਈ ਦਾਇਰ ਕੀਤੀਆਂ ਗਈਆਂ 713 ਨਾਮਜ਼ਦਗੀਆਂ ਨੂੰ ਰੱਦ ਕਰ ਦਿੱਤਾ ਹੈ। SEC ਮੁਤਾਬਿਕ ਨਾਮਜ਼ਦਗੀਆਂ ਭਰਨ ਦੇ ਆਖਰੀ ਤਰੀਕ 16 ਮਈ ਤੱਕ ਕੁੱਲ 10,809 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਦਾਖਲ ਕੀਤੀਆਂ ਸਨ। 18 ਮਈ ਨੂੰ ਜਾਂਚ ਤੋਂ ਬਾਅਦ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤ ਚੋਣਾਂ ਲਈ ਹੁਣ ਮੈਦਾਨ ਵਿੱਚ 10,096 ਉਮੀਦਵਾਰ ਨੇ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ ਅੱਜ 19 ਮਈ ਹੈ। ਨਤੀਜੇ 29 ਮਈ ਨੂੰ ਐਲਾਨੇ ਜਾਣਗੇ। ਕਮਿਸ਼ਨ ਨੇ ਸਾਰੇ 23 ਜ਼ਿਲ੍ਹਿਆਂ ਵਿੱਚ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਆਮ ਨਿਗਰਾਨ ਵਜੋਂ ਨਿਯੁਕਤ ਕੀਤਾ ਹੈ ਅਤੇ ਚੋਣਾਂ ਨੂੰ ਨਿਰਪੱਖ, ਸੁਤੰਤਰ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਾਉਣ ਲਈ ਸਾਰੇ ਪ੍ਰਬੰਧ ਕੀਤੇ ਨੇ। ਪੰਜਾਬ ਵਿੱਚ 2 ਵੱਖ-ਵੱਖ ਸੜਕ ਹਾਦਸਿਆਂ ਵਿੱਚ ਇੱਕ ਪੁਲਿਸ ਮੁਲਾਜ਼ਮ ਸਮੇਤ 5 ਲੋਕਾਂ ਦੀ ਜਾਨ ਚਲੀ ਗਈ ਹੈ। ਅੱਜ ਸਵੇਰੇ ਗੁਰਦਾਸਪੁਰ ਵਿੱਚ ਇੱਕ ਕਾਰ ਹਾਦਸੇ ਵਿੱਚ 4 ਨੌਜਵਾਨਾਂ ਦੀ ਮੌਤ ਹੋ ਗਈ। ਇਹ ਕਾਰ, ਜਿਸ ਵਿੱਚ ਇਹ ਨੌਜਵਾਨ ਸਵਾਰ ਸਨ, ਪਠਾਨਕੋਟ ਤੋਂ ਆ ਰਹੀ ਸੀ ਜਦੋਂ ਇਸ ਦੀ ਇੱਕ ਅਣਪਛਾਤੇ ਭਾਰੀ ਵਾਹਨ ਨਾਲ ਟੱਕਰ ਹੋ ਗਈ। ਚਾਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਅੱਜ ਹੁਸ਼ਿਆਰਪੁਰ ਵਿੱਚ ਵੀ ਇੱਕ ਸੜਕ ਹਾਦਸੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਉਸ ਦੀ ਕਾਰ ਦੇ ਸਾਹਮਣੇ ਆ ਰਹੇ ਇੱਕ ਟਰੱਕ ਨਾਲ ਟੱਕਰ ਹੋ ਗਈ। ਦੋਵਾਂ ਮਾਮਲਿਆਂ ਵਿੱਚ ਹੋਰ ਜਾਂਚ ਜਾਰੀ ਹੈ। ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ ਨਾਲ ਮੁਲਾਕਾਤ ਕਰਨ ਲਈ ਚੀਨ ਦਾ ਦੌਰਾ ਕਰ ਰਹੇ ਨੇ। ਕ੍ਰੈਮਲਿਨ ਮੁਤਾਬਿਕ ਦੋਵੇਂ ਨੇਤਾ ਆਰਥਿਕ ਸਹਿਯੋਗ ਅਤੇ ਮੁੱਖ ਖੇਤਰੀ ਅਤੇ ਆਲਮੀ ਮੁੱਦਿਆਂ 'ਤੇ ਚਰਚਾ ਕਰਨਗੇ। ਇਹ ਦੌਰਾ ਚੀਨ ਰੂਸ ਦੋਸਤੀ ਸੰਧੀ ਦੀ 25ਵੀਂ ਵਰ੍ਹੇਗੰਢ ਮੌਕੇ ਹੋ ਰਿਹਾ ਹੈ। ਕੱਲ੍ਹ ਤੋਂ ਹੀ ਪੰਜਾਬ ਅਤੇ ਹਰਿਆਣਾ ਵਿੱਚ ਜ਼ਬਰਦਸਤ ਗਰਮੀ ਕਾਰਨ ਲੂ ਚੱਲ ਰਹੀ ਹੈ ਕਿਉਂਕਿ ਇੱਥੇ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਹੋ ਗਿਆ ਹੈ। ਚੰਡੀਗੜ੍ਹ ਸਥਿਤ ਭਾਰਤੀ ਮੌਸਮ ਵਿਭਾਗ, ਜਿਸ ਨੇ ਪਹਿਲਾਂ ਹੀ ਆਉਂਦੇ ਦਿਨਾਂ 'ਚ ਜ਼ਬਰਦਸਤ ਗਰਮੀ ਪੈਣ ਦਾ ਯੈਲੋ ਅਲਰਟ ਜਾਰੀ ਕੀਤਾ ਹੈ, ਨੇ ਆਉਣ ਵਾਲੇ 3 ਤੋਂ 4 ਦਿਨਾਂ 'ਚ ਵੱਧ ਤੋਂ ਵੱਧ ਤਾਪਮਾਨ ਵਿੱਚ ਹੋਰ ਵਾਧਾ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਡਾਇਰੈਕਟਰ IMD ਸੁਰਿੰਦਰਪਾਲ ਨੇ ਦੁਪਹਿਰ ਦੇ ਸਮੇਂ ਜਨਤਾ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੰਦੇ ਹੋਏ ਆਕਾਸ਼ਵਾਣੀ ਨੂੰ ਦੱਸਿਆ ਕਿ ਇਨ੍ਹਾਂ ਰਾਜਾਂ ਵਿੱਚ ਤਾਪਮਾਨ ਕਰੀਬ 45 ਡਿਗਰੀ ਸੈਲਸੀਅਸ ਹੈ, ਇਸ ਤੋਂ ਵੀ ਵੱਧ ਹੋਣ ਦੀ ਸੰਭਾਵਨਾ ਹੈ।
1: 3 ਸੇ 4 ਦਿਨ ਆਪ ਦੇਖੇਂਗੇ ਟੈਂਪਰੇਚਰ ਬੜੇਂਗੇ ਔਰ ਅਭੀ ਆਲਰੇਡੀ ਟੈਂਪਰੇਚਰ ਜੋ ਹੈ 42-43 ਕੇ ਬੀਚ ਮੇਂ ਔਰ ਹਿਸਾਰ ਜੋ ਹੈ 45 ਕੇ ਆਸ ਪਾਸ ਆ ਗਿਆ ਹੈ ਤੋ ਇਸਮੇਂ ਔਰ ਬੜੋਤਰੀ ਆਪ ਦੇਖੇਂਗੇ 3 ਸੇ 4 ਦਿਨ ਖਾਸਕਰ ਜੋ ਪੰਜਾਬ ਹਰਿਆਣਾ ਕੇ ਵੈਸਟਰਨ ਜ਼ਿਲ੍ਹੇ ਹੈ ਜਿਸਮੇਂ ਅਗਰ ਪੰਜਾਬ ਮੇਂ ਹਮ ਦੇਖਤੇ ਹੈ ਤੋ ਫਿਰੋਜ਼ਪੁਰ, ਫਜ਼ਿਲਕਾ, ਬਠਿੰਡਾ, ਮੁਕਤਸਰ, ਮਾਨਸਾ, ਸੰਗਰੂਰ ਔਰ ਫਿਰ ਨੌਰਥ ਵੈਸਟਰਨ ਵੱਲ ਤਰਨ ਤਾਰਨ, ਅੰਮ੍ਰਿਤਸਰ, ਯਹਾਂ ਪੇ ਟੈਂਪਰੇਚਰ 45 ਕੇ ਆਸ ਪਾਸ ਚਲੇ ਜਾਏਂਗੇ। ਬਾਕੀ ਪੰਜਾਬ ਮੇਂ ਵੀ ਟੈਂਪਰੇਚਰ ਬੜੇਂਗੇ ਲੇਕਿਨ ਯਹਾਂ ਜ਼ਿਆਦਾ ਹੋਂਗੇ। ਇਸੀ ਤਰ੍ਹਾਂ ਸੇ ਹਰਿਆਣਾ ਕੇ ਜੋ ਜ਼ਿਲ੍ਹੇ ਹੈ ਜਿਸਮੇਂ ਸਿਰਸਾ, ਹਿਸਾਰ, ਫਤਿਹਾਬਾਦ, ਮਹਿੰਦਰਗੜ੍ਹ, ਭਿਵਾਨੀ, ਰੋਹਤਕ, ਝੱਜਰ, ਫਰੀਦਾਬਾਦ, ਗੁਰੂਗ੍ਰਾਮ, ਇਹ ਐਸੇ ਜ਼ਿਲ੍ਹੇ ਹੈ ਜਹਾਂ ਪੇ ਜ਼ਿਆਦਾ ਅਸਰ ਹੋਗਾ ਤੋ ਲੂ ਕੀ ਸਥਿਤੀ ਬਣੇਗੀ ਔਰ ਉਸਕੇ ਲੀਏ ਹਮਨੇ ਯੈਲੋ ਅਲਰਟ ਰੱਖਾ ਹੋਇਆ ਹੈ। ਇਹ ਕਰੀਬ 3 ਸੇ 4 ਦਿਨ ਕਾ ਸਮੇਂ ਹੈ, ਇਸਮੇਂ ਬਾਰਿਸ਼ ਕੀ ਕੋਈ ਸੰਭਾਵਨਾ ਨਹੀਂ ਹੈ, ਡਰਾਈ ਕੰਡੀਸ਼ਨ ਰਹੇਗੀ।
0: IPL ਕ੍ਰਿਕਟ ਵਿੱਚ ਅੱਜ ਰਾਜਸਥਾਨ ਰਾਇਲਸ ਦਾ ਮੁਕਾਬਲਾ ਲਖਨਊ ਸੁਪਰ ਜਾਇੰਟਸ ਨਾਲ ਹੋਏਗਾ। ਇਹ ਮੈਚ ਜੈਪੁਰ ਵਿੱਚ ਸ਼ਾਮ 7:30 ਵਜੇ ਤੋਂ ਖੇਡਿਆ ਜਾਏਗਾ। ਆਖਿਰ 'ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਓਸਲੋ ਵਿੱਚ 3ਜੇ ਭਾਰਤ ਨੌਰਡਿਕ ਸੰਮੇਲਨ ਵਿੱਚ ਸ਼ਾਮਲ ਹੋਣਗੇ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਰੀਬ 90 ਪੈਸੇ ਫੀ ਲੀਟਰ ਦਾ ਵਾਧਾ ਕੀਤਾ ਗਿਆ। ਸੁਪਰੀਮ ਕੋਰਟ ਨੇ ਜਨਤਕ ਥਾਵਾਂ 'ਤੇ ਫੜੇ ਗਏ ਲਾਵਾਰਿਸ ਕੁੱਤਿਆਂ ਨੂੰ

ਟੀਕਾਕਰਨ ਜਾਂ ਨਸਬੰਦੀ ਕੀਤੇ ਜਾਣ ਤੱਕ ਨਾ ਛੱਡਣ ਦੇ ਆਪਣੇ ਪਹਿਲਾਂ ਦੇ ਨਿਰਦੇਸ਼ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।

ਮੀਡੀਅਮ ਵੇਵ 343.6 ਮੀਟਰ ਯਾਨੀ 873 kHz 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇੱਕ ਵਾਰੀ ਫਿਰ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਫੌਜੀ ਵੀਰਾਂ ਲਈ। ਫੌਜੀ ਵੀਰੋ, ਇੱਕ ਵਾਰੀ ਫਿਰ ਜੁੜ ਗਏ ਹਾਂ ਅਸੀਂ ਤੁਹਾਡੇ ਨਾਲ, ਤੁਹਾਡੇ ਹੀ ਪ੍ਰੋਗਰਾਮ ਦੇ ਵਿੱਚ। ਤਾਂ ਹੁਣ ਤੱਕ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਹੈ ਤੁਸੀਂ ਸੁਣਿਆ, ਉਸੇ ਹੀ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਹੁਣ ਇੱਕ ਹੋਰ ਗੀਤ ਜਿਹੜਾ ਹੈ ਤੁਹਾਨੂੰ ਸੁਣਾਉਣ ਜਾ ਰਹੇ ਹਾਂ। ਔਰ ਇਹ ਜਿਹੜਾ ਗੀਤ ਹੈ ਨਾ, ਇਸ ਗੀਤ ਨੂੰ ਕਿਸੇ ਵੀ ਡਾਂਸਰ ਨੇ ਨਾ ਸੁਣਿਆ ਹੋਵੇ, ਇਹ ਨਹੀਂ ਹੋ ਸਕਦਾ। ਹੁਣ ਤੁਸੀਂ ਕਹੋਗੇ ਇਹ ਗੱਲ ਗੌਰਵ ਕਿਉਂ ਕਰ ਰਿਹਾ। ਦੇਖੋ ਜੀ, ਇਹ ਗੱਲ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਇਸ ਗੀਤ ਨੂੰ ਲਿਆ ਗਿਆ ਫਿਲਮ ਡਿਸਕੋ ਡਾਂਸਰ ਦੇ ਵਿੱਚੋਂ। ਜੀ ਹਾਂ, ਫਿਲਮ ਡਿਸਕੋ ਡਾਂਸਰ ਦੇ ਵਿੱਚੋਂ, ਔਰ ਵਿਜੇ ਅਤੇ ਉਹਨਾਂ ਦੇ ਸਾਥੀਆਂ ਨੇ ਗੀਤ ਗਾਇਆ ਸੀ, ਔਰ ਇੱਕ ਵਾਰੀ ਫਿਰ ਬੱਪੀ ਲਹਿਰੀ ਨੇ ਇਹਦਾ ਸੰਗੀਤ ਦਿੱਤਾ ਸੀ। ਦੇਖੋ, ਜਦੋਂ ਵੀ ਗੱਲ ਡਾਂਸ ਦੀ ਆਉਂਦੀ ਹੈ ਨਾ, ਤਾਂ ਉਦੋਂ ਗੱਲ ਆਉਂਦੀ ਹੈ ਮਿਠੁਨ ਚੱਕਰਵਰਤੀ ਦੀ, ਗੋਵਿੰਦਾ ਦੀ, ਪ੍ਰਭੂ ਦੇਵਾ ਦੀ। ਔਰ ਅੱਜ ਦੇ ਟਾਈਮ ਦੇ ਵਿੱਚ ਰਿਤਿਕ ਰੋਸ਼ਨ ਹੋਰਾਂ ਦੀ। ਅਤੇ ਮੈਂ ਗੱਲ ਕਰਨ ਜਾ ਰਿਹਾ ਫਿਲਮ ਡਿਸਕੋ ਡਾਂਸਰ ਦੇ ਇਸ ਗੀਤ ਦੇ ਨਾਲ। ਤੁਹਾਨੂੰ ਸਾਰਿਆਂ ਨੂੰ ਉਸ ਯੁੱਗ 'ਚ ਵਾਪਸ ਲੈ ਕੇ ਜਾ ਰਿਹਾ ਜਦੋਂ ਹਜੇ ਡਾਂਸ ਜਿਹੜਾ ਸੀ 80s ਦੇ ਵਿੱਚ ਨਵਾਂ ਨਵਾਂ ਪਾਪੂਲਰ ਹੋਇਆ ਸੀ, ਡਿਸਕੋ ਡਾਂਸ। ਔਰ ਡਿਸਕੋ ਡਾਂਸ ਨੂੰ ਲੈ ਕੇ ਅਸੀਂ ਸਾਰਿਆਂ ਨੇ ਕਦੀ ਨਾ ਕਦੀ ਕਿਸੇ ਵਿਆਹ 'ਤੇ, ਕਿਸੇ ਫੰਕਸ਼ਨ 'ਤੇ ਇਸ ਗੀਤ ਉੱਤੇ ਜ਼ਰੂਰ ਡਾਂਸ ਕੀਤਾ ਹੋਣਾ। ਜੇ ਅਸੀਂ ਸਾਨੂੰ 1980-70 ਦੇ ਜੰਮੇ ਹੋਏ ਹਾਂ ਤਾਂ ਪੱਕੀ ਗੱਲ ਹੈ ਕਿ ਇਸ ਗੀਤ ਉੱਤੇ ਡਾਂਸ ਜਿਹੜਾ ਜ਼ਰੂਰ ਕੀਤਾ ਹੋਏਗਾ। ਅਤੇ ਫਿਰ ਜਿਸ ਗੀਤ ਦੀ ਇੰਨੀ ਭੂਮਿਕਾ ਬੰਨ੍ਹ ਦਿੱਤੀ ਹੈ, ਉਸ ਗੀਤ ਨੂੰ ਸੁਣ ਵੀ ਤਾਂ ਲਈਏ।

ਜੀ ਤੁਸੀਂ ਸੁਣ ਰਹੇ ਸੀ ਇਹ ਗੀਤ, ਪ੍ਰੋਗਰਾਮ ਚੱਲ ਰਿਹਾ ਹੈ ਤੁਹਾਡਾ ਸਾਰਿਆਂ ਦਾ, ਆਪਣਾ ਪਸੰਦੀਦਾ ਫੌਜੀ ਵੀਰਾਂ ਲਈ। ਔਰ ਫੌਜੀ ਵੀਰੋ, ਤੁਸੀਂ ਜਿਹੜਾ ਗੀਤ ਸੁਣਿਆ ਨਾ ਡਿਸਕੋ ਡਾਂਸਰ ਮੂਵੀ ਦੇ ਵਿੱਚੋਂ, ਇਹ ਸ਼ਬਦ ਡਿਸਕੋ ਜਿਹੜਾ ਹੈ ਇਹ ਕਿੱਥੋਂ ਆਇਆ? ਇਹ ਬੜੀ ਸੋਚਣ ਵਾਲੀ ਗੱਲ ਹੈ। ਡਿਸਕੋ ਸ਼ਬਦ ਵੈਸੇ ਜਿਹੜੀ ਫਰਾਂਸੀਸੀ ਸ਼ਬਦ ਡਿਸਕੋ ਥੈਕ ਤੋਂ ਬਣਿਆ ਹੋਇਆ, ਡਿਸਕੋ ਥੈਕ ਦਾ ਜਿਹੜਾ ਛੋਟਾ ਰੂਪ ਹੈ ਉਹਨੂੰ ਡਿਸਕੋ ਕਹਿੰਦੇ ਹਾਂ। ਫਰਾਂਸ ਦੇ ਵਿੱਚ ਬਿਬਲੀਓਥੈਕ ਹੁੰਦਾ, ਜਿਹਦਾ ਮਤਲਬ ਹੁੰਦਾ ਕਿਤਾਬਾਂ ਦੀ ਲਾਇਬ੍ਰੇਰੀ, ਜਿੱਥੇ ਕਿਤਾਬਾਂ ਰੱਖੀਆਂ ਜਾਂਦੀਆਂ, ਔਰ ਉਹਦੇ ਹੀ ਤਰਜ਼ 'ਤੇ ਬਣਿਆ ਸੀਗਾ ਡਿਸਕੋ ਥੈਕ ਸ਼ਬਦ, ਕਿਉਂਕਿ ਗ੍ਰਾਮੋਫੋਨ ਦੇ ਜਿਹੜੇ ਰਿਕਾਰਡਸ ਹੁੰਦੇ ਜਿਨ੍ਹਾਂ ਨੂੰ ਡਿਸਕ ਕਿਹਾ ਜਾਂਦਾ, ਉਹਨਾਂ ਨੂੰ ਰੱਖਣ ਵਾਲੀ ਥਾਂ ਯਾਨੀ ਉਹਨਾਂ ਦੀ ਲਾਇਬ੍ਰੇਰੀ ਨੂੰ ਡਿਸਕੋ ਥੈਕ ਕਿਹਾ ਜਾਂਦਾ ਸੀ। ਔਰ ਜਦੋਂ ਸੈਕਿੰਡ ਵਰਲਡ ਵਾਰ ਹੋਈ ਤਾਂ ਨਾਜ਼ੀ ਸੈਨਾ ਨੇ ਫਰਾਂਸ 'ਤੇ ਕਬਜ਼ਾ ਕਰ ਲਿਆ, ਔਰ ਉੱਥੇ ਜੈਜ਼ ਮਿਊਜ਼ਿਕ ਚਲਾਉਣ 'ਤੇ ਪਾਬੰਦੀ ਲਾ ਦਿੱਤੀ ਗਈ ਸੀ। ਔਰ ਜਦੋਂ ਜੈਜ਼ ਮਿਊਜ਼ਿਕ 'ਤੇ ਪਾਬੰਦੀ ਲਾਈ ਤਾਂ ਕੁਝ ਲੋਕਾਂ ਨੇ ਲਾਈਵ ਬੈਂਡ ਦੀ ਥਾਂ ਉਹਨਾਂ ਨੇ ਡਿਸਕੋ ਉਹ ਥੈਕ ਜਿਹਾ ਇੱਕ ਬਣਾ ਲਿਆ, ਜਿਹਦੇ ਵਿੱਚ ਉਹ ਗਾਣੇ ਚਲਾਉਂਦੇ ਸੀ ਰਿਕਾਰਡਸ ਵਜਾ ਕੇ, ਉਹਨਾਂ ਨੂੰ ਡਿਸਕੋ ਥੈਕ ਕਿਹਾ ਗਿਆ। ਔਰ ਜਦੋਂ 1970 'ਚ ਇਹ ਚੀਜ਼ ਮਸ਼ਹੂਰ ਹੋ ਕੇ ਅਮੈਰੀਕਾ 'ਚ ਪਹੁੰਚੀ ਤਾਂ ਉਹਨਾਂ ਨੇ ਉਹਦਾ ਛੋਟਾ ਨਾਂ ਕਰ ਦਿੱਤਾ ਡਿਸਕੋ, ਅਤੇ ਇੱਕ ਨਵੇਂ ਜ਼ੋਨਰ ਦਾ ਜਨਮ ਹੋਇਆ ਜਿਹਨੂੰ ਕਿਹਾ ਜਾਂਦਾ ਸੀ ਡਿਸਕੋ। ਇੱਦਾਂ ਜਿਹੜੀ ਗੱਲ ਬਣੀ ਡਿਸਕੋ ਦੀ, ਔਰ ਡਿਸਕੋ ਥੈਕ ਕਿਵੇਂ ਆਇਆ, ਤੋ ਗੱਲ ਡਿਸਕੋ ਦੀ ਹੈ ਤਾਂ ਜੇ ਪੰਜਾਬ ਔਰ ਖਾਸ ਕਰਕੇ ਇੰਡੀਆ ਦੀ ਗੱਲ ਕਰਾਂ ਨਾ, ਇੰਡੀਆ ਦੇ ਵਿੱਚ ਡਿਸਕੋ ਦੇ ਨਾਲ ਬਹੁਤ ਸਾਰੇ ਹੋਰ ਚੀਜ਼ਾਂ ਵੀ ਆ ਕੇ ਜੁੜੀਆਂ, ਬਹੁਤ ਸਾਰੀਆਂ ਨਵੀਆਂ ਨਵੀਆਂ ਜ਼ੋਨਰ ਜੁੜੇ, ਕਾਢਾਂ ਵੀ ਹੋਈਆਂ। ਹੁਣ ਇਹ ਗੀਤ ਤੁਸੀਂ ਸੁਣਿਆ, ਇੱਕ ਗੀਤ ਹੋਰ ਅਜਿਹਾ ਹੈ ਜਿਹਨੇ ਡਿਸਕੋ ਦੇ ਵਿੱਚ ਵੀ ਦਰਦ ਲਿਆ ਦਿੱਤਾ। ਤੁਸੀਂ ਕਹੋਗੇ ਡਿਸਕੋ ਦੇ ਵਿੱਚ ਦਰਦ, ਇਹ ਕਿਵੇਂ ਜੀ? ਫਿਲਮ ਓਮ ਸ਼ਾਂਤੀ ਓਮ, ਜਿਹਦੇ ਵਿੱਚ ਸ਼ਾਹਰੁਖ ਖਾਨ ਨੇ ਇੱਕ ਆਈਟਮ ਸੌਂਗ ਕੀਤਾ, ਜ਼ਿਆਦਾਤਰ ਆਈਟਮ ਸੌਂਗ ਹੀਰੋਇਨ ਕੋ ਕਰਵਾਇਆ ਜਾਂਦਾ ਸੀ, ਲੇਕਿਨ ਇਹਦੇ 'ਚ ਹੀਰੋ ਨੇ ਕੀਤਾ, ਔਰ ਜਦੋਂ ਕੀਤਾ ਤਾਂ ਸਭ ਪਾਸੇ ਡਿਸਕੋ ਦਾ ਦਰਦ ਜਿਹੜਾ ਗੂੰਜਿਆ ਸੁਖਵਿੰਦਰ ਸਿੰਘ ਦੀ ਆਵਾਜ਼ ਦੇ ਵਿੱਚ। ਅਤੇ ਆਓ ਫਿਰ ਸੁਣੀਏ ਇਹ ਗੀਤ।

ਤੁਸੀਂ ਜੁੜੇ ਹੋਏ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ ਸਟੂਡੀਓ ਘੜੀ ਦੇ ਮੁਤਾਬਿਕ ਦੁਪਹਿਰ ਦੇ 2:15 ਵੱਜ ਰਹੇ ਨੇ। ਆਹ ਹੁਣ ਲੈ ਚੱਲਦੇ ਹਾਂ ਤੁਹਾਨੂੰ ਸਾਡੇ ਦਿੱਲੀ ਕੇਂਦਰ, ਜਿੱਥੋਂ ਤੁਸੀਂ ਸੁਣੋਗੇ ਦੁਪਹਿਰ ਸਮਾਚਾਰ।

0: ਤੁਸੀਂ ਸੁਣ ਰਹੇ ਹੋ ਰੰਗਲੀ ਧਰਤੀ ਦੇ ਵਿੱਚ ਗਿਰਧਾਰੀ ਲਾਲ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਗਈਆਂ ਮਾਤਾ ਦੀਆਂ ਭੇਟਾਂ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ, ਔਰ ਪ੍ਰੋਗਰਾਮ ਚੱਲ ਰਿਹਾ ਰੰਗਲੀ ਧਰਤੀ, ਜਿਹਦੇ ਵਿੱਚ ਗਿਰਧਾਰੀ ਲਾਲ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਮਾਤਾ ਦੀਆਂ ਭੇਂਟਾਂ ਦਾ ਗੁਣਗਾਨ ਤੁਸੀਂ ਸੁਣ ਰਹੇ ਹੋ। ਅਤੇ ਆਓ ਉਹਨਾਂ ਵੱਲੋਂ ਹੀ ਗਾਈ ਇੱਕ ਹੋਰ ਮਾਤਾ ਦੀ ਜਿਹੜੀ ਭੇਂਟ ਹੈ ਉਹਦਾ ਗੁਣਗਾਨ ਕਰੀਏ।

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ, ਔਰ ਪ੍ਰੋਗਰਾਮ ਚੱਲ ਰਿਹਾ ਹੈ ਰੰਗਲੀ ਧਰਤੀ। ਅਤੇ ਆਓ ਇਸ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਯਾਨੀ ਕਿ ਗਿਰਧਾਰੀ ਲਾਲ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਗਾਈ ਮਾਤਾ ਦੀ ਆਖਰੀ ਪੇਂਟ, ਇਸ ਪ੍ਰੋਗਰਾਮ ਦੀ ਆਖਰੀ ਪੇਂਟ ਸੁਣਦੇ ਹਾਂ।

0: ਜੇ ਇਸੇ ਹੀ ਭੇਂਟ ਦੇ ਨਾਲ ਅੱਜ ਦਾ ਰੰਗਲੀ ਧਰਤੀ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਸਟੂਡੀਓ ਘੜੀ ਦੇ ਮੁਤਾਬਕ ਇਸ ਵੇਲੇ ਦੁਪਹਿਰ ਦੇ 3 ਵਜ ਰਹੇ ਨੇ। ਇਸ ਚੈਨਲ 'ਤੇ ਸਾਡੀ ਪਹਿਲੀ ਸਭਾ ਹੁਣ ਇੱਥੇ ਹੀ ਖਤਮ ਹੁੰਦੀ ਹੈ। ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ 3:58 'ਤੇ ਤੁਹਾਡੀ ਸੇਵਾ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਾਨੂੰ ਦਿਓ ਇਜਾਜ਼ਤ। ਜੈ ਹਿੰਦ।
1: DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ AIR ਪੰਜਾਬ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਓਸਲੋ ਦੇ ਵਿੱਚ 3 ਭਾਰਤ ਨੌਰਡਿਕ ਸੰਮੇਲਨ ਦੇ ਵਿੱਚ ਹੋਣਗੇ ਸ਼ਾਮਲ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਅਤਨਾਮ ਦੇ ਰਾਸ਼ਟਰਪਤੀ ਤੋਂ ਲਾਮ ਦੇ ਨਾਲ ਕੀਤੀ ਮੁਲਾਕਾਤ ਅਤੇ ਦੋਹਾਂ ਦੇਸ਼ਾਂ ਦੇ ਵਿਚਕਾਰ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਸਹਿਮਤੀ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਕਰੀਬ 90 ਪੈਸੇ ਫੀ ਲੀਟਰ ਦਾ ਵਾਧਾ। ਸੁਪਰੀਮ ਕੋਰਟ ਨੇ ਜਨਤਕ ਥਾਵਾਂ 'ਤੇ ਫੜੇ ਗਏ ਲਾਵਾਰਸ ਕੁੱਤਿਆਂ ਨੂੰ ਟੀਕਾਕਰਨ

ਨਸਬੰਦੀ ਕੀਤੇ ਜਾਣ ਤੱਕ ਨਾ ਛੱਡਣ ਦੇ ਆਪਣੇ ਪਹਿਲਾਂ ਦੇ ਨਿਰਦੇਸ਼ ਨੂੰ ਵਾਪਸ ਲੈਣ ਤੋਂ ਕੀਤਾ ਇਨਕਾਰ। ਪੰਜਾਬ ਦੇ ਵਿੱਚ ਦੋ ਵੱਖ ਵੱਖ ਸੜਕ ਹਾਦਸਿਆਂ ਦੇ ਵਿੱਚ 5 ਲੋਕਾਂ ਦੀ ਮੌਤ ਅਤੇ ਭਾਰਤੀ ਰੇਲਵੇ ਨੇ 238 ਕਰੋੜ ਰੁਪਏ ਦੀ ਲਾਗਤ ਦੇ ਨਾਲ ਜੰਮੂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸੈਕਸ਼ਨ 'ਤੇ ਮਹੱਤਵਪੂਰਨ ਢਲਾਨ ਸਥਿਰੀਕਰਨ ਸੁਰੰਗ ਮੁੜ ਉਸਾਰੀ ਅਤੇ ਪੁਲ ਸੁਰੱਖਿਆ ਕਾਰਜਾਂ ਨੂੰ ਦਿੱਤੀ ਮਨਜ਼ੂਰੀ। ਪੰਜਾਬ ਅਤੇ ਹਰਿਆਣਾ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਲੂ ਦੀ ਸਥਿਤੀ ਰਹੇਗੀ ਅਤੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਪਾਰਾ ਹੋਰ ਵਧਣ ਦੀ ਸੰਭਾਵਨਾ। ਅਤੇ IPL ਕ੍ਰਿਕਟ ਦੇ ਵਿੱਚ ਅੱਜ ਰਾਜਸਥਾਨ ਰਾਇਲਸ ਦਾ ਮੁਕਾਬਲਾ ਲਖਨਊ ਸੁਪਰ ਜਾਇੰਟਸ ਦੇ ਨਾਲ।

ਪ੍ਰੋਗਰਾਮ ਚੱਲ ਰਿਹਾ ਹੈ ਚਿੱਠੀਆਂ ਮਿੱਠੀਆਂ ਤੇ ਤੁਸੀਂ ਟਿਊਨ ਕੀਤਾ ਹੋਇਆ AIR ਪੰਜਾਬ ਤੇ। ਬਿਲਕੁਲ, ਜ਼ਿੰਦਗੀ ਦੇ ਵਿੱਚ ਬਹੁਤ ਕੁਝ ਇੱਦਾਂ ਦਾ ਹੁੰਦਾ ਹੈ ਜੋ ਸਾਨੂੰ ਮਿਲਦਾ ਤਿਆਗ ਤੋਂ ਬਾਅਦ। ਤਿਆਗਣਾ ਪੈ ਜਾਂਦਾ ਪਹਿਲਾਂ ਘਰ ਅਤੇ ਮਿਲ ਜਾਂਦਾ ਨਵਾਂ ਘਰ ਵਿਆਹ ਤੋਂ ਬਾਅਦ। ਅਤੇ ਚਿੱਠੀ ਸਾਡੇ ਤੱਕ ਪਹੁੰਚ ਗਈ ਹੈ ਜੀ। ਪਿੰਡ ਹੈਗਾ ਹੈ ਪੜੋਲ ਅਤੇ ਤਹਿਸੀਲ ਹੈ ਖਰਹੜ ਅਤੇ ਜ਼ਿਲ੍ਹਾ ਇਹਨਾਂ ਦਾ ਪੈ ਜਾਂਦਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ। ਲਿਖ ਰਹੇ ਨੇ ਜੀ ਰਣਜੀਤ, ਰਾਣਾ, ਸਤਵੀਰ, ਸੱਤਾ ਅਤੇ ਗਗਨਦੀਪ। ਅਤੇ ਪਿੰਡ ਹੈਗਾ ਅੱਤਾਪੁਰ ਕਲੋਨੀਆ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ। ਲਿਖਣ ਵਾਲੇ ਨੇ ਜੀ ਰਾਮਨਾਥ ਅੱਤਾਪੁਰ ਅਤੇ ਇਹਨਾਂ ਦਾ ਪੋਤਾ ਹੈ ਸੁਖਮਨਜੀਤ ਸਿੰਘ ਅਤੇ ਪੋਤੀ ਹੈ ਜੀ ਸਹਿਜਪ੍ਰੀਤ ਕੌਰ। ਅਤੇ ਬਕਸਰ ਬਿਹਾਰ ਤੋਂ ਚਿੱਠੀ ਲਿਖ ਰਹੇ ਆ ਜੀ ਸ਼ਰਫੂਦੀਨ ਅੰਸਾਰੀ ਅਤੇ ਫਾਤਮਾ ਖਾਤੂਨ ਅੰਸਾਰੀ ਅਤੇ ਪੁਰਾਣਾ ਤਲਾਬ ਡੁਮਰਾਵ ਤੋਂ ਵਲੀ ਅਲ ਅੰਸਾਰੀ ਅਤੇ ਆਸਮਾਨ ਨਾਜ਼ ਅੰਸਾਰੀ ਅਤੇ ਚਮਨ ਪਾਰਕ ਦਿੱਲੀ ਤੋਂ ਡਾਕਟਰ ਸੋਨਕ ਅਤੇ ਡਾਕਟਰ ਅਦੀਬਾ ਦੇ। ਸਾਰਮਪੁਰ ਬਕਸਰ ਤੋਂ ਰਾਜ ਐਸ ਡੀ ਅੰਸਾਰੀ ਅਤੇ ਆਸਮਾ ਖਾਤੂਨ ਅੰਸਾਰੀ ਅਤੇ ਗੁਲਫਰਾਜ਼ ਪਾਗਲਪੁਰੀ। ਅਤੇ ਚਿੱਠੀ ਲਿਖੀ ਹੈ ਜੀ ਪਟਿਆਲਾ ਤੋਂ ਅਤੇ ਕਹਿੰਦੇ ਵੱਡੀਆਂ ਚਾਲਾਂ ਤੋਂ ਮੈਂ ਚਿੱਠੀ ਲਿਖ ਰਿਹਾ, ਦਰਸ਼ਨ ਸਿੰਘ ਸੈਣੀ ਇਹਨਾਂ ਦਾ ਨਾਮ ਹੈ। ਅਤੇ ਪ੍ਰਮਲਾ ਗੰਜ ਅਲੋਟ, ਜ਼ਿਲ੍ਹਾ ਰਤਲਾਮ ਅਤੇ ਮੱਧ ਪ੍ਰਦੇਸ਼ ਤੋਂ ਇਹ ਚਿੱਠੀ ਹੈ। ਬਲਵੰਤ ਕੁਮਾਰ ਵਰਮਾ, ਰਾਜੂ ਬਾਈ ਅਤੇ ਮਾਇਆ ਵਰਮਾ, ਸ਼ੋਭਾ ਵਰਮਾ ਅਤੇ ਰਾਹੁਲ, ਜੋਤੀ, ਅਤੁਲ ਅਤੇ ਪਾਇਲ ਅਤੇ ਪ੍ਰਿਆਸ਼ ਅਤੇ ਰਿਸ਼ੀ ਵਰਮਾ। ਫਰਮਾਇਸ਼ ਇਹਨਾਂ ਸਾਰਿਆਂ ਦੀ ਆਵਾਜ਼ ਬਹੁਤ ਹੀ ਖੂਬਸੂਰਤ ਹੈ ਮਨਕਿਰਤ ਔਲਖ ਦੀ।

ਬਿਲਕੁਲ ਜੀ, ਨਜ਼ਰਾਂ ਤੋਂ ਬਚਣ ਦੀ ਗੱਲ ਕਰ ਰਹੇ ਨੇ ਗਾਇਕ, ਤੇ ਅਸੀਂ ਕਹਿ ਰਹੇ ਹਾਂ ਜੀ ਗਰਮੀ ਤੋਂ ਬਚੋ, ਤੇ ਅਸੀਂ ਕਹਿੰਦੇ ਹਾਂ ਕਿ ਗਰਮੀਆਂ ਤੋਂ ਤੁਸੀਂ ਥੋੜਾ ਜਿਹਾ ਬਚਾਅ ਰੱਖੋ, ਤੁਸੀਂ ਥੋੜਾ ਜਿਹਾ ਸਾਵਧਾਨੀਆਂ ਵਰਤੋ। ਜਦੋਂ ਤੁਸੀਂ ਦੁਪਹਿਰ ਦੇ ਵਕਤ, ਮਤਲਬ 12 ਵਜੇ ਦਾ ਜਿਹੜਾ ਟਾਈਮ ਹੁੰਦਾ, ਉਦੋਂ ਤੁਸੀਂ ਘਰੋਂ ਬਾਹਰ

ਨਾ ਜਾਓ, ਜੇ ਜ਼ਰੂਰੀ ਹੁੰਦਾ ਆ ਤਾਂ ਜਿੱਦਾਂ ਕਿ ਸਾਨੂੰ ਪਤਾ ਛੱਤਰੀ ਲੈ ਕੇ ਜਾਓ, ਥੋੜ੍ਹੀਆਂ ਸਾਵਧਾਨੀਆਂ ਦੇ ਨਾਲ ਅਸੀਂ ਜਾਈਏ, ਅਤੇ ਨਿੰਬੂ ਪਾਣੀ ਅਸੀਂ ਹੋ ਸਕੇ ਤਾਂ ਜ਼ਰੂਰ ਪੀਏ, ਅਤੇ ਕੁਝ ਹੋਰ ਵੀ ਸਾਵਧਾਨੀਆਂ ਹੁੰਦੀਆਂ, ਕੁਝ ਹੋਰ ਵੀ ਅਹਿਤਿਆਤ ਹੁੰਦੇ ਜੋ ਮੌਸਮ ਦੇ ਵਿੱਚ, ਬਦਲਦੇ ਮੌਸਮ ਦੇ ਵਿੱਚ ਰੱਖਣਾ ਬਹੁਤ ਜ਼ਰੂਰੀ ਹੁੰਦੇ, ਸਾਡੇ ਸਰੋਤਿਆਂ ਨੂੰ ਪਤਾ ਹੈ ਜੀ ਖੁਦ ਬ ਖੁਦ, ਅਤੇ ਅਸੀਂ ਅੱਗੇ ਵੀ ਗੱਲ ਕਰਾਂਗੇ। ਅਤੇ ਚਿੱਠੀ ਸਾਡੇ ਤੱਕ ਪਹੁੰਚੀ ਹੈ ਜੀ, ਪਿੰਡ ਗੋਬਿੰਦਗੜ੍ਹ ਮਾਝੀਵਾਲਾ ਤੋਂ ਸ਼੍ਰੀ ਕਰਨਪੁਰ ਤੋਂ ਅੰਮ੍ਰਿਤ ਬੜਵਾਲ ਹੀ ਲਿਖ ਰਹੇ ਨੇ ਚਿੱਠੀ, ਅਤੇ ਕੋਟਲੀ ਕਲਾਂ ਤੋਂ ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਨਜੀਤ ਸਿੰਘ ਅਤੇ ਗੁਰਜੋਤ ਸਿੰਘ, ਦੌਲਤ ਬਾਗ ਮੁਰਾਦਾਬਾਦ ਤੋਂ ਜਾਫਰ ਹੁਸੈਨ, ਨੇਮਾ ਬੇਗਮ, ਕਾਸਿਮ ਅਲੀ, ਨਦੀਮ ਅਲੀ ਅਤੇ ਜੁਨੈਦ ਅਬਾਸੀ, ਅਤੇ ਗੁਰੂ ਤੇਗ ਬਹਾਦਰ ਮਾਰਕੀਟ ਅਹਿਮਦਗੜ੍ਹ ਮੰਡੀ ਤੋਂ ਮੁਹੰਮਦ ਅਨਵਰ ਅੰਸਾਰੀ, ਰਵੀਨਾ ਆਫੀਆ, ਸਨਾ ਸ਼ਮਾ, ਹਿਨਾ, ਨਾਸਰਾ ਅਖਤਰ, ਸ਼ਕੀਲਾ, ਰਜੀਆ ਸੁਲਤਾਨਾ ਅਤੇ ਯਾਸ਼ਮੀਨ, ਅਤੇ ਇਹਨਾਂ ਦੇ ਨਾਲ ਹੈਗੇ ਆ ਜੀ ਸਰਾਜ ਅੰਸਾਰੀ, ਮੁਹੰਮਦ ਜਾਵੇਦ ਅੰਸਾਰੀ, ਅਤੇ ਸ਼੍ਰੀ ਕਰਨਪੁਰ ਰਾਜਸਥਾਨ ਤੋਂ ਸ਼ਿਵ ਕੁਮਾਰ ਸੇਠੀ, ਸੁਨੀਲ ਸੇਠੀ, ਕਮਲ ਸੇਠੀ, ਜੋਤੀ ਸੇਠੀ, ਸ਼ਬਦ ਸੇਠੀ, ਵਾਣੀ ਸੇਠੀ ਅਤੇ ਰਾਜੂ ਟੁਟੇਜਾ। ਫਰਮਾਇਸ਼ ਨੇ ਸਾਰਿਆਂ ਦੀ ਪਰੀ ਪੰਧੇੜ ਦੀ ਖੂਬਸੂਰਤ ਆਵਾਜ਼।

ਪ੍ਰੋਗਰਾਮ ਚੱਲ ਰਿਹਾ ਜੀ ਠੀਕ ਠੀਕ ਤੇ ਤੁਸੀਂ ਟਿਊਨ ਕੀਤਾ ਹੈ AIR ਪੰਜਾਬ ਤੇ ਬਿਲਕੁਲ ਅਸੀਂ ਗੱਲ ਕਰ ਰਹੇ ਸੀ ਕਿ ਗਰਮੀ ਦਾ ਮੌਸਮ ਆ ਗਿਆ ਥੋੜ੍ਹੀ ਜਿਹੀ ਸਾਵਧਾਨੀ ਦੀ ਜ਼ਰੂਰਤ ਹੈ ਅਤੇ ਇੱਕ ਬਹੁਤ ਵੱਡੀ ਅਸੀਂ ਗਲਤੀ ਕਰ ਜਾਂਦੇ ਹਾਂ ਉਹ ਹੁੰਦੀ ਹੈ ਕਿ AC ਤੋਂ ਅਸੀਂ ਸਿੱਧਾ ਬਾਹਰ ਆ ਜਾਂਦੇ ਹਾਂ ਗਰਮ ਸਰਦ ਅਸੀਂ ਹੋ ਜਾਂਦੇ ਹਾਂ ਅਤੇ ਇਸ ਤੋਂ ਬਚਾਓ ਰੱਖਣਾ ਬਹੁਤ ਜ਼ਰੂਰੀ ਹੈ ਅੱਜ ਕੱਲ੍ਹ ਦੇ ਮੌਸਮ ਦੇ ਵਿੱਚ ਖਾਸ ਕਰਕੇ ਅਤੇ ਚਿੱਠੀ ਹੈ ਜੀ ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ ਇੰਦਰਜੀਤ ਕੌਰ ਬੇਬੀ ਮਨਮੀਤ ਅਤੇ ਮਨਵਿੰਦਰ ਸਿੰਘ ਪਾਂਧਾ ਲਿਖ ਰਹੇ ਨੇ ਅਤੇ ਆਰਾਇਣ ਤੋਂ ਡਾਕਟਰ ਬਨਵਾਰੀ ਜੈਪਾਲ ਬਿਮਲਾ ਅਤੇ ਸੋਨੂ ਅਤੇ ਮਮਤਾ ਅਤੇ ਮੋਕਸ਼ ਦਿਸ਼ਾ ਅਤੇ ਸੁਸ਼ਾਂਤ ਅਤੇ ਵਿਕਰਮ ਜੈਪਾਲ ਅਤੇ ਪਿੰਡ ਹੈਗਾ ਕੈਰੋ ਜ਼ਿਲ੍ਹਾ ਤਰਨ ਤਾਰਨ ਤੋਂ ਚਿੱਠੀਆਂ ਜੀ ਗੁਰਦਰਸ਼ਨ ਲਾਲ ਚਲੋਤਰਾ ਸੁਨੀਤਾ ਸ਼ਮੀ ਰਜਨੀ ਆਕਾਸ਼ ਦੀ ਪਨਹਾ ਅਤੇ ਪੋਤਰਾ ਇਹਨਾਂ ਦਾ ਗੁਰੂ ਸ਼ਬਦ ਇਹਨਾਂ ਦੇ ਨਾਲ ਅਤੇ ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰੱਖੜਾ ਅਮਰਜੀਤ ਕੌਰ ਅਤੇ ਤੇਗ ਫਤਿਹ ਸਿੰਘ ਅਤੇ ਜਸਗੁਣ ਰੱਖੜਾ ਅਤੇ ਸੁਖਦੇਵ ਸਿੰਘ ਪੂਰਵਾ ਨਵਾਂ ਕਿਲ੍ਹਾ ਤੋਂ ਅਤੇ ਪੋਤਰੀ ਇਹਨਾਂ ਦੀ ਗੁਲੀਨ ਕੌਰ ਪੂਰਵਾ ਇਹਨਾਂ ਦੇ ਨਾਲ ਅਤੇ ਡੱਬ ਵਾਲੀ ਹਰਿਆਣਾ ਤੋਂ JK ਬਾਕੌਲੀਆ ਸੁਨੀਤਾ ਬਾਕੌਲੀਆ ਸੰਜੇ ਅਨਿਲ ਅਤੇ ਮੀਨੂ ਬਾਕੌਲੀਆ ਅਤੇ ਪਿੰਡ ਹੈਗਾ ਚਤਰਾ ਤਹਿਸੀਲ ਜ਼ੀਰਾ ਅਤੇ ਜ਼ਿਲ੍ਹਾ ਫਿਰੋਜ਼ਪੁਰ ਜਗਜੀਤ ਸਿੰਘ ਚਤਰਾ ਪ੍ਰੇਮ ਭੂਸ਼ਣ ਗੁਪਤਾ ਗੁਰਸੇਵਕ ਸਿੰਘ ਕੁਲਦੀਪ ਸਿੰਘ ਗੁਰਚੈਨ ਸਿੰਘ ਸੁਖਚੈਨ ਸਿੰਘ ਬੂਟਾ ਸਿੰਘ ਅਜੀਤ ਸਿੰਘ ਪੈਚ ਅਤੇ ਹਰਨੇਕ ਸਿੰਘ ਅਤੇ ਲਿਖਾਰੀ ਸਭਾ ਦੇ ਸਾਰੇ ਮੈਂਬਰ ਸਹਿਬਾਨ ਅਤੇ ਮੰਡੀ ਗੋਲੂਵਾਲਾ ਰਾਜਸਥਾਨ ਤੋਂ ਬ੍ਰਿਜ ਲਾਲ ਚੌਹਾਨ ਅਤੇ ਨੀਰਜ ਕੁਮਾਰ ਚੌਹਾਨ ਚਿੱਠੀ ਲਿਖ ਰਹੇ ਨੇ ਅਤੇ ਫਰਮਾਇਸ਼ ਕਰ ਰਹੇ ਨੇ ਨਿਮਰਤ ਖਹਿਰਾ ਅਤੇ ਸਾਥੀਆਂ ਦੀ ਖੂਬਸੂਰਤ ਆਵਾਜ਼ ਦੇ ਲਈ।

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ ਤੇ ਤੁਸੀਂ ਟਿਊਨ ਕੀਤਾ ਹੋਇਆ AIR ਪੰਜਾਬ ਤੇ ਚਿੱਠੀਆਂ ਜੀ ਨਵੀਂ ਆਬਾਦੀ ਅਬੋਹਰ ਤੋਂ ਡਿੰਪਲ ਸੋਨੀ, ਸੰਤੋਸ਼ ਸੋਨੀ, ਰਾਖੀ ਸੋਨੀ, ਕੋਮਲ ਸੋਨੀ ਤੇ ਸਿੱਧੀ ਸੋਨੀ ਤੇ ਲਿਖਣ ਵਾਲੇ ਨੇ ਜੀ ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ ਜਾਜੋਰੀਆ, ਗਗਨਦੀਪ ਤੇ ਬੇਬੀ ਆਰਜੂ ਜਾਜੋਰੀਆ ਤੇ ਸ੍ਰੀ ਮੁਕਤਸਰ ਸਾਹਿਬ ਤੋਂ ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨਿਸ਼ੂ ਤੇ ਭੁਪਿੰਦਰ। ਫਰਮਾਇਸ਼ ਇਹਨਾਂ ਸਾਰਿਆਂ ਦੀ ਆਵਾਜ਼ ਸਭ ਦੀ ਪਸੰਦ ਹੈ ਜੀ, ਬਹੁਤ ਹੀ ਖੂਬਸੂਰਤ ਆਵਾਜ਼ ਹੈ ਗੁਰਦਾਸ ਮਾਨ ਦੀ।

ਟੀਮ ਕੀਤਾ ਹੋਇਆ AIR ਪੰਜਾਬ ਅਤੇ ਬਿਲਕੁਲ ਹਨੇਰੇ ਦੀ ਗੱਲ ਕੀਤੀ ਜੀ ਗੁਰਦਾਸ ਮਾਨ ਜੀ ਨੇ, ਅਤੇ ਹਨੇਰੇ ਦੀ ਗੱਲ ਅਸੀਂ ਵੀ ਕਰਾਂਗੇ। ਹਨੇਰਾ ਬਹੁਤ ਹੀ ਵਧੀਆ ਲੱਗਦਾ ਅੰਬਾਂ ਨੂੰ, ਕੱਚੇ ਅੰਬ ਅਸੀਂ ਹਨੇਰੇ ਦੇ ਵਿੱਚ ਕਿਤੇ ਦਬਾ ਦਿੰਦੇ ਹਾਂ, ਕਿਤੇ ਦਾਣਿਆਂ ਦੇ ਵਿੱਚ, ਬੋਰੇ ਦੇ ਵਿੱਚ, ਅਤੇ ਉਹ ਪੱਕ ਜਾਂਦੇ ਆ ਅਤੇ ਉਹਨਾਂ ਨੂੰ ਅਸੀਂ ਖਾਂਦੇ ਹਾਂ, ਬਹੁਤ ਸਵਾਦ ਲੱਗਦੇ ਆ। ਅਤੇ ਨਾਲੋਂ ਨਾਲ ਅਸੀਂ ਚਟਣੀ ਅਤੇ ਪਿਆਜ਼, ਕੱਚਾ ਪਿਆਜ਼ ਚਟਣੀ ਅਤੇ ਅਚਾਰ ਜ਼ਰੂਰ ਖਾਈਏ ਇਸ ਮੌਸਮ ਦੇ ਵਿੱਚ। ਅਤੇ ਚਿੱਠੀ ਹੈ ਜੀ ਮਲੋਟ ਕੈਂਪ ਤੋਂ, ਸਤੀਸ਼ ਮਿਗਲਾਨੀ, ਸੀਮਾ, ਅਨਮੋਲ, ਮਹਾਵੀਰ ਸੰਧੂ ਅਤੇ ਲਖਵਿੰਦਰ ਸੰਧੂ ਲਿਖ ਰਹੇ ਨੇ, ਅਤੇ ਪਿੰਡ ਗਾਜੇ ਵਾਸਤੇ

ਧੀਰ ਸਿੰਘ ਮਾਨ ਤੇ ਮਲਕੀਤ ਸਿੰਘ ਝੰਡਾ ਸਿੰਘ ਤੇ ਸ਼ਾਦੀ ਸਿੰਘ ਤੇ ਗੁਲਾਬ ਸਿੰਘ ਤੇ ਗੁਰਚਰਨ ਸਿੰਘ ਮਾਨ ਤੇ ਬਠਿੰਡਾ ਰੋਡ ਡੱਬ ਵਾਲੀ ਤੋਂ ਰਾਜਿੰਦਰ ਨਾਰੰਗ ਅੰਜੂ ਨਾਰੰਗ ਤੇ ਮੋਹਿਤ ਨਾਰੰਗ ਤੇ ਰਾਜਪੁਰਾ ਦੀ ਪੰਚਾਇਤ ਵੱਲੋਂ ਕਹਿੰਦੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਅਸੀਂ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਹਾਂ ਜੀ। ਤੇ ਹਰਦੀਪ ਸਿੰਘ, ਜਗਵੀਰ ਸਿੰਘ ਜਵਾਲਾ ਸਿੰਘ ਤੇ ਡਾਕਟਰ ਧਰਮਵੀਰ ਝੋਰੜ ਤੇ ਨਾਲ ਉਹ ਨਾਲ ਜਿਹੜੀ ਪੰਚਾਇਤ ਵੀ ਹੈਗੀ ਹੈ ਪਿੰਡ ਰਾਜਪੁਰਾ ਦੀ, ਇਹਨਾਂ ਦੇ ਨਾਲ ਤੇ ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਤੇ ਮਨੀਸ਼ ਬਜਾਜ ਲਿਖ ਰਹੇ ਨੇ ਤੇ ਲਿਖਣ ਵਾਲੇ ਨੇ ਜੀ ਚੱਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ ਦਿਲ ਤੇ ਸੰਗੀਤਾ ਜਿੰਦਲ ਤੇ ਹਸਮੁਖ ਜਿੰਦਲ ਤੇ ਆਸ਼ਾ ਨਾਰੰਗ ਤੇ ਸੁਰੇਸ਼ ਨਾਰੰਗ ਸਹਾਰਨਪੁਰ ਤੋਂ ਇਹ ਚਿੱਠੀ ਲਿਖ ਰਹੇ ਨੇ। ਬਹੁਤ ਹੀ ਖੂਬਸੂਰਤ ਰੰਗਾਂ ਦੇ ਵਿੱਚ ਰੰਗੀ ਹੋਈ ਹੈ, ਵੱਖਰੇ ਵੱਖਰੇ ਰੰਗ ਨੇ ਤੇ ਬਹੁਤ ਹੀ ਸਟਾਈਲਿਸ਼ ਇਹਨਾਂ ਨੇ ਰਾਈਟਿੰਗ ਕੀਤੀ ਹੋਈ ਹੈ। ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ ਤੇ ਬੇਬੀ ਮਨਮੀਤ ਤੇ ਮਨਵਿੰਦਰ ਸਿੰਘ ਪਾਂਧਾ, ਫਰਮਾਇਸ਼ ਇਹਨਾਂ ਸਾਰਿਆਂ ਦੀ ਹਰਜੀਤ ਹਰਮਨ ਦੀ ਖੂਬਸੂਰਤ ਆਵਾਜ਼।

ਤੇ ਪੋਤਰਾ ਗੁਰਨੂਰ ਸਿੰਘ ਇਹਨਾਂ ਦੇ ਨਾਲ ਅਤੇ ਚੌਧਰੀ ਮਾਰਕੀਟ ਪੈ ਜਾਂਦੀ ਹੈ ਬਹੁਤ ਰੋਡ ਮਲੋਟ ਤੋਂ ਚਿੱਠੀ ਹੈ ਕਪਤਾਨ ਸਿੰਘ ਸੈਕਟਰੀ ਸ਼ਮਸ਼ੇਰ ਸਿੰਘ ਧਰਮਿੰਦਰ ਸ਼ਰਮਾ ਠਾਕੁਰ ਅਤੇ ਹਰਫੋਲ ਅਤੇ ਮਹਾਂਦੇਵ ਘਾਟ ਅਮਲੇਸ਼ਵਰ ਤੋਂ ਡੋਮਨ ਠਾਕੁਰ ਸੁਮਨ ਠਾਕੁਰ ਮਿਥਲੇਸ਼ ਠਾਕੁਰ ਤਾਰਨੀ ਅਤੇ ਸੂਰਜ ਸੁਜਲਾ ਅਤੇ ਜੋਤੀ ਅਤੇ ਰਿਆਂਸ਼ ਠਾਕੁਰ ਅਤੇ ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ ਸੰਦੀਪ ਗੁਗਲਾਨੀ ਸੁਨੀਤਾ ਜੈਨ ਸੁਨੀਤਾ ਸ਼ਰਮਾ ਅਤੇ ਬੇਪਾਸ਼ਾ ਸ਼ਰਮਾ ਫਰਮਾਇਸ਼ੀ ਨੇ ਸਾਰਿਆਂ ਦੀ ਵਿਰਾਸਤ ਸੰਧੂ ਦੀ ਖੂਬਸੂਰਤ ਆਵਾਜ਼।

ਪ੍ਰੋਗਰਾਮ ਚੱਲ ਰਹੇ ਚਿੱਠੀਆਂ ਮਿੱਠੀਆਂ ਤੇ ਤੁਸੀਂ ਟਿਊਨ ਕੀਤਾ ਹੋਏ AIR ਪੰਜਾਬ ਤੇ ਚਿੱਠੀ ਹੈ ਜੀ ਆਰਾਇਨ ਰਾਜਸਥਾਨ ਤੋਂ ਚਿੱਠੀ ਲਿਖ ਰਹੇ ਨੇ ਰਣਜੀਤ ਸੋਲੰਕੀ ਪਰਮਜੀਤ ਕੌਰ ਸੋਲੰਕੀ ਤੇ ਵਿਸ਼ਨੂ ਦੇਵ ਸੋਲੰਕੀ ਰਾਜਵੀਰ ਸੋਲੰਕੀ ਰਮਨ ਰਾਠੌੜ ਤੇ ਜੱਸੂ ਪਵਾੜ ਤੇ ਜਗਵੀਰ ਸੋਲੰਕੀ ਤੇ ਸਾਰਾ ਪਰਿਵਾਰ ਬਹੁਤ ਹੀ ਖੂਬਸੂਰਤ ਰੰਗ ਇਹਨਾਂ ਨੇ ਬਣਾਇਆ ਪੇਂਟਿੰਗ ਬਣਾਈ ਹੈ ਆਕਾਸ਼ਵਾਣੀ ਦੀ ਬਹੁਤ ਹੀ ਖੂਬਸੂਰਤ ਹੈ ਜੀ ਧੰਨਵਾਦ ਕਰਦੇ ਹਾਂ ਅਤੇ ਪਿੰਡ ਹੈਗਾ ਖੇਰੇਕਾ ਸਿਰਸਾ ਤੋਂ ਇਹ ਚਿੱਠੀ ਹੈ ਅਤੇ ਇੰਦਰਜੀਤ ਕਮਲਜੀਤ ਮੀਨਾਕਸ਼ੀ ਸਾਗਰ ਸਰਗੁਣ ਅਤੇ ਹਨੀ ਲੋਟ ਅਤੇ ਮਸੀਤਾ ਡੱਬਵਾਲੀ ਤੋਂ ਦਰਸ਼ਨ ਲੋਟ ਅਤੇ ਮੂਰਤੀ ਰਾਣੀ ਲਿਖ ਰਹੇ ਨੇ ਟਾਲੀਵਾਲਾ ਜੱਟਾ ਤੋਂ ਸਾਹਿਬ ਸਿੰਘ ਸੁਖਜੀਤ ਕੌਰ ਬਲਵਿੰਦਰ ਹਰਜਿੰਦਰ ਅਤੇ ਗਿੱਦੜ ਬਾਹਾ ਤੋਂ ਮਨਜੀਤ ਤਨੇਜਾ ਪਰਵੀਨ ਤਨੇਜਾ ਪਾਇਲ ਬੇਬੀ ਹਿਨਾਸ਼ਾ ਅਤੇ ਬੇਬੀ ਕੈਰਵੀ ਅਤੇ ਸ਼੍ਰੀਗੰਗਾਨਗਰ ਤੋਂ ਬਜਰੰਗ ਲਾਲ ਸ਼ਰਮਾ ਜਗਮੋਹਨ ਸਿੰਘ ਅਰਨੇਜਾ ਅਤੇ ਦਿਨੇਸ਼ ਕੁਮਾਰ ਸ਼ਰਮਾ ਨਰੇਸ਼ ਕੁਮਾਰ ਸ਼ਰਮਾ ਅਤੇ ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ ਬਲਵਿੰਦਰ ਵਿਰਕ ਜੈਤੇਗ ਵਿਰਕ ਅਤੇ ਮੀਕਾ ਵਿਰਕ ਅਤੇ ਪਿੰਡ ਹੈਗਾ ਨਥਾਣਾ ਜ਼ਿਲ੍ਹਾ ਬਠਿੰਡਾ ਹਰਜਿੰਦਰ ਛਿੰਦਾ ਜਸਵੀਰ ਰੇਖਾ ਗਗਨ ਸੋਨੀ ਸੀਤਾ ਔਰ ਗੀਤਾ ਫਰਮਾਇਸ਼ ਇਹਨਾਂ ਸਾਰਿਆਂ ਦੀ ਚਾਹ ਦੇ ਕੱਪ ਦੀ ਗੱਲ ਕਰ ਰਹੇ ਨੇ ਗਾਇਕ ਗੁਰਮਾਨ ਅਤੇ ਚਾਹ ਦਾ ਟਾਈਮ ਵੀ ਹੋ ਚੁੱਕੇ ਅਤੇ ਚਾਹ ਤੁਸੀਂ ਪੀਓ ਅਤੇ ਨਾਲੋ ਨਾਲ ਇਸ ਗੀਤ ਨੂੰ ਤੁਸੀਂ ਇੰਜੋਏ ਕਰੋ ਗੁਰਮਾਨ ਦੀ ਖੂਬਸੂਰਤ ਆਵਾਜ਼।

0: ਤੂੰ ਫੁੱਲ ਤੇ ਮੈਂ ਟਾਣੀ ਕੋਈ ਨਾ ਖਿਲ ਵੀ ਜਾਵਾਂਗੇ ਬਸ ਤੂੰ ਅਰਦਾਸਾ ਕਰਿਆ ਕਰ ਆਪਾਂ ਮਿਲ ਵੀ ਜਾਵਾਂਗੇ ਆਪਾਂ ਮਿਲ ਵੀ ਜਾਵਾਂਗੇ
1: ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ ਅਤੇ ਤੁਸੀਂ ਟਿਊਨ ਕੀਤਾ ਹੋਇਆ AIR ਪੰਜਾਬ ਅਤੇ ਕਹਿੰਦੇ ਨੇ ਕਿ ਮੁਲਾਕਾਤ ਦੇ ਲਈ ਬਹੁਤ ਹੀ ਸਹੀ ਹੁੰਦੀ ਹੈ ਜੀ ਚਾਹ ਜਿਹੜੀ ਹੈ ਗਰਮੀਆਂ ਦੇ ਵਿੱਚ ਵੀ ਸਰਦੀਆਂ ਦੇ ਵਿੱਚ ਵੀ ਹਮੇਸ਼ਾ ਜਿਹੜੀ ਹੈ ਉਹ ਪੀਤੀ ਜਾਂਦੀ ਹੈ ਅਤੇ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਚਿੱਠੀ ਹੈ ਜੀ TD ਮਲਹੋਤਰਾ ਰਿਤਿਕ ਮਲਹੋਤਰਾ ਅਤੇ ਇਹਨਾਂ ਦੇ ਨਾਲ ਹੈਗੇ ਆ ਜੀ ਪ੍ਰਤੀਕ ਮਲਹੋਤਰਾ ਜੈਵੀਰ ਸਿੰਘ ਠਾਕੁਰ ਅਤੇ ਡਾਕਟਰ ਅਮਨਦੀਪ ਅਤੇ ਅਨਿਲ ਸ਼ਰਮਾ ਕਾਲਕਾ ਤੋਂ ਸ਼ੁਭਚੰਦਰ ਬਜਾਜ ਬਿੱਟਾ ਬਜਾਜ ਅਤੇ ਸਾਹਿਲ ਅਤੇ ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ ਘੁੜਿਆਣਾ ਮਨਜੀਤ ਸਿੰਘ ਬਠਿੰਡਾ ਦੀਪਿੰਦਰ ਸਿੰਘ ਚੇਅਰਮੈਨ ਕਹਿੰਦੇ ਆ ਅਤੇ ਪੋਤਾ ਗੁਰਸ਼ਬਦਜੀਤ ਸਿੰਘ ਘੁੜਿਆਣਾ ਅਤੇ ਸਮੂਹ ਬਰਾੜ ਪਰਿਵਾਰ ਅਤੇ ਇਹਨਾਂ ਦੇ ਦੋਸਤ ਵੀ ਇਸ ਚਿੱਠੀ ਦੇ ਵਿੱਚ ਇਹਨਾਂ ਦੇ ਨਾਲ ਹੈਗੇ ਆ ਜੀ ਕੁਲਵੰਤ ਗਿੱਲ ਮਲੋਟ ਤੋਂ ਸੁਖਦੇਵ ਸਿੰਘ ਚਹਿਲ ਬੁਰਜ ਹਨੂੰਮਾਨਗੜ੍ਹ ਤੋਂ ਅਤੇ ਇਹਨਾਂ ਨੇ ਇੱਕ ਬੇਨਤੀ ਵੀ ਕੀਤੀ ਹੈ ਜੀ ਸਾਰੇ ਨਾਮ ਪੜ੍ਹੇ ਜਾਣ ਜੀ ਕੋਸ਼ਿਸ਼ ਕੀਤੀ ਹੈ ਜੀ ਸਾਰੇ ਪੜ੍ਹੇ ਗਏ ਆ ਅਤੇ ਪ੍ਰੇਮ ਸਿੰਘ ਜੋੜਾ ਮਨਜੀਤ ਕੌਰ ਜੋੜਾ ਕਰਨਵੀਰ ਕਰਨ ਦਪਿੰਦਰ ਵਰਿੰਦਰ ਅਤੇ ਸਿਮਰਨ ਅਤੇ ਕੁਲਦੀਪ ਏਕਮ ਦਮਨ ਅਭਿਜੋਤ ਇਹ ਚਿੱਠੀ ਲਿਖ ਰਹੇ ਨੇ ਜੀ ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਭੁੱਚੋਂ ਕੈਂਚੀਆਂ ਬਠਿੰਡਾ ਤੋਂ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ ਨੀਲਮ ਬੱਤਾ ਨਿਤਿਨ ਬੱਤਾ ਪਲਕ ਬੱਤਾ ਕਰਨ ਬੱਤਾ ਗੀਤੂ ਬੱਤਾ ਹਾਰਦਿਕ ਨਿਹਾਰਕਾ ਅਤੇ ਵੰਸ਼ ਬੱਤਾ ਅਤੇ ਪਿੰਡ ਮੁਲਿਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਪਾਲ ਪ੍ਰਵੀਨ ਕਾਠਪਾਲ ਹਨੀ ਕਾਠਪਾਲ ਦੀਕਸ਼ਾ ਕਾਠਪਾਲ ਜੰਨਤ ਕਾਠਪਾਲ ਅਤੇ ਰੌਣਕੀ ਕਾਠਪਾਲ ਫਰਮਾਇਸ਼ ਇਹਨਾਂ ਸਾਰਿਆਂ ਦੀ ਹੈ ਅਤੇ ਆਵਾਜ਼ ਹੈ ਜੀ ਸ਼ਿਵ ਜੋਤ ਦੀ

ਟਿਊਨ ਕੀਤਾ ਹੋਏ AIR ਪੰਜਾਬ ਤੇ ਬਿਲਕੁਲ ਗਰਮੀਆਂ ਦੇ ਵਿੱਚ ਵੀ ਸੌਣ ਨੂੰ ਲੈ ਕੇ ਇੱਕ ਸਮੱਸਿਆ ਹੁੰਦੀ ਹੈ ਤੇ ਕੌਣ ਨਹੀਂ ਸੌਣ ਦਿੰਦਾ ਜੀ ਮੱਛਰ ਨਹੀਂ ਸੌਣ ਦਿੰਦਾ ਕਹਿੰਦੇ ਤੇ ਮੱਛਰਾਂ ਤੋਂ ਬਚਾਓ ਕਰਨਾ ਬਹੁਤ ਜ਼ਰੂਰੀ ਹੈ ਇਸ ਮੌਸਮ ਦੇ ਵਿੱਚ ਤੇ ਚਿੱਠੀ ਹੈ ਜੀ ਬੱਸ ਅੱਡਾ ਹਾਜੀਪੁਰ ਤੋਂ ਸੋਨੂੰ ਤੇ ਇਹਨਾਂ ਦੇ ਨਾਲ ਹੈਗੇ ਆ ਰਿਕਾ ਮੇਸੀ ਤੇ ਬਾਲੀ ਲਾਲੀ ਤੇ ਜੀਵਨ ਤੇ ਸਾਰਾ ਪਰਿਵਾਰ ਤੇ ਗੱਗੜ ਹਾਜੀਪੁਰ ਤੋਂ ਮੋਹਲਾਲ ਕੇਰ ਚਿੰਟੂ ਤੇ ਮਾਸੀ ਜੀ ਇਹਨਾਂ ਦੇ ਹੈਗੇ ਆ ਸਦੇਸ਼ ਤੇ ਮਾਮੀ ਜੀ ਹੈਗੇ ਆ ਜੀ ਗੁਰਮੀਤੋ ਤੇ ਪਿੰਡ ਪੰਗਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਜਗਤਾਰ ਗਿੱਲ ਗੁਰਮੀਤ ਗਿੱਲ ਤੇ ਨਾਜ਼ਮ ਗਿੱਲ ਸੁਖਮਨ ਗਿੱਲ ਤੇ ਕਮਲਦੀਪ ਗਿੱਲ ਤੇ ਐਸ ਕੇ ਸ਼ਰਮਾ ਤੇ ਮੋਹਨ ਸਿੰਘ ਤੇ ਜਗਤਾਰ ਟੇਲਰ ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ ਮੀਨਾ ਸ਼ਰਮਾ ਯੋਗੇਸ਼ ਸ਼ਰਮਾ ਮੈਂਡੀ ਸ਼ਰਮਾ ਸੌਰਵ ਤੇ ਸ਼ਾਇਨਾ ਸ਼ਰਮਾ ਤੇ ਨਿਵਾਨ ਸ਼ਰਮਾ ਤੇ ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ ਹੈਪੀ ਕਪੂਰ ਫਿਰੋਜ਼ਪੁਰੀ ਤੇ ਮਨੀਸ਼ ਬਜਾਜ ਮੁੱਲਾਪੁਰ ਦਾਖਾ ਮੰਡੀ ਤੋਂ ਬਿੱਟੂ ਜੈਨ ਤੇ ਮੱਟੂ ਜੈਨ ਤੇ ਬਿੱਟੀ ਜੈਨ ਰਾਜੇਸ਼ ਜੈਨ ਅਰੁਣਾ ਜੈਨ ਅਭਿਸ਼ੇਕ ਜੈਨ ਗੌਤਮ ਜੈਨ ਦੀਪਕ ਟੀਨਾ ਰਸ਼ਮੀ ਸੂਰਬੀ ਅਨੁਭਵ ਤੇ ਨਿਰਵਾਨੀ ਜੈਨ ਤੇ ਮਹੇਸ਼ ਗਰਗ ਸੁਸ਼ਮਾ ਗਰਗ ਜਸ਼ਨ ਗਰਗ ਤੇ ਵਿਨੋਦ ਗਰਗ ਚਿੱਠੀ ਲਿਖ ਰਹੇ ਨੇ ਮੰਡੀ ਹਰਜੀ ਰਾਮ ਮਲੋਟ ਤੋਂ ਫਰਮਾਇਸ਼ ਇਹਨਾਂ ਸਾਰਿਆਂ ਦੀ ਹੈ ਗੁਰਲੇਜ਼ ਅਖਤਰ ਤੇ ਸਾਥੀਆਂ ਦੀ ਖੂਬਸੂਰਤ ਆਵਾਜ਼।

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ ਅਤੇ ਤੁਸੀਂ ਟਿਊਨ ਕੀਤਾ ਹੋਏ AIR ਪੰਜਾਬ ਅਤੇ ਤੁਸੀਂ ਵੀ ਚਿੱਠੀ ਲਿਖ ਸਕਦੇ ਹੋ ਅਤੇ ਕਰਨਾ ਕੀ ਹੈ ਜੀ, ਪਤਾ ਹੈ ਜੀ, ਪ੍ਰੋਗਰਾਮ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਕੇਂਦਰ ਜਲੰਧਰ। ਇਸ ਪਤੇ 'ਤੇ ਤੁਸੀਂ ਚਿੱਠੀ ਲਿਖੋ ਅਤੇ ਇਸ ਪਤੇ 'ਤੇ ਚਿੱਠੀ ਲਿਖੀ ਹੈ ਜੀ ਮਹਿਜ਼ ਗੇਟ ਨਾਭਾ ਤੋਂ ਸੋਮਦੱਤ ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ ਨੇ। ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਰ ਰਾਹੀ ਅਤੇ ਮਹਿਰਾਜ ਜਹਾਂ ਅਤੇ ਪੰਚਕੁਲਾ ਸੈਕਟਰ 9 ਤੋਂ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ ਅਤੇ ਲਵ ਦੀਵਾਨ ਅਤੇ ਰਾਧੇ ਭਾਵਿਕ ਢੀਂਗੜਾ ਅਤੇ ਭਵਨਾਲ ਹਾਜੀਪੁਰ ਤੋਂ ਗੋਕਲਦਾਸ ਚੌਧਰੀ, ਪਤਨੀ ਬਿਮਲਾ ਦੇਵੀ, ਭੈਣ ਸਦੇਸ਼ ਕੁਮਾਰੀ, ਜੀਜਾ ਜੀ ਇਹਨਾਂ ਦੇ ਦਾ ਰਾਮ ਇਹਨਾਂ ਦੇ ਨਾਲ, ਅਤੇ ਹਰਜਿੰਦਰ ਸਿੰਘ ਭਾਟੀਆ, ਐਂਜਲ ਭਾਟੀਆ ਅਤੇ ਨਵਨੀਤ ਭਾਟੀਆ, ਪੱਪੀ ਭਾਟੀਆ ਜਮਸ਼ੇਦਪੁਰ ਤੋਂ ਇਹ ਚਿੱਠੀ ਲਿਖ ਰਹੇ ਨੇ। ਮਲੋਟ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗੈਵੀ ਗਿੱਲ, ਅਮਨਦੀਪ ਗਿੱਲ, ਅਤੇ ਖਾਨੇ ਕੀ ਢਾਬ ਤੋਂ ਸ਼ਮਸ਼ੇਰ ਕੌਲਧਰ, ਅਤੇ ਬੁਰਜ ਸਿੱਧਵਾ ਮਲੋਟ ਤੋਂ ਸਰਬਜੋਤ ਸਿੱਧੂ, ਅਵਿਤਾਜ ਸਿੱਧੂ ਅਤੇ ਜਗਤਾਰ ਜੱਗਾ ਧੌਲਾ ਕਿੰਗਰਾ ਤੋਂ ਉਹਨਾਂ ਦੇ ਨਾਲ। ਪਿੰਡ ਪੱਖੀ ਖੁਰਦ ਤੋਂ ਫਰੀਦਕੋਟ ਤੋਂ ਚਿੱਠੀ ਹੈ ਜੀ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਸਾਰਾ ਗਿੱਲ ਪਰਿਵਾਰ। ਪਿੰਡ ਹੈਗਾ ਜੀ ਖਾਨੇ ਕੀ ਢਾਬ ਮਲੋਟ ਤੋਂ ਚਿੱਠੀ ਹੈ ਜੀ ਸ਼ਮਸ਼ੇਰ ਸਿੰਘ ਕੌਲਧਰ, ਅਤੇ ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ ਅਤੇ ਮਨਰੀਤ ਕੌਰ, ਤਰਨਵੀਰ ਅਤੇ ਮਨਤਾਜ, ਅਤੇ ਪਿੰਡ ਆਜ਼ਮ ਵਾਲਾ ਤਹਿਸੀਲ ਫਾਜ਼ਿਲਕਾ ਤੋਂ ਸੋਹਣ ਸਿੰਘ ਬੂਕ, ਨਿਸ਼ਾਨ ਸਿੰਘ ਬੂਕ, ਸੀਰਤ ਕੌਰ, ਕੀਰਤ ਕੌਰ ਅਤੇ ਦਾਦੀ ਜੀ ਜਸਵੰਤ ਕੌਰ, ਅਤੇ ਰਾਜ ਮਿਸਤਰੀ ਪਿੰਡ ਮਾਹੋਣਾ ਬੋਦਲਾ ਤੋਂ ਬਲਵਿੰਦਰ ਕੌਰ, ਅਤੇ ਗੁਰਿੰਦਰ ਕੌਰ, ਅਤੇ ਰੀਨਾ ਬਾਈ, ਅਤੇ ਅਮਰ ਲਾਲ। ਅਤੇ ਚਿੱਠੀ ਲਿਖਣ ਵਾਲੇ ਨੇ ਜੀ ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸ਼ਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ, ਅਤੇ ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਜਗਮਾਲ ਸਿੰਘ ਡਾਂਕਲਾ, ਹੈਪੀ ਡਾਂਕਲਾ, ਅਤੇ ਜੈਸ ਨਾਇਕ, ਸ਼ੋਭਾ ਨਾਇਕ ਅਤੇ ਸਾਰਾ ਡਾਂਕਲਾ ਪਰਿਵਾਰ। ਅਤੇ ਵਿਹਲਾ ਹੋ ਚੁੱਕਿਆ ਜੀ, ਇਜਾਜ਼ਤ ਲੈਣ ਦਾ ਲਫਲੇ ਹੈਗੀ ਇਜਾਜ਼ਤ, ਸਾਥ ਇਸੇ ਤਰ੍ਹਾਂ ਚੱਲਦਾ ਰਹੇਗਾ। ਸਟੇ ਟਿਊਨਡ AIR ਪੰਜਾਬ।

ਓਸਲੋ ਵਿੱਚ ਤੀਜੇ ਭਾਰਤ ਨੋਰਡਿਕ ਸੰਮੇਲਨ ਵਿੱਚ ਸ਼ਾਮਲ ਹੋਣਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਅਤਨਾਮ ਦੇ ਰਾਸ਼ਟਰਪਤੀ ਤੁਲਾਮ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਦੇਸ਼ਾਂ ਵਿਚਕਾਰ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਸਹਿਮਤੀ ਪ੍ਰਗਟਾਈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਰੀਬ 90 ਪੈਸੇ ਦੀ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ। ਸੁਪਰੀਮ ਕੋਰਟ ਨੇ ਜਨਤਕ ਥਾਵਾਂ 'ਤੇ ਫੜੇ ਗਏ ਲਾਵਾਰਿਸ ਕੁੱਤਿਆਂ ਨੂੰ ਟੀਕਾਕਰਨ ਜਾਂ ਨਸਬੰਦੀ ਕੀਤੇ ਜਾਣ ਤੱਕ ਨਾ ਛੱਡਣ ਦੇ ਆਪਣੇ ਪਹਿਲਾਂ ਦੇ ਨਿਰਦੇਸ਼ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਪੰਜਾਬ ਵਿੱਚ 2 ਵੱਖ ਵੱਖ ਸੜਕ ਹਾਦਸਿਆਂ ਵਿੱਚ 5 ਲੋਕਾਂ ਦੀ ਮੌਤ। ਭਾਰਤੀ ਰੇਲਵੇ ਨੇ 238 ਕਰੋੜ ਰੁਪਏ ਦੀ ਲਾਗਤ ਨਾਲ ਜੰਮੂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟਰਾ ਸੈਕਸ਼ਨ 'ਤੇ ਮਹੱਤਵਪੂਰਨ ਢਲਾਨ ਸਥਿਰੀਕਰਨ, ਸੁਰੰਗ ਮੁੜ ਉਸਾਰੀ ਅਤੇ ਪੁਲ ਸੁਰੱਖਿਆ ਕਾਰਜਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਅਤੇ ਹਰਿਆਣਾ 'ਚ ਆਉਂਦੇ ਦਿਨਾਂ 'ਚ ਲੂ ਦੀ ਸਥਿਤੀ ਬਣੀ ਰਹੇਗੀ। ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਪਾਰਾ ਹੋਰ ਵਧਣ ਦੀ ਸੰਭਾਵਨਾ ਅਤੇ IPL ਕ੍ਰਿਕਟ ਵਿੱਚ ਅੱਜ ਰਾਜਸਥਾਨ ਰਾਇਲਸ ਦਾ ਮੁਕਾਬਲਾ ਲਖਨਊ ਸੁਪਰ ਜਾਇੰਟਸ ਨਾਲ ਹੋਵੇਗਾ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ

ਜਲੰਧਰ ਕੇਂਦਰ ਦੇ ਨਾਲ। ਔਰ ਸਮਾਂ ਹੋ ਗਿਆ ਪੰਜਾਬੀ ਫਿਲਮ ਸੰਗੀਤ ਦਾ, ਤਾਂ ਆਓ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਪੰਜਾਬੀ ਫਿਲਮ ਸੰਗੀਤ। ਤੁਹਾਡਾ ਸਾਰਿਆਂ ਦਾ ਇਸਤਕਬਾਲ, ਤੁਹਾਡਾ ਸਾਰਿਆਂ ਦਾ ਸਵਾਗਤ, ਤੁਹਾਡਾ ਆਪਣਾ ਰੇਡੀਓ ਬੇਲੀ ਗੌਰਵ। ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਪੰਜਾਬੀ ਫਿਲਮ ਸੰਗੀਤ, ਔਰ ਪਹਿਲਾ ਜਿਹੜਾ ਗੀਤ ਸੁਣਾਉਣ ਜਾ ਰਿਹਾ ਤੁਹਾਨੂੰ, ਉਹ ਗਿੱਪੀ ਗਰੇਵਾਲ ਨੇ ਗਾਇਆ ਹੈ ਔਰ ਉਹਨੂੰ ਲਿਆ ਗਿਆ ਫਿਲਮ ਜਿੰਨੇ ਮੇਰਾ ਦਿਲ ਲੁੱਟਿਆ।

ਅਸੀਂ ਸਾਰੇ ਇਸ ਗੀਤ 'ਤੇ ਬਹੁਤ ਝੂਮਦੇ ਵੀ ਹਾਂ। ਕਿਉਂ ਝੂਮਦੇ ਹਾਂ? ਇਹ ਜਦੋਂ ਗੀਤ ਤੁਸੀਂ ਸੁਣੋਗੇ ਇਹ ਤੁਹਾਨੂੰ ਆਪਣੇ ਆਪ ਹੀ ਪਤਾ ਚੱਲ ਜਾਏਗਾ ਕਿ ਇਸ ਗੀਤ 'ਤੇ ਝੂਲਣ ਦਾ ਕਾਰਨ ਕੀ ਹੈ। ਤਾਂ ਉਹ ਫਿਰ ਸੁਣੀਏ ਇਹ ਗੀਤ।

ਪ੍ਰੋਗਰਾਮ ਚੱਲ ਰਿਹਾ ਹੈ ਜੀ ਪੰਜਾਬੀ ਫਿਲਮ ਸੰਗੀਤ, ਔਰ ਤੁਹਾਡਾ ਦੋਸਤ ਗੌਰਵ ਤੁਹਾਡੇ ਨਾਲ ਹੈ। ਅਗਲੀ ਜਿਹੜੀ ਫਿਲਮ ਦਾ ਤੁਹਾਨੂੰ ਗੀਤ ਸੁਣਾਉਣ ਜਾ ਰਿਹਾ ਨਾ, ਉਸ ਗੀਤ ਨੂੰ ਵੀ ਤੁਸੀਂ ਬੜੇ ਚਾਅ ਦੇ ਨਾਲ ਸੁਣਦੇ ਹੋ ਔਰ ਸੁਣੋਗੇ ਵੀ, ਕਿਉਂ ਨਹੀਂ, ਕਿਉਂਕਿ ਜੀ ਉਸ ਗੀਤ ਨੂੰ ਗਾਇਆ ਹੈ ਦਲਜੀਤ ਦੋਸਾਂਝ ਨੇ। ਜੀ ਹਾਂ, ਦਲਜੀਤ ਦੋਸਾਂਝ ਦਾ ਇਹ ਗੀਤ ਹੈ, ਔਰ ਜਦੋਂ ਜਦੋਂ ਇਹ ਗੀਤ ਚੱਲਦਾ ਹੈ ਨਾ, ਉਦੋਂ ਉਦੋਂ

0: ਦਲਜੀਤ ਦੋਸਾਂਝ ਦੀ ਗਾਈ ਇਸ ਆਵਾਜ਼ ਨੂੰ ਤੁਸੀਂ ਸੁਣਿਆ ਹੋਏਗਾ ਫਿਲਮ ਸਰਦਾਰ ਜੀ ਚੋਂ। ਜੀ ਹਾਂ, ਸਰਦਾਰ ਜੀ ਮੂਵੀ ਦਾ ਇਹ ਗੀਤ।
1: ਓ, ਤੇਰੇ ਕੋਲ ਵੀ ਮੈਲ ਹੈਗਾ?
2: ਇਦੋਂ ਵੱਡਾ ਮੈਲ?
1: ਅੱਛਾ,
2: ਵੈਸੇ ਮੈਂ ਦੋ ਕੁ ਕਮਰੇ ਛੱਤੇ ਆ, ਬਾਕੀ ਖੁੱਲਾ ਛੱਡਿਆ।
3: ਇੱਕ ਤਾਂ ਮੈਨੂੰ ਨੀਂਦ ਨਹੀਂ ਆਉਂਦੀ, ਰਹਿੰਦੀ ਤੁਹਾਡੀ ਯਾਦ ਸਤਾਉਂਦੀ।
1: ਜੇ ਕੋਈ ਕੁੜੀ ਪਸੰਦ ਆ ਗਈ

ਜੀ ਆਈ ਲਵ ਯੂ ਟੂ ਜੀ। ਅਸੀਂ ਸਾਰੇ ਆਪਣੇ ਸਰੋਤਿਆਂ ਨੂੰ ਬਹੁਤ ਪਿਆਰ ਕਰਦੇ ਹਾਂ, ਜਿੰਦ ਜਾਨ ਨਾਲੋਂ ਜ਼ਿਆਦਾ ਪਿਆਰ ਕਰਦੇ ਹਾਂ, ਕਿਉਂਕਿ ਉਹ ਹੈ ਹੀ ਇੰਨੇ ਚੰਗੇ। ਫਿਲਹਾਲ ਅਗਲਾ ਜਿਹੜਾ ਤੁਹਾਡੇ ਨਾਲ ਗੀਤ ਸਾਂਝਾ ਕਰਨ ਜਾ ਰਿਹਾ ਨਾ, ਉਹ ਗੀਤ ਵੀ ਇੱਦਾਂ ਦਾ ਹੈ ਕਿ ਜਿੰਨਾ ਉਹਨੂੰ ਸੁਣੀ ਜਾਓ ਨਾ, ਓਨਾ ਉਹ ਹੋਰ ਦਿਲ ਨੂੰ ਚੰਗਾ ਲੱਗਦਾ ਰਹਿੰਦਾ। ਤੁਸੀਂ ਕਹੋਗੇ ਇੱਦਾਂ ਦਾ ਕਿਹੜਾ ਗੀਤ ਹੈ ਜੀ ਜਿਹੜਾ ਜਿੰਨੀ ਵਾਰੀ ਆਪਾਂ ਸੁਣੀਏ ਉਨੀ ਵਾਰੀ ਹੋਰ ਚੰਗਾ ਲੱਗਦਾ, ਇੱਦਾਂ ਕਿੱਦਾਂ ਹੋ ਸਕਦਾ ਜੀ? ਇੱਦਾਂ ਬਿਲਕੁਲ ਹੈਗਾ। ਔਰ ਕਿਉਂ ਹੈਗਾ ਇਹ, ਜਦੋਂ ਤੁਸੀਂ ਗੀਤ ਸੁਣੋਗੇ ਉਦੋਂ ਹੀ ਤੁਹਾਨੂੰ ਪਤਾ ਲੱਗ ਜਾਏਗਾ, ਕਿਉਂਕਿ ਇਸ ਗੀਤ ਨੂੰ ਗਾਇਆ ਤੁਹਾਡੇ ਸਾਰਿਆਂ ਦੇ ਮਨਪਸੰਦੀਦਾ ਸਿੰਗਰ ਅਮਰਿੰਦਰ ਗਿੱਲ ਨੇ, ਔਰ ਨਾਲ ਉਹਨਾਂ ਦੇ ਨੇ ਪੈਮਲਾ ਚੈਨ। ਅਤੇ ਆਓ ਫਿਰ ਸੁਣੀਏ ਇਸ ਗੀਤ ਨੂੰ, ਜਿਹਨੂੰ ਲੈ ਗਿਆ ਫਿਲਮ ਇੱਕ ਕੁੜੀ ਪੰਜਾਬ ਦੀ। ਜੋ ਜੀ ਹਾਂ, ਫਿਲਮ ਇੱਕ ਕੁੜੀ ਪੰਜਾਬ ਦੀ, ਗਾਇਕ ਅਮਰਿੰਦਰ ਗਿੱਲ ਅਤੇ ਨਾਲ ਉਹਨਾਂ ਦੇ ਪੈਮਲਾ ਜੈਨ। ਔਰ ਇਸ ਗੀਤ ਨੂੰ ਸੰਗੀਤਬੱਧ ਕੀਤਾ ਯਾਨੀ ਮਿਊਜ਼ਿਕ ਦਿੱਤਾ ਸੁਖਸ਼ਿੰਦਰ ਸ਼ਿੰਦਾ ਹੋਰਾਂ ਨੇ, ਔਰ ਲਿਖਿਆ ਯਾਨੀ ਕਲਮਬੱਧ ਕੀਤਾ ਨੀਮਾ ਲੋਹਾਰੀਆ ਨੇ। ਅਤੇ ਆਓ ਫਿਰ ਸੁਣੀਏ ਇਹ ਗੀਤ

ਆਵਾਜ਼ ਦੀ ਆਵਾਜ਼ ਦੇ ਵਿੱਚ ਔਰ ਉਹਨਾਂ ਦੀ ਹੀ ਆਪਣੀ ਫਿਲਮ ਸ਼ਾਇਰ। ਜੀ ਹਾਂ, ਅਤੇ ਆਓ ਫਿਰ ਸੁਣੀਏ ਸਤਿੰਦਰ ਸਰਤਾਜ ਦੀ ਰੂਹਾਨੀ ਆਵਾਜ਼ ਦੇ ਵਿੱਚ ਇਹ।

ਜੇ ਇਸੇ ਹੀ ਗੀਤ ਦੇ ਨਾਲ ਅੱਜ ਦਾ ਪੰਜਾਬੀ ਫਿਲਮ ਸੰਗੀਤ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਆਪਣੇ ਦੋਸਤ ਗੌਰਵ ਨੂੰ ਇਸ ਪ੍ਰੋਗਰਾਮ ਨੂੰ ਖਤਮ ਕਰਨ ਦੀ ਦਿਓ ਇਜਾਜ਼ਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਸਟੂਡੀਓ ਘੜੀ ਦੇ ਮੁਤਾਬਕ ਇਸ ਵੇਲੇ ਦੁਪਹਿਰ ਦੇ 4:30 ਹੋ ਰਹੇ ਨੇ ਅਤੇ ਆਓ ਹੁਣ ਤੁਹਾਨੂੰ ਅਸੀਂ ਲੈ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 5:30 ਵਜੇ ਹੋਏ ਨੇ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ

0: ਹਨ ਕਿ ਪੂਜਾ ਦੇ ਨਾਲ ਨਾਲ ਕਈ ਤਰ੍ਹਾਂ ਦੇ ਵਰਤ ਵੀ ਰੱਖੇ ਜਾਂਦੇ ਹਨ। ਮੱਥੇ 'ਤੇ ਤਿਲਕ ਲਾਏ ਜਾਂਦੇ ਹਨ, ਵੱਖ ਵੱਖ ਤੀਰਥ ਸਥਾਨਾਂ 'ਤੇ ਇਸ਼ਨਾਨ ਕੀਤੇ ਜਾਂਦੇ ਹਨ, ਦਾਨ ਕੀਤੇ ਜਾਂਦੇ ਹਨ। ਰੱਬ ਕੋਈ ਖਿਡੌਣਾ ਨਹੀਂ ਹੈ। ਭਗਤ ਕਬੀਰ ਜੀ ਫਰਮਾਉਂਦੇ ਹਨ, ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉਣਾ ਜਾਨਾ। ਪਰਮੇਸ਼ੁਰ ਨੂੰ ਰਜਾਉਣ ਵਾਸਤੇ ਮਿੱਠੇ ਬੋਲ ਵੀ ਬੋਲੇ ਜਾਂਦੇ ਹਨ, ਭਾਵ ਸੁਰ ਵਾਲੇ ਸ਼ਬਦ ਵੀ ਗਾਏ ਜਾਂਦੇ ਹਨ। ਬਹੁਤ ਭਾਂਤਾਂ ਦੇ ਰਾਗ ਨਾਦ ਗਾਏ ਜਾਂਦੇ ਹਨ। ਜੇਕਰ ਮਨ ਦੇ ਵਿੱਚ ਪਿਆਰ ਨਹੀਂ ਤਾਂ ਵੀ ਪਰਮਾਤਮਾ ਜੀ ਰੀਝਦੇ ਨਹੀਂ। ਸਤਿਗੁਰੂ ਰਾਮਦਾਸ ਜੀ ਫਰਮਾਨ ਕਰਦੇ ਹਨ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਸਤਿਗੁਰੂ ਜੀ ਨੇ ਸਾਨੂੰ ਸੋਝੀ ਬਖਸ਼ੀ ਹੈ ਕਿ ਇਹਨਾਂ ਸਾਰੇ ਕਰਮਕਾਂਡਾਂ ਨੂੰ ਛੱਡ ਕੇ ਪਰਮੇਸ਼ੁਰ ਦਾ ਨਾਮ ਜਪਿਆ ਜਾਵੇ ਤਾਂ ਸਰੀਰਕ ਦੇ ਸੁੱਖ ਦੇ ਨਾਲ ਨਾਲ ਮਾਨਸਿਕ ਸ਼ਾਂਤੀ ਵੀ ਪ੍ਰਾਪਤ ਹੋਵੇਗੀ। ਸ਼ਬਦ ਦੀਆਂ ਅਗਲੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਦਾ ਫਰਮਾਨ ਹੈ, ਜਾਪ ਤਾਪ ਪਰਮਣ ਬਸਦਾ ਕਰ, ਉਰਦ ਤਾਪ ਲੈ ਗੈਨ, ਇਹ ਬਿਦਨੈ ਪਤੀਆਂ ਨੂੰ ਠਾਕਰ ਜੋਗ ਜੁਗਤ ਕਰ ਜੈਨ। ਸਤਿਗੁਰੂ ਜੀ ਹੋਰ ਸਮਝਾਉਣਾ ਕਰਦੇ ਹਨ ਕਿ ਪਰਮਾਤਮਾ ਨੂੰ ਲੱਭਣ ਵਾਸਤੇ, ਉਸ ਦੇ ਦਰਸ਼ਨ ਕਰਨ ਵਾਸਤੇ ਦੁਨੀਆਂ ਦੇ ਮਨੁੱਖਾਂ ਨੇ ਬੜੇ ਪ੍ਰਕਾਰ ਦੀਆਂ ਖੋਜਾਂ ਕੀਤੀਆਂ। ਜੰਗਲਾਂ, ਪਹਾੜਾਂ, ਕੁੰਦਰਾਂ ਅਤੇ ਵੱਖ ਵੱਖ ਧਾਰਮਿਕ ਅਸਥਾਨਾਂ 'ਤੇ ਰੱਬ ਜੀ ਨੂੰ ਲੱਭਣ ਦਾ ਯਤਨ ਕੀਤਾ। ਕਈ ਭੇਖੀ ਸਾਧ ਸੰਤ ਵੀ ਇਹ ਦਾਅਵਾ ਕਰਦੇ ਹਨ ਕਿ ਅਸੀਂ ਰੱਬ ਨੂੰ ਲੱਭ ਲਿਆ ਹੈ ਅਤੇ ਲੁਕਾਈ ਨੂੰ ਦਿਖਾ ਦੇਵਾਂਗੇ, ਪਰੰਤੂ ਇਹ ਸਭ ਅਡੰਬਰੀ ਕਰਮ ਹਨ। ਸਤਿਗੁਰੂ ਗੁਰੂ ਅਰਜਨ ਦੇਵ ਜੀ ਦਾ ਫੁਰਮਾਨ ਹੈ, ਸਭ ਕਹਿਤੇ ਹੈ ਪਾਇਆ, ਪਰ ਤੱਥ ਇਹ ਹੈ ਜਿਸ ਮੇਲੇ ਸੁਭਗਤਾ, ਕਿਰਪਾ ਹੀ ਕੰਮ ਆਉਂਦੀ ਹੈ, ਮਨੁੱਖੀ ਯਤਨ ਨਹੀਂ। ਪਰਮਾਤਮਾ ਸਾਡੀਆਂ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਬਹੁਤ ਦੂਰ ਹੈ, ਉਸ ਨੂੰ ਸੌਖੇ ਤਰੀਕੇ ਨਾਲ ਜਾਣਿਆ ਨਹੀਂ ਜਾ ਸਕਦਾ। ਇਸ ਕਰਕੇ ਕਈ ਵਾਰੀ ਮਨੁੱਖੀ ਮਨ ਬੇਚੈਨ ਹੋ ਜਾਂਦਾ ਹੈ। ਇਸ ਕਰਕੇ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਸਾਰੇ ਕਰਮਕਾਂਡ ਛੱਡ ਕੇ ਪਰਮੇਸ਼ੁਰ ਦਾ ਨਾਮ ਜਪਿਆ ਜਾਵੇ ਤਾਂ ਮਨ ਨੂੰ ਚੈਨ ਮਿਲੇਗਾ, ਸਹਿਜ ਸੁੱਖ ਅਤੇ ਸ਼ਾਂਤੀ ਮਿਲੇਗੀ। ਇਸ ਤੋਂ ਇਲਾਵਾ ਅਨੇਕ ਤਰ੍ਹਾਂ ਦੇ ਜਪ ਤਪ, ਤੀਰਥ ਭਰਮਣ, ਧਰਤੀ ਦਾ ਚੱਕਰ, ਸਰੀਰ ਨੂੰ ਕਸ਼ਟ ਦੇਣਾ, ਉਲਟਾ ਲਟਕਾ ਕੇ ਤਪ ਕਰਨਾ, ਇਸ ਤਰ੍ਹਾਂ ਕਰਨ ਨਾਲ ਰੱਬ ਰੀਝਦਾ ਨਹੀਂ, ਭਾਵੇਂ ਕਿਸੇ ਤਰ੍ਹਾਂ ਦੇ ਯੋਗ ਜੁਗਤੀਆਂ ਆਦਿ ਕਰ ਲਏ ਜਾਣ। ਧੰਨ ਗੁਰੂ ਅਰਜਨ ਦੇਵ ਜੀ ਦਾ ਹੀ ਸੋਠ ਰਾਗ ਅੰਦਰ ਬਹੁਤ ਸੋਹਣਾ ਫਰਮਾਨ ਹੈ, ਜਿਸ ਵਿੱਚ ਦਰਸਾਇਆ ਗਿਆ ਹੈ ਕਿ ਕਈ ਤਰ੍ਹਾਂ ਦੇ ਜੋ ਧਾਰਮਿਕ ਕਰਮ ਕਾਂਡ ਲੋਕ ਕਰਦੇ ਹਨ ਉਹਨਾਂ ਨੂੰ ਜਮ ਰਸਤੇ ਵਿੱਚ ਹੀ ਲੁੱਟ ਲੈਂਦੇ ਹਨ। ਸਾਹਿਬ ਜੀ ਦਾ ਫੁਰਮਾਨ ਹੈ, ਕਰਮ ਧਰਮ ਪਖੰਡ ਜੋ ਦਿਸੈ, ਤਿੰਨ ਜਮਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਓ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਫੁਰਮਾਨ ਕਰਦੇ ਹਨ, ਅੰਮ੍ਰਿਤ ਨਾਮ ਨਿਰਮੋਲਕ ਹਰ ਜਸ, ਤਿੰਨ ਪਾਇਓ ਜਿਸ ਕਿਰਪੈਨ, ਸਾਧ ਸੰਗ ਰੰਗ ਪ੍ਰਭ ਭੇਟੇ, ਨਾਨਕ ਸੁਖ ਜਨ ਰਹਿਣ। ਸਤਿਗੁਰੂ ਅਰਜਨ ਦੇਵ ਜੀ ਦੱਸਦੇ ਹਨ ਕਿ ਪਰਮਾਤਮਾ ਦਾ ਜੋ ਅੰਮ੍ਰਿਤ ਰੂਪੀ ਨਾਮ ਹੈ, ਇਸ ਨੂੰ ਖਰੀਦਿਆ ਨਹੀਂ ਜਾ ਸਕਦਾ, ਇਹ ਅਮੁੱਲ ਹੈ, ਇਸ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ। ਸੰਸਾਰ ਦੇ ਕੰਮਾਂ ਕਾਰਾਂ ਵਿੱਚ ਮਨੁੱਖ ਇੰਨਾ ਖੱਚਿਤ ਹੁੰਦਾ ਹੈ ਕਿ ਪਰਮਾਤਮਾ ਦੇ ਨਾਮ ਜਪਣ ਵਾਸਤੇ ਸਮਾਂ ਕੱਢਣਾ ਮੁਸ਼ਕਲ ਹੋ ਜਾਂਦਾ ਹੈ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਨਾ ਮਨੁੱਖ ਨੇ ਕੋਈ ਪਰਮਾਤਮਾ ਜੀ ਦਾ ਜਪ ਕੀਤਾ ਅਤੇ ਨਾ ਹੀ ਕੋਈ ਤਪ ਕੀਤਾ। ਜਪ ਤਪ ਤੋਂ ਬਗੈਰ ਜੀਵਨ ਅੰਦਰ ਚੰਗੇ ਗੁਣ ਵੀ ਨਹੀਂ ਆ ਸਕਦੇ। ਜਪ ਅਤੇ ਤਪ ਦਾ ਬੇੜਾ ਹੀ ਹੈ ਜਿਸ ਨਾਲ ਅਸੀਂ ਸੰਸਾਰ ਦੇ ਭਵਜਲ ਰੂਪੀ ਸਮੁੰਦਰ ਤੋਂ ਪਾਰ ਹੋ ਸਕਦੇ ਹਾਂ। ਸਤਿਗੁਰੂ ਜੀ ਦਾ ਫੁਰਮਾਨ ਹੈ, ਜਪ ਤਪ ਕਾ ਬੰਦ ਬੇੜਲਾ ਜਿਤ ਲੰਘੈ ਵਹੇਲਾ, ਉਸ ਨੂੰ ਹੀ ਪਰਮਾਤਮਾ ਜੀ ਦਾ ਨਾਮ ਮਿਲਦਾ ਹੈ ਜਿਸ ਉੱਤੇ ਰੱਬ ਜੀ ਕਿਰਪਾਲੂ ਹੁੰਦੇ ਹਨ। ਪਰਮਾਤਮਾ ਜੀ ਉਸ ਜੀਵ ਉੱਤੇ ਹੀ ਕਿਰਪਾਲੂ ਹੁੰਦੇ ਹਨ ਜੋ ਸਾਧ ਸੰਗਤ ਕਰਦਾ ਹੈ, ਉਸ ਉੱਤੇ ਹੀ ਪਰਮਾਤਮਾ ਦਾ ਰੰਗ ਚੜ੍ਹਦਾ ਹੈ। ਜਿਸ 'ਤੇ ਪਰਮਾਤਮਾ ਦਾ ਨਾਮ ਰੰਗ ਚੜ੍ਹ ਜਾਂਦਾ ਹੈ ਉਸ ਨੂੰ ਮਾਨਸਿਕ ਅਤੇ ਸਰੀਰਕ ਸੁੱਖ ਮਿਲਦਾ ਹੈ ਅਤੇ ਜ਼ਿੰਦਗੀ ਦੇ ਦਿਨ ਰਾਤ ਉਸ ਦੇ ਸੁਹਾਵਣੇ ਹੋ ਜਾਂਦੇ ਹਨ। ਇਸ ਸਾਰੇ ਸ਼ਬਦ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਰੇ ਕਰਮਕਾਂਡ ਛੱਡ ਕੇ ਕੇਵਲ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਦਾ ਮਹਾਨ ਬਾਣੀ ਜਪਜੀ ਸਾਹਿਬ ਅੰਦਰ ਫਰਮਾਨ ਹੈ, ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖੂਜਲੇ ਕੇਤੀ ਛੁੱਟੀ ਨਾਲ।
1: ਪ੍ਰਭ ਜੀ ਕੋ ਨਾਮ ਜਪਤ ਮਨ ਚੈਨ,

0: ਹੁਣ ਤੁਸੀਂ ਸੁਣ ਰਹੇ ਸੀ ਆਕਾਸ਼ਬਾਣੀ ਦਾ ਟਾਈਟਲ ਸੌਂਗ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਬਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 6:20 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖ਼ਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖ਼ਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖ਼ਬਰਾਂ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ, ਲੋੜਵੰਦ ਵਿਦਿਆਰਥੀਆਂ ਨੂੰ ਵਿਦਿਅਕ ਸਹਾਇਤਾ ਪ੍ਰਦਾਨ ਕਰਨਾ ਰਾਸ਼ਟਰ ਨਿਰਮਾਣ ਵੱਲ ਇੱਕ ਸ਼ਕਤੀਸ਼ਾਲੀ ਕਦਮ ਹੈ। ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਮਰਦਮਸ਼ੁਮਾਰੀ ਕਾਰਜਾਂ 'ਚ ਜਾਤੀਵਾਚਕ ਸ਼ਬਦਾਂ ਦੀ ਵਰਤੋਂ ਦੇ ਇਲਜ਼ਾਮਾਂ ਨੂੰ ਲੈ ਕੇ ਸਬੰਧਤ ਵਿਭਾਗਾਂ ਨੂੰ ਨੋਟਿਸ ਜਾਰੀ ਕੀਤਾ। ਪੰਜਾਬ ਰਾਜ ਚੋਣ ਕਮਿਸ਼ਨ ਨੇ 26 ਮਈ ਨੂੰ 8 ਨਗਰ ਨਿਗਮਾਂ ਸਮੇਤ 105 ਸਥਾਨਕ ਇਕਾਈਆਂ ਲਈ ਹੋਣ ਵਾਲੀਆਂ ਆਉਂਦੀਆਂ ਨਗਰ ਨਿਗਮ ਆਮ ਚੋਣਾਂ 2026 ਲਈ ਦਾਖਲ ਕੀਤੀਆਂ 713 ਨਾਮਜ਼ਦਗੀਆਂ ਰੱਦ ਕੀਤੀਆਂ। ਪੰਜਾਬ ਅਤੇ ਹਰਿਆਣਾ 'ਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਪਾਰ ਹੋਇਆ। ਮੌਸਮ ਵਿਭਾਗ ਵੱਲੋਂ ਅਗਲੇ 3 ਤੋਂ 4 ਦਿਨਾਂ 'ਚ ਤਾਪਮਾਨ ਵਿੱਚ ਹੋਰ ਵਾਧਾ ਹੋਣ ਦੀ ਪੇਸ਼ੀਨਗੋਈ। ਅਤੇ IPL ਕ੍ਰਿਕਟ ਵਿੱਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਅੱਜ ਜੈਪੁਰ 'ਚ ਸ਼ਾਮੀ 7:30 ਵਜੇ ਲਖਨਊ ਸੁਪਰ ਜਾਇੰਟਸ ਨਾਲ। ਅਤੇ ਹੁਣ ਖ਼ਬਰਾਂ ਵਿਸਥਾਰ ਨਾਲ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹੈ ਕਿ ਲੋੜਵੰਦ ਵਿਦਿਆਰਥੀਆਂ ਨੂੰ ਵਿਦਿਅਕ ਸਹਾਇਤਾ ਪ੍ਰਦਾਨ ਕਰਨਾ ਰਾਸ਼ਟਰ ਨਿਰਮਾਣ ਵੱਲ ਇੱਕ ਸ਼ਕਤੀਸ਼ਾਲੀ ਕਦਮ ਹੈ। ਅੱਜ ਭਾਰਤ ਵਿਕਾਸ ਪਰਿਸ਼ਦ ਚੈਰੀਟੇਬਲ ਟਰੱਸਟ ਚੰਡੀਗੜ੍ਹ ਵੱਲੋਂ ਕਰਵਾਏ ਸਾਖਰਤਾ ਪ੍ਰੋਗਰਾਮ 'ਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਕਟਾਰੀਆ ਨੇ ਕਿਹਾ ਕਿ ਬੱਚਿਆਂ ਨੂੰ ਵਿਦਿਅਕ ਸਹਾਇਤਾ ਦੇਣਾ ਸਿਰਫ ਦਾਨ ਦਾ ਕੰਮ ਨਹੀਂ, ਸਗੋਂ ਰਾਸ਼ਟਰ ਨਿਰਮਾਣ ਵੱਲ ਇੱਕ ਦੂਰਦਰਸ਼ੀ ਅਤੇ ਸ਼ਕਤੀਸ਼ਾਲੀ ਪਹਿਲਕਦਮੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਆਤਮ ਵਿਸ਼ਵਾਸ, ਸਵੈਮਾਣ ਅਤੇ ਆਤਮ ਨਿਰਭਰਤਾ ਦੀ ਸਭ ਤੋਂ ਵੱਡੀ ਸ਼ਕਤੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਵੱਡੇ ਸੁਪਨੇ ਦੇਖਣ, ਅਨੁਸ਼ਾਸਿਤ ਰਹਿਣ ਅਤੇ ਜੀਵਨ 'ਚ ਸਫਲਤਾ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਨ ਦੀ ਅਪੀਲ ਕੀਤੀ। ਪ੍ਰਸ਼ਾਸਕ ਨੇ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ ਪ੍ਰਦਰਸ਼ਨ ਵਿੱਚ ਨਿਰੰਤਰ ਸੁਧਾਰ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਲੋੜਵੰਦ ਅਤੇ ਹੋਣਹਾਰ ਸਕੂਲੀ ਵਿਦਿਆਰਥੀਆਂ ਨੂੰ ਵਿਦਿਅਕ ਸਮੱਗਰੀ ਵੰਡੀ ਗਈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਇੱਕ ਢਾਂਚਾਗਤ ਕਰੀਅਰ ਕਾਊਂਸਲਿੰਗ ਪ੍ਰੋਗਰਾਮ ਸ਼ੁਰੂ ਕਰਨ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਅਤੇ ਉੱਚ ਸਿੱਖਿਆ ਦੇ ਮੌਕੇ ਦੇਣ ਲਈ ਉਦਯੋਗਪਤੀਆਂ ਅਤੇ ਹੋਰਨਾਂ ਹਿੱਸੇਦਾਰਾਂ ਤੋਂ ਸਹਾਇਤਾ ਜੁਟਾਉਣ ਲਈ ਕੰਮ ਕਰ ਰਿਹਾ। ਪ੍ਰਸ਼ਾਸਕ ਨੇ ਪਰਿਸ਼ਦ ਦੇ ਹੋਣਹਾਰ ਵਿਦਿਆਰਥੀਆਂ ਦੀ ਸਹਾਇਤਾ ਲਈ ਸਾਲ 2026-27 ਲਈ 25 ਲੱਖ ਰੁਪਏ ਅਲਾਟ ਕਰਨ ਦੇ ਫੈਸਲੇ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਕੂਲ ਸਿੱਖਿਆ ਨਿਦੇਸ਼ਕ ਨਿਤਿਸ਼ ਸਿੰਗਲਾ, ਭਾਰਤ ਵਿਕਾਸ ਪਰਿਸ਼ਦ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਅਜੇ ਦੱਤਾ ਸਮੇਤ ਹੋਰ ਪਤਵੰਤੇ ਵੀ ਮੌਜੂਦ ਰਹੇ। ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਆਉਣ ਵਾਲੇ ਮਰਦਮਸ਼ੁਮਾਰੀ ਕਾਰਜਾਂ ਲਈ ਤਿਆਰ ਕੀਤੀ ਗਈ ਅਧਿਕਾਰਤ ਸੂਚੀ ਵਿੱਚ ਜਾਤੀਵਾਚਕ ਸ਼ਬਦਾਂ ਦੀ ਵਰਤੋਂ ਦੇ ਇਲਜ਼ਾਮਾਂ ਨੂੰ ਲੈ ਕੇ ਪੰਜਾਬ ਦੇ ਮਰਦਮਸ਼ੁਮਾਰੀ ਕਾਰਜ ਡਾਇਰੈਕਟੋਰੇਟ ਅਤੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਅਤੇ ਘੱਟ ਗਿਣਤੀ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਨੋਟਿਸ ਜਾਰੀ ਕੀਤਾ। ਸਰਕਾਰੀ ਦਸਤਾਵੇਜ਼ਾਂ ਵਿੱਚ ਇਤਰਾਜ਼ਯੋਗ ਜਾਤੀ ਸੰਕੇਤਕ ਸ਼ਬਦਾਂ ਨੂੰ ਸ਼ਾਮਲ ਕਰਨ ਸਬੰਧੀ ਸਬੰਧਤ ਅਧਿਕਾਰੀ

0: ਤੋਂ ਸਪਸ਼ਟੀਕਰਨ ਮੰਗਦਿਆਂ ਕਮਿਸ਼ਨ ਨੇ ਅਧਿਕਾਰੀਆਂ ਨੂੰ ਸਪਸ਼ਟ ਕਰਨ ਲਈ ਆਖਿਆ ਕਿ ਅਜਿਹੀ ਭਾਸ਼ਾ ਦੀ ਵਰਤੋਂ ਕਿਉਂ ਕੀਤੀ ਗਈ ਅਤੇ ਇਸ ਮਾਮਲੇ ਦੇ ਜਵਾਬ 'ਚ ਕਿਹੜੇ ਸੁਧਾਰਾਤਮਕ ਉਪਾਅ ਕੀਤੇ ਗਏ ਨੇ। ਕਮਿਸ਼ਨ ਨੇ ਸਬੰਧਤ ਅਧਿਕਾਰੀਆਂ ਨੂੰ 15 ਦਿਨਾਂ ਦੇ ਨਿਰਧਾਰਿਤ ਸਮਾਂ ਹੱਦ ਦੇ ਅੰਦਰ ਜਵਾਬ ਦੇਣ ਦੇ ਨਿਰਦੇਸ਼ ਦਿੱਤੇ ਨੇ। ਪੰਜਾਬ ਰਾਜ ਚੋਣ ਕਮਿਸ਼ਨ ਨੇ 26 ਮਈ ਨੂੰ 8 ਨਗਰ ਨਿਗਮਾਂ ਸਮੇਤ 105 ਸਥਾਨਕ ਇਕਾਈਆਂ ਲਈ ਹੋਣ ਵਾਲੀਆਂ ਆਉਂਦੀਆਂ ਨਗਰ ਨਿਗਮ ਆਮ ਚੋਣਾਂ 2026 ਲਈ ਦਾਖਲ ਕੀਤੀਆਂ 713 ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਨੇ। ਚੋਣ ਕਮਿਸ਼ਨ ਮੁਤਾਬਕ 16 ਮਈ ਦੀ ਆਖਰੀ ਤਰੀਕ ਤੱਕ ਕੁੱਲ 10,809 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਦਾਖਲ ਕੀਤੀਆਂ ਸਨ। 18 ਮਈ ਨੂੰ ਜਾਂਚ ਤੋਂ ਬਾਅਦ ਹੁਣ ਚੋਣ ਮੈਦਾਨ 'ਚ 10,096 ਉਮੀਦਵਾਰ ਨੇ। ਨਗਰ ਨਿਗਮ ਚੋਣਾਂ ਲਈ ਦਾਖਲ ਕੀਤੇ ਗਏ 151 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਨੇ। ਨਗਰ ਪ੍ਰੀਸ਼ਦ ਲਈ ਦਾਖਲ ਕੀਤੇ ਗਏ 447 ਅਤੇ ਨਗਰ ਪੰਚਾਇਤਾਂ ਲਈ ਦਾਖਲ ਕੀਤੇ 115 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਨੂੰ ਚੋਣ ਕਮਿਸ਼ਨ ਨੇ ਰੱਦ ਕਰ ਦਿੱਤਾ। ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਤਰੀਕ ਅੱਜ 19 ਮਈ ਸੀ। ਨਤੀਜੇ 29 ਮਈ ਨੂੰ ਐਲਾਨੇ ਜਾਣਗੇ। ਕਮਿਸ਼ਨ ਨੇ ਸਾਰੇ 23 ਜ਼ਿਲ੍ਹਿਆਂ 'ਚ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਜਨਰਲ ਓਬਜ਼ਰਵਰ ਵਜੋਂ ਨਿਯੁਕਤ ਕੀਤਾ ਅਤੇ ਚੋਣਾਂ ਨੂੰ ਨਿਰਪੱਖ, ਆਜ਼ਾਦ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਕੀਤੇ ਨੇ। ਕੁਝ ਮੀਡੀਆ ਰਿਪੋਰਟਾਂ ਅਤੇ ਸੋਸ਼ਲ ਮੀਡੀਆ ਪੋਸਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਸਰਕਾਰ ਮੰਦਰਾਂ ਦੇ ਸੋਨੇ ਦੇ ਭੰਡਾਰਾਂ ਬਦਲੇ ਸੋਨੇ ਦੇ ਬੌਂਡ ਜਾਰੀ ਕਰਨ ਦੀ ਯੋਜਨਾ ਬਣਾ ਰਹੀ ਹੈ ਜਾਂ ਮੰਦਰ ਦੇ ਸੋਨੇ ਦੇ ਭੰਡਾਰਾਂ ਦਾ ਮੁਦਰੀਕਰਨ ਕਰਨ ਲਈ ਇੱਕ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਦੇਸ਼ ਭਰ ਵਿੱਚ ਮੰਦਰ, ਟਰੱਸਟਾਂ ਜਾਂ ਕਿਸੇ ਵੀ ਧਾਰਮਿਕ ਸੰਸਥਾ ਵੱਲੋਂ ਰੱਖੇ ਗਏ ਸੋਨੇ ਦੇ ਮੁਦਰੀਕਰਨ ਲਈ ਇੱਕ ਯੋਜਨਾ ਸ਼ੁਰੂ ਕਰਨ ਦੀ ਸਰਕਾਰ ਦੀ ਯੋਜਨਾ ਬਾਰੇ ਅਟਕਲਾਂ ਅਤੇ ਅਫਵਾਹਾਂ ਪੂਰੀ ਤਰ੍ਹਾਂ ਝੂਠੀਆਂ, ਗੁੰਮਰਾਹਕੁੰਨ ਅਤੇ ਬੇਬੁਨਿਆਦ ਨੇ। ਇਹ ਵੀ ਸਪਸ਼ਟ ਕੀਤਾ ਗਿਆ ਕਿ ਮੰਦਰ ਦੇ ਟਾਵਰਾਂ, ਦਰਵਾਜ਼ਿਆਂ ਜਾਂ ਹੋਰ ਮੰਦਰ ਢਾਂਚਿਆਂ ਦੇ ਸੋਨੇ ਦੀਆਂ ਪਲੇਟਾਂ ਨੂੰ ਭਾਰਤ ਦਾ ਰਣਨੀਤਿਕ ਸੋਨੇ ਦਾ ਭੰਡਾਰ ਮੰਨੇ ਜਾਣ ਦਾ ਦਾਅਵਾ ਵੀ ਪੂਰੀ ਤਰ੍ਹਾਂ ਝੂਠਾ, ਗੁੰਮਰਾਹਕੁੰਨ ਅਤੇ ਬੇਬੁਨਿਆਦ ਹੈ। ਨਾਗਰਿਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਅਜਿਹੀਆਂ ਅਫਵਾਹਾਂ 'ਤੇ ਵਿਸ਼ਵਾਸ ਨਾ ਕਰਨ ਅਤੇ ਨਾ ਹੀ ਇਸ ਨੂੰ ਅੱਗੇ ਫੈਲਾਉਣ। ਸਰਕਾਰ ਸਾਰੇ ਨਾਗਰਿਕਾਂ ਨੂੰ ਸਿਰਫ ਅਧਿਕਾਰਤ ਸਰੋਤਾਂ ਵੱਲੋਂ ਜਾਰੀ ਕੀਤੀ ਗਈ ਅਧਿਕਾਰਤ ਜਾਣਕਾਰੀ 'ਤੇ ਭਰੋਸਾ ਕਰਨ ਦੀ ਅਪੀਲ ਕਰਦੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNU ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @RNU ਜਲੰਧਰ। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਖਿਲਾਫ਼ ਚੱਲ ਰਹੀ ਮੁਹਿੰਮ ਦੌਰਾਨ ਅਪ੍ਰੈਲ ਮਹੀਨੇ 'ਚ 10 ਵੱਖ ਵੱਖ ਟਰੈਪ ਮਾਮਲਿਆਂ 'ਚ 12 ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ। ਅੱਜ ਚੰਡੀਗੜ੍ਹ ਵਿੱਚ ਇਸ ਬਾਰੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਬਿਊਰੋ ਨੇ ਇਸ ਸਮੇਂ ਦੌਰਾਨ ਸਰਕਾਰੀ ਮੁਲਾਜ਼ਮਾਂ ਸਮੇਤ ਹਰ ਖੇਤਰ 'ਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਆਪਣੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਨੇ। ਬਿਊਰੋ ਨੇ ਪਿਛਲੇ ਮਹੀਨੇ ਵੱਖ ਵੱਖ ਅਦਾਲਤਾਂ ਵਿੱਚ 59 ਵਿਜੀਲੈਂਸ ਮਾਮਲਿਆਂ ਨਾਲ ਸੰਬੰਧਿਤ ਚਲਾਨ ਜਮ੍ਹਾਂ ਕੀਤੇ ਨੇ। ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕਰਨ ਲਈ 4 ਵਿਜੀਲੈਂਸ ਇਨਕੁਆਇਰੀਜ਼ ਵੀ ਰਜਿਸਟਰਡ ਕੀਤੀਆਂ ਗਈਆਂ ਨੇ। ਉਨ੍ਹਾਂ ਕਿਹਾ ਕਿ 21 ਮੁਲਜ਼ਮਾਂ ਖਿਲਾਫ਼ 13 ਅਪਰਾਧਕ ਮਾਮਲੇ ਵੀ ਦਰਜ ਕੀਤੇ ਗਏ ਨੇ, ਜਿਨ੍ਹਾਂ ਵਿੱਚ 17 ਸਰਕਾਰੀ ਮੁਲਾਜ਼ਮ ਸ਼ਾਮਲ ਨੇ। ਉਨ੍ਹਾਂ ਕਿਹਾ ਕਿ ਵੱਖ ਵੱਖ ਅਦਾਲਤਾਂ ਨੇ ਪਿਛਲੇ ਮਹੀਨੇ ਦੌਰਾਨ ਬਿਊਰੋ ਵੱਲੋਂ ਦਾਇਰ ਕੀਤੇ ਗਏ 4 ਰਿਸ਼ਵਤਖੋਰੀ ਦੇ ਮਾਮਲਿਆਂ ਦਾ ਫੈਸਲਾ ਸੁਣਾਇਆ, ਜਿਸ ਵਿੱਚ 20 ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ 2 ਸਾਲ ਤੋਂ 5 ਸਾਲ ਤੱਕ ਦੀ ਕੈਦ ਅਤੇ 10,000 ਰੁਪਏ ਤੋਂ 2 ਲੱਖ ਰੁਪਏ ਤੱਕ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਅੰਮ੍ਰਿਤਸਰ ਦੀ ਕਾਊਂਟਰ ਇੰਟੈਲੀਜੈਂਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਸਮਰਥਿਤ ਇੱਕ ਮੌਜੂਲ ਦਾ ਪਰਦਾਫਾਸ਼ ਕਰਦਿਆਂ ਵਿਦੇਸ਼ੀ ਅਧਾਰਤ ਹੈਂਡਲਰਾਂ ਦੇ 2 ਸਾਥੀਆਂ ਨੂੰ ਗ੍ਰਿਫਤਾਰ ਕੀਤਾ। ਅੱਜ ਚੰਡੀਗੜ੍ਹ ਵਿੱਚ ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਉਨ੍ਹਾਂ ਦੇ ਕਬਜ਼ੇ ਵਿੱਚੋਂ 2 ਹੱਥਗੋਲੇ ਬਰਾਮਦ ਕੀਤੇ ਗਏ ਨੇ। 2 ਹੱਥਗੋਲਿਆਂ ਤੋਂ ਇਲਾਵਾ ਪੁਲਿਸ ਨੇ ਉਨ੍ਹਾਂ ਦਾ ਮੋਟਰਸਾਈਕਲ ਵੀ ਜ਼ਬਤ ਕੀਤਾ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਅਜਨਾਲਾ ਵਾਸੀ ਅਜੈ ਅਤੇ ਅੰਮ੍ਰਿਤਸਰ ਦੇ ਫਤਿਹਵਾਲ ਕਲਾਂ ਵਾਸੀ ਜੋਧਬੀਰ ਸਿੰਘ ਵਜੋਂ ਹੋਈ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਬਰਾਮਦ ਕੀਤੇ ਗਏ ਹੱਥਗੋਲੇ ਇੱਕ ਵੱਡੀ ਸਾਜਿਸ਼ ਦਾ ਹਿੱਸਾ ਸਨ, ਜਿਸ ਦਾ ਮਕਸਦ ਪੰਜਾਬ 'ਚ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਲਈ ਸਰਕਾਰੀ ਸੰਸਥਾਵਾਂ ਅਤੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੂੰ ਵਿਦੇਸ਼ੀ ਅਧਾਰਤ ਹੈਂਡਲਰਾਂ ਵੱਲੋਂ ਆਪਣੇ ਸਾਥੀਆਂ ਨੂੰ ਹੱਥਗੋਲੇ ਸਪਲਾਈ ਕਰਨ ਬਾਰੇ ਭਰੋਸੇਯੋਗ ਸੂਹ ਮਿਲੀ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਇਸ ਮਾਮਲੇ 'ਚ ਅਗਲੇਰੀ ਜਾਂਚ ਜਾਰੀ ਹੈ। ਮੌਸਮ ਵਿਭਾਗ ਵੱਲੋਂ ਪੰਜਾਬ ਅਤੇ ਹਰਿਆਣਾ 'ਚ ਆਉਂਦੀ 25 ਮਈ ਤੱਕ ਲੂ ਵਗਣ ਬਾਰੇ ਜਾਰੀ ਯੈਲੋ ਅਲਰਟ ਦੇ ਚੱਲਦਿਆਂ ਦੋਵਾਂ ਸੂਬਿਆਂ 'ਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਪਾਰ ਕਰ ਗਿਆ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਵੱਲੋਂ ਅਗਲੇ 3 ਤੋਂ 4 ਦਿਨਾਂ ਦੌਰਾਨ ਤਾਪਮਾਨ ਵਿੱਚ ਹੋਰ ਵਾਧਾ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਪੇਸ਼ ਹੈ ਇੱਕ ਰਿਪੋਰਟ।
1: ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਅੱਜ ਅਤੇ ਕੱਲ੍ਹ ਦੇ ਯੈਲੋ ਅਲਰਟ ਜਾਰੀ ਕਰਨ ਦੇ ਨਾਲ ਹੀ 21 ਤੋਂ 23 ਮਈ ਤੱਕ ਦਾ ਔਰੇਂਜ ਅਲਰਟ ਵੀ ਜਾਰੀ ਕਰਦਿਆਂ ਆਪਣੇ ਆਪ ਨੂੰ ਭਰੀ ਗਰਮੀ ਤੋਂ ਬਚਾਉਣ ਦੀ ਵੀ ਸਲਾਹ ਦਿੱਤੀ ਹੈ। ਆਕਾਸ਼ਵਾਣੀ ਨਾਲ ਗੱਲਬਾਤ ਕਰਦਿਆਂ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਇਹਨਾਂ ਦਿਨਾਂ ਦੌਰਾਨ ਪਾਰਾ 45 ਡਿਗਰੀ ਸੈਲਸੀਅਸ ਤੋਂ ਵੀ ਪਾਰ ਜਾ ਸਕਦਾ ਹੈ।
2: 3 ਸੇ 4 ਦਿਨ ਆਪ ਦੇਖੇਂਗੇ ਟੈਂਪਰੇਚਰ ਬੜੇਂਗੇ ਔਰ ਅਭੀ ਆਲਰੇਡੀ ਟੈਂਪਰੇਚਰ ਜੋ ਹੈ 42-43 ਕੇ ਬੀਚ ਮੇਂ ਔਰ ਹਿਸਾਰ ਜੋ ਹੈ 45 ਕੇ ਆਸ ਪਾਸ ਆ ਗਿਆ ਹੈ, ਤੋ ਇਸਮੇਂ ਔਰ ਬੜੋਤਰੀ ਆਪ ਦੇਖੇਂਗੇ 3 ਸੇ 4 ਦਿਨ। ਖਾਸਕਰ ਜੋ ਪੰਜਾਬ ਹਰਿਆਣਾ ਕੇ ਵੈਸਟਰਨ ਜ਼ਿਲ੍ਹੇ ਹੈ ਜਿਸਮੇਂ ਪੰਜਾਬ ਮੇਂ ਹਮ ਦੇਖਤੇ ਹੈ ਤੋ ਫਿਰੋਜ਼ਪੁਰ, ਫਜ਼ਿਲਕਾ, ਬਠਿੰਡਾ, ਮੁਕਤਸਰ, ਮਾਨਸਾ, ਸੰਗਰੂਰ ਔਰ ਫਿਰ ਨੌਰਥ ਵੈਸਟਰਨ ਵੱਲ

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਂ ਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਹੁਣ ਤੱਕ 8,85,00,000 ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ
2: ਹਾਂਜੀ ਮੈਂ ਕਿਹਾ ਰੁਲੀਆ ਰਾਮ ਜੀ ਲੰਘ ਆਈਏ
3: ਆਜੋ ਸਰਪੰਚ ਸਾਹਿਬ
2: ਆ ਗਏ ਜੀ ਰੁਲੀਆ ਰਾਮ ਜੀ ਜੈ ਹਿੰਦ
3: ਜੈ ਹਿੰਦ ਜੀ ਸਰਪੰਚ ਸਾਹਿਬ ਕੀ ਹਾਲ ਚਾਲ ਹੈ ਤੁਹਾਡਾ
2: ਬਹੁਤ ਵਧੀਆ
3: ਚਲੋ ਤਕੜਾ ਚਾਹੀਦਾ ਹੈ ਗੱਲ ਹੈ ਕਿ ਇੱਕ ਜਿੱਦਾਂ ਕਹਿੰਦੇ ਕਿ ਸ਼ਿਸ਼ਟਾਚਾਰ ਹੈ ਜਾਂ ਸਾਡਾ ਸੱਭਿਆਚਾਰ ਹੈ ਔਰ ਇਹ ਪੂਰੀ ਦੁਨੀਆ ਦੇ ਵਿੱਚ ਹੀ ਹੈ ਇੱਕ ਦੂਜੇ ਦੀ ਖੈਰ ਸੁੱਖ ਮੰਗਣਾ ਜਾਂ ਇੱਕ ਦੂਜੇ ਦੀ ਖੈਰ ਸੁੱਖ ਪੁੱਛਣਾ
2: ਇਹੀ ਤਾਂ ਸਾਡੀ ਪਛਾਣ ਹੈ ਇਹਦੇ ਨਾਲ ਹੀ ਸਾਡੀ ਪਛਾਣ ਹੈ ਇਹੀ ਸਾਡੀਆਂ ਜੜ੍ਹਾਂ ਨੇ ਇਹ ਸਾਡਾ ਸੱਭਿਆਚਾਰ ਹੈ ਔਰ ਇਹੀ ਸਾਡੀ ਸੰਸਕ੍ਰਿਤੀ ਹੈ
3: ਇਹੀ ਸਾਡਾ ਸਮਾਜਿਕ ਹੋਣ ਦਾ ਪ੍ਰਮਾਣ
2: ਬਿਲਕੁਲ ਸਹੀ ਕਿਹਾ
3: ਹੈ ਨਾ ਕਿ ਅਸੀਂ ਇੱਕ ਸੱਭਿਅਕ ਪ੍ਰਾਣੀ ਹਾਂ ਤੇ ਉਦਾਂ ਤਾਂ ਤੁਸੀਂ ਦੇਖ ਲਓ ਵੀ ਕੋਈ ਪਸ਼ੂ ਦੇਖਦਾ ਹਾਲ ਚਾਲ ਪੁੱਛਦਾ ਸੋ ਇਸ ਕਰਕੇ ਚਲੋ ਠੀਕ ਹੈ ਵੀ ਉਹਨਾਂ ਦੀ ਆਪਣੀ ਭਾਸ਼ਾ ਕੋਈ ਹੋ ਸਕਦੀ ਹੈ ਪਰ ਮਾਲਕ ਨੇ ਤੁਹਾਡੇ 'ਤੇ ਬਹੁਤ ਜਿੱਦਾਂ ਕਹਿੰਦੇ ਮਿਹਰਾਂ ਕੀਤੀਆਂ ਹੋਈਆਂ ਤੁਹਾਨੂੰ ਬੜਾ ਕੁਛ ਸਰਮਾਇਆ ਦਿੱਤਾ ਬੰਦਾ ਸਮਝੇ ਜਾਂ ਨਾ ਸਮਝੇ
2: ਮੈਨੂੰ ਯਾਦ ਆਉਂਦਾ ਸ਼ੇਰ ਕਿਸੇ ਨੇ ਕਿਹਾ ਹੈ

ਤਾਂ ਕਿ ਅਸੀਂ ਇਸ ਨੂੰ ਹੋਣ ਵਾਲੇ ਨੁਕਸਾਨ ਤੋਂ ਜਿਹੜੇ ਬਚਾ ਸਕੀਏ ਅਤੇ ਨਾਲ ਦੀ ਨਾਲ ਇਸ ਦੇ ਮਿਆਰ ਦੇ ਉੱਤੇ ਵੀ ਕੋਈ ਮਾੜਾ ਅਸਰ ਨਾ ਪਵੇ, ਇਸ ਸੰਬੰਧੀ ਵੀ ਸਾਨੂੰ ਜਿਹੜਾ ਇਹ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਸੋ ਇੱਕ ਅੰਦਾਜ਼ੇ ਮੁਤਾਬਕ ਕਣਕ ਦੀ ਉਪਜ ਦਾ ਤਕਰੀਬਨ 45% ਹਿੱਸਾ ਜਿਹੜਾ ਪਿੰਡਾਂ ਦੇ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਰੱਖ ਲਿਆ ਜਾਂਦਾ ਹੈ। ਹੁਣ ਆਪਾਂ ਜੇ ਆਲੇ ਦੁਆਲੇ ਝਾਤ ਮਾਰੀਏ ਤਾਂ ਕਣਕ ਦੀ ਵਾਢੀ ਜਿਹੜੀ ਹੈ ਉਹ ਲਗਭਗ ਮੁਕੰਮਲ ਹੋ ਚੁੱਕੀ ਹੈ ਅਤੇ ਬਹੁਤ ਜਿਹੜਾ ਸਹੀ ਵੇਲਾ ਢੁੱਕਵਾਂ ਸਮਾਂ ਹੈ ਅਨਾਜ ਨੂੰ ਸਟੋਰ ਕਰਨ ਦਾ। ਸੋ ਆਪਾਂ ਜਿਹੜਾ ਅਨਾਜ ਹੈ ਇਹ ਮੁੱਖ ਤੌਰ 'ਤੇ ਇੱਕ ਤਾਂ ਆਪਣੇ ਖਾਣ ਵਾਸਤੇ ਜਾਂ ਮਜ਼ਦੂਰਾਂ ਦੇ ਖਾਣ ਵਾਸਤੇ ਸਟੋਰ ਕਰਦੇ ਹਾਂ, ਦੂਸਰਾ ਅਸੀਂ ਅਗਲੇ ਸਾਲ ਬੀਜ ਵਜੋਂ ਵਰਤਣ ਵਾਸਤੇ ਵੀ ਅਨਾਜ ਨੂੰ ਸਟੋਰ ਕਰਦੇ ਹਾਂ, ਤੀਸਰਾ ਅਸੀਂ ਡੰਗਰਾਂ ਦੀ ਖੁਰਾਕ ਵਾਸਤੇ ਵੀ ਅਨਾਜ ਨੂੰ ਸਟੋਰ ਕਰਦੇ ਹਾਂ, ਅਤੇ ਇਸ ਤੋਂ ਇਲਾਵਾ ਕਈ ਕਿਸਾਨ ਵੀਰ ਜਿਹੜੇ ਨੇ ਉਹ ਕੁਝ ਕਣਕ ਨੂੰ ਇਸ ਵਾਸਤੇ ਵੀ ਸਟੋਰ ਕਰਕੇ ਰੱਖ ਲੈਂਦੇ ਆ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਜਦੋਂ ਮੰਡੀਆਂ ਦੇ ਵਿੱਚ ਤੇਜ਼ੀ ਹੁੰਦੀ ਹੈ ਤਾਂ ਚੰਗਾ ਭਾਅ ਮਿਲ ਜਾਂਦਾ, ਤਾਂ ਇਸ ਲਈ ਹੁਣ ਉਹ ਸਟੋਰ ਕਰਕੇ ਰੱਖ ਲੈਂਦੇ ਆ। ਸੋ ਇਸ ਲਈ ਬਹੁਤ ਜ਼ਰੂਰੀ ਹੈ ਕਿ ਚਾਹੇ ਅਸੀਂ ਕਿਸੇ ਵੀ ਰੂਪ ਦੇ ਵਿੱਚ ਅਨਾਜ ਨੂੰ ਸਟੋਰ ਕਰ ਰਹੇ ਹਾਂ ਜਾਂ ਕਿਸੇ ਵੀ ਕੰਮ ਵਾਸਤੇ ਰੱਖ ਰਹੇ ਹਾਂ, ਪਰ ਉਸ ਨੂੰ ਕੀੜਾ ਨਾ ਲੱਗੇ ਅਤੇ ਉਸਦੇ ਮਿਆਰ ਉੱਤੇ ਕੋਈ ਮਾੜਾ ਅਸਰ ਨਾ ਪਵੇ। ਇਸ ਲਈ ਉਹ ਜ਼ਰੂਰੀ ਹੈ ਕਿ ਅਸੀਂ ਉਹਦੀ ਜਿਹੜੀ ਸਾਂਭ ਸੰਭਾਲ ਹੈ ਉਹ ਸਹੀ ਢੰਗ ਨਾਲ ਉਸਦੀ ਸਟੋਰੇਜ ਕਰੀਏ। ਸੋ ਅਨਾਜ ਨੂੰ ਰੱਖਣ ਦੇ ਤਰੀਕਿਆਂ ਬਾਰੇ ਕੁਝ ਜਾਣਨ ਤੋਂ ਪਹਿਲਾਂ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਨਾਜ ਨੂੰ ਹੋਣ ਵਾਲੇ ਨੁਕਸਾਨ ਦੇ ਕਾਰਨਾਂ ਬਾਰੇ ਸਾਨੂੰ ਜਿਹੜਾ ਉਹ ਪਤਾ ਹੋਵੇ। ਨਮੀ ਅਤੇ ਤਾਪਮਾਨ, ਇਹ ਦੋ ਇਹੋ ਜਿਹੇ ਤੱਤ ਨੇ ਜਿਹੜੇ ਕਿ ਸੰਭਾਲੇ ਹੋਏ ਦਾਣਿਆਂ ਵਿੱਚ ਹੋਣ ਵਾਲੇ ਪਰਿਵਰਤਨ 'ਤੇ ਨਿਰਭਰ ਕਰਦੇ ਨੇ। ਸੋ ਗਰਮੀ ਦੀ ਰੁੱਤ ਖਾਸ ਤੌਰ 'ਤੇ ਬਰਸਾਤ ਦੇ ਮੌਸਮ ਦੇ ਵਿੱਚ ਜਿਹੜੀ ਹੈ ਉਸ ਟਾਈਮ ਅਨਾਜ ਦੀ ਸੰਭਾਲ ਜਿਹੜੀ ਹੈ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇਸ ਮੌਸਮ ਦੇ ਵਿੱਚ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਜਿਹੜੇ ਸੰਭਾਲੇ ਹੋਏ ਦਾਣੇ ਹੈ ਉਸ ਵਿੱਚ ਤਾਪਮਾਨ ਅਤੇ ਨਮੀ ਨੂੰ ਵਧਣ ਤੋਂ ਰੋਕੀਏ ਤਾਂ ਕਿ ਸਾਡਾ ਜਿਹੜਾ ਅਨਾਜ ਹੈ ਉਹ ਸਹੀ ਰਹੇ। ਸੋ ਇਸ ਲਈ ਥੋੜ੍ਹੀਆਂ ਜਿਹੀਆਂ ਜਿਹੜੀਆਂ ਜ਼ਰੂਰੀ ਗੱਲਾਂ ਜਿਨ੍ਹਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ, ਉਹ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਦਾਣੇ ਜਦੋਂ ਅਸੀਂ ਸਟੋਰ ਕਰਨੇ ਹੈ ਤਾਂ ਕੋਸ਼ਿਸ਼ ਕਰੋ ਕਿ ਉਹਦੇ ਵਿੱਚ ਜਿਹੜਾ ਹਰ ਤਰ੍ਹਾਂ ਦਾ ਕੱਖ ਹੈ ਜਾਂ ਧੂੜ ਹੈ ਜਾਂ ਕੋਈ ਨਦੀਨਾਂ ਦੇ ਬੀਜ ਹੈ ਜਾਂ ਟੁੱਟੇ ਹੋਏ ਦਾਣੇ ਨੇ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਪੱਖਾ ਲਾ ਕੇ ਸਾਫ਼ ਕਰਕੇ ਅਲੱਗ ਕਰ ਦੇਣਾ ਚਾਹੀਦਾ, ਅਤੇ ਜਿਹੜਾ ਅਨਾਜ ਹੈ ਉਸਨੂੰ ਸੁਕਾ ਕੇ ਰੱਖਣਾ ਚਾਹੀਦਾ, ਕਿਉਂਕਿ ਦਾਣਿਆਂ ਦੀ ਨਮੀ 1% ਤੋਂ ਜੇਕਰ ਘੱਟ ਹੈ ਤਾਂ ਉਹ ਕਾਰਨ ਬਣਦੀ ਹੈ ਅਨਾਜ ਦੇ ਵਿੱਚ ਤਬਦੀਲੀ ਆਉਣ ਦਾ ਜਾਂ ਉਸਨੂੰ ਕੀੜਾ ਲੱਗਣ ਦਾ। ਸੋ ਸਾਡੇ ਜਿਹੜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰ ਨੇ ਉਹ ਸਿਫਾਰਸ਼ ਕਰਦੇ ਨੇ ਕਿ ਜਿਹੜੀ ਵੱਧ ਤੋਂ ਵੱਧ ਨਮੀ ਹੈ ਕਣਕ ਦੇ ਵਿੱਚ 10% ਹੋਣੀ ਚਾਹੀਦੀ ਹੈ, ਝੋਨੇ ਦੇ ਵਿੱਚ 14%, ਮੱਕੀ ਦੇ ਵਿੱਚ 13%, ਸੋਇਆਬੀਨ ਦੇ ਵਿੱਚ 11% ਅਤੇ ਜੌਂ ਦੇ ਵਿੱਚ ਜਿਹੜੀ ਹੈ ਇਹ 13%। ਸੋ ਹੁਣ ਵਾਰੀ ਆਉਂਦੀ ਹੈ ਅਨਾਜ ਸੰਭਾਲਣ ਦੇ ਤਰੀਕਿਆਂ ਦੀ। ਆਮ ਆਪਾਂ ਦੇਖਦੇ ਹਾਂ ਕਿ ਘਰਾਂ ਦੇ ਵਿੱਚ ਅਨਾਜ ਜਿਹੜਾ ਜਾਂ ਤਾਂ ਬੋਰੀਆਂ ਦੇ ਵਿੱਚ ਸਟੋਰ ਕੀਤਾ ਜਾਂਦਾ ਹੈ ਜਾਂ ਖੁੱਲ੍ਹੇ ਭੰਡਾਰਾਂ ਦੇ ਵਿੱਚ ਕੀਤਾ ਜਾਂਦਾ ਹੈ ਜਾਂ ਇੱਕ ਆਧੁਨਿਕ ਤਕਨੀਕ ਜਿਹੜੀ ਅੱਜ ਕੱਲ੍ਹ ਚੱਲਦੀ ਹੈ ਉਹਨਾਂ ਨੂੰ ਆਪਾਂ ਸੀਲਬੰਦ ਬੈਗ ਕਹਿੰਦੇ ਹਾਂ, ਜਿਨ੍ਹਾਂ ਨੂੰ ਅੰਗਰੇਜ਼ੀ ਦੇ ਵਿੱਚ ਹਰਮੈਟਿਕ ਬੈਗ ਵੀ ਆਖਿਆ ਜਾਂਦਾ ਹੈ। ਸੋ ਉਹਦੇ ਵਿੱਚ ਵੀ ਜਿਹੜੇ ਇਹ ਅਨਾਜ ਜਿਹੜਾ ਸਟੋਰ ਕੀਤਾ ਜਾਂਦਾ ਹੈ। ਸੋ ਜੇਕਰ ਅਸੀਂ ਬੋਰੀਆਂ ਦੇ ਵਿੱਚ ਅਨਾਜ ਸਟੋਰ ਕਰਨਾ ਤਾਂ ਬੋਰੀਆਂ ਦੇ ਵਿੱਚ ਅਸੀਂ ਬਹੁਤ ਲੰਮੇ ਸਮੇਂ ਤੱਕ ਅਨਾਜ ਨੂੰ ਨਹੀਂ ਰੱਖ ਸਕਦੇ, ਪਰ ਹਾਂ ਜਦੋਂ ਤੱਕ ਮੌਸਮ ਵਿੱਚ ਖੁਸ਼ਕੀ ਰਹੇ ਉਨੀ ਦੇਰ ਤੱਕ ਅਸੀਂ ਦਾਣਿਆਂ ਨੂੰ ਬੋਰੀਆਂ ਦੇ ਵਿੱਚ ਰੱਖ ਸਕਦੇ ਹਾਂ। ਸੋ ਜੇਕਰ ਜੇ ਅਸੀਂ ਬੋਰੀਆਂ ਦੇ ਵਿੱਚ ਅਨਾਜ ਰੱਖਣਾ ਤਾਂ ਕੁਝ ਜਿਹੜੀਆਂ ਗੱਲਾਂ ਦਾ ਧਿਆਨ ਹੈ ਰੱਖਣਾ ਉਹ ਜ਼ਰੂਰੀ ਹੈ। ਸਭ ਤੋਂ ਪਹਿਲਾਂ ਤਾਂ ਜਿਹੜਾ ਮੈਂ ਪਹਿਲਾਂ ਵੀ ਕਿਹਾ ਕਿ ਇਸ ਨੂੰ ਸਹੀ ਨਮੀ ਤੱਕ ਸੁਕਾ ਕੇ ਰੱਖਣਾ ਚਾਹੀਦਾ ਹੈ, ਸਾਫ਼ ਰੱਖਣਾ ਚਾਹੀਦਾ, ਅਤੇ ਕੋਸ਼ਿਸ਼ ਕਰੋ ਕਿ ਅਨਾਜ ਨੂੰ ਹਮੇਸ਼ਾ ਨਵੀਆਂ ਬੋਰੀਆਂ ਦੇ ਵਿੱਚ ਹੀ ਸਟੋਰ ਕਰੋ। ਪਰ ਜੇਕਰ ਫਿਰ ਵੀ ਕਿਸੇ ਕਾਰਨ ਕਰਕੇ ਤੁਹਾਨੂੰ ਪੁਰਾਣੀਆਂ ਬੋਰੀਆਂ ਵਰਤਣੀਆਂ ਪੈ ਰਹੀਆਂ ਨੇ ਤਾਂ ਬੋਰੀਆਂ ਨੂੰ ਹਮੇਸ਼ਾ ਸੋਧ ਕੇ ਫਿਰ ਉਹਦੇ ਵਿੱਚ ਅਨਾਜ ਪਾਉਣਾ ਚਾਹੀਦਾ। ਅਤੇ ਦੂਸਰੀ ਗੱਲ ਇਹ ਹੈ ਕਿ ਇਸ ਨੂੰ ਕਿਸੇ ਲੱਕੜੀ ਦੇ ਚੌਕਟੇ ਜਾਂ ਫੱਟਿਆਂ ਦੇ ਅਤੇ ਜ਼ਮੀਨ ਤੋਂ ਥੋੜ੍ਹਾ ਉੱਚੀ ਚੱਕ ਕੇ ਬੋਰੀਆਂ ਦੇ ਵਿੱਚ ਰੱਖਣਾ ਚਾਹੀਦਾ ਹੈ। ਤਾਕਾਂ ਜਿਹੜੀਆਂ ਬੋਰੀਆਂ ਦੀਆਂ ਉਹ ਸਹੀ ਢੰਗ ਨਾਲ ਲਾਉਣੀਆਂ ਚਾਹੀਦੀਆਂ ਤਾਂ ਕਿ ਉਹ ਡਿੱਗਣ ਨਾ, ਅਤੇ ਦੀਵਾਰਾਂ ਤੋਂ 45 ਤੋਂ 60 ਸੈਂਟੀਮੀਟਰ ਦੂਰ ਹਟਾ ਕੇ ਬੋਰੀਆਂ ਜਿਹੜੀਆਂ ਉਹ ਰੱਖਣੀਆਂ ਚਾਹੀਦੀਆਂ ਨੇ। ਇੱਕ ਗੱਲ ਹੋਰ ਜਿਹੜੀ ਬਹੁਤ ਜ਼ਰੂਰੀ ਹੈ ਉਹ ਇਹ ਹੈ ਕਿ ਬੋਰੀਆਂ ਉੱਪਰ ਕਦੇ ਵੀ BHC ਜਾਂ DDT ਵਗੈਰਾ ਦਾ ਧੂੜਾ ਨਹੀਂ ਕਰਨਾ ਚਾਹੀਦਾ, ਕਿਉਂਕਿ
ਜਿਹੜੇ ਖਾਣ ਵਾਲੇ ਦਾਣੇ ਨੇ ਖਾਸ ਤੌਰ 'ਤੇ ਉਹਨਾਂ 'ਤੇ ਕੋਈ ਵੀ ਕੀਟਨਾਸ਼ਕ ਦੀ ਜਿਹੜੀ ਵਰਤੋਂ ਨਹੀਂ ਕਰਨੀ ਚਾਹੀਦੀ। ਦੂਸਰਾ ਜਿਹੜਾ ਤਰੀਕਾ ਉਹ ਹੈਗੇ ਆ ਲੋਹੇ ਦੇ ਢੋਲ, ਜਿਹੜੇ ਕਿ ਬਹੁਤ ਹੀ ਪਿੰਡਾਂ ਦੇ ਵਿੱਚ ਪ੍ਰਚਲਿਤ ਨੇ ਅਤੇ ਇਹ 1.5 ਕੁਇੰਟਲ

ਸਾਢੇ 3 ਕੁਇੰਟਲ, 7.5 ਜਾਂ ਈਵਨ 15 ਕੁਇੰਟਲ ਦਾਣਿਆਂ ਲਈ ਜਿਹੜੇ ਇਹ ਮਾਰਕੀਟ ਦੇ ਵਿੱਚ ਹੈਗੇ ਹੈ। ਸੋ ਇਹਨਾਂ ਨੂੰ ਰੱਖਣਾ ਅਤੇ ਹਵਾਬੰਦ ਕਰਨਾ ਬਹੁਤ ਸੌਖਾ ਹੈ। ਇਹ ਆਮ ਮਿਲਦੇ ਨੇ ਅਤੇ ਸਸਤੇ ਹੋਣ ਕਰਕੇ ਪਿੰਡਾਂ ਦੇ ਨਾਲ ਨਾਲ ਸ਼ਹਿਰਾਂ ਦੇ ਵਿੱਚ ਵੀ ਇਹ ਬਹੁਤ ਪ੍ਰਚਲਿਤ ਨੇ। ਇਹਨਾਂ ਦੇ ਰੱਖ ਰਖਾਅ 'ਤੇ ਕੋਈ ਖਾਸ ਖਰਚਾ ਵੀ ਨਹੀਂ ਆਉਂਦਾ ਅਤੇ ਇਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਇੱਕ ਆਸਾਨੀ ਨਾਲ ਲੈ ਕੇ ਵੀ ਜਾਏ ਜਾ ਸਕਦੇ ਨੇ। ਸੋ ਜੇਕਰ ਅਸੀਂ ਲੋਹੇ ਦੇ ਢੋਲ ਵਰਤਣੇ ਨੇ ਤਾਂ ਇਹਨਾਂ 'ਚ ਵੀ ਜਿਹੜੀਆਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਉਹ ਜ਼ਰੂਰੀ ਹੈ ਕਿ ਢੋਲਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ, ਪੁਰਾਣੇ ਦਾਣੇ ਜਿਹੜੇ ਆ ਉਹ ਹਮੇਸ਼ਾ ਕੱਢ ਕੇ ਅਲੱਗ ਰੱਖ ਲੈਣੇ ਚਾਹੀਦੇ ਨੇ ਅਤੇ ਇਹਨਾਂ ਨੂੰ ਸਾਫ਼ ਸੁਥਰਾ ਕਰਕੇ ਧੁੱਪ ਲਵਾਉਣੀ ਚਾਹੀਦੀ ਹੈ। ਢੋਲਾਂ ਨੂੰ ਹਵਾ ਬੰਦ ਕਰਨ ਲਈ ਢੱਕਣਾਂ ਵਿੱਚ ਜਿਹੜੀ ਰਬੜ ਜਾਂ ਕਾਰਕ ਲਾਉਣੇ ਚਾਹੀਦੇ ਆ। ਸੋ ਦਾਣਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਟੁੱਟੇ ਹੋਏ ਦਾਣੇ, ਧੂੜ ਵਗੈਰਾ ਜਿਹੜੀ ਆ ਉਹ ਚੰਗੀ ਤਰ੍ਹਾਂ ਕੱਢ ਲਓ ਅਤੇ ਦਾਣਿਆਂ ਨੂੰ ਜਿਹੜੇ ਆ ਸੁਕਾ ਲਓ। ਨਵੇਂ ਦਾਣੇ ਅਤੇ ਪੁਰਾਣੇ ਦਾਣੇ ਨਾ ਰਲਾਓ, ਢੱਕਣ ਚੰਗੀ ਤਰ੍ਹਾਂ ਬੰਦ ਰੱਖੋ ਅਤੇ ਪਹਿਲੇ 4-5 ਹਫ਼ਤੇ ਜਿਹੜੇ ਆ ਢੋਲ ਵਿੱਚੋਂ ਦਾਣੇ ਨਹੀਂ ਕੱਢਣੇ ਚਾਹੀਦੇ। ਢੋਲਾਂ ਨੂੰ ਹੇਠਾਂ ਜੰਗਾਲ ਵਗੈਰਾ ਨਾ ਲੱਗੇ, ਇਸ ਲਈ ਹਮੇਸ਼ਾ ਕਿਸੇ ਲੱਕੜ ਦੇ ਚੌਕਠੇ ਦੇ ਉੱਤੇ ਰੱਖਣਾ ਚਾਹੀਦਾ ਅਤੇ ਦੀਵਾਰ ਤੋਂ ਵੀ ਜਿਹੜੇ ਥੋੜ੍ਹੇ ਹਟਾ ਕੇ ਢੋਲ ਰੱਖਣੇ ਚਾਹੀਦੇ ਆ। ਬੋਰੀਆਂ ਅਤੇ ਢੋਲਾਂ ਤੋਂ ਇਲਾਵਾ ਕੁਝ ਕਿਸਾਨ ਪੱਕੀ ਕੋਠੀ ਦੀ ਵਰਤੋਂ ਵੀ ਕਰਦੇ ਨੇ। ਇਹ ਘਰ ਦੇ ਅੰਦਰ ਬਣਾਈ ਜਾਂਦੀ ਹੈ ਅਤੇ ਇੱਕੋ ਜਗ੍ਹਾ 'ਤੇ ਹੀ ਰਹਿ ਸਕਦੀ ਹੈ। ਇਸ ਦੇ ਬਣਾਉਣ ਵਿੱਚ ਇੱਟਾਂ, ਸੀਮੈਂਟ, ਸਰੀਆ ਵਗੈਰਾ ਲੱਗਦਾ। ਸੋ ਕੋਠੀ ਬਣਾਉਣ ਲੱਗੇ ਸਾਨੂੰ ਜਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਉਹ ਇਹ ਹੈ ਕਿ ਇੱਕ ਤਾਂ ਇਸ ਨੂੰ ਘਰ ਦੇ ਇੱਕ ਕੋਨੇ ਦੇ ਵਿੱਚ ਬਣਾਓ, ਦੂਸਰਾ ਕੋਠੀ ਦੀਆਂ ਕੰਧਾਂ ਕਮਰੇ ਦੀਆਂ ਕੰਧਾਂ ਤੋਂ ਅਲੱਗ ਹਟ ਕੇ ਵੱਖਰੀਆਂ ਹੋਣੀਆਂ ਚਾਹੀਦੀਆਂ ਨੇ। ਕੋਠੀ ਦਾ ਫਰਸ਼ ਜ਼ਮੀਨ ਤੋਂ ਘੱਟੋ ਘੱਟ 45 ਤੋਂ 60 ਸੈਂਟੀਮੀਟਰ ਬਣਾਉਣਾ ਚਾਹੀਦਾ। ਕੰਧਾਂ ਅਤੇ ਫਰਸ਼ ਵਿੱਚ ਜਿਹੜਾ ਸਿੱਲ ਰੋਕਣ ਦਾ ਇੰਤਜ਼ਾਮ ਜ਼ਰੂਰ ਹੋਣਾ ਚਾਹੀਦਾ। ਕੋਠੀ ਦੇ ਵਿੱਚ ਹਮੇਸ਼ਾ ਸਿਰਫ 2 ਮੋਰੀਆਂ ਚਾਹੀਦੀਆਂ ਨੇ, ਇੱਕ ਦਾਣੇ ਭਰਨ ਵਾਸਤੇ ਅਤੇ ਦੂਸਰੀ ਦਾਣੇ ਕੱਢਣ ਵਾਸਤੇ। ਅਤੇ ਕੋਠੀ ਦੇ ਵਿੱਚ ਕਦੇ ਵੀ ਤਰੇੜਾਂ ਨਹੀਂ ਹੋਣੀਆਂ ਚਾਹੀਦੀਆਂ, ਇਹਨੂੰ ਚੰਗੀ ਤਰ੍ਹਾਂ ਪਲਸਤਰ ਹੋਣਾ ਚਾਹੀਦਾ ਅਤੇ ਜਦੋਂ ਤੱਕ ਉਹ ਕੋਠੀ ਪੂਰੀ ਤਰ੍ਹਾਂ ਸੁੱਕ ਨਾ ਜਾਵੇ ਇਹਦੇ ਵਿੱਚ ਜਿਹੜੇ ਹੈ ਆਪਾਂ ਦਾਣੇ ਨਹੀਂ ਰੱਖਣੇ ਚਾਹੀਦੇ। ਤੀਸਰਾ ਜਿਹੜਾ ਤਰੀਕਾ ਹੈਗਾ ਉਹ ਹੈਗਾ ਜੀ, ਚੌਥਾ ਤਰੀਕਾ, ਸੀਲ ਬੰਦ ਭੰਡਾਰਨ, ਜਿਹੜੇ ਕਿ ਹਰਮੈਟਿਕ ਸਟੋਰੇਜ। ਇਹ ਜੇ ਅਸੀਂ ਇਹ ਵੀ ਜਿਹੜੇ ਅੱਜ ਕੱਲ੍ਹ ਬਹੁਤ ਪ੍ਰਚਲਿਤ ਹੋ ਰਹੇ ਨੇ ਅਤੇ ਖਾਸ ਤੌਰ 'ਤੇ ਜਿਹੜੇ ਸਰਕਾਰ ਅਤੇ ਵਿਕਾਸ ਏਜੰਸੀਆਂ ਵੱਲੋਂ ਇਹਨਾਂ ਨੂੰ ਜਿਹੜਾ ਇਹ ਵਰਤਿਆ ਜਾਂਦਾ ਹੈ। ਇਹ ਵੀ ਘੱਟ ਲਾਗਤ ਵਾਲੇ ਨੇ ਅਤੇ ਕਿਫਾਇਤੀ ਨੇ, ਸਰਲ ਨੇ, ਵਰਤਣ ਵਿੱਚ ਆਸਾਨ ਨੇ, ਕਿਸਾਨਾਂ ਲਈ ਮਾਰਕੀਟ ਦੇ ਵਿੱਚ ਉਪਲਬਧ ਨੇ। ਸੋ ਜੇਕਰ ਸਹੀ ਢੰਗ ਨਾਲ ਸੰਭਾਲਿਆ ਜਾਵੇ ਤਾਂ 5 ਸਾਲ ਤੱਕ ਇਹ ਵਰਤੋਂ ਯੋਗ ਨੇ ਅਤੇ ਬੀਜ ਦੇ ਜੰਮਣ 'ਤੇ ਵੀ ਇਹ ਕੋਈ ਅਸਰ ਨਹੀਂ ਪਾਉਂਦੇ। ਸੋ ਅੱਜ ਕੱਲ੍ਹ ਜਿਹੜੇ ਜ਼ਿਮੀਂਦਾਰ ਆ ਕਣਕ ਨੂੰ ਮੰਡੀ ਵਿੱਚ ਜ਼ਿਆਦਾ ਭਾਅ ਮਿਲਣ ਤੱਕ ਵੀ ਸੰਭਾਲਣ ਲੱਗੇ ਪਏ ਨੇ। ਸੋ ਇਸ ਲਈ ਉਹ ਵੱਡੇ ਕਮਰਿਆਂ ਨੂੰ ਵੀ ਵਰਤਦੇ ਨੇ। ਸੋ ਇਹੋ ਜਿਹੇ ਜੇ ਅਸੀਂ ਸਟੋਰ ਕਰਨਾ ਇਸ ਮੰਤਵ ਵਾਸਤੇ ਅਨਾਜ, ਤਾਂ ਸਟੋਰਾਂ ਦਾ ਜਿਹੜਾ ਫਰਸ਼ ਹੈ ਉਹ ਜ਼ਮੀਨ ਤੋਂ 90 ਸੈਂਟੀਮੀਟਰ ਉੱਚਾ ਹੋਣਾ ਚਾਹੀਦਾ। ਸੋ ਵਾਛੜ ਤੋਂ ਬਚਾਉਣ ਲਈ ਸਟੋਰ ਦੇ ਅੱਗੇ ਬਰਾਂਡਾ ਜ਼ਰੂਰ ਹੋਣਾ ਚਾਹੀਦਾ ਤਾਂ ਕਿ ਆਸਾਨੀ ਨਾਲ ਹਵਾ ਬੰਦ ਕੀਤਾ ਜਾ ਸਕੇ। ਕੰਧਾਂ ਅਤੇ ਛੱਤਾਂ ਵਿੱਚ ਤਰੇੜਾਂ ਬਿਲਕੁਲ ਨਹੀਂ ਹੋਣੀਆਂ ਚਾਹੀਦੀਆਂ ਅਤੇ ਨਵੇਂ ਬਣਾਏ ਸਟੋਰਾਂ ਨੂੰ ਸੁੱਕਣ ਸਟੋਰ ਲਈ ਨਾ ਵਰਤੋ। ਸੋ ਪੁਰਾਣੀਆਂ ਬੋਰੀਆਂ ਨੂੰ ਵੀ ਦਾਣੇ ਭਰਨ ਤੋਂ ਪਹਿਲਾਂ ਜਿਹੜਾ ਉਹ ਸੋਧ ਲੈਣਾ ਚਾਹੀਦਾ। ਸੋ ਜਿਹੜੇ ਜਦੋਂ ਅਸੀਂ ਸਟੋਰ ਕੀਤੇ ਜਿਹੜੇ ਕੀੜੇ ਹੈ ਇਹ ਜੇਕਰ ਅਨਾਜ ਨੂੰ ਲੱਗ ਜਾਂਦਾ ਤਾਂ ਇਹ ਸਾਨੂੰ ਬਹੁਤ ਨੁਕਸਾਨ ਕਰਦੇ ਹੈ। ਇਹਦੇ ਨਾਲ ਸਾਡੇ ਜਿਹੜਾ ਅਨਾਜ ਦੀ ਉੱਗਣ ਸ਼ਕਤੀ 'ਤੇ ਵੀ ਅਸਰ ਪੈਂਦਾ, ਦੂਸਰਾ ਜਿਹੜਾ ਇਹਦਾ ਭਾਰ ਵੀ ਘੱਟ ਜਾਂਦਾ ਅਤੇ ਤੀਸਰੀ ਗੱਲ ਇਹ ਖਾਣ ਦੇ ਯੋਗ ਵੀ ਨਹੀਂ ਰਹਿੰਦੇ ਕਿਉਂਕਿ ਅਜਿਹੇ ਦਾਣਿਆਂ ਤੋਂ ਜੇਕਰ ਅਸੀਂ ਕੋਈ ਪਦਾਰਥ ਬਣਾਉਂਦੇ ਹਾਂ ਤਾਂ ਸਾਡੀ ਪਾਚਨ ਕਿਰਿਆ ਨੂੰ ਜਿਹੜੇ ਆ ਉਹ ਖਰਾਬ ਕਰਦੇ ਆ। ਸੋ ਬਹੁਤ ਜ਼ਰੂਰੀ ਹੈ ਕਿ ਅਸੀਂ ਅਨਾਜ ਨੂੰ ਜਿਹੜਾ ਹੈਗਾ ਇਹਦੇ ਕੀੜੇ ਦੀ ਅਸੀਂ ਰੋਕਥਾਮ ਕਰੀਏ। ਸੋ ਰੋਕਥਾਮ ਲਈ ਸਭ ਤੋਂ ਪਹਿਲਾ ਅਸੂਲ ਇਹ ਜਿਵੇਂ ਆਮ ਕਹਾਵਤ ਹੈ ਕਿ ਇਲਾਜ ਨਾਲੋਂ ਪਰਹੇਜ਼ ਚੰਗਾ। ਸੋ ਇਹੀ ਕਹਾਵਤ ਸਟੋਰ ਕੀਤੇ ਦਾਣਿਆਂ 'ਤੇ ਵੀ ਲਾਗੂ ਹੁੰਦੀ ਹੈ ਜਾਂ ਉਸ ਤੋਂ ਬਣੇ ਖਾਦ ਪਦਾਰਥ ਅਤੇ ਬੀਜ ਆਦਿ 'ਤੇ ਵੀ ਲਾਗੂ ਹੁੰਦੀ ਹੈ। ਇਹ ਯਕੀਨੀ ਬਣਾਉਣ ਲਈ ਕਿ ਘਰ ਵਿੱਚ ਸਟੋਰ ਕੀਤੇ ਜਿਹੜੇ ਦਾਣੇ ਕੀਟ ਰਹਿਤ ਰਹਿਣ, ਸੋ ਸਾਨੂੰ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲਾਂ ਤਾਂ ਦਾਣਿਆਂ ਨੂੰ ਸਟੋਰ ਕਰਨ ਵੇਲੇ ਇਹ ਹਮੇਸ਼ਾ ਚੇਤੇ ਰੱਖਣਾ ਚਾਹੀਦਾ ਕਿ ਸੁੱਕੇ ਦਾਣੇ ਸਦਾ ਹੀ ਹਮੇਸ਼ਾ ਵਧੀਆ ਢੰਗ ਨਾਲ ਸਟੋਰ ਕੀਤੇ ਜਾ ਸਕਦੇ ਨੇ। ਸੋ ਕਿਉਂਕਿ ਜ਼ਿਆਦਾ ਨਮੀ ਦੇ ਵਿੱਚ ਸੁਸਰੀ ਦਾ ਵਾਧਾ ਜਿਹੜਾ ਉਹ ਬਹੁਤ ਤੇਜ਼ੀ ਨਾਲ ਹੁੰਦਾ ਅਤੇ ਉੱਲੀ ਦਾ ਹਮਲਾ ਵੀ ਜਿਹੜਾ

ਨਮੀ ਦੇ ਵਧਣ ਨਾਲ ਵੱਧ ਜਾਂਦਾ। ਸੋ ਅਨਾਜ ਸਟੋਰ ਕਰਨ ਤੋਂ ਪਹਿਲਾਂ ਕੋਠੀਆਂ, ਕਮਰਿਆਂ ਅਤੇ ਗੋਦਾਮਾਂ ਦੀਆਂ ਜਿਹੜੀਆਂ ਤਰੇੜਾਂ ਨੇ, ਦਰਜਾਂ ਨੇ, ਮੋਰੀਆਂ ਨੇ ਜਾਂ ਖੁੱਡਾਂ ਨੇ, ਉਹਨਾਂ ਨੂੰ ਕੋਸ਼ਿਸ਼ ਕਰੋ ਕਿ ਚੰਗੀ ਤਰ੍ਹਾਂ ਬੰਦ ਕਰ ਦਿੱਤਾ ਜਾਵੇ ਤਾਂ ਕਿ ਕੀੜੇ ਜਿਹੜੇ ਇਹਨਾਂ ਦੇ ਵਿੱਚ ਲੁਕੇ ਵੀ ਹੋਏ ਨੇ ਉਹ ਜ਼ਿੰਦਾ ਨਾ ਰਹਿ ਸਕਣ। ਦਾਣੇ ਸਟੋਰ ਕਰਨ ਤੋਂ ਪਹਿਲਾਂ ਅਸੀਂ ਪਹਿਲਾਂ ਮੈਂ ਗੱਲ ਕੀਤੀ ਸੀ ਕਿ ਜੇ ਤੁਸੀਂ ਪੁਰਾਣੀਆਂ ਬੋਰੀਆਂ ਵਰਤਣੀਆਂ ਨੇ ਤਾਂ ਉਹਨਾਂ ਨੂੰ ਸੋਧਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹਨਾਂ ਬੋਰੀਆਂ ਦੇ ਧਾਗਿਆਂ ਦੇ ਵਿੱਚ ਸੁਸਰੀ ਲੁਕ ਜਾਂਦੀ ਹੈ ਅਤੇ ਜਦੋਂ ਅਸੀਂ ਬੋਰੀਆਂ 'ਚ ਦਾਣੇ ਭਰਦੇ ਹਾਂ ਤਾਂ ਇਹ ਦਾਣਿਆਂ ਨੂੰ ਖਾ ਕੇ ਕਾਫੀ ਨੁਕਸਾਨ ਕਰਦੀ ਹੈ। ਸੋ ਬੋਰੀਆਂ ਨੂੰ ਸੋਧਣ ਲਈ ਜਿਹੜਾ ਅਸੀਂ ਸਿਫਾਰਿਸ਼ ਕਰਦੇ ਹਾਂ ਕਿ ਜਿਹੜੀ 6 ਮਿਲੀਲੀਟਰ ਸੁਮਿਸਡੀ ਦਿਨ 20 EC ਜਾਂ 5 ਮਿਲੀਲੀਟਰ ਸਿੰਬੁਸ਼ ਦਵਾਈ 25 EC ਨੂੰ 10 ਲੀਟਰ ਪਾਣੀ ਦੇ ਵਿੱਚ ਘੋਲੋ ਅਤੇ ਫਿਰ 10 ਮਿੰਟ ਲਈ ਬੋਰੀਆਂ ਇਸ ਘੋਲ ਵਿੱਚ ਭਿਉਂ ਕੇ ਰੱਖੋ। ਉਸ ਤੋਂ ਬਾਅਦ ਇਹਨਾਂ ਨੂੰ ਕੱਢ ਕੇ ਬੋਰੀਆਂ ਨੂੰ ਛਾਂ ਦੇ ਵਿੱਚ ਸੁਕਾਓ ਅਤੇ ਫਿਰ ਇਹਨਾਂ ਦੇ ਵਿੱਚ ਦਾਣੇ ਭਰੋ ਤਾਂ ਕਿ ਅਨਾਜ, ਜਾਂ ਫਿਰ ਕੋਸ਼ਿਸ਼ ਕਰੋ ਕਿ ਨਵੀਆਂ ਬੋਰੀਆਂ ਹੀ ਵਰਤੋ। ਗੋਦਾਮਾਂ ਜਾਂ ਢੋਲਾਂ ਨੂੰ ਵੀ ਕੀਟ ਰਹਿਤ ਕਰਨ ਲਈ 0.5% ਮੈਲਾਥੀਅਨ ਦਾ ਘੋਲ ਭਾਵ 100 ਮਿਲੀਲੀਟਰ ਸਾਇਥੀਅਨ ਮੈਲਾਥੀਅਨ 50 EC ਨੂੰ 10 ਲੀਟਰ ਪਾਣੀ ਵਿੱਚ ਘੋਲ ਕੇ ਛੱਤ, ਕੰਧਾਂ ਅਤੇ ਫਰਸ਼ 'ਤੇ ਛਿੜਕੋ। ਬੀਜ ਲਈ ਰੱਖੇ ਦਾਣਿਆਂ ਵਿੱਚ 250 ਗ੍ਰਾਮ ਮੈਲਾਥੀਅਨ 5% ਦਾ ਧੂੜਾ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਰਲਾ ਕੇ ਰੱਖੋ। ਢੋਰੇ ਦੀ ਰੋਕਥਾਮ ਲਈ ਜੇਕਰ ਅਸੀਂ ਦਾਲਾਂ ਦੇ ਉੱਪਰਲੀ ਸਤਹ 'ਤੇ 7 ਸੈਂਟੀਮੀਟਰ ਮੋਟੀ ਸੁਆਹ, ਰੇਤ ਜਾਂ ਬੂਰੇ ਦੀ ਤਹਿ ਵਿਛਾ ਦਿਓ। ਜੇਕਰ ਫਿਰ ਵੀ ਕੀੜਿਆਂ ਦੀ ਰੋਕਥਾਮ ਦਾ ਪ੍ਰਬੰਧ ਕਰਨ ਦੇ ਬਾਵਜੂਦ ਵੀ ਸਟੋਰ ਦੇ ਕੀਤੇ ਦਾਣਿਆਂ ਨੂੰ ਕੀੜੇ ਲੱਗ ਜਾਂਦੇ ਨੇ ਤਾਂ ਫਿਰ ਇਹਨਾਂ ਨੂੰ ਸਿਰਫ ਕੀਟਨਾਸ਼ਕ ਦੀ ਧੂਣੀ ਦੇ ਕੇ ਹੀ ਬਚਾਇਆ ਜਾ ਸਕਦਾ ਹੈ। ਧੂਣੀ ਵਾਲੀਆਂ ਕੀਟਨਾਸ਼ਕਾਂ ਨੂੰ ਵਰਤਣ ਤੋਂ ਪਹਿਲਾਂ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਸਿਰਫ ਹਵਾਬੰਦ ਕਮਰੇ, ਸਟੋਰਾਂ, ਗੋਦਾਮਾਂ, ਢੋਲਾਂ ਜਾਂ ਕੋਠੀਆਂ ਆਦਿ ਵਿੱਚ ਹੀ ਧੂਣੀ ਦਿੱਤੀ ਜਾ ਸਕਦੀ ਹੈ ਕਿਉਂਕਿ ਧੂਣੀ ਦੀ ਗੈਸ ਜੇਕਰ ਲੀਕ ਕਰ ਜਾਵੇ ਤਾਂ ਉਹ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਕਰ ਸਕਦੀ ਹੈ ਅਤੇ ਉਸਦਾ ਅਸਰ ਵੀ ਪੂਰਾ ਨਹੀਂ ਹੁੰਦਾ। ਸੋ ਧੂਣੀ ਦੇਣ ਤੋਂ ਪਹਿਲਾਂ ਕਮਰੇ ਜਾਂ ਗੋਦਾਮ ਆਦਿ ਦੇ ਰੌਸ਼ਨਦਾਨ ਜਾਂ ਬਾਰੀਆਂ ਨੂੰ ਚੰਗੀ ਤਰ੍ਹਾਂ ਗਾਰਾ ਲਾ ਕੇ ਬੰਦ ਕਰ ਦੇਣਾ ਚਾਹੀਦਾ ਅਤੇ ਇਸ ਗੱਲ ਦਾ ਵਿਸ਼ੇਸ਼ ਤੌਰ 'ਤੇ ਧਿਆਨ ਰੱਖਿਆ ਜਾਵੇ ਕਿ ਐਲੂਮੀਨੀਅਮ ਫਾਸਫਾਈਡ ਦੀ ਵਰਤੋਂ ਰਹਿਣ ਵਾਲੇ ਮਕਾਨ ਦੇ ਵਿੱਚ ਬਿਲਕੁਲ ਨਾ ਕੀਤੀ ਜਾਵੇ। ਇਹਨਾਂ ਦੀ ਵਰਤੋਂ ਰਹਿਣ ਵਾਲੇ ਮਕਾਨਾਂ ਨਾਲ ਲੱਗਦੇ ਗੋਦਾਮਾਂ ਵਿੱਚ ਕਰਨੀ ਵੀ ਖਤਰਨਾਕ ਸਾਬਤ ਹੋ ਸਕਦੀ ਹੈ। ਸੋ ਇਸ ਗੱਲ ਨੂੰ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਧੂਣੀ ਵਾਲੀਆਂ ਕੀਟਨਾਸ਼ਕਾਂ ਦੀ ਵਰਤੋਂ ਸਿਰਫ ਤਜਰਬੇਕਾਰ ਵਿਅਕਤੀ ਹੀ ਕਰਨ ਕਿਉਂਕਿ ਇਹ ਕੀਟਨਾਸ਼ਕ ਜ਼ਹਿਰੀਲੀਆਂ ਹੋਣ ਕਾਰਨ ਬਹੁਤ ਹੀ ਜ਼ਿਆਦਾ ਖਤਰਨਾਕ ਸਾਬਤ ਹੋ ਸਕਦੀਆਂ ਨੇ। ਧੂਣੀ ਦੇਣ ਲਈ ਫਾਸਟੈਕਸਿਨ ਜਾਂ ਸਲਫਾਸ ਦੀ 3 ਗ੍ਰਾਮ ਦੀ ਇੱਕ ਗੋਲੀ 1 ਟਨ ਯਾਨੀ ਕਿ 10 ਕੁਇੰਟਲ ਦਾਣਿਆਂ ਲਈ ਜਾਂ 25 ਗੋਲੀਆਂ 100 ਘਣ ਮੀਟਰ ਥਾਂ ਲਈ ਵਰਤ ਸਕਦੇ ਹਾਂ। ਕਮਰੇ ਵਿੱਚ ਧੂਣੀ ਦੇਣ ਤੋਂ ਬਾਅਦ ਕਮਰਾ 7 ਦਿਨ ਜਿਹੜਾ ਹਵਾ ਬੰਦ ਰੱਖਣਾ ਚਾਹੀਦਾ ਹੈ। ਦੂਸਰੀ ਗੱਲ, ਜੇਕਰ ਦਾਣਿਆਂ ਨੂੰ ਖਪਰਾ ਲੱਗਿਆ ਹੋਵੇ ਤਾਂ ਐਲੂਮੀਨੀਅਮ ਫਾਸਫਾਈਡ ਦੀ ਮਾਤਰਾ ਜਿਹੜੀ ਆ ਉਹ ਦੁੱਗਣੀ ਕਰਕੇ ਵਰਤਣੀ ਚਾਹੀਦੀ ਹੈ। ਸੋ ਧੂਣੀ ਵਾਲੀਆਂ ਕੀਟਨਾਸ਼ਕਾਂ ਸੰਬੰਧੀ ਜਿਹੜੀਆਂ ਸਾਵਧਾਨੀਆਂ ਨੇ ਉਹ ਉਹਦੇ ਉੱਪਰ ਲਿਖੀਆਂ ਹੁੰਦੀਆਂ, ਉਹਨਾਂ 'ਤੇ ਪੂਰਾ ਪੂਰਾ ਅਮਲ ਕਰਨਾ ਚਾਹੀਦਾ। DDT ਜਾਂ BHC ਦਾ ਧੂੜਾ ਕਦੀ ਵੀ ਖਾਣ ਵਾਲੇ ਜਾਂ ਬੀਜ ਲਈ ਰੱਖੇ ਦਾਣਿਆਂ ਦੇ ਵਿੱਚ ਨਹੀਂ ਰਲਾਉਣਾ ਚਾਹੀਦਾ ਕਿਉਂਕਿ DDT ਜਿਹੜੀ ਹੈ ਉਹ ਦਾਣਿਆਂ ਦੇ ਵਿੱਚ ਹੀ ਜ਼ਹਿਰੀਲਾ ਮਾਦਾ ਛੱਡ ਜਾਂਦੀ ਹੈ ਜੋ ਕਿ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ। ਸੋ BHC ਦੀ ਵਰਤੋਂ ਕਾਰਨ ਵੀ ਦਾਣਿਆਂ ਵਿੱਚ ਦੁਰਗੰਧ ਜਿਹੀ ਆਉਣ ਲੱਗ ਜਾਂਦੀ ਹੈ ਅਤੇ ਇਹ ਬੀਜ ਲਈ ਰੱਖੇ ਦਾਣਿਆਂ ਦੀ ਉੱਗਣ ਸ਼ਕਤੀ ਨੂੰ ਵੀ ਘਟਾਉਂਦੀ ਹੈ। ਇਹ ਤਾਂ ਸੀ ਕਿ ਜਿਹੜੀ ਕਣਕ ਦੀ ਸਟੋਰੇਜ ਆ। ਇਸ ਤੋਂ ਇਲਾਵਾ ਸਾਡੀਆਂ ਸੁਆਣੀਆਂ ਅਕਸਰ ਇਹ ਕਹਿੰਦੀਆਂ ਕਿ ਬਰਸਾਤਾਂ ਦੇ ਮੌਸਮ ਦੇ ਵਿੱਚ ਜਿਹੜਾ ਦਾਲਾਂ ਨੂੰ ਵੀ ਢੋਰਾ ਲੱਗ ਜਾਂਦਾ। ਸੋ ਇਸ ਲਈ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇੱਕ PAU ਪ੍ਰੋਟੈਕਸ਼ਨ ਕਿੱਟ ਤਿਆਰ ਕੀਤੀ ਗਈ ਹੈ ਜਿਹੜੀ ਕਿ ਅਸੀਂ ਘਰੇਲੂ ਪੱਧਰ 'ਤੇ ਦਾਲਾਂ ਦੀ ਸਾਂਭ ਸੰਭਾਲ ਲਈ ਵਰਤ ਸਕਦੇ ਹਾਂ, ਜਿਹੜੀ ਕਿ ਵਰਤੋਂ ਦੇ ਵਿੱਚ ਬਹੁਤ ਹੀ ਆਸਾਨ ਹੈ, ਘੱਟ ਲਾਗਤ ਵਾਲੀ ਹੈ ਅਤੇ ਵਾਤਾਵਰਣ ਅਤੇ ਮਨੁੱਖ ਲਈ ਸੁਰੱਖਿਅਤ ਹੈ ਅਤੇ ਇਸ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਰਸਾਇਣ ਨਹੀਂ ਵਰਤਿਆ ਗਿਆ ਜਿਹੜੀ ਜੇ ਕਿ ਜਿਹੜਾ ਕਿ ਅਸੀਂ ਸਾਨੂੰ ਖਾਣ ਦੇ ਵਿੱਚ ਕੋਈ ਉਪਰੰਤ ਸਾਡੀ ਸਿਹਤ ਲਈ ਕੋਈ ਨੁਕਸਾਨ ਦੇ। ਦੂਸਰਾ, ਦਾਲਾਂ ਦੀ ਜਿਹੜੀ ਗੁਣਵੱਤਾ ਨੂੰ ਵੀ ਇਹ ਬਰਕਰਾਰ ਰੱਖਦੀ ਹੈ। ਇਹ ਕਿੱਟ ਜਿਹੜੀ ਆ ਇਹ ਤੁਸੀਂ ਜੇਕਰ ਲੈਣੀ ਹੈ ਤਾਂ ਇਹ ਕਿੱਟ ਕਮਰਾ ਨੰਬਰ 11 ਪ੍ਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ ਵਿਭਾਗ ਪੰਜਾਬ ਖੇਤੀਬਾੜੀ ਲੁਧਿਆਣਾ ਵਿਖੇ ਉਪਲਬਧ ਹੈ। ਉੱਥੋਂ ਤੁਸੀਂ ਇਹ 150 ਰੁਪਏ ਦੀ ਕਿੱਟ ਹੈ

ਉੱਥੇ ਲੈ ਸਕਦੇ ਹੋ। ਇਸ ਕਿੱਟ ਦੇ ਵਿੱਚ ਜਿਹੜੀਆਂ ਛੋਟੀਆਂ ਛੋਟੀਆਂ ਸਟ੍ਰਿੱਪਾਂ ਹੈਗੀਆਂ ਨੇ ਉਹਦੇ ਉੱਪਰ ਤੁਸੀਂ ਜਿਹੜੀ ਇਹ ਦਵਾਈ ਹੈ ਉਹ ਅੱਧਾ ਕਿਲੋ ਦਾਲ ਲਈ ਤੁਸੀਂ 3 ਤਪਕੇ ਜਿਹੜੀ ਹੈ ਉਸ ਔਰਗੈਨਿਕ ਸਲਿਊਸ਼ਨ ਦਿੱਤਾ ਗਿਆ ਜਿਹੜਾ ਕਿ ਉਹਦੇ ਉੱਪਰ ਪਾ ਕੇ ਡੱਬੇ ਦੇ ਢੱਕਣ ਦੇ ਉੱਤੇ ਚਿਪਕਾਉਣਾ ਹੈ। ਜੇ 1 ਕਿਲੋ ਦਾਲ ਹੈ ਤਾਂ ਤੁਸੀਂ 6 ਤਪਕੇ ਵਰਤਣੇ ਆ। ਅਤੇ ਇਹ ਤੁਸੀਂ ਪੈਕਟ ਦੇ ਵਿੱਚ ਵੀ ਰੱਖ ਸਕ ਉਹ ਸਟ੍ਰਿੱਪ ਲਾ ਸਕਦੇ ਹੋ ਅਤੇ ਦਾਲ ਦੇ ਡੱਬੇ ਦੇ ਢੱਕਣ ਦੇ ਉੱਤੇ ਵੀ ਇਹ ਅੰਦਰਲੇ ਪਾਸੇ ਚਿਪਕਾ ਕੇ ਅਤੇ ਡੱਬੇ ਨੂੰ ਹਵਾਬੰਦ ਪੈਕ ਕਰ ਸਕਦੇ ਹੋ। ਇਸ ਤਰੀਕੇ ਨਾਲ 6 ਤੋਂ 12 ਮਹੀਨੇ ਦੀ ਸਟੋਰੇਜ ਜਿਹੜੀ ਦਾਲਾਂ ਦੇ

0: ਵੀ ਤਰ੍ਹਾਂ ਦੀ ਜਿਹੜੀ ਹੈ ਉਸਨੂੰ ਹਵਾ ਬੰਦ ਰੱਖਣਾ ਚਾਹੀਦਾ, ਮੋਰੀ ਨਹੀਂ ਹੋਣੀ ਚਾਹੀਦੀ। ਅਤੇ ਸਲਿਊਸ਼ਨ ਦੀ ਮਾਤਰਾ ਜਿਹੜੀ ਹੈ ਉਹ ਅਸੀਂ ਜੇਕਰ ਜਿਹੜੇ ਹਿਸਾਬ ਨਾਲ, ਜੇ ਸਾਡੀ ਦਾਲ ਦੀ ਮਾਤਰਾ ਦੇ ਹਿਸਾਬ ਨਾਲ ਵਧਾ ਜਾਂ ਘਟਾ ਸਕਦੇ ਹਾਂ। ਸੋ ਇਸ ਨੂੰ ਜਦੋਂ ਵੀ ਲੋੜ ਪਵੇ ਤਾਂ ਅਸੀਂ ਦੁਬਾਰਾ ਵੀ ਵਰਤ ਸਕਦੇ ਹਾਂ। ਸੋ ਕਿਸਾਨ ਵੀਰੋ, ਇਹਨਾਂ ਜਿਹੜੀਆਂ ਗੱਲਾਂ ਦਾ ਖਿਆਲ ਜੇਕਰ ਅਸੀਂ ਰੱਖਦੇ ਹਾਂ, ਹੁਣ ਬਿਲਕੁਲ ਇਹ ਢੁੱਕਵਾਂ ਸਮਾਂ, ਢੁੱਕਵਾਂ ਮੌਸਮ ਹੈ, ਸੋ ਜ਼ਰੂਰੀ ਹੈ ਕਿ ਅਸੀਂ ਥੋੜ੍ਹੀ ਜਿਹੀਆਂ ਜੇ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖਾਂਗੇ ਤਾਂ ਅਸੀਂ ਆਪਣੇ ਜਿਹੜੇ ਅਨਾਜ ਨੂੰ ਹੋਣ ਵਾਲੇ ਨੁਕਸਾਨ ਹੈ ਉਸ ਨੂੰ ਤੋਂ ਬਚਾ ਸਕਦੇ ਹਾਂ। ਅਤੇ ਇਸ ਦੇ ਨਾਲ ਹੈਗਾ ਜਿਹੜਾ ਸਾਡਾ ਅਨਾਜ ਹੈ ਉਹ ਸੁਰੱਖਿਅਤ ਰਹੇਗਾ, ਅਤੇ ਇਹਦੇ ਨਾਲ ਅਸੀਂ ਆਪਣਾ ਜਿਹੜਾ ਖਾਣ ਵਾਲਾ ਅਨਾਜ ਵੀ ਅਤੇ ਜਿਹੜਾ ਬੀਜ ਵਾਸਤੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਅਸੀਂ ਨੁਕਸਾਨ ਤੋਂ ਬਚ ਸਕਦੇ ਹਾਂ। ਸੋ ਜੇਕਰ ਤੁਸੀਂ ਹੋਰ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਲੈਣੀ ਹੈ ਇਸ ਸੰਬੰਧੀ ਤਾਂ ਆਪਣੇ ਜ਼ਿਲ੍ਹਾ ਪੱਧਰੀ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਲੈ ਸਕਦੇ ਹੋ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਇਹ ਕੇਂਦਰ ਹਮੇਸ਼ਾ ਖੁੱਲ੍ਹੇ ਰਹਿੰਦੇ ਨੇ। ਉੱਥੇ ਤੁਸੀਂ ਮਾਹਰਾਂ ਤੋਂ ਆ ਕੇ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ, ਸਲਾਹ ਲੈਣੀ ਹੈ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਤੋਂ ਵੀ ਤੁਸੀਂ ਇਹ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ।
1: ਦੋ ਕੁ ਬੋਲ ਗਾਉਣ ਦੇ ਲਾਉਂਦੇ ਹਾਂ,
2: ਆਉਣ ਦਿਓ।

0: ਹਾਂਜੀ ਬੱਚਾ ਲਿਓ, ਆਪਣੇ ਕੋਲ ਨਾ ਡਾਕਟਰ ਪ੍ਰਕਾਸ਼ ਚੰਦ ਗੁੱਜਰ ਇਹ ਆਏ ਸੀ।
1: ਅੱਛਾ,
0: ਖਾਦਾਂ ਦੀ ਸੰਤੁਲਿਤ ਵਰਤੋਂ ਦੇ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਕੇ ਗਏ ਆ, ਆਪਾਂ ਸਾਂਝੀਆਂ ਕਰਦੇ ਹਾਂ।
2: ਡਾਕਟਰ ਪ੍ਰਕਾਸ਼ ਚੰਦ ਗੁੱਜਰ ਜੀ, ਤੁਸੀਂ ਕੇਵੀਕੇ ਫਾਜ਼ਿਲਕਾ ਤੋਂ ਸਾਡੇ ਕੋਲ ਆਏ ਹੋ, ਦਿਹਾਤੀ ਪ੍ਰੋਗਰਾਮ 'ਚ ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ। ਗੱਲ ਅੱਜ ਜਿਹੜਾ ਵਿਸ਼ਾ ਹੈ ਉਹ ਸਾਡਾ ਜਿੱਦਾਂ ਕਹਿੰਦੇ ਹਾਂ ਕਿ ਸਾਡੀ ਬੁਨਿਆਦੀ ਚੀਜ਼ ਹੈ, ਉਹਦੇ ਨਾਲ ਜੁੜਿਆ ਹੋਇਆ ਹੈ। ਬੁਨਿਆਦੀ ਇਹ ਹੈ, ਖੇਤੀ ਦਾ ਆਧਾਰ ਮਿੱਟੀ ਪਾਣੀ ਹੈ, ਔਰ ਅੱਜ ਦੋਨਾਂ ਨੂੰ ਲੈ ਕੇ ਬਹੁਤ ਸਾਰੀਆਂ ਸਮੱਸਿਆਵਾਂ ਸਾਡੇ ਸਾਹਮਣੇ ਆ ਰਹੀਆਂ ਨੇ। ਫਸਲਾਂ ਦੇ ਝਾੜ ਵੀ ਘੱਟ ਰਹੇ ਹੈ ਅਤੇ ਉਪਜ ਦੀ ਗੁਣਵੱਤਾ ਦੇ ਵਿੱਚ ਵੀ ਫਰਕ ਆ ਰਿਹਾ ਹੈ, ਬੜੀਆਂ ਸਮੱਸਿਆਵਾਂ ਇਹ ਤੋਂ ਇਲਾਵਾ ਵੀ ਸਾਡੇ ਸਾਹਮਣੇ ਆ ਰਹੀਆਂ। ਸੋ ਅੱਜ ਆਪਾਂ ਮਿੱਟੀ ਦੀ ਸਿਹਤ ਨੂੰ ਲੈ ਕੇ ਹੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀ ਹੈ। ਜੇ ਅੱਜ ਫਸਲਾਂ ਲਈ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਫਸਲਾਂ ਲਈ ਭੂਮੀ ਦਾ ਯੋਗ ਹੋਣਾ ਬੜਾ ਜ਼ਰੂਰੀ ਹੈ, ਤਾਂ ਹੀ ਆਪਾਂ ਉਹਦੇ 'ਚ ਬੀਜ ਪਾਵਾਂਗੇ ਅਤੇ ਸਾਨੂੰ ਇੱਕ ਚੰਗੀ ਉਪਜ ਮਿਲੇਗੀ। ਜੇ ਮਿੱਟੀ ਦੀ ਸਿਹਤ ਹੀ ਠੀਕ ਨਾ ਹੋਈ, ਮਿੱਟੀ ਦੇ ਵਿੱਚ ਹੀ ਸਮੱਸਿਆ ਹੋਈ, ਤੁਸੀਂ ਲੱਖ ਜਿੰਨੇ ਮਰਜ਼ੀ ਖਾਦਾਂ ਪਾਈ ਚੱਲੋ, ਜਿੰਨੀ ਮਰਜ਼ੀ ਮਿਹਨਤ ਕਰੀ ਚੱਲੋ, ਜਿੰਨੇ ਮਰਜ਼ੀ ਸੁਧਰੇ ਬੀਜ ਪਾਈ ਚੱਲੋ, ਉਹਨਾਂ ਦਾ ਕੋਈ ਫਾਇਦਾ ਨਹੀਂ ਹੋਣਾ। ਸੋ ਅੱਜ ਜਿਹੜੀ ਪੰਜਾਬ ਦੀ ਜੇ ਆਪਾਂ ਦੇਖੀਏ ਕਿ ਮਿੱਟੀ ਦੀ ਸਿਹਤ ਨੂੰ ਲੈ ਕੇ ਕਿੰਨੀਆਂ ਕੁ ਚਿੰਤਾਵਾਂ ਨੇ, ਕਿਸ ਪੱਧਰ 'ਤੇ ਤੁਸੀਂ ਸੋਚਦੇ ਹੋ ਕਿ ਖਰਾਬ ਸਾਡੀ ਮਿੱਟੀ ਜਿਹੜੀ ਆ ਉਹ ਫਸਲਾਂ ਲਈ ਹੋ ਚੁੱਕੀ ਹੈ।
1: ਪੰਜਾਬੀ ਦਿਹਾਤੀ ਪ੍ਰੋਗਰਾਮ ਪੇ ਮੈਂ ਆਪਕੋ ਵੀ ਜੀ ਆਇਆਂ ਕਹਿਦਾ ਹੂੰ ਔਰ ਸਭੀ ਕਿਸਾਨ ਭਾਈਓਂ ਕੋ ਮੇਰੀ ਤਰਫ ਸੇ ਜੀ ਆਇਆਂ ਕਹਿਦਾ ਹੂੰ। ਤੋ ਸਭਸੇ ਪਹਿਲੇ ਬਾਤ ਕਰੇਂਗੇ ਮਿੱਟੀ ਕੀ ਸਿਹਤ ਕੀ, ਜੋ ਆਪਣੇ ਜੋ ਮੁਝਸੇ ਦੱਸਾ। ਤੋ ਮਿੱਟੀ ਕੀ ਸਿਹਤ ਕੀ ਸਭਸੇ ਬੜੀ ਬਾਤ ਯਾਦ ਹੈ ਕਿ ਮਿੱਟੀ ਇੱਕ ਧੂਲ ਕਾ ਕਣ ਨਹੀਂ ਹੈ, ਮਿੱਟੀ ਇੱਕ ਜੀਵਿਤ ਸੰਸਾਧਨ ਹੈ। ਮਿੱਟੀ ਕੀ ਬਹੁਤ ਸਾਰੀ ਅਲੱਗ ਅਲੱਗ ਰਸਾਇਣਿਕ, ਜੈਵਿਕ, ਭੌਤਿਕ ਐਸੀ ਬਹੁਤ ਸਾਰੀ ਕਿਰਿਆਏ ਹੋਤੀ ਹੈ ਮਿੱਟੀ ਕੇ ਅੰਦਰ, ਇਸੀ ਲਈ ਇਸਕੋ ਜੀਵਿਤ ਪਦਾਰਥ ਕੇ ਰੂਪ ਮੇਂ ਦੇਖਾ ਜਾਤਾ ਹੈ। ਤੋ ਮੈਂ ਸਭਸੇ ਪਹਿਲੇ ਕਿਸਾਨ ਭਾਈਓਂ ਕੋ ਇਹ ਦੱਸੂੰਗਾ ਕਿ ਮਿੱਟੀ ਕੋ ਕਭੀ ਧੂਲ ਕਾ ਕਣ ਸਮਝ ਕੇ ਉਸ ਤਰੀਕੇ ਸੇ ਉਸਕਾ ਸੰਸਾਧਨ ਕੇ ਰੂਪ ਮੇਂ ਉਪਯੋਗ ਨਾ ਕਰੇ। ਤੋ ਮੈਂ ਕਿਸਾਨ ਭਾਈਓਂ ਸੇ ਅਨੁਰੋਧ ਕਰਤਾ ਹੂੰ ਯਾ ਅਪੇਕਸ਼ਾਏ ਕਰਤਾ ਹੂੰ, ਇਹ ਕਹਿਤਾ ਹੂੰ ਕਿ ਆਪ ਸਭਸੇ ਪਹਿਲੇ ਮਿੱਟੀ ਕੀ ਜਾਂਚ ਜ਼ਰੂਰ ਕਰਵਾਈਏ। ਔਰ ਮਿੱਟੀ ਕੀ ਜਾਂਚ ਜੈਸੇ ਆਪਨੇ ਅਭੀ ਦੱਸਾ ਸਰ ਕਿ ਮਿੱਟੀ ਕੀ ਜਾਂਚ ਯਾ ਮਿੱਟੀ ਕਾ ਜੋ ਸੰਤੁਲਿਤ ਉਰਵਰਕ ਕੀ ਬਾਤ ਕਰ ਰਹੇ ਹੈ, ਜਿਸ ਤਰੀਕੇ ਸੇ ਸੰਤੁਲਿਤ ਉਰਵਰਕ ਉਪਯੋਗ ਨਹੀਂ ਹੋ ਰਿਹਾ ਹੈ, ਜੈਸੇ ਆਪਨੇ ਬੋਲਾ ਕਿ ਝਾੜ ਵੀ ਘਟ ਰਿਹਾ ਹੈ, ਬਹੁਤ ਸਾਰੇ ਝੋਨੇ ਕਾ ਝਾੜ ਘਟ ਰਿਹਾ ਹੈ, ਕਣਕ ਕਾ ਝਾੜ ਘਟ ਰਿਹਾ ਹੈ, ਤੋ ਇਹ ਸਭ ਚੀਜ਼ੇ ਜੋ ਦੇਖਣੇ ਕੋ ਅੱਜ ਦਿਨ ਪ੍ਰਤੀ ਦਿਨ ਦੇਖਣੇ ਕੋ ਮਿਲ ਰਹੀ ਹੈ, ਜਿਸ ਮੇਂ ਮਿੱਟੀ ਵੀ, ਭੂਮੀ ਵੀ ਦੂਸ਼ਿਤ ਹੋਤੀ ਜਾ ਰਹੀ ਹੈ, ਪਾਣੀ ਵੀ ਦੂਸ਼ਿਤ ਹੋਤਾ ਜਾ ਰਿਹਾ ਹੈ। ਤੋ ਮੈਂ ਇਹ ਕਹਿ ਰਿਹਾ ਹੂੰ ਕਿ ਸੰਤੁਲਿਤ ਉਰਵਰਕ ਉਪਯੋਗ ਸੇ ਹੀ ਮਿੱਟੀ ਕੋ ਲੰਬੇ ਸਮੇਂ ਤੱਕ ਬਚਾਇਆ ਜਾ ਸਕਤਾ ਹੈ ਔਰ ਅਧਿਕ ਸੇ ਅਧਿਕ ਝਾੜ ਲਿਆ ਜਾ ਸਕਤਾ ਹੈ।
2: ਆ ਬਿਲਕੁਲ, ਕਿਤੇ ਨਾ ਕਿਤੇ ਜਿਹੜੀ ਹੈ ਕਿ ਉਹਨੂੰ ਜੋ ਵੀ ਅਸੀਂ ਦੇ ਰਹੇ ਹਾਂ ਉਹ ਸੰਤੁਲਿਤ ਮਾਤਰਾ ਦੇ ਵਿੱਚ ਨਹੀਂ ਮਿਲ ਰਿਹਾ ਹੈ, ਉਸੇ ਕਰਕੇ ਮਿੱਟੀ ਦੇ ਸੁਭਾਅ ਦੇ ਵਿੱਚ ਜਾਂ ਮਿੱਟੀ ਦੀ ਸਿਹਤ ਦੇ ਵਿੱਚ ਪਰਿਵਰਤਨ ਸਾਡੇ ਸਾਹਮਣੇ ਆ ਰਿਹਾ। ਹੁਣ ਆਮ ਤੌਰ 'ਤੇ ਡਾਕਟਰ ਸਾਹਿਬ ਆਪਾਂ ਸਾਰੇ ਜਾਣਦੇ ਹਾਂ ਕਿ ਅਸੀਂ ਚਾਹੇ ਸਾਡੀ ਹਾੜੀ ਹੈ ਚਾਹੇ ਸਾਉਣੀ ਹੈ, ਹਾੜੀ 'ਚ ਵੀ ਖਾਦਾਂ ਅਸੀਂ ਗੱਡ ਕੇ ਪਾਈਂਦੇ ਰਹੇ ਅਤੇ ਸਾਉਣੀ 'ਚ ਵੀ ਖਾਦਾਂ ਜਿਹੜੀਆਂ ਹੈ, ਇਹ ਤੋਂ ਇਲਾਵਾ ਪੈਸਟੀਸਾਈਡ ਦਾ ਕੋਈ ਅੰਤ ਹੀ ਹੈ ਨਹੀਂ। ਹੁਣ ਜੇ ਆਪਾਂ ਖਾਦਾਂ ਦੀ ਗੱਲ ਕਰੀਏ, ਕਿਉਂਕਿ ਖਾਦਾਂ ਦੇ ਨਾਲ ਹੀ ਉਪਜ ਦੀ ਪੈਦਾਵਾਰ ਦੇ ਵਿੱਚ ਵਾਧਾ ਹੋਣਾ ਹੈ, ਜਦੋਂ ਉਹਨਾਂ ਨੂੰ ਸੰਤੁਲਿਤ ਮਾਤਰਾ ਦੇ ਵਿੱਚ ਦੇਣਾ ਹੈ, ਇੱਕ ਤਾਂ ਤੁਸੀਂ ਜ਼ਿਕਰ ਕੀਤਾ ਕਿ ਮਿੱਟੀ ਦੀ ਪਰਖ ਤਾਂ ਆਪਾਂ ਕਰਾਉਣੀ ਹੈ ਨਾ, ਇਹ ਤੋਂ ਬਾਅਦ ਕਿੱਦਾਂ ਜਿਹੜਾ ਹੈ ਆਪਾਂ ਧਿਆਨ ਰੱਖਣਾ ਹੈ ਕਿ ਉਹਨੂੰ ਸੰਤੁਲਿਤ ਮਾਤਰਾ ਦੇ ਵਿੱਚ ਖਾਦ ਦੀ ਮਾਤਰਾ ਦਿੱਤੀ ਜਾਵੇ।
1: ਇਸਕੇ ਬਾਅਦ ਮੈਂ ਮਿੱਟੀ ਕੀ ਜਾਂਚ ਕਰਵਾਉਣ ਸੇ ਹੀ ਆਪਣੇ ਕੋ ਪਤਾ ਚਲਤਾ ਹੈ ਕਿ ਕਿਸ ਉਰਵਰਕ ਕੀ ਘੱਟ ਕਮੀ ਹੈ ਔਰ ਕਿਸ ਉਰਵਰਕ ਕੀ ਅਧਿਕਤਾ ਹੈ। ਜਿਸ ਕੀ ਕਮੀ ਹੈ ਤੋ

0: ਇੱਕ ਇੰਟਰਸਟਿੰਗ ਇਹਦੀ ਧਾਰਨਾ ਹੈਗੀ ਆ ਕਿ ਮੁਰਗੀ ਪਾਲਣ ਆਪਾਂ ਕਹਿ ਤਾਂ ਦਿੰਦੇ ਹਾਂ, ਪਰ ਮੁਰਗੀ ਪਾਲਣ ਦੇ ਵਿੱਚ ਵੀ ਵੱਖ ਵੱਖ, ਜਿਵੇਂ ਤੁਸੀਂ ਕਿਹਾ, ਜੇ ਆਪਾਂ ਇਹਨੂੰ ਮੁਰਗੀ ਕਹਿੰਦੇ ਹਾਂ ਜਾਂ ਲੇਅਰ ਕਹਿੰਦੇ ਹਾਂ, ਤਾਂ ਉਹ ਪੰਛੀ ਅੰਡਿਆਂ ਵਾਸਤੇ ਰੱਖੇ ਜਾਂਦੇ ਆ। ਉਹ ਪਹਿਲਾਂ 6 ਮਹੀਨੇ ਚੂਚਾ ਜਵਾਨ ਹੁੰਦਾ, ਫਿਰ ਉਹ ਅੰਡੇ ਰੱਖਦੇ, ਅੰਡੇ ਦੇਣੇ ਸ਼ੁਰੂ ਕਰਦੇ ਆ, ਅਤੇ ਫਿਰ ਕਿਸਾਨ ਵੀਰ ਉਹਨੂੰ ਸਾਲ ਸਵਾ ਸਾਲ ਰੱਖਦੇ ਆ ਅਤੇ ਫਿ�ਰ ਵੇਚਦੇ ਆ। ਪਰ ਇਹਦੇ 'ਚ ਇਹ ਗੱਲ ਯਕੀਨ ਹੋਣੀ ਚਾਹੀਦੀ ਆ ਕਿ ਇਹ ਮੁਰਗੀ ਸਿਰਫ ਫੀਮੇਲ ਹੋਣਗੀਆਂ, ਇਹਦੇ 'ਚ ਮੇਲ ਕੋਈ ਨਹੀਂ ਹੋਊਗਾ, ਤਾਂ ਹੀ ਅਸੀਂ ਫਾਰਮੀ ਅੰਡੀ ਕਹਿੰਦੇ ਅੰਡੇ ਕਹਿੰਦੇ ਹਾਂ। ਫਿਰ ਇੱਕ ਬ੍ਰਾਇਲਰ ਫਾਰਮਿੰਗ ਆ, ਜਿੱਥੇ ਮੇਲ ਫੀਮੇਲ ਇਕੱਠੇ ਹੁੰਦੇ ਆ, ਉਹ ਅਲੱਗ ਕਿਸਮ ਦੀ ਨਸਲ ਆ, ਤਾਂ ਉਹ 6 ਹਫ਼ਤੇ ਦੇ ਵਿੱਚ 1.5 ਕਿਲੋ ਹੋ ਜਾਂਦੇ ਆ, ਉਹਨਾਂ ਨੂੰ ਫਿਰ ਐਜ਼ ਏ ਮੀਟ ਪਰਪਸ ਯੂਜ਼ ਕੀਤਾ ਜਾਂਦਾ।
1: ਠੀਕ।
0: ਇਹਨਾਂ ਦੇ ਚੂਚੇ ਜਿਹੜੇ ਅੰਡਿਆਂ ਤੋਂ ਨਿਕਲਦੇ ਆ, ਉਹ ਅੰਡੇ ਵੇਚਣ ਵਾਲੀਆਂ ਕੰਪਨੀਆਂ ਹੈਗੀਆਂ, ਉਹਨਾਂ ਨੂੰ ਹੈਚਰੀ ਕਹਿੰਦੇ ਆ। ਹੈਚਰੀ ਦੇ ਵਿੱਚ ਸਪੈਸ਼ਲ ਬਰੀਡਰ ਬੈਠੇ ਆ, ਕਿਹੜੀ ਮੁਰਗੀ ਦਾ ਕਿਹੜੇ ਮੁਰਗੇ ਨਾਲ ਕ੍ਰੋਸ ਹੋਣਾ, ਉਸ ਤੋਂ ਬਾਅਦ ਕੋਈ ਬਿਮਾਰੀ ਨਾ ਆਏ, ਇਹੋ ਜਿਹੀਆਂ ਚੀਜ਼ਾਂ ਅਸੀਂ ਉਹ ਦੇਖਦੇ ਹਾਂ। ਅਤੇ ਉਹ ਅੰਡੇ ਫਿਰ ਜਦੋਂ ਵੇਚੇ ਜਾਂਦੇ ਆ, ਫਿਰ ਉਹ ਮਸ਼ੀਨਾਂ ਰਾਹੀਂ ਨਿਕਲਦੇ ਆ ਚੂਚੇ, ਉਹਨਾਂ ਨੂੰ ਹੈਚਰੀ ਕਹਿੰਦੇ ਆ। ਅਤੇ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਰੁਝਾਨ, ਜਾਂ ਪਹਿਲਾਂ ਵੀ ਹੈ ਹੁਣ ਵੀ ਆ, ਕਿ ਦੇਸੀ ਮੁਰਗੀਆਂ ਹੈਗੀਆਂ ਆਪਣੀਆਂ ਰੰਗ ਬਿਰੰਗੀਆਂ ਜਿਹੜੀਆਂ ਹੁੰਦੀਆਂ, ਉਹ ਵਿਹੜੇ 'ਚ ਜਾਂ ਆਂਗਨ ਦੇ ਪਿੱਛੇ ਤੁਰੀਆਂ ਫਿਰਦੀਆਂ, ਉਹ ਆਪੇ ਹੀ ਕੱਖ ਕੁੱਖ ਖਾ ਕੇ ਜਾਂ ਕੀੜੇ ਮਕੌੜੇ ਖਾ ਕੇ ਜਿੰਨਾ ਵੀ ਉਹ ਅੰਡਾ ਦੇ ਗਿਆ। ਪਰ ਇਹਦੇ 'ਚ ਫਰਕ ਇਹ ਹੈ ਕਿ ਜਿਹੜੀ ਕਮਰਸ਼ੀਅਲ ਮੁਰਗੀ ਆ ਉਹ ਸਾਲ ਦੇ 300 ਅੰਡੇ ਦਿੰਦੀ ਆ, ਜਿਹੜੀਆਂ ਦੇਸੀ ਮੁਰਗੀਆਂ ਉਹ ਸਾਲ 'ਚ 70-80 ਅੰਡੇ ਦਿੰਦੀਆਂ, ਬਸ ਆਹੀ ਫਰਕ ਆ। ਪਰ ਇਹਦੇ 'ਚ ਖਰਚਾ ਕੋਈ ਨਹੀਂ, ਪਰ ਅੱਜ ਵੀ ਡਬਲ ਰੇਟ ਦੇਸੀ ਅੰਡੇ ਦਾ। ਸੋ ਇਹ ਜਿੱਦਾਂ ਜਿੱਦਾਂ ਕਿਸੇ ਦਾ ਆਪਣਾ ਇੰਟਰਸਟ ਆ, ਉਹਦੇ ਬੇਸ 'ਤੇ ਇਹ ਸਾਰੀ ਫਾਰਮਿੰਗ ਹੁੰਦੀ ਆ।
1: ਅਤੇ ਕੀ ਡਾਕਟਰ ਸਾਹਿਬ, ਇਹਨਾਂ ਦੇ ਵਾਸਤੇ ਜਿੱਦਾਂ ਆਪਾਂ ਵੱਖ ਵੱਖ ਮਕਸਦ ਲੈ ਕੇ ਚੱਲਦੇ ਹਾਂ ਕਿ ਮੁਰਗੀ ਪਾਲਣ ਦਾ ਆਪਾਂ ਕੀ ਕੰਮ ਕਰਨਾ ਹੈ,
0: ਹਾਂਜੀ,
1: ਕੀ ਢਾਰੇ ਸ਼ੈੱਡ ਵੀ ਉਸ ਤਰੀਕੇ ਦੇ ਹੋਣੇ ਚਾਹੀਦੇ ਹੈਗੇ?
0: ਨਹੀਂ ਜੀ, ਇਹਨਾਂ ਦੇ ਸਾਰਿਆਂ ਦੇ ਅਲੱਗ ਅਲੱਗ ਢਾਰੇ ਹੁੰਦੇ ਆ। ਜਿਹੜੀਆਂ ਮੁਰਗੀਆਂ ਵਾਲੀਆਂ ਹੈਗੀਆਂ, ਇਹ ਜ਼ਿਆਦਾਤਰ ਪਿੰਜਰਿਆਂ ਦੇ ਵਿੱਚ ਪਾਲੀਆਂ ਜਾਂਦੀਆਂ, ਕਿਉਂਕਿ 50,000 ਲੱਖ ਬਰਡ ਹੈਗਾ, ਅਤੇ ਉੱਥੇ ਫਿਰ ਹਰ ਕੋਈ ਲਾਲਚੀ ਆ, ਜਿੰਨਾ ਇਹ ਮੁਰਗੀ ਤੁਰੂ ਫਿਰੂਗੀ ਉਨਾ ਵੱਧ ਖਾਊਗੀ, ਇਸ ਕਰਕੇ ਉੱਥੇ ਹੀ ਫੀਡ ਖਾਧੀ, ਉੱਥੇ ਪਾਣੀ ਪੀਤਾ, ਉੱਥੇ ਸਾਹਮਣੇ ਹੀ ਅੰਡੇ ਸਾਹਮਣੇ ਆ ਜਾਂਦੇ ਆ, ਲੇਬਰ ਵੀ ਸਸਤੀ ਪੈਂਦੀ ਆ। ਜਿਹੜਾ ਬ੍ਰਾਇਲਰ ਹੈ ਉਹਨੂੰ ਅਸੀਂ ਲਿਟਰ ਸਿਸਟਮ 'ਤੇ ਪਾਲਦੇ ਹਾਂ, ਜਾਣੀ ਕਿ ਭੁੰਜੇ ਥੱਲੇ ਰੱਖ ਕੇ ਉੱਪਰ ਫੱਕ ਪਾਈ ਜਾਂਦੀ ਆ ਉਹਦੇ 'ਤੇ। ਅਤੇ ਜਿਹੜੀ ਹੈਚਰੀ ਆ, ਹੈਚਰੀ ਦੇ ਵਿੱਚ ਵੀ ਪਿੰਜਰੇ 'ਚ ਹੁੰਦੇ ਆ, ਉੱਥੇ ਉਹਨਾਂ ਦੀ ਈਵਨ ਮੀਟਿੰਗ ਵੀ ਕੰਟਰੋਲਡ ਕੰਡੀਸ਼ਨ 'ਚ ਕਰਾਈ ਜਾਂਦੀ ਆ। ਪਰ ਜਿਹੜੀਆਂ ਦੇਸੀ ਮੁਰਗੀਆਂ ਹੁੰਦੀਆਂ, ਉਹ ਜਿਹੜੀਆਂ ਉਹ ਆਪਾਂ ਇੱਕ ਖੁੱਡਾ ਜਿਹਾ ਬਣਾ ਕੇ ਰੱਖਦੇ ਹੁੰਦੇ ਹਾਂ, ਸਵੇਰ ਨੂੰ ਛੱਡਤੀਆਂ, ਸ਼ਾਮ ਨੂੰ ਤਾੜਤੀਆਂ, ਅਤੇ ਉਹ ਮਾੜਾ ਜਿਹਾ ਪਾਣੀ ਰੱਖਦੇ ਹੈ, ਅਤੇ ਉਹ ਮੁਰਗੀਆਂ ਆਪਣੇ ਆਪ ਹੀ ਸਰਵਾਈਵ ਕਰਦੀਆਂ, ਅਤੇ ਉਹਨਾਂ ਦੀ ਆਪਣੀ ਇੱਕ ਟੇਸਟ ਹੈ, ਅਤੇ ਉਹਨਾਂ ਦੀ ਆਪਣੀ ਇੱਕ ਮਾਰਕੀਟ ਆਪਣੇ ਲੱਗਦੇ।
1: ਠੀਕ ਹੈ ਜੀ। ਅਤੇ ਸਭ ਤੋਂ ਜ਼ਿਆਦਾ ਮੌਸਮ ਦਾ ਅਸਰ ਜਿਹੜਾ ਕਿਹਨਾਂ 'ਤੇ ਜ਼ਿਆਦਾ ਹੁੰਦਾ ਹੈਗਾ?
0: ਦੇਖਿਆ ਜਾਏ ਤਾਂ ਇਹ ਮੁਰਗੀ ਸਾਰੀਆਂ ਕਿਸਮ 'ਤੇ ਹੀ ਅਸਰ ਹੋਊਗਾ। ਜੇ ਨੋਰਮਲ ਟੈਂਪਰੇਚਰ ਦੀ ਗੱਲ ਕਰੀਏ, ਤਾਂ 15-25 ° C ਜਿਹੜਾ ਤਾਪਮਾਨ ਇਹਨਾਂ ਲਈ ਅਨੁਕੂਲ ਹੁੰਦਾ। ਆਪਣੇ ਲਈ ਤਾਂ ਗਰਮੀ ਹੁਣ ਸ਼ੁਰੂ ਹੋਈ ਹੈ, ਇਹਨਾਂ ਦੀ ਤਾਂ ਗਰਮੀ 15 ਮਾਰਚ ਦੇ ਨੇੜੇ ਤੇੜੇ ਸ਼ੁਰੂ ਹੋ ਚੁੱਕੀ ਸੀ, ਜਦੋਂ ਟੈਂਪਰੇਚਰ 30 'ਤੇ ਟੱਚ ਹੋ ਗਿਆ ਸੀ, ਅਤੇ ਹੁਣ ਇੱਕਦਮ ਜਦੋਂ ਗਰਮੀ 40+ ਹੋ ਗਿਆ, ਤਾਂ ਉਦੋਂ ਫਿਰ ਇਹ ਦਿਖਣ ਲੱਗ ਜਾਂਦਾ ਵੀ ਪੈਦਾਵਾਰ ਘੱਟ ਗਈ ਆ। ਅਤੇ ਤਾਂ ਆਪਾਂ ਵੀ ਹੁਣ ਗੱਲਬਾਤ ਕਰ ਰਹੇ ਹਾਂ ਕਿ ਲੋਕਾਂ ਨੂੰ ਸੁਚੇਤ ਕਰੀਏ ਵੀ ਇੱਕਦਮ ਇੰਨੀ ਐਕਸਟ੍ਰੀਮ ਹੋ ਜਾਊਗੀ ਕਿ ਇਹ ਜਾਨਵਰ ਜਿਹੜੇ ਆ ਪੰਛੀ ਇਹ ਮਰ ਨਾ ਜਾਣ। ਅਦਰਵਾਈਜ਼ ਜੇ ਥੋੜ੍ਹੀ ਜਿਹੀ ਵੀ ਗਰਮੀ ਵੱਧਦੀ ਆ, ਜਾਨਵਰ ਸਭ ਤੋਂ ਜਿਵੇਂ ਆਪਾਂ ਨੂੰ ਗਰਮੀ ਲੱਗਦੀ, ਆਪਾਂ ਪਾਣੀ ਪੀਂਦੇ ਹਾਂ, ਜੇ ਇਹ ਵੀ ਪੰਛੀ ਥੋੜ੍ਹਾ ਜਿਹਾ ਪਾਣੀ ਜ਼ਿਆਦਾ ਪੀਣਾ ਸ਼ੁਰੂ ਹੋ ਜਾਂਦੇ ਆ।
1: ਠੀਕ ਹੈ ਜੀ।
0: ਅਤੇ ਇੱਦਾਂ ਹੀ ਇਹਨਾਂ ਦੀ ਆਪਸ 'ਚ ਜਿਹੜੀ ਚੇਂਜ ਆ, ਇਹ ਕੋਈ ਠੰਡੀ ਥਾਂ ਲੱਭਦੇ ਆ ਵੀ ਯਾਰ ਥੋੜ੍ਹੇ ਜਿਹੇ ਠੰਡੀ ਖੁੰਜੇ 'ਚ ਬਹਿ ਜਾਈਏ, ਜਾ ਕੇ ਠੰਡਿਆ ਬਹਿ ਜਾਈਏ, ਇਹ ਥੋੜ੍ਹੀ ਜਿਹੀ ਐਕਟੀਵਿਟੀ ਘੱਟ ਜਾਂਦੀ ਆ। ਇਹ ਤਾਂ ਹੈਗੀ ਵੀ 30-32 ਤੱਕ ਹੈਗਾ, ਫਿਰ ਜਦੋਂ ਟੈਂਪਰੇਚਰ ਹੋਰ ਅੱਗੇ ਵੱਧਦਾ ਤਾਂ ਫਿਰ ਹੋਰ ਅਲਾਮਤਾਂ ਵੀ ਆਉਂਦੀਆਂ।
1: ਠੀਕ ਹੈ ਜੀ। ਤੋ ਕਿਹੜੇ ਕਿਹੜੇ ਆਪਣੇ ਡਾਕਟਰ ਸਾਹਿਬ ਆਪਾਂ ਕਿੱਦਾਂ ਸਾਡਾ ਮੁਰਗੀ ਪਾਲਕ ਜੱਜ ਕਰ ਸਕਦਾ ਜਾਂ ਦੇਖ ਸਕਦਾ ਕਿ ਇਹ ਦਬਾਅ ਹੈ ਸਾਡਾ ਪੰਛੀ ਹੈਗਾ?
0: ਉਹੀ ਗੱਲ ਹੈ ਵੀ ਜਦੋਂ ਥੋੜ੍ਹਾ ਜਿਹਾ ਟੈਂਪਰੇਚਰ 30-35 ਤੋਂ ਵੀ ਵੱਧਦਾ, ਤਾਂ ਇਹ ਇਹਨਾਂ ਨੇ ਹੌਂਕਣਾ ਸ਼ੁਰੂ ਕਰ ਦੇਣਾ। ਜਦੋਂ ਹੌਂਕਣਾ ਸ਼ੁਰੂ ਕਰਨਾ, ਇਹਨਾਂ ਦੇ ਹੌਂਕਣ ਦੇ ਵਿੱਚ ਹੀ ਊਰਜਾ ਵੇਸਟ ਹੋਣੀ ਸ਼ੁਰੂ ਹੋ ਜਾਂਦੀ ਆ। ਮੁਰਗੀ ਜਿਹੜੀ ਨੋਰਮਲ 80-85% ਐਗ ਪ੍ਰੋਡਕਸ਼ਨ 'ਤੇ ਚੱਲ ਰਹੀ ਸੀ, ਉਹ ਇੱਕਦਮ ਹੀ 75 'ਤੇ ਆਜੂਗਾ, ਮਤਲਬ ਅੰਡੇ ਦੀ ਪੈਦਾਵਾਰ ਘੱਟ ਜਾਊਗੀ। ਜਿਹੜਾ ਬ੍ਰਾਇਲਰ ਹੈਗਾ, ਜਿਹਨੂੰ ਅਸੀਂ 1.5 ਮਹੀਨੇ ਦੇ ਵਿੱਚ ਉਹਨੂੰ 2 ਕਿਲੋ ਦਾ ਕਰਨਾ ਸੀਗਾ, ਉਹਦਾ ਵਜ਼ਨ ਨਹੀਂ ਪੂਰਾ ਹੁੰਦਾ, ਉਹ ਖੁਰਾਕ ਖਾਣੀ ਛੱਡ ਦਿੰਦਾ, ਇੱਦਾਂ ਹੀ ਮੁਰਗੀ ਵੀ ਖੁਰਾਕ ਖਾਣੀ ਛੱਡ ਦਿੰਦੀ ਆ। ਅਤੇ ਜਿਹੜੀਆਂ ਹੈਚਰੀਆਂ ਹੈਗੀਆਂ, ਜੇ ਉੱਥੇ ਟੈਂਪਰੇਚਰ ਕੰਟਰੋਲ ਨਾ ਹੋਏ, ਤਾਂ ਉੱਥੇ ਅੰਡਾ ਪਤਲਾ ਹੋਊਗਾ, ਉਹ ਚੂਚੇ ਵਿੱਚ ਹੀ ਮਰ ਜਾਂਦੇ ਆ, ਅੰਡੇ ਦੇ ਵਿੱਚੋਂ ਚੂਚੇ ਨਹੀਂ ਨਿਕਲਦੇ। ਪਰ ਜਿਹੜੀ ਦੇਸੀ ਮੁਰਗੀ ਆ, ਅਸਰ ਉਹਦੇ 'ਤੇ ਵੀ ਪੈਂਦਾ, ਕਿਉਂਕਿ ਉਹਨੇ ਬਾਹਰ ਨਹੀਂ ਨਿਕਲਣਾ, ਗਰਮੀ ਉਹਨੂੰ ਪੈ ਰਹੀ ਆ, ਉਹਨੇ ਆਪਣੇ ਜਵਾਕਾਂ ਨੂੰ ਵੀ ਸਾਂਭਣਾ, ਅਤੇ ਪਾਣੀ ਉਹਨੂੰ ਵਿਚਾਰੀ ਨੂੰ ਬਹਿ ਹੀ ਨਹੀਂ ਮਿਲਦਾ ਦੇਸੀ ਵਾਲਿਆਂ ਨੂੰ, ਤਾਂ ਜਾਂ ਸਵੇਰੇ ਰੱਖਤਾ ਭਾਂਡਾ, ਦੁਪਹਿਰ ਤੱਕ ਗਰਮ ਹੋਇਆ ਹੁੰਦਾ, ਜੇ ਉਹ ਪੀਂਦੀ ਆ ਤਾਂ ਮਰਦੀ ਆ, ਨਹੀਂ ਪੀਂਦੀ ਤਾਂ ਮਰਦੀ ਆ। ਤਾਂ ਇਹ ਸਾਰਾ ਅਸਰ ਤਾਂ ਸਾਰਿਆਂ ਦੇ ਬਰਾਬਰ ਹੀ ਚੱਲਦਾ।
1: ਠੀਕ ਹੈ ਜੀ।

0: ਅਤੇ ਕੀ ਪੰਛੀ ਵੀ ਆਪਣੇ ਵੱਲੋਂ ਕੋਈ ਉਪਰਾਲੇ ਕਰਦਾ ਹੈ ਗਰਮੀ ਤੋਂ ਬਚਾਅ ਵਾਸਤੇ?
1: ਹਾਂਜੀ, ਜਿਵੇਂ ਮੈਂ ਦੱਸਿਆ ਕਿ ਪਹਿਲਾਂ ਤਾਂ ਉਹ ਹੌਂਕੂਗਾ, ਫਿਰ ਉਹ ਹਰ ਕੁਛ ਚਿਰ ਬਾਅਦ ਉਹ ਆਪਣੇ ਫੰਘ ਫੜਫੜਾਉਂਦੇ ਆ, ਫੰਘ ਫੜਫੜਾਉਣ ਨਾਲ ਵੀ ਉਹਨਾਂ ਨੂੰ ਹਵਾ ਦਾ ਨਿਕਾਸ ਹੁੰਦਾ, ਉਹ ਪਾਣੀ ਵੱਧ ਪੀਣ ਦੇ ਨਾਲ ਜਿਹੜਾ ਹੈਗਾ ਉਹ ਆਪਣੇ ਗਰਮਾਇਸ਼ ਕਰਦੇ ਆ, ਫਿਰ ਉਹਦੇ ਪਾਣੀ ਦੇ ਜਦੋਂ ਵੱਧ ਪੀਂਦੇ ਆ ਫਿਰ ਉਹ ਉਹਨਾਂ ਦੀਆਂ ਬਿੱਠਾਂ ਵੀ ਪਤਲੀਆਂ ਹੁੰਦੀਆਂ, ਉਹ ਜ਼ਿਆਦਾ ਕਰਦੀਆਂ, ਫਿਰ ਫੀਡ ਨਹੀਂ ਘੱਟ ਫੀਡ ਘੱਟ ਖਾਂਦੇ ਆ, ਜਾਂ ਉਹ ਸਵੇਰੇ ਸਵੇਰੇ ਫੀਡ ਖਾਂਦੇ ਆ ਜਾਂ ਠੰਡੇ ਟਾਈਮ ਫੀਡ ਖਾਂਦੇ ਆ, ਦੁਪਹਿਰੇ ਉਹ ਵਿਚਾਰੇ ਫੀਡ ਹੀ ਨਹੀਂ ਖਾਂਦੇ,
0: ਠੀਕ ਹੈ ਜੀ,
1: ਆਂਡਾ ਉਹ ਘਟਾ ਜਾਂਦੇ ਆ। ਤਾਂ ਉਹਨਾਂ ਨੇ ਤਾਂ ਆਪਣੇ ਲਈ ਵੀ ਇਹੀ ਕੁਛ ਕਰਨਾ, ਕਿਉਂਕਿ ਅੰਦਰੋਂ ਉਹਨਾਂ ਨੂੰ ਸਟ੍ਰੈਸ ਬਹੁਤ ਹੋ ਰਿਹਾ, ਅਤੇ ਇੱਕ ਕਿਸਮ ਦੇ ਆਪਾਂ ਜਿਵੇਂ ਗਰਮੀ ਦੇ ਵਿੱਚ ਹੁੰਦਾ ਬਹੁਲ ਸੁੱਕੇ ਹੁੰਦੇ ਆ, ਸਾਰਾ ਕੁਛ ਆਪਣਾ ਕੁਛ ਕਰਨ ਨੂੰ ਜੀ ਨਹੀਂ ਕਰਦਾ, ਚੱਕਰ ਆਉਂਦੇ ਆਪਣੇ ਲਈ ਤਾਂ ਐਂ ਹੁੰਦਾ, ਪਰ ਉਹ ਮੁਰਗੀ ਦੀ ਫਿਰ ਐਕਟੀਵਿਟੀ ਘੱਟ ਜਾਂਦੀ ਆ, ਅਤੇ ਜੇ ਐਕਟੀਵਿਟੀ ਘਟੂਗੀ ਉਹ ਖਾਊਗੀ ਨਹੀਂ, ਪਾਣੀ ਨਹੀਂ ਪੀਊਗੀ, ਅਤੇ ਨੈਚੁਰਲੀ ਆਂਡਾ ਨਹੀਂ ਦਊਗੀ, ਅਤੇ ਫਿਰ ਫਾਰਮਰ ਪਰੇਸ਼ਾਨ ਹੁੰਦਾ। ਇਸੇ ਕਰਕੇ ਆਪਾਂ ਉਹਨੂੰ ਕਹਿੰਦੇ ਹਾਂ ਵੀ
0: ਬਿਲਕੁਲ ਬਿਲਕੁਲ ਜੀ, ਪ੍ਰਬੰਧ ਕਰਨ ਦੀ ਲੋੜ ਪੈਂਦੀ ਹੈ।
1: ਹਾਂਜੀ,
0: ਤੁਸੀਂ ਕਿਹਾ ਕਿ ਹੁਣ ਗਰਮੀ ਪੈਂਦੀ ਹੈ, ਖੁਰਾਕ ਘੱਟ ਜਾਂਦੀ ਹੈ,
1: ਹਾਂਜੀ ਹਾਂਜੀ,
0: ਪਰ ਉਹਨੂੰ ਜਿਹੜਾ ਐਨਰਜੀ ਲੈਵਲ ਤਾਂ ਉਹੀ ਚਾਹੀਦਾ ਉਹਨੂੰ,
1: ਬਿਲਕੁਲ।
0: ਸੋ ਕੁਝ ਆਪਾਂ ਫਿਰ ਖੁਰਾਕ ਕਿਹੋ ਜਿਹੀ ਦੇ ਸਕਦੇ ਹਾਂ ਤਾਂ ਕਿ ਉਹਦੀ ਜਿਹੜੀ ਘਾਟ ਨਾ ਹੋਵੇ ਉਹਦੇ ਵਿੱਚ?
1: ਇਹ ਬਹੁਤ ਹੀ ਵਧੀਆ ਔਰ ਤਕਨੀਕੀ ਸਵਾਲ ਹੈਗਾ ਜੀ। ਮੈਂ ਨੋਰਮਲ ਗੱਲ ਕਰਦਾ ਕਿ ਆਮ ਹਾਲਾਤਾਂ ਦੇ ਵਿੱਚ ਮੁਰਗੀ 100 ਤੋਂ 110 ਗ੍ਰਾਮ ਫੀਡ ਖਾਂਦੀ ਆ ਪਰ ਡੇ, ਪਰ ਹੁਣ ਜਦੋਂ ਗਰਮੀ ਹੋ ਗਈ ਇਹਦਾ 10-20% ਫੀਡ ਘੱਟ ਜਾਣੀ ਆ, ਇਹਦਾ ਮਤਲਬ ਇਹ 80 ਕੁ ਗ੍ਰਾਮ ਫੀਡ, ਮਸਾਂ ਹੀ 75 ਗ੍ਰਾਮ ਫੀਡ ਖਾਊਗੀ ਇੱਕ ਦਿਨ ਦਾ। ਹੁਣ ਸਾਨੂੰ ਉਹੀ ਚੀਜ਼ ਜਿਹੜੀ 110 ਗ੍ਰਾਮ 'ਚ ਦਿੱਤੀ ਸੀ ਇਹ ਸਾਨੂੰ 75 ਗ੍ਰਾਮ 'ਚ ਦੇਣੀ ਪੈਣੀ ਹੈ, ਮਤਲਬ ਊਰਜਾ ਵੀ ਵਧਾਉਣੀ ਪੈਣੀ ਹੈ, ਸਾਨੂੰ ਪ੍ਰੋਟੀਨ ਵੀ ਵਧਾਉਣੀ ਪੈਣੀ ਹੈ, ਸਾਨੂੰ ਵਿਟਾਮਿਨ ਵੀ ਵਧਾਉਣੇ ਪੈਣੇ ਆ, ਸਾਨੂੰ ਖਣਿਜ ਪਦਾਰਥ ਵੀ ਵਧਾਉਣੇ ਪੈਣੇ ਆ। ਇਸ ਕਰਕੇ ਅਸੀਂ ਊਰਜਾ ਕਹਿਣਾ ਸੌਖਾ, ਊਰਜਾ ਲਈ ਸਾਨੂੰ ਅਨਾਜ ਵੱਧ ਪਾਉਣਾ ਪੈਣਾ, ਤੇਲ ਦੀ ਜ਼ਰੂਰਤ ਜ਼ਿਆਦਾ ਯੂਜ਼ ਕਰਨੀ ਪੈਣੀਆਂ, ਖਲਾਂ ਵਧਾਉਣੀਆਂ ਪੈਣੀਆਂ, ਅਤੇ ਜੇ ਅਸੀਂ ਚੌਲਾਂ ਦੀ ਪਾਲਿਸ਼ ਜਾਂ DORB ਜਿਹੜਾ ਹੁੰਦਾ ਜਿਹਨੂੰ ਅਸੀਂ ਫਿਲਰ ਕਹਿੰਦੇ ਹਾਂ ਉਹ ਘਟਾ ਕੇ ਜੇ 100 ਗ੍ਰਾਮ 1 ਕੁਇੰਟਲ ਦਾ ਟ੍ਰੇਸਮੇ ਨਾਲ ਪਾ ਰਹੇ ਹਾਂ ਸਾਨੂੰ 150 ਗ੍ਰਾਮ ਪਾਉਣਾ ਪੈਂਦਾ, ਇੱਦਾਂ ਹੀ ਵਿਟਾਮਿਨ ਦੀ ਡੋਜ਼ ਵੀ ਡੇਢੀ ਕਰਨੀ ਪੈਂਦੀ ਆ। ਕਹਿਣ ਦਾ ਭਾਵ ਆ ਵੀ ਮੁਰਗੀਆਂ ਦੀ ਖੁਰਾਕ ਗਰਮੀਆਂ 'ਚ ਮਹਿੰਗੀ ਜ਼ਰੂਰ ਬਣੂਗੀ ਪਰ ਫਾਰਮਰ ਨੂੰ ਕੰਪਨਸੇਟ ਕਰ ਜਾਂਦੀ ਆ, ਕਿਉਂਕਿ ਉਹ ਫਿਰ ਪਹਿਲੇ 25% ਘੱਟ
0: ਖਾਊਗੀ,
1: ਉੱਥੇ ਆਂਡਾ ਇੱਕ ਸਾਰ ਆ ਸਕਦਾ, ਪਰ ਜਿਹੜੇ ਫਾਰਮਰ ਇਹ ਸੋਚਦੇ ਜੀ ਮਹਿੰਗੀ ਹੋ ਗਈ ਅਤੇ ਅਸੀਂ ਉਹੀ ਚਲਾਈ ਜਾਈਏ, ਫਿਰ ਉੱਥੇ ਜਦ ਖਾਣੀ ਨਹੀਂ ਤਾਂ ਫਿਰ ਉੱਥੇ ਇਹੋ ਜਿਹੀਆਂ ਪ੍ਰੋਬਲਮ ਆਉਂਦੀਆਂ।
0: ਕੀ ਡਾਕਟਰ ਸਾਹਿਬ ਇਹ ਖੁਰਾਕ ਕਿਸਾਨ ਵੀਰ ਨੂੰ ਆਪ ਹੀ ਤਿਆਰ ਕਰਨੀ ਪੈਂਦੀ ਹੈ ਜਾਂ ਮਿਲ ਜਾਂਦੀ ਹੈਗੀ ਮੌਸਮ ਦੇ ਮੁਤਾਬਿਕ?
1: ਦੇਖੋ ਜੀ, ਜਿਹੜਾ ਤਾਂ ਛੋਟਾ ਫਾਰਮਰ ਹੈਗਾ, ਜੇ ਮੈਂ ਛੋਟਾ ਮੁਰਗੀਆਂ ਦੇ ਵਿੱਚ 5-10 ਹਜ਼ਾਰ ਮੁਰਗੀਆਂ ਪਾਲੀਆਂ, ਉਹਨੂੰ ਤਾਂ ਇਹੀ ਸਲਾਹ ਕੀਤੀ ਜਾਊਗੀ ਕਿ ਉਹ ਕਿਸੇ ਬਣੀ ਬਣਾਈ ਫੀਡ ਲੈ ਲਏ, ਕਿਉਂਕਿ ਛੋਟੇ ਫਾਰਮਰ ਨੂੰ ਉਨੀ ਉਹ ਚੀਜ਼ ਮਹਿੰਗੀ ਪੈਣੀ ਆ। ਜਿਹੜਾ ਵੱਡਾ ਫਾਰਮਰ ਆ 50 ਹਜ਼ਾਰ ਦਾ 1 ਲੱਖ ਹੈਗਾ, ਉਹਨੇ ਆਲਰੇਡੀ ਕਰਜ਼ਾ ਲਿਆ ਕੇ ਸ਼ੈੱਡ ਪਾਇਆ ਹੋਇਆ, ਅਤੇ ਉਹਨੇ ਜੇ 10 ਲੱਖ ਹੋਰ ਲਾ ਲਏ ਤਾਂ ਉਹਨੇ ਮਸ਼ੀਨਾਂ ਵੀ ਨਾਲ ਲੈ ਸਕਦਾ, ਬਿਜਲੀ ਦਾ ਲੋਡ ਉਹਦੇ ਕੋਲ ਆਲਰੇਡੀ ਹੁੰਦਾ, ਅਤੇ ਇੱਕ ਸਟੋਰ ਹੀ ਬਣਾਉਣਾ ਅਤੇ ਆਪ ਹੀ ਮੰਡੀ ਤੋਂ ਜਿਹੜੀ ਆ ਉਹ ਕਣਕ 'ਤੇ ਜਾਂ ਮਤਲਬ ਅਨਾਜ 'ਤੇ ਖਲਾਂ ਲੈ ਕੇ ਉਹ ਆਪਣੀ ਫੀਡ ਆਪ ਬਣਾ ਸਕਦਾ। ਸੋ ਸਿਫਾਰਿਸ਼ ਜਾਂ ਇੱਕ ਚਾਹੀਦਾ ਤਾਂ ਇਹੀ ਆ ਵੀ ਵੱਡਾ ਫਾਰਮਰ ਆਪਣੀ ਫੀਡ ਬਣਾਏ, ਪਰ ਛੋਟਾ ਫਾਰਮਰ, ਕਿਉਂਕਿ ਜ਼ਿਆਦਾਤਰ ਛੋਟੇ ਫਾਰਮਰ ਆ, ਇਸੇ ਕਰਕੇ ਉਹਨਾਂ ਨੂੰ ਬਜ਼ਾਰੀ ਫੀਡ ਲੈਣ 'ਚ ਹੀ ਫਾਇਦਾ ਹੋਊਗਾ।
0: ਠੀਕ ਹੈ ਜੀ, ਕੱਲ੍ਹ ਦਾ ਪ੍ਰੋਗਰਾਮ ਇੱਦਾਂ, ਸਵੇਰੇ 6:30 'ਤੇ ਖੇਤੀਬਾੜੀ ਪ੍ਰੋਗਰਾਮ 'ਚ ਹਲਦੀ ਦੀ ਕਾਸ਼ਤਕਾਰੀ ਨੂੰ ਲੈ ਕੇ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ। ਸ਼ਾਮਾਂ ਨੂੰ 6:30 ਦੇ ਹਾਥੀ ਪ੍ਰੋਗਰਾਮ ਦੇ ਵਿੱਚ ਰੂਪਕ ਸੁਣਾਵਾਂਗੇ ਮਿੱਠੀ ਕ੍ਰਾਂਤੀ। ਇਹ ਤੋਂ ਇਲਾਵਾ ਹੋਰ ਵੀ ਗੱਲਾਂ ਬਾਤਾਂ ਗੀਤ ਸੰਗੀਤ ਸਾਰਾ ਕੁਛ ਨਾਲੋਂ ਨਾਲ ਚੱਲੇਗਾ। ਜਿੱਥੋਂ ਤੱਕ ਗੱਲ ਹੈ ਮੌਸਮ ਦੀ, ਹੁਣ ਤੇ ਗੁਰੇਜ਼ ਪਰਹੇਜ਼ ਹੀ ਆ, ਹੋਰ ਕੁਛ ਨਹੀਂ ਹੈ। ਗਰਮੀ ਨੇ ਤਾਂ ਇੱਦਾਂ ਵੱਧਦੇ ਜਾਣਾ,
2: ਅਸੀਂ ਵੀ ਇੱਦਾਂ ਹੀ ਇਹੀ ਗੱਲਾਂ ਕਰੀ ਜਾਣੀਆਂ ਵੀ ਗੁਰੇਜ਼ ਵੀ ਕਰੋ ਤੇ ਪਰਹੇਜ਼ ਵੀ ਕਰੋ,
0: ਪਰ ਇਹ 'ਚ ਫਾਇਦਾ ਆ, ਨੁਕਸਾਨ
2: ਫਾਇਦਾ ਹੀ ਹੈ,
0: ਜਿੰਨਾ ਕਰ ਲਾਂਗੇ ਫਾਇਦਾ ਹੈ।
2: ਮੰਨਣੀ
0: ਚੱਲੀਏ ਜੀ,
2: ਚੱਲੀਏ ਜੀ,
0: ਜੈ

0: ਹੁਣ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ

0: ਆਫਿਸ ਸਪੇਸ ਕਿਰਾਏ ਜਾਂ ਲੀਜ਼ 'ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਅਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਅਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਅਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਮੂੰਹ ਮਿੱਠਾ ਕਰਨ ਲੱਗੇ ਹੋ, ਨੌਕਰੀ ਲੱਗੇ ਲੱਗਦੀ ਹੈ, ਮੁਬਾਰਕਾਂ ਫੇਰ ਤੇ। ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।
2: ਚਲਾ ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
3: ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਸ਼ਾਮ ਦੇ 7:30 ਵਜ ਰਹੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ ਖਬਰਾਂ।
4: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਨੌਰਡਿਕ ਦੇਸ਼ਾਂ ਨੇ ਆਪਣੇ ਸਬੰਧਾਂ ਨੂੰ ਗ੍ਰੀਨ ਤਕਨਾਲੋਜੀ ਅਤੇ ਨਵੀਨਤਾਕਾਰੀ ਰਣਨੀਤਿਕ ਭਾਈਵਾਲੀ ਦਾ ਰੂਪ ਦੇਣ ਦਾ ਫੈਸਲਾ ਕੀਤਾ ਹੈ। ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰੇਨ ਰਿਜੀਜੂ ਨੇ ਰਾਜਾਂ ਦੇ ਘੱਟ ਗਿਣਤੀ ਕਮਿਸ਼ਨਾਂ ਨੂੰ ਘੱਟ ਗਿਣਤੀ ਭਾਈਚਾਰਿਆਂ ਦੇ ਮੁੱਦਿਆਂ ਅਤੇ ਸ਼ਿਕਾਇਤਾਂ ਦੇ ਹੱਲ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਭਾਰਤੀ ਰੇਲਵੇ ਨੇ ਜੰਮੂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਰੇਲ ਸੈਕਸ਼ਨ 'ਤੇ 238 ਕਰੋੜ ਰੁਪਏ ਦੇ ਸੁਰੱਖਿਆ ਅਤੇ ਬੁਨਿਆਦੀ ਢਾਂਚੇ ਦੇ ਕਾਰਜਾਂ ਨੂੰ ਮਨਜ਼ੂਰੀ ਦਿੱਤੀ ਹੈ। ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਹੱਥ ਦੀ ਗਰਮੀ ਪੈ ਰਹੀ ਹੈ ਅਤੇ ਭਾਰਤ ਨੇ ਅਫਗਾਨਿਸਤਾਨ ਖਿਲਾਫ਼ ਆਗਾਮੀ ਘਰੇਲੂ ਕ੍ਰਿਕਟ ਸੀਰੀਜ਼ ਲਈ 1-1 ਟੈਸਟ ਮੈਚ ਅਤੇ 3-1 ਰੋਜ਼ਾ ਮੈਚਾਂ ਲਈ ਟੀਮਾਂ ਦਾ ਐਲਾਨ ਕਰ ਦਿੱਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਨੌਰਡਿਕ ਦੇਸ਼ਾਂ ਨੇ ਆਪਣੇ ਸਬੰਧਾਂ ਨੂੰ ਗ੍ਰੀਨ ਟੈਕਨੋਲੋਜੀ ਅਤੇ ਨਵੀਨਤਾਕਾਰੀ ਰਣਨੀਤਿਕ ਭਾਈਵਾਲੀ ਦਾ ਰੂਪ ਦੇਣ ਦਾ ਫੈਸਲਾ ਕੀਤਾ ਹੈ। ਸ਼੍ਰੀ ਮੋਦੀ ਨੇ ਇਹ ਗੱਲ ਅੱਜ ਨਾਰਵੇ ਦੀ ਰਾਜਧਾਨੀ ਓਸਲੋ ਵਿੱਚ 3 ਭਾਰਤ ਨੌਰਡਿਕ ਸੰਮੇਲਨ ਵਿੱਚ ਸ਼ਾਮਲ ਹੋਣ ਤੋਂ ਬਾਅਦ ਨੌਰਡਿਕ ਦੇਸ਼ਾਂ ਦੇ ਨੇਤਾਵਾਂ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਹੀ। ਨਾਰਵੇ, ਸਵੀਡਨ, ਆਈਸਲੈਂਡ, ਫਿਨਲੈਂਡ ਅਤੇ ਡੈਨਮਾਰਕ ਦੇ ਪ੍ਰਧਾਨ ਮੰਤਰੀਆਂ ਨੇ ਵੀ ਮੀਡੀਆ ਬਰੀਫਿੰਗ ਵਿੱਚ ਹਿੱਸਾ ਲਿਆ।
5: आज हमने भारत और नॉर्डिक संबंधों को ग्रीन टेक्नोलॉजी एंड इनोवेशन स्ट्रेटेजिक पार्टनरशिप का स्वरूप देने का निर्णय लिया है। इस ग्रीन टेक्नोलॉजी पार्टनरशिप से हम आइसलैंड की जियोथर्मल और फिशरीज, नॉर्वे की ब्लू इकोनॉमी और आर्कटिक और सभी नॉर्डिक देशों की मैरिटाइम और सेंसिटिविटी में एक्सपर्टीज को, सस्टेनेबिलिटी की एक्सपर्टीज को भारत के स्केल के साथ जोड़कर पूरे विश्व के लिए ਇੱਕ ਬਿਹਤਰ ਭਵਿੱਖ ਸੁਨਿਸ਼ਚਿਤ ਕਰਾਂਗੇ।
4: ਸ਼੍ਰੀ ਮੋਦੀ ਨੇ ਕਿਹਾ ਕਿ ਨੌਰਡਿਕ ਦੇਸ਼ਾਂ ਨਾਲ ਭਾਰਤ ਦੇ ਸਬੰਧਾਂ ਨੂੰ ਊਰਜਾ ਅਤੇ ਗਤੀ ਪ੍ਰਦਾਨ ਕਰਨ ਲਈ ਉਹਨਾਂ 8 ਸਾਲ ਪਹਿਲਾਂ ਇੱਕ ਢਾਂਚਾ ਪੇਸ਼ ਕੀਤਾ ਸੀ। ਉਹਨਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਉਹਨਾਂ ਦਾ ਦੁਵੱਲਾ ਵਪਾਰ ਲਗਭਗ 4 ਗੁਣਾ ਵਧਿਆ ਹੈ। ਉਹਨਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਨੌਰਡਿਕ ਦੇਸ਼ਾਂ ਦਾ ਨਿਵੇਸ਼ ਫੰਡ ਭਾਰਤ ਦੇ ਤੇਜ਼ ਵਿਕਾਸ ਵਿੱਚ ਇੱਕ ਮਹੱਤਵਪੂਰਨ ਭਾਈਵਾਲ ਬਣ ਰਿਹਾ ਹੈ।
5: 10 ਵਰਸੋਂ ਮੇ ਹਮਾਰਾ ਬਾਇਲੇਟਰਲ ਟ੍ਰੇਡ ਲਗਭਗ 4 ਗੁਣਾ ਬੜਾ ਹੈ। ਨੌਰਡਿਕ ਦੇਸ਼ੋ ਕੇ ਇਨਵੈਸਟਮੈਂਟ ਫੰਡ ਵੀ ਭਾਰਤ ਕੀ ਰੈਪਿਡ ਗ੍ਰੋਥ ਮੇ ਅਹਿਮ ਸਾਝੇਦਾਰ ਬਣ ਰਹੇ ਹੈ। ਪਿਛਲੇ 1 ਦਸ਼ਕ ਨੌਰਡਿਕ ਦੇਸ਼ੋ ਸੇ ਭਾਰਤ ਮੇ ਨਿਵੇਸ਼ ਮੇ ਲਗਭਗ 200% ਕੀ ਬੜੋਤਰੀ ਹੋਈ ਹੈ। ਤੇਜ਼ੀ ਸੇ ਬੜਤੇ ਟ੍ਰੇਡ ਐਂਡ ਇਨਵੈਸਟਮੈਂਟ ਨੇ ਭਾਰਤ ਕੀ ਗ੍ਰੋਥ ਸਟੋਰੀ ਮੇ ਤੋ ਯੋਗਦਾਨ ਦਿਆ ਹੀ ਹੈ। ਸਾਥ ਹੀ ਨੌਰਡਿਕ ਦੇਸ਼ੋ ਕੀ ਅਰਥ ਵਿਵਸਥਾਓ ਮੇ ਵੀ ਬਹੁਤ ਸਕਾਰਾਤਮਕ ਭੂਮਿਕਾ ਨਿਭਾਈ ਹੈ ਔਰ ਹਜ਼ਾਰੋਂ ਨਵੇਂ ਜੌਬਸ ਕ੍ਰੀਏਟ ਕੀਏ ਹੈ।
4: ਸ਼੍ਰੀ ਮੋਦੀ ਨੇ ਕਿਹਾ ਕਿ ਸਬੰਧਾਂ ਨੂੰ ਅਗਲੇ ਪੱਧਰ 'ਤੇ ਲਿਜਾਣ ਲਈ ਉਹਨਾਂ ਨੇ ਹਾਲ ਹੀ ਵਿੱਚ ਕੁਝ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ ਨੇ। ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ 3 ਦਿਨਾਂ ਦੇ ਸਰਕਾਰੀ ਦੌਰੇ 'ਤੇ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਪਹੁੰਚੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਸ ਦੌਰੇ ਦਾ ਉਦੇਸ਼ ਦੋਹਾਂ ਦੇਸ਼ਾਂ ਵਿਚਕਾਰ ਰੱਖਿਆ ਸਹਿਯੋਗ ਅਤੇ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨਾ ਹੈ। ਉਹਨਾਂ ਕਿਹਾ ਕਿ ਇਹ ਦੌਰਾ ਦੁਆਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਆਪਸੀ ਹਿੱਤ ਦੇ ਖੇਤਰਾਂ 'ਚ ਸਹਿਯੋਗ ਵਧਾਉਣ ਦਾ ਮੌਕਾ ਪ੍ਰਦਾਨ ਕਰੇਗਾ। ਸ਼੍ਰੀ ਸਿੰਘ ਵੀਅਤਨਾਮ

0: ਆਪਣਾ 2 ਦਿਨਾਂ ਦੌਰਾ ਮੁਕੰਮਲ ਕਰਨ ਮਗਰੋਂ ਸਿਓਲ ਪਹੁੰਚੇ ਨੇ। ਸ਼੍ਰੀ ਰਾਜਨਾਥ ਸਿੰਘ ਨੇ ਵੀਅਤਨਾਮ ਦੇ ਰਾਸ਼ਟਰਪਤੀ ਤੋ ਲਾਮ ਨਾਲ ਮੁਲਾਕਾਤ ਕੀਤੀ ਅਤੇ ਦੋਹਾਂ ਦੇਸ਼ਾਂ ਵਿਚਕਾਰ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਸਹਿਮਤੀ ਪ੍ਰਗਟਾਈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰੱਖਿਆ ਮੰਤਰੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਵਧੀ ਹੋਈ ਵਿਆਪਕ ਰਣਨੀਤਿਕ ਭਾਈਵਾਲੀ ਮਹੱਤਵਪੂਰਨ ਹੈ। ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰੇਨ ਰਿਜੀਜੂ ਨੇ ਰਾਜਾਂ ਦੇ ਘੱਟ ਗਿਣਤੀ ਕਮਿਸ਼ਨਰਾਂ ਨੂੰ ਘੱਟ ਗਿਣਤੀ ਭਾਈਚਾਰਿਆਂ ਦੇ ਮੁੱਦਿਆਂ ਅਤੇ ਸ਼ਿਕਾਇਤਾਂ ਦੇ ਹੱਲ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਮੰਤਰੀ ਅੱਜ ਨਵੀਂ ਦਿੱਲੀ ਵਿੱਚ ਰਾਜ ਘੱਟ ਗਿਣਤੀ ਕਮਿਸ਼ਨਾਂ ਦੇ ਇੱਕ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਸ਼੍ਰੀ ਰਿਜੀਜੂ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਦੇਸ਼ ਦੇ ਹਰੇਕ ਨਾਗਰਿਕ ਦੀ ਭਲਾਈ ਅਤੇ ਵਿਕਾਸ ਦੇ ਦ੍ਰਿਸ਼ਟੀਕੋਣ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜਨ ਵਿਕਾਸ ਪ੍ਰੋਗਰਾਮ ਅਤੇ PM ਵਿਕਾਸ ਵਰਗੀਆਂ ਯੋਜਨਾਵਾਂ ਨੂੰ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਘੱਟ ਗਿਣਤੀਆਂ ਦੀ ਭਲਾਈ ਲਈ ਕੰਮ ਕਰਨ ਵਿੱਚ ਰਾਜਾਂ ਦੇ ਘੱਟ ਗਿਣਤੀ ਕਮਿਸ਼ਨਾਂ ਨੂੰ ਕੇਂਦਰ ਸਰਕਾਰ ਦੇ ਸਮਰਥਨ ਨੂੰ ਦੁਹਰਾਇਆ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @ANU ਜਲੰਧਰ, ਸਾਡਾ ਫੇਸਬੁੱਕ ਪੇਜ ਹੈ ANU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤੀ ਰੇਲਵੇ ਨੇ ਜੰਮੂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਰੇਲ ਸੈਕਸ਼ਨ 'ਤੇ 238 ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਅਤੇ ਸੁਰੱਖਿਆ ਸੁਧਾਰ ਕਾਰਜਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰੋਜੈਕਟ ਦਾ ਉਦੇਸ਼ ਜੰਮੂ ਕਸ਼ਮੀਰ ਵਿੱਚ ਇਸ ਰਣਨੀਤਿਕ ਤੌਰ 'ਤੇ ਮਹੱਤਵਪੂਰਨ ਰੇਲ ਲਾਂਘੇ ਦੀ ਮਜ਼ਬੂਤੀ ਅਤੇ ਭਰੋਸੇਯੋਗਤਾ ਨੂੰ ਵਧਾਉਣਾ ਹੈ। ਸਰਕਾਰੀ ਹਲਕੇ ਅਨੁਸਾਰ ਪ੍ਰਵਾਨਿਤ ਕੰਮਾਂ ਵਿੱਚ ਜੰਮੂ ਕਟੜਾ ਸੈਕਸ਼ਨ 'ਤੇ ਢਲਾਨ ਸਥਿਰੀਕਰਨ, ਸੁਰੰਗਾਂ ਦੀ ਮੁਰੰਮਤ ਅਤੇ ਪੁਲ ਸੁਰੱਖਿਆ ਉਪਾਅ ਸ਼ਾਮਲ ਨੇ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਹ ਪਹਿਲਕਦਮੀ ਭੂਗੋਲਿਕ ਤੌਰ 'ਤੇ ਮੁਸ਼ਕਲ ਇਲਾਕਿਆਂ ਵਿੱਚ ਸੁਰੱਖਿਅਤ ਅਤੇ ਭਰੋਸੇਮੰਦ ਰੇਲ ਸੰਪਰਕ ਨੂੰ ਯਕੀਨੀ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਲੰਮੇ ਸਮੇਂ ਦੀ ਸੰਚਾਲਨ ਸੁਰੱਖਿਆ ਵਿੱਚ ਸੁਧਾਰ ਕਰੇਗਾ, ਬੁਨਿਆਦੀ ਢਾਂਚੇ ਦੀ ਮਜ਼ਬੂਤੀ ਨੂੰ ਵਧਾਏਗਾ ਅਤੇ ਮੌਸਮ ਅਤੇ ਜ਼ਮੀਨ ਨਾਲ ਸੰਬੰਧਿਤ ਖਤਰਿਆਂ ਤੋਂ ਮਹੱਤਵਪੂਰਨ ਰੇਲ ਸੰਪਤੀਆਂ ਦੀ ਰੱਖਿਆ ਕਰੇਗਾ। ਜੰਮੂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਰੇਲ ਕੋਰੀਡੋਰ ਨੂੰ ਉੱਤਰੀ ਭਾਰਤ ਦੇ ਸਭ ਤੋਂ ਮਹੱਤਵਪੂਰਨ ਰੇਲ ਰੂਟਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜੋ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਸ਼੍ਰੀ ਮਾਤਾ ਵੈਸ਼ਨੋ ਦੇਵੀ ਦੇ ਪਵਿੱਤਰ ਸਥਾਨ ਨਾਲ ਜੋੜਦਾ ਹੈ। ਉੱਤਰਾਖੰਡ ਦੇ ਸਾਬਕ ਮੁੱਖ ਮੰਤਰੀ ਅਤੇ ਸੀਨੀਅਰ BJP ਨੇਤਾ ਭੁਵਨ ਚੰਦਰ ਖੰਡੂਰੀ ਦਾ ਅੱਜ ਇੱਕ ਨਿੱਜੀ ਹਸਪਤਾਲ ਵਿੱਚ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਹ 91 ਸਾਲਾਂ ਦੇ ਸਨ। ਫੌਜ ਦੇ ਸਾਬਕ ਮੇਜਰ ਜਨਰਲ ਖੰਡੂਰੀ ਨੇ 2 ਵਾਰ ਉੱਤਰਾਖੰਡ ਦੇ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਵਿੱਚ ਸੜਕ ਆਵਾਜਾਈ ਅਤੇ ਸ਼ਾਹਰਾ ਮੰਤਰੀ ਵੀ ਰਹੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੁਵਨ ਚੰਦਰ ਖੰਡੂਰੀ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ NCSC ਨੇ ਆਗਾਮੀ ਮਰਦਮਸ਼ੁਮਾਰੀ ਕਾਰਜਾਂ ਲਈ ਤਿਆਰ ਕੀਤੀ ਗਈ ਅਧਿਕਾਰਤ ਸੂਚੀ ਵਿੱਚ ਜਾਤੀਵਾਦੀ ਸ਼ਬਦਾਂ ਦੀ ਵਰਤੋਂ ਦੇ ਇਲਜ਼ਾਮਾਂ ਨੂੰ ਲੈ ਕੇ ਪੰਜਾਬ ਦੇ ਮਰਦਮਸ਼ੁਮਾਰੀ ਕਾਰਜ ਡਾਇਰੈਕਟੋਰੇਟ ਅਤੇ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਅਤੇ ਘੱਟ ਗਿਣਤੀ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਨੋਟਿਸ ਜਾਰੀ ਕੀਤਾ ਹੈ। ਸਰਕਾਰੀ ਦਸਤਾਵੇਜ਼ਾਂ ਵਿੱਚ ਇਤਰਾਜ਼ਯੋਗ ਜਾਤੀ ਸੂਚਕ ਸ਼ਬਦਾਂ ਨੂੰ ਸ਼ਾਮਲ ਕਰਨ ਸੰਬੰਧੀ ਸਬੰਧਿਤ ਅਧਿਕਾਰੀਆਂ ਤੋਂ ਸਪਸ਼ਟੀਕਰਨ ਮੰਗਦੇ ਹੋਏ ਕਮਿਸ਼ਨ ਨੇ 15 ਦਿਨਾਂ ਦੀ ਨਿਰਧਾਰਿਤ ਸਮੇਂ ਸੀਮਾ ਅੰਦਰ ਜਵਾਬ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਨੇ। ਦੇਸ਼ ਦੇ ਉੱਤਰੀ ਅਤੇ ਕੇਂਦਰੀ ਹਿੱਸਿਆਂ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ। ਉੱਤਰ ਪੱਛਮੀ ਭਾਰਤ ਦੇ ਕਈ ਹਿੱਸਿਆਂ ਵਿੱਚ 24 ਮਈ ਤੱਕ ਵੱਧ ਤੋਂ ਵੱਧ ਤਾਪਮਾਨ 2 ਤੋਂ 3 ਡਿਗਰੀ ਤੱਕ ਵਧਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ 25 ਮਈ ਤੱਕ ਲੂ ਚੱਲਣ ਬਾਰੇ ਜਾਰੀ ਯੈਲੋ ਅਲਰਟ ਦੇ ਚੱਲਦਿਆਂ ਦੋਹਾਂ ਸੂਬਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਨੂੰ ਪਾਰ ਕਰ ਗਿਆ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਵੱਲੋਂ ਅਗਲੇ 3 ਤੋਂ 4 ਦਿਨਾਂ ਵਿੱਚ ਤਾਪਮਾਨ ਵਿੱਚ ਹੋਰ ਵਾਧਾ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇੱਕ ਰਿਪੋਰਟ।
1: ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਅੱਜ ਅਤੇ ਕੱਲ ਦੇ ਯੈਲੋ ਅਲਰਟ ਜਾਰੀ ਕਰਨ ਦੇ ਨਾਲ ਹੀ 21 ਤੋਂ 23 ਮਈ ਤੱਕ ਦਾ ਔਰੇਂਜ ਅਲਰਟ ਵੀ ਜਾਰੀ ਕਰਦਿਆਂ ਆਪਣੇ ਆਪ ਨੂੰ ਭਰੀ ਗਰਮੀ ਤੋਂ ਬਚਾਉਣ ਦੀ ਵੀ ਸਲਾਹ ਦਿੱਤੀ ਹੈ। ਆਕਾਸ਼ਵਾਣੀ ਨਾਲ ਗੱਲਬਾਤ ਕਰਦਿਆਂ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਇਹਨਾਂ ਦਿਨਾਂ ਦੌਰਾਨ ਪਾਰਾ 45 ਡਿਗਰੀ ਸੈਲਸੀਅਸ ਤੋਂ ਵੀ ਪਾਰ ਜਾ ਸਕਦਾ ਹੈ।
2: 3 ਸੇ 4 ਦਿਨ ਆਪ ਦੇਖੇਂਗੇ ਟੈਂਪਰੇਚਰ ਬੜੇਂਗੇ ਔਰ ਅਭੀ ਆਲਰੇਡੀ ਟੈਂਪਰੇਚਰ ਜੋ ਹੈ 42-43 ਕੇ ਬੀਚ ਮੇਂ ਔਰ ਹਿਸਾਰ ਜੋ ਹੈ 45 ਕੇ ਆਸ ਪਾਸ ਆ ਗਿਆ ਹੈ ਤੋ ਇਸਮੇਂ ਔਰ ਬੜੋਤਰੀ ਆਪ ਦੇਖੇਂਗੇ 3 ਸੇ 4 ਦਿਨ ਖਾਸਕਰ ਜੋ ਪੰਜਾਬ ਹਰਿਆਣਾ ਕੇ ਵੈਸਟਰਨ ਜ਼ਿਲ੍ਹੇ ਹੈ ਜਿਸਮੇਂ ਪੰਜਾਬ ਮੇਂ ਹਮ ਦੇਖਤੇ ਹੈ ਤੋ ਫਿਰੋਜ਼ਪੁਰ, ਫਜ਼ਿਲਕਾ, ਬਠਿੰਡਾ, ਮੁਕਤਸਰ, ਮਾਨਸਾ, ਸੰਗਰੂਰ ਔਰ ਫਿਰ ਨੌਰਥ ਵੈਸਟਰਨ ਵੱਲ ਤਰਨ ਤਾਰਨ, ਅੰਮ੍ਰਿਤਸਰ, ਯਹਾਂ ਪੇ ਟੈਂਪਰੇਚਰ 45 ਕੇ ਆਸ ਪਾਸ ਚਲੇ ਜਾਏਂਗੇ। ਬਾਕੀ ਪੰਜਾਬ ਮੇਂ ਵੀ ਟੈਂਪਰੇਚਰ ਬਣੇਂਗੇ ਲੇਕਿਨ ਯਹਾਂ ਜ਼ਿਆਦਾ ਹੋਂਗੇ। ਇਸੀ ਤਰ੍ਹਾਂ ਸੇ ਹਰਿਆਣਾ ਕੇ ਜੋ ਜ਼ਿਲ੍ਹੇ ਹੈ ਜਿਸਮੇਂ ਸਿਰਸਾ, ਹਿਸਾਰ, ਫਤਿਹਾਬਾਦ, ਮਹਿੰਦਰਗੜ੍ਹ, ਭਿਵਾਨੀ, ਰੋਹਤਕ, ਝੱਜਰ, ਫਰੀਦਾਬਾਦ, ਗੁਰੂਗ੍ਰਾਮ, ਇਹ ਐਸੇ ਜ਼ਿਲ੍ਹੇ ਹੈ ਜਹਾਂ ਪੇ ਜ਼ਿਆਦਾ ਅਸਰ ਹੋਗਾ ਤੋ ਲੂ ਕੀ ਸਥਿਤੀ ਬਣੇਗੀ।
1: ਇਸ ਅੱਧ ਦੀ ਗਰਮੀ ਵਿੱਚ ਜਿੱਥੇ ਸਾਨੂੰ ਸਭ ਨੂੰ ਆਪਣਾ ਬਚਾਓ ਕਰਨ ਦੀ ਲੋੜ ਹੈ ਉੱਥੇ ਹੀ ਪੰਛੀਆਂ ਅਤੇ ਜਾਨਵਰਾਂ ਲਈ ਵੀ ਪਾਣੀ ਦਾ ਬੰਦੋਬਸਤ ਕਰਕੇ ਉਹਨਾਂ ਦੀ ਜਾਨ ਬਚਾਉਣਾ ਵੀ ਮਨੁੱਖਤਾ ਦਾ ਫਰਜ਼ ਬਣ ਜਾਂਦਾ ਹੈ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਇਸ ਦੌਰਾਨ ਪੰਜਾਬ ਦੇ ਫਰੀਦਕੋਟ

0: ਵੱਧ ਤੋਂ ਵੱਧ ਤਾਪਮਾਨ 47.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਹਰਿਆਣਾ ਵਿੱਚ 46.9 ਡਿਗਰੀ ਸੈਲਸੀਅਸ ਤਾਪਮਾਨ ਨਾਲ ਰੋਹਤਕ ਸਭ ਤੋਂ ਗਰਮ ਸਥਾਨ ਰਿਹਾ। ਚੰਡੀਗੜ੍ਹ 'ਚ ਵੱਧ ਤੋਂ ਵੱਧ ਤਾਪਮਾਨ 43.2 ਡਿਗਰੀ ਦਰਜ ਕੀਤਾ ਗਿਆ। ਭਾਰਤ ਨੇ ਅਫਗਾਨਿਸਤਾਨ ਖਿਲਾਫ ਆਗਾਮੀ ਘਰੇਲੂ ਕ੍ਰਿਕਟ ਸੀਰੀਜ਼ ਲਈ ਇੱਕੋ ਇੱਕ ਟੈਸਟ ਮੈਚ ਅਤੇ 3 ਇੱਕ ਰੋਜ਼ਾ ਮੈਚਾਂ ਲਈ ਟੀਮਾਂ ਦਾ ਐਲਾਨ ਕਰ ਦਿੱਤਾ ਹੈ। ਸ਼ੁਭਮਨ ਗਿੱਲ ਦੋਵਾਂ ਟੀਮਾਂ ਦੇ ਕਪਤਾਨ ਹੋਣਗੇ, KL ਰਾਹੁਲ ਨੂੰ ਟੈਸਟ ਟੀਮ ਅਤੇ ਸ਼੍ਰੇਸ਼ ਅਈਅਰ ਨੂੰ ਇੱਕ ਰੋਜ਼ਾ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਆਰਾਮ ਦਿੱਤਾ ਗਿਆ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਨੌਰਡਿਕ ਦੇਸ਼ਾਂ ਨੇ ਆਪਣੇ ਸਬੰਧਾਂ ਨੂੰ ਗ੍ਰੀਨ ਤਕਨਾਲੋਜੀ ਅਤੇ ਨਵੀਨਤਾਕਾਰੀ ਰਣਨੀਤਿਕ ਭਾਈਵਾਲੀ ਦਾ ਰੂਪ ਦੇਣ ਦਾ ਫੈਸਲਾ ਕੀਤਾ ਹੈ। ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰੇਨ ਰਿਜੀਜੂ ਨੇ ਰਾਜਾਂ ਦੇ ਘੱਟ ਗਿਣਤੀ ਕਮਿਸ਼ਨਾਂ ਨੂੰ ਘੱਟ ਗਿਣਤੀ ਭਾਈਚਾਰਿਆਂ ਦੇ ਮੁੱਦਿਆਂ ਅਤੇ ਸ਼ਿਕਾਇਤਾਂ ਦੇ ਹੱਲ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਭਾਰਤੀ ਰੇਲਵੇ ਨੇ ਜੰਮੂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਰੇਲ ਸੈਕਸ਼ਨ 'ਤੇ 238 ਕਰੋੜ ਰੁਪਏ ਦੇ ਸੁਰੱਖਿਆ ਅਤੇ ਬੁਨਿਆਦੀ ਢਾਂਚੇ ਦੇ ਕਾਰਜਾਂ ਨੂੰ ਮਨਜ਼ੂਰੀ ਦਿੱਤੀ ਹੈ। ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ ਅਤੇ ਭਾਰਤ ਨੇ ਅਫਗਾਨਿਸਤਾਨ ਖਿਲਾਫ਼ ਆਗਾਮੀ ਘਰੇਲੂ ਕ੍ਰਿਕਟ ਸੀਰੀਜ਼ ਲਈ ਇੱਕੋ ਇੱਕ ਟੈਸਟ ਮੈਚ ਅਤੇ 3 ਇੱਕ ਰੋਜ਼ਾ ਮੈਚਾਂ ਲਈ ਟੀਮਾਂ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ।
2: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵਿਰਵੇ ਸਿਹਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਿਹਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: This is Akashvani Jalandhar. Now you will hear a talk by Advocate Harleen Dugalwalia. Topic is Terror, Our Common Enemy.
3: Terrorism, with its chilling specter of violence and fear, is a scourge that knows no borders, no boundaries. From the heart-wrenching tragedies of September 11, 2001, to the recent waves of lone wolf attacks, its impact resonates across continents, leaving scars on the fabric of societies worldwide. Yet, in the face of such adversity, there exists a beacon of hope, a collective determination to confront and overcome the forces of terror. At the heart of today's talk lies the solemn significance of Anti-Terrorism Day, a day of remembrance, reflection, and resilience. Every year on May 21st, India observes Anti-Terrorism Day to raise awareness about the threat of terrorism and to promote unity and peace. It was on this day in 1991 that former Prime Minister Rajiv Gandhi fell to the designs of terrorists. Rajiv Gandhi was assassinated in a terrorist attack carried out by the Liberation Tiger of Tamil Elam during an election campaign rally in Tamil Nadu. Central feature of Anti-Terrorism Day observance is the administration of Anti-Terrorism Pledge. It's a very important day, a time to remember

0: ਹੁਣੇ ਤੁਸੀਂ ਸੁਣ ਰਹੇ ਸੀ ਜਗਜੀਤ ਸਿੰਘ ਦੀ ਆਵਾਜ਼ 'ਚ ਇੱਕ ਗਜ਼ਲ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 8 ਵੱਜ ਚੁੱਕੇ ਨੇ। ਹੁਣ ਪੇਸ਼ ਹੈ ਪੰਜਾਬ ਵਿੱਚ ਵੱਧ ਰਹੀ ਗਰਮੀ 'ਤੇ ਆਧਾਰਿਤ ਇੱਕ ਰੇਡੀਓ ਰਿਪੋਰਟ।
1: ਪੰਜਾਬ ਵਿੱਚ ਲਗਾਤਾਰ ਵੱਧ ਰਹੀ ਗਰਮੀ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਨੇ। ਹੀਟ ਵੇਵ ਕਾਰਨ ਦੁਪਹਿਰ ਸਮੇਂ ਸੜਕਾਂ ਤੇ ਬਾਜ਼ਾਰਾਂ ਵਿੱਚ ਸੁੰਨਾਪਨ ਵੇਖਣ ਨੂੰ ਮਿਲ ਰਿਹਾ ਹੈ। ਡਾਕਟਰਾਂ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਪਾਣੀ ਪੀਣ ਤੇ ਧੁੱਪ ਤੋਂ ਬਚਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਮੌਕੇ ਸਾਡੇ ਆਕਾਸ਼ਵਾਣੀ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਡਾਕਟਰ ਤਰਸੇਮ ਲਾਲ, ਮੈਡੀਕਲ ਕੰਸਲਟੈਂਟ, ਸਿਵਲ ਹਸਪੀਟਲ ਜਲੰਧਰ।
2: ਹੀਟ ਸਟ੍ਰੋਕ ਦੇ ਕਿਉਂਕਿ ਬਹੁਤ ਜ਼ਿਆਦਾ ਤਾਪਮਾਨ ਜਿਹੜਾ ਆ ਵੱਧ ਗਿਆ ਹੈ, ਕਿ ਜੋ ਵਧਿਆ ਤਾਪਮਾਨ ਹੈ ਉਹਦੇ ਨਾਲ ਕੁਛ ਜਿਹੜੀਆਂ ਤਕਲੀਫਾਂ ਉਹ ਸਾਨੂੰ ਹੋ ਸਕਦੀਆਂ, ਉਹ ਕਿਹੜੀਆਂ ਹਨ ਉਹਦਾ ਆਪਾਂ ਖਿਆਲ ਰੱਖਣਾ ਹੈ। ਜਦੋਂ ਬਹੁਤ ਜ਼ਿਆਦਾ ਆਪਾਂ ਨੂੰ ਗਰਮੀ ਲੱਗਦੀ ਹੈ, ਤਾਂ ਜ਼ਿਆਦਾ ਗਰਮੀ ਆਮ ਤੌਰ 'ਤੇ ਜਿੱਥੇ ਗਰਮ ਮੌਸਮ ਹੁੰਦਾ, ਜਦੋਂ 40 ਡਿਗਰੀ ਸੈਲਸੀਅਸ ਤੋਂ ਤਾਪਮਾਨ ਵੱਧ ਹੁੰਦਾ, ਤਾਂ ਉਹਨੂੰ ਆਪਾਂ ਗਰਮੀ ਗਿਣਦੇ ਹਾਂ। ਪਰ ਜਿਹੜੇ ਠੰਡੇ ਇਲਾਕੇ ਆ ਉਹਦੇ ਵਿੱਚ, ਜਿੱਦਾਂ ਹਿੱਲੀ ਏਰੀਆਜ਼ ਆ, ਉੱਥੋਂ 30 ਡਿਗਰੀ ਤੋਂ ਜਦੋਂ ਤਾਪਮਾਨ ਵੱਧ ਜਾਂਦਾ, ਤਾਂ ਉਹਨੂੰ ਆਪਾਂ ਹਾਈ ਟੈਂਪਰੇਚਰ ਦੇ ਵਿੱਚ ਲੈਂਦੇ ਹਾਂ, ਕਿਉਂਕਿ ਜੋ ਲੋਕ ਹੁੰਦੇ ਆ ਉਹ ਆਮ ਜਿਹੜਾ ਉਸ ਇਲਾਕੇ ਦਾ ਤਾਪਮਾਨ ਹੈ, ਉਹਨਾਂ ਦਾ ਸਰੀਰ ਜਿਹੜਾ ਹੁੰਦਾ ਉਹਦੇ ਮੁਤਾਬਕ ਢਲਿਆ ਹੁੰਦਾ ਹੈ। ਤੋ ਇਹ ਜਦੋਂ ਬਹੁਤ ਜ਼ਿਆਦਾ ਹਾਈ ਟੈਂਪਰੇਚਰ 40-42, ਜਿੱਦਾਂ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ 42-43 ਡਿਗਰੀ ਦੇ ਕਰੀਬ ਜਿਹੜਾ ਤਾਪਮਾਨ ਆ, ਦਿਨ ਦਾ ਤਾਪਮਾਨ ਚੱਲ ਰਿਹਾ ਹੈ, ਤੋ ਇਹਦੇ ਨਾਲ ਕੀ ਹੁੰਦਾ ਆ, ਜਦੋਂ ਆਪਾਂ ਨੂੰ ਜ਼ਿਆਦਾ ਗਰਮੀ ਲੱਗਦੀ ਹੈ ਉਹਦੇ ਨਾਲ ਸਾਡੇ ਸਰੀਰ ਦੇ ਵਿੱਚੋਂ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ, ਜਿਹਦੇ ਨਾਲ ਸਾਡੇ ਸਰੀਰ ਦੇ ਜ਼ਰੂਰੀ ਕੁਛ ਨਮਕ ਹੁੰਦੇ ਆ ਉਹਦੇ ਨਾਲ ਹੀ ਨਿਕਲ ਜਾਂਦੇ ਹਨ, ਸਰੀਰ ਦੇ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸਾਡੇ ਸਰੀਰ ਦੇ ਵਿੱਚ ਜਿਹੜਾ ਪਾਣੀ ਹੈ ਉਹ ਇੱਕ ਬਹੁਤ ਵੱਡੀ ਮਾਤਰਾ ਦੇ ਵਿੱਚ ਮੌਜੂਦ ਹੁੰਦਾ ਹੈ, ਅਤੇ ਜਦੋਂ ਉਹਦੇ ਨਾਲ ਕਮੀ ਆਉਂਦੀ ਹੈ ਤਾਂ ਉਹਦੇ ਨਾਲ ਕੀ ਹੁੰਦਾ ਹੈ, ਕੁਛ ਸਾਡੀਆਂ ਸਰੀਰ ਦੇ ਉੱਤੇ ਕੋਈ ਤਕਲੀਫਾਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਜਿੱਦਾਂ ਕਿ ਪਹਿਲਾਂ ਚਮੜੀ ਤੋਂ ਲਈਏ, ਚਮੜੀ ਦੇ ਉੱਤੇ ਜਦੋਂ ਧੁੱਪ ਲੱਗਦੀ ਹੈ ਦਾਣੇ ਨਿਕਲ ਸਕਦੇ ਆ, ਚਮੜੀ ਲਾਲ ਹੋ ਸਕਦੀ ਹੈ, ਖਾਰਸ਼ ਆਉਣੀ ਸ਼ੁਰੂ ਹੋ ਸਕਦੀ ਹੈ, ਉੱਥੇ ਸਾੜ ਪੈਣ ਲੱਗ ਪੈਂਦਾ ਆ, ਜਦੋਂ ਉਦੋਂ ਵੀ ਥੋੜ੍ਹੀ ਜ਼ਿਆਦਾ ਤਕਲੀਫ ਹੋ ਜਾਵੇ, ਇਹ ਇੱਕ ਤਰ੍ਹਾਂ ਦਾ ਇੱਕ ਸਪੈਕਟਰਮ ਆ, ਇੱਕ ਥੋੜ੍ਹੇ ਲੈ ਕੇ ਮਾਈਲਡ ਇਲਨੈਸ ਤੋਂ ਲੈ ਕੇ ਸਵੀਅਰ ਜਿਹੜੀ ਆ ਹੀਟ ਰਿਲੇਟਡ ਇਲਨੈਸ ਹੋ ਸਕਦੀ ਹੈ। ਸੋ ਇਹ ਚੀਜ਼ਾਂ ਮਾਈਲਡ ਆ, ਜਿੱਦਾਂ ਜਿੱਦਾਂ ਇਹਦੀ ਇੰਟੈਂਸਿਟੀ ਵੱਧਦੀ ਆ ਉਹਦੇ ਨਾਲ ਕੀ ਆ, ਸਾਡੇ ਹੱਥ ਪੈਰ ਜਿਹੜੇ ਆ ਉਹਨਾਂ 'ਚ ਸੂਜਨ ਆ ਸਕਦੀ ਹੈ। ਫਿਰ ਕੀ ਹੁੰਦਾ, ਜਦੋਂ ਜ਼ਿਆਦਾ ਪਾਣੀ ਦੀ ਮਾਤਰਾ ਘੱਟ ਜਾਂਦੀ ਹੈ, ਸਾਡਾ ਜਿਹੜਾ ਦਿਮਾਗ ਦਾ ਤਵਾਜੁਨ ਜਿਹੜਾ ਆ, ਸੰਤੁਲਨ ਆ, ਉਹ ਵਿਗੜਨ ਲੱਗ ਪੈਂਦਾ, ਬੰਦਾ ਡਰਾਊਜ਼ੀ ਹੋ ਸਕਦਾ, ਕਨਫਿਊਜ਼ਨ ਹੋ ਸਕਦੀ ਆ, ਬੰਦੇ ਦੇ ਹੱਥ ਪੈਰ ਕੰਬਣ ਲੱਗ ਸਕਦੇ ਆ, BP ਜਿਹੜਾ ਆ ਉਹ ਘਟਣ ਲੱਗ ਪੈਂਦਾ ਹੈ, ਔਰ ਜਿਹੜੇ ਐਕਸਟ੍ਰੀਮ ਕੇਸਿਸ ਆ ਜਿਹਨਾਂ ਕਿ ਅਸੀਂ ਹੀਟ ਸਟ੍ਰੋਕ ਕਹਿੰਦੇ ਹਾਂ, ਉਹਦੇ ਨਾਲ ਬੰਦੇ ਨੂੰ ਦੌਰੇ ਵੀ ਪੈ ਸਕਦੇ ਆ, ਜਿਹਨੂੰ ਕਿ ਮਿਰਗੀ ਦੇ ਦੌਰੇ ਕਹਿੰਦੇ ਆ, ਬੰਦਾ ਬੇਹੋਸ਼ ਹੋ ਸਕਦਾ ਹੈ, ਉਹ ਬਹੁਤ ਸੀਰੀਅਸ ਇਲਨੈਸ ਹੁੰਦੀ ਹੈ। ਸੋ ਇਹ ਚੀਜ਼ਾਂ ਤਾਂ ਆਪਾਂ ਹੁਣ ਗੱਲ ਕੀਤੀ ਸੀ, ਇਹਦਾ ਸਪੈਕਟਰਮ ਕੀ ਆ, ਹੁਣ ਕਿਹੜੀਆਂ ਚੀਜ਼ਾਂ ਆ ਜਿਹੜੀਆਂ ਕਿ ਇਹ ਹਰ ਇੱਕ ਬੰਦੇ ਦੇ ਵਿੱਚ ਵੱਖਰੀ ਵੱਖਰੀ ਤਰ੍ਹਾਂ ਦੇ ਨਾਲ ਇਹ ਮੈਨੀਫੈਸਟ ਕਰਦਾ ਹੈ। ਕੁਛ ਜਿਹੜੇ ਹੈਗੇ ਆ, ਜਿੱਦਾਂ ਕਿ ਬਹੁਤ ਛੋਟੇ ਬੱਚੇ ਆ ਜਾਂ ਬਹੁਤ ਬਜ਼ੁਰਗ ਆ, ਉਹਨਾਂ ਦੇ ਵਿੱਚ ਜਿਹੜਾ ਆ ਇਹ ਤਕਲੀਫਾਂ ਜਿਹੜੀਆਂ ਆ ਉਹ ਜ਼ਿਆਦਾ ਮੈਨੀਫੈਸਟ ਹੁੰਦੀਆਂ ਆ। ਫਿਰ ਕੁਛ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਕਰੋਨਿਕ ਇਲਨੈਸ ਹੈ, ਕਿਸੇ ਨੂੰ ਦਿਲ ਦੀ ਬਿਮਾਰੀ ਹੈ, ਕਿਸੇ ਨੂੰ ਹਾਰਟ ਦੀ ਬਿਮਾਰੀ ਦੇ ਨਾਲ ਨਾਲ ਬਲੱਡ ਪ੍ਰੈਸ਼ਰ ਵੱਧਦਾ ਹੈ, ਕਿਸੇ ਨੂੰ ਸਾਹ ਦੀ ਬਿਮਾਰੀ ਹੈ, ਸ਼ੂਗਰ ਹੈ। ਸੋ ਇਹ ਬਿਮਾਰੀਆਂ ਐਸੀਆਂ ਜਿਹਦੇ ਨਾਲ ਇਹ ਜਿਹੜੇ ਸੰਬੰਧਿਤ ਹੀਟ ਦੇ ਨਾਲ ਸੰਬੰਧਿਤ ਜਿਹੜੀਆਂ ਇਹ ਅਲਾਮਤਾਂ ਆ ਇਹ ਹੋਰ ਜ਼ਿਆਦਾ ਵੱਧ ਜਾਂਦੀਆਂ। ਜਿਹੜੀਆਂ ਕਰੋਨਿਕ ਇਲਨੈਸ, ਜਿਹੜੀਆਂ ਪ੍ਰੀ ਐਗਜ਼ਿਸਟਿੰਗ ਬਿਮਾਰੀਆਂ ਆ, ਉਹਨਾਂ ਦਾ ਜਿਹੜਾ ਹੈਗਾ ਆ ਸੰਤੁਲਨ ਹੋਰ ਜ਼ਿਆਦਾ ਵਿਗੜ ਜਾਂਦਾ ਹੈ। ਸੋ ਇਹ ਜਿਹੜੀ ਹੀਟ ਰਿਲੇਟਡ ਜਿਹੜਾ ਵੀ ਸਮਾਂ ਹੈ ਇਹਦੇ ਵਿੱਚ

ਕੀ ਕਰਨਾ ਹੈ ਕਿ ਸਾਨੂੰ ਕੁਛ ਗੱਲਾਂ ਦਾ ਅਸੀਂ ਅਹਿਤਿਆਤ ਵਰਤਣੀ ਹੈ। ਪਹਿਲਾਂ ਤਾਂ ਇਹ ਹੈ ਕਿ ਆਪਾਂ ਆਉਂਦੇ ਹਾਂ ਕਿ ਕਿਹੜੀਆਂ ਗੱਲਾਂ ਹੈ, ਕੀ ਆਪਾਂ ਕਰਨਾ ਕੀ ਹੈ। ਕਰਨਾ ਇਹ ਹੈ ਕਿ ਆਪਾਂ ਜਿੱਦਾਂ ਕਿ ਤੁਹਾਨੂੰ ਮੈਂ ਦੱਸਿਆ ਕਿ ਬਹੁਤ ਜ਼ਿਆਦਾ ਗਰਮੀ ਦੇ ਨਾਲ ਸਰੀਰ ਦੇ ਵਿੱਚ ਪਾਣੀ ਦੀ ਕਮੀ ਹੁੰਦੀ ਹੈ, ਤਾਂ ਬਹੁਤ ਇੰਪੋਰਟੈਂਟ ਇੱਕ ਤੱਤ ਹੈਗਾ ਪਾਣੀ। ਤਾਂ ਅਸੀਂ ਵਾਰ ਵਾਰ ਪਾਣੀ ਪੀਂਦੇ ਰਹਿਣਾ। ਆਪਾਂ ਕਹਿੰਦੇ ਜੇ ਬਹੁਤ ਜ਼ਿਆਦਾ ਗਰਮੀ ਹੈ ਤਾਂ ਲਗਭਗ 20 ਮਿੰਟ ਬਾਅਦ ਇੱਕ ਕੱਪ ਪਾਣੀ ਦਾ ਪੀਂਦੇ ਰਹੋ। ਦੂਸਰੀ ਗੱਲ, ਕੁਛ ਲੋਕ ਸੋਚਦੇ ਆ ਕਿ ਮੈਨੂੰ ਪਿਆਸ ਲੱਗੂਗੀ ਤਾਂ ਹੀ ਪਾਣੀ ਪੀਣਾ। ਇਹ ਜਿਹੜਾ ਹੈਗਾ ਆ, ਇਹ ਧਾਰਨਾ ਠੀਕ ਨਹੀਂ, ਕਿਉਂਕਿ ਜਿਹੜੀ ਪਿਆਸ ਆ ਉਹ ਜਿਹੜਾ ਹੈਗਾ ਪਾਣੀ ਦੀ ਕਮੀ ਦਾ ਬਹੁਤ ਅੱਛਾ ਸੂਚਕ ਨਹੀਂ ਹੈ। ਤਾਂ ਇਸ ਕਰਕੇ ਤੁਸੀਂ ਇਹ ਸੋਚਦੇ ਹੋ ਕਿ ਤੁਹਾਡੇ ਸਰੀਰ ਨੂੰ ਪਾਣੀ ਦੀ ਜ਼ਰੂਰਤ ਹੈ ਅਤੇ ਵਾਰ ਵਾਰ ਪਾਣੀ ਪੀਂਦੇ ਰਹਿਣਾ ਹੈਗਾ। ਪਾਣੀ ਦੇ ਨਾਲ ਨਾਲ ਬਾਕੀ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਵੀ ਤੁਸੀਂ ਪੀ ਸਕਦੇ ਹਾਂ। ਨਾਰੀਅਲ ਪਾਣੀ ਹੈ, ਨਿੰਬੂ ਪਾਣੀ, ਹੋਮਮੇਡ ਜਿਹੜੀਆਂ ਡਰਿੰਕਸ ਹੈਗੀਆਂ ਆ ਉਹ ਆਪਾਂ ਪੀ ਸਕਦੇ ਹਾਂ, ਲੱਸੀ ਪੀ ਸਕਦੇ ਹਾਂ, ਠੀਕ ਹੈ। ਜਾਂ ਇਹ ਜਿਹੜੀਆਂ ਚੀਜ਼ਾਂ ਪੀਣੀਆਂ ਇਹਦੇ ਵਿੱਚ ਥੋੜ੍ਹਾ ਜਿਹਾ ਆਪਾਂ ਨਮਕ ਜਿਹੜਾ ਉਹ ਜ਼ਰੂਰ ਪਾਉਣਾ, ਕਿਉਂਕਿ ਸਾਡੇ ਸਰੀਰ ਜਿਹੜਾ ਹੈਗਾ ਉਹਨੂੰ ਨਮਕ ਦੀ ਵੀ ਜ਼ਰੂਰਤ ਹੈ, ਜਿਹੜਾ ਕਿ ਪਸੀਨੇ ਦੇ ਨਾਲ ਬਾਹਰ ਨਿਕਲ ਜਾਂਦਾ ਹੈ। ਤੋ ਇੱਕ ਤਾਂ ਇਹ ਗੱਲਾਂ ਕਿ ਜ਼ਿਆਦਾ ਤੋਂ ਜ਼ਿਆਦਾ ਆਪਾਂ ਪਾਣੀ ਜਿਹੜਾ ਹੈਗਾ ਉਹ ਪੀਣਾ ਹੈ। ਦੂਸਰੀ ਗੱਲ ਇਹ ਧਿਆਨ 'ਚ ਰੱਖਣ ਵਾਲੀ ਹੈ ਕਿ ਕੁਛ ਸਾਡੇ ਜਿਹੜੇ ਹੈਗੇ ਫਲ ਫਰੂਟ ਜਿਹੜੇ ਸੀਜ਼ਨਲ ਸਬਜ਼ੀਆਂ ਆ ਉਹ ਖਾਣੀਆਂ ਆ। ਕੁਛ ਫਲ ਐਸੇ ਆ ਜਿਨ੍ਹਾਂ 'ਤੇ ਆਪਾਂ ਸਪੈਸ਼ਲੀ ਖਾਸ ਤੌਰ 'ਤੇ ਧਿਆਨ ਦੇਣਾ ਹੈ, ਜਿਨ੍ਹਾਂ ਦੇ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਠੀਕ ਹੈ। ਮਸਕ ਮੈਲਨ ਆ, ਵਾਟਰ ਮੈਲਨ ਹੈਗਾ ਆ, ਹੋਰ ਵੀ ਕਈ ਜਿੱਦਾਂ ਮਤਲਬ ਸੈਲਡ ਹੈਗੇ ਆ, ਕੱਕੜੀਆਂ ਆ, ਠੀਕ ਹੈ। ਤੋ ਸਲਾਦ ਵੀ ਖਾਣਾ ਆ, ਸਬਜ਼ੀਆਂ ਖਾਣੀਆਂ, ਅਤੇ ਪਲੱਸ ਇਹ ਜਿਹੜੇ ਜ਼ਿਆਦਾ ਮਾਤਰਾ ਵਾਲੇ ਪਾਣੀ ਵਾਲੇ ਫਲ ਆ ਇਹ ਖਾਣੇ ਆ, ਠੀਕ ਹੈ। ਔਰ ਇੱਕ ਹੋਰ ਜਿਹੜੀ ਹੈਗੀ ਕੰਮ ਕਰਨ ਵਾਲੀ ਗੱਲ ਆ ਉਹ ਇਹ ਹੈ ਕਿ ਗਰਮੀਆਂ ਦੇ ਮੌਸਮ ਦੇ ਵਿੱਚ ਅਸੀਂ ਜਿਹੜੇ ਆ ਲੂਜ਼ ਕੱਪੜੇ ਪਾਉਣੇ ਆ, ਪਤਲੇ ਕੱਪੜੇ ਪਾਉਣੇ ਆ, ਕੋਟਨ ਦੇ ਪਾਉਣੇ ਆ, ਔਰ ਜਿਹੜੇ ਆ ਉਹਨਾਂ 'ਚ ਖਿਆਲ ਰੱਖਣਾ ਕਿ ਜਿਹੜਾ ਰੰਗ ਹੈਗਾ ਉਹ ਚਟਕ ਰੰਗ ਨਹੀਂ ਪਾਉਣੇ, ਹਲਕੇ ਰੰਗ ਦੇ ਕੱਪੜੇ ਪਾਉਣੇ ਆ, ਕਿਉਂਕਿ ਜਿਹੜੇ ਤੇਜ਼ ਤਰ੍ਹਾਂ ਰੰਗ ਆ ਉਹ ਗਰਮੀ ਨੂੰ ਜਿਹੜਾ ਹੈਗਾ ਅਬਜ਼ੋਰਬ ਕਰਦੇ ਆ ਅਤੇ ਸਾਡੇ ਸਰੀਰ ਦੇ ਉੱਤੇ ਮਾੜਾ ਅਸਰ ਕਰਦੇ ਆ। ਇੱਕ ਹੋਰ ਕੱਪੜਿਆਂ ਦੇ ਨਾਲ ਸੰਬੰਧਿਤ ਗੱਲ ਹੈ ਕਿ ਅਸੀਂ ਆਪਣੇ ਸਿਰ ਨੂੰ ਢੱਕ ਕੇ ਰੱਖਣਾ ਆ। ਆਪਾਂ ਟੋਪੀ ਲੈ ਸਕਦੇ ਹਾਂ, ਹੈੱਡਗੀਅਰ ਲੈ ਸਕਦੇ ਹਾਂ, ਬਾਹਰ ਨਿਕਲਣਾ ਹੈਲਮੈਟ ਲੈਣਾ ਹੈ, ਛੱਤਰੀ ਲੈ ਸਕਦੇ ਹਾਂ, ਠੀਕ ਹੈ। ਇਸੇ ਹੀ ਤਰ੍ਹਾਂ ਬਾਹਰ ਗਰਮੀ ਦਾ ਮੌਸਮ ਹੈ, ਨੰਗੇ ਪੈਰੀਂ ਬਿਲਕੁਲ ਵੀ ਨਹੀਂ ਜਾਣਾ। ਕੋਸ਼ਿਸ਼ ਕਰੋ ਕਿ ਕੋਟਨ ਦੇ ਜਿਹੜੇ ਸ਼ੂਜ਼ ਹੈਗੇ ਉਹ ਪਹਿਨੋ, ਨਹੀਂ ਤਾਂ ਚੱਪਲ ਵੀ ਪਹਿਨ ਸਕਦੇ ਹਾਂ ਪਰ ਨੰਗੇ ਪੈਰੀਂ ਬਿਲਕੁਲ ਵੀ ਨਹੀਂ ਜਾਣਾ। ਸੋ ਇੱਕ ਤਾਂ ਇਹ ਜ਼ਰੂਰੀ ਗੱਲ ਆ। ਦੂਸਰੀ ਗੱਲ ਇਹ ਹੈ ਕਿ ਜਿਹੜਾ ਆਪਾਂ ਕੰਮ ਕਰ ਰਿਹਾ, ਦੇਖੋ ਜਿਹੜਾ ਇਨਸਾਨ ਆ ਉਹਨੇ ਆਪਣੇ ਜਿਹੜਾ ਰੋਜ਼ ਦੀ ਜ਼ਿੰਦਗੀ ਦੇ ਦੌੜ ਧੁੱਪ ਦੇ ਵਿੱਚ ਕੰਮ ਕਾਰ ਵੀ ਕਰਨੇ ਆ, ਪਰਿਵਾਰਕ ਕੰਮ ਜਿਹੜੇ ਕਰਨੇ ਆ, ਕੋਈ ਡਿਊਟੀਆਂ ਵੀ ਕਰਨੀਆਂ, ਆਪਾਂ ਕੋਸ਼ਿਸ਼ ਕਰਨੀ ਹੈ ਕਿ ਜਿਹੜੇ ਕੰਮ ਆ ਉਹਦੇ ਨਾਲ ਇੱਦਾਂ ਆਪਾਂ ਸਿਸਟਮ ਬਣਾਉਣਾ ਕਿ ਸਵੇਰੇ ਜਾਂ ਸ਼ਾਮੀ ਕਰੀਏ ਜਦੋਂ ਤਾਪਮਾਨ ਬਹੁਤ ਜ਼ਿਆਦਾ ਨਹੀਂ ਹੁੰਦਾ। ਦੁਪਹਿਰ ਨੂੰ ਆਮ ਤੌਰ 'ਤੇ ਜਿਹੜਾ ਤਾਪਮਾਨ ਬਹੁਤ ਜ਼ਿਆਦਾ ਵੱਧਦਾ, ਖਾਸ ਕਰ 12 ਤੋਂ 3 ਦਾ ਟਾਈਮ ਐਸਾ ਹੁੰਦਾ ਹੈ ਜਦੋਂ ਤਾਪਮਾਨ ਬਹੁਤ ਜ਼ਿਆਦਾ ਹਾਈ ਹੋ ਜਾਂਦਾ, ਬਹੁਤ ਜ਼ਿਆਦਾ ਗਰਮੀ ਹੁੰਦੀ ਹੈ, ਤਾਂ ਕੋਸ਼ਿਸ਼ ਕਰੀਏ ਕਿ ਉਸ ਸਮੇਂ ਦੇ ਵਿੱਚ ਆਪਾਂ ਜਿਹੜਾ ਹੈਗੇ ਆ ਇਹ ਕੰਮ ਜਿਹੜੇ ਹੈਗੇ ਆ ਉਹ ਨਾ ਕਰੀਏ। ਉਹ ਤੋਂ ਬਾਅਦ ਇਹ ਹੈ ਕਿ ਜੇ ਅਗਰ ਆਪਾਂ ਕੋਈ ਡਿਊਟੀ ਕਰਦੇ ਹਾਂ, ਕੋਈ ਵਰਕਰ ਆ, ਹਾਰਡ ਵਰਕਰ ਆ, ਅਤੇ ਉਹਦੇ ਵਿੱਚ ਜਿਹੜਾ ਹੈਗਾ ਆ ਮਾਲਕਾਂ ਨੂੰ ਇਹ ਚਾਹੀਦਾ ਹੈ ਕਿ ਵਰਕਰਾਂ ਦੀ ਜਿਹੜੀ ਸਿਹਤ ਦਾ ਵੀ ਖਿਆਲ ਰੱਖਣ ਲਈ ਟੈਂਪਰੇਰੀ ਸ਼ੈੱਡ ਬਣਾ ਸਕਦੇ ਆ, ਕੋਈ ਇੱਦਾਂ ਦਾ ਇੰਤਜ਼ਾਮ ਕੀਤਾ ਜਾ ਸਕਦਾ ਜਿਹੜਾ ਕਿ ਜਿਹੜਾ ਹਾਈ ਟੈਂਪਰੇਚਰ ਹੈ ਉਹ ਤੋਂ ਬਚਿਆ ਜਾ ਸਕੇ। ਔਰ ਕੋਸ਼ਿਸ਼ ਕਰਨੀ ਹੈ ਕਿ ਜਿਹੜੇ ਕੰਮ ਉਦੋਂ ਕਰੀਏ ਜਿਹੜੇ ਕਿ ਜ਼ਿਆਦਾ ਆਪਣੇ ਸਰੀਰ ਦੀ ਤਾਕਤ ਮੰਨਦੇ ਆ, ਉਹ ਜਿਹੜੇ ਹੈਗੇ ਆ ਉਹ ਸਵੇਰੇ ਜਾਂ ਸ਼ਾਮੀ ਹੀ ਕਰੀਏ। ਤੋ ਬਹੁਤ ਜਿਹੜੀ ਧੁੱਪ ਆ ਆਪਾਂ ਕੋਸ਼ਿਸ਼ ਕਰਨੀ ਆ ਉਹ ਤੋਂ ਬਚਣਾ ਆ। ਘਰਾਂ ਦੇ ਵਿੱਚ ਕੀ ਕਰਨਾ ਆ ਕਿ ਅਸੀਂ ਦਰਵਾਜ਼ੇ ਖਿੜਕੀਆਂ ਜਿਹੜੀਆਂ ਆ ਉਹਨਾਂ ਦੇ ਉੱਤੇ ਆਪਾਂ ਪਰਦੇ ਲਾ ਕੇ ਰੱਖਣੇ ਆ, ਉਹਨਾਂ ਨੂੰ ਬੰਦ ਰੱਖਣਾ ਆ ਤਾਂ ਕਿ ਬਾਹਰੋਂ ਲੂ ਆ ਜਿਹੜੀ ਗਰਮ ਜਿਹੜੀ ਤੇਜ਼ ਹਵਾ ਆ ਖੁਸ਼ਕ ਹਵਾ ਆ ਉਹ ਸਾਡੇ ਅੰਦਰ ਨਾ ਆਵੇ। ਫਿਰ ਰਾਤ ਨੂੰ ਅਸੀਂ ਉਹ ਖਿੜਕੀਆਂ ਦਰਵਾਜ਼ੇ ਖੋਲ੍ਹਣੇ ਹਾਂ ਤਾਂ ਕਿ ਬਾਹਰ ਦੀ ਤਾਜ਼ਾ ਹਵਾ ਸਾਡੇ ਘਰ ਦੇ ਅੰਦਰ ਆ ਸਕੇ ਅਤੇ ਜਿਹੜਾ ਤਾਪਮਾਨ ਉਹ ਠੰਡਾ ਹੋ ਸਕੇ। ਇਸੇ ਤਰ੍ਹਾਂ ਫੀਮੇਲ ਦੇ ਵਾਸਤੇ, ਲੇਡੀਜ਼ ਵਾਸਤੇ ਕਾਰਖਾਨਾ ਬਣਾਉਣੀਆਂ ਆ, ਉਹ ਕੋਸ਼ਿਸ਼ ਕਰਨੀ ਹੈ ਕਿ ਕਿਚਨ ਦੇ ਵਿੱਚ ਬਹੁਤ ਜਦੋਂ ਹਾਈ ਟੈਂਪਰੇਚਰ ਹੈਗਾ ਆ ਉਹਦੇ ਤੋਂ ਅੱਗੇ ਪਿੱਛੇ ਜਿਹੜਾ ਹੈਗਾ ਆ ਉਹ ਖਾਣਾ ਬਣਾਇਆ ਜਾਵੇ। ਦੂਸਰੀ ਗੱਲ ਆ ਉੱਥੇ ਹਵਾਦਾਰ ਜਿਹੜਾ ਹੈਗਾ ਆ ਹੋਣਾ ਚਾਹੀਦਾ ਆ, ਉਹਦੇ ਵੈਂਟੀਲੇਸ਼ਨ ਹੋਣੀ ਚਾਹੀਦੀ ਅੱਛੀ ਤਰ੍ਹਾਂ ਤਾਂ ਕਿ ਉਹ ਜਿਹੜਾ ਅੰਦਰ ਗਰਮੀ ਜਿਹੜੀ ਹੈਗੀ ਆ ਜਿਹੜੀ ਵੀ ਚੁੱਲ੍ਹੇ ਦੀ ਗਰਮੀ ਆ ਉਹ ਤੋਂ ਵੀ ਬਚਿਆ ਜਾ ਸਕੇ, ਜਿਹੜਾ ਤਾਪਮਾਨ ਬਹੁਤ ਜ਼ਿਆਦਾ ਉੱਪਰ ਜਿਹੜਾ ਆ ਉਹ ਨਾ ਹਾਈ ਹੋਵੇ। ਸੋ ਇਹ ਗੱਲਾਂ ਹੈਗੀਆਂ ਜਿਹੜਾ ਕਿ ਇਹਨਾਂ ਦਾ ਅਸੀਂ ਖਿਆਲ ਕਰਨਾ ਆ। ਉਸ ਤੋਂ ਬਾਅਦ ਹੈਗਾ ਕਿ ਕੁਛ ਗੱਲਾਂ ਜਿਹੜੀਆਂ ਅਸੀਂ ਨਹੀਂ ਕਰਨੀਆਂ, ਉਹ ਇਸ ਤਰ੍ਹਾਂ ਹੈਗੀਆਂ ਜਿੱਦਾਂ ਬਹੁਤ ਛੋਟੇ ਬੱਚੇ ਹੈਗੇ ਆ, ਬਜ਼ੁਰਗ ਹੈਗੇ ਆ, ਜਿਨ੍ਹਾਂ ਨੂੰ ਕਰੋਨਿਕ ਇਲਨੈਸਿਸ ਹੈਗੀਆਂ ਆ, ਉਹਨਾਂ ਦਾ ਆਪਾਂ ਖਾਸ ਖਿਆਲ ਰੱਖਣਾ ਆ। ਜਿਹੜੇ ਬੰਦੇ ਇਕੱਲੇ ਰਹਿ ਰਹੇ ਖਾਸ ਕਰ ਬਜ਼ੁਰਗ, ਉਹਨਾਂ ਦਾ

0: ਰੂਟੀਨ ਦੇ ਵਿੱਚ ਉਹਨਾਂ ਦਾ ਦੇਖਭਾਲ ਕਰਨੀ ਚਾਹੀਦੀ ਹੈ ਕਿ ਕੁਛ ਇੱਦਾਂ ਚੀਜ਼ਾਂ ਜਿਹੜਾ ਉਹਨਾਂ ਨੂੰ ਲੂ ਵਗੈਰਾ ਤਾਂ ਨਹੀਂ ਲੱਗ ਰਹੀ, ਅੱਛਾ ਪਾਣੀ ਉਹਨਾਂ ਦੇ ਕੋਲ ਠੀਕ ਠਾਕ ਹੈ ਕਿ ਨਹੀਂ। ਸੋ ਇਹ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਕੁਛ ਹੈਗਾ ਕਿ ਕੁਛ ਵਾਰਨਿੰਗ ਸਿਮਟਮਸ ਹੈਗੇ ਆ ਜਿਹੜੇ ਕਿ ਇੱਦਾਂ ਆ ਕਿ ਉਹ ਜਿਹੜੀ ਆਮ ਜਨਤਾ ਉਹਨਾਂ ਨੂੰ ਵੀ ਪਤਾ ਲੱਗ ਸਕਦਾ ਆ ਕਿ ਕੁਛ ਨਾ ਕੁਛ ਗੜਬੜ ਹੋ ਰਹੀ ਆ, ਬੰਦਾ ਜਿਹੜਾ ਆ ਇਨਸਾਨ ਆ ਉਹ ਨੋਰਮਲ ਨਹੀਂ ਆ। ਉਹ ਕੀ ਹੈਗਾ ਆ, ਬੱਚਿਆਂ ਦੇ ਵਿੱਚ ਕੀ ਆ, ਛੋਟੇ ਬੱਚੇ ਜਿਹੜੇ ਖਾਣਾ ਪੀਣਾ ਬੰਦ ਕਰ ਦਿੰਦੇ ਆ, ਉਹਨਾਂ ਦਾ ਮੂੰਹ ਜਿਹੜਾ ਖੁਸ਼ਕ ਹੋ ਜਾਂਦਾ, ਅੱਖਾਂ ਜਿਹੜੀਆਂ ਉਹ ਅੰਦਰ ਧੱਸ ਜਾਂਦੀਆਂ ਆ, ਜਾਂ ਬੱਚੇ ਬਹੁਤ ਜ਼ਿਆਦਾ ਚਿੜਚਿੜੇ ਹੋ ਜਾਂਦੇ ਆ, ਜਾਂ ਬਹੁਤ ਜ਼ਿਆਦਾ ਰੋਈ ਜਾਂਦੇ ਆ। ਸੋ ਇਹ ਚੀਜ਼ਾਂ ਬੱਚਿਆਂ ਦੇ ਵਿੱਚ ਆ, ਤੋ ਬੱਚੇ ਉੱਦਾਂ ਤਾਂ ਬੋਲ ਕੇ ਛੋਟੇ ਕਈ ਵਾਰੀ ਦੱਸ ਨਹੀਂ ਸਕਦੇ ਵੀ ਕੀ ਹੋ ਰਿਹਾ ਹੈ, ਪਰ ਇਹ ਵਾਰਨਿੰਗ ਸਾਈਨਜ਼ ਹੈ। ਇੱਦਾਂ ਹੀ ਵੱਡਿਆਂ ਦੇ ਵਿੱਚ ਕੀ ਆ, ਉਲਟੀਆਂ ਆ ਰਹੀਆਂ ਆ, ਦਸਤ ਆ ਰਿਹਾ, ਬਹੁਤ ਜ਼ਿਆਦਾ ਸਿਰ ਦਰਦ ਕਰ ਰਿਹਾ, ਸਰੀਰ ਬਿਲਕੁਲ ਤਪ ਰਿਹਾ ਆ, ਠੀਕ ਹੈ। ਇਹ ਚੀਜ਼ਾਂ ਜਿਹੜੀਆਂ ਇਹ ਨਿਸ਼ਾਨੀ ਹੈ ਕਿ ਜਿਹੜਾ ਤੁਹਾਡਾ ਪਾਣੀ ਦੀ ਮਾਤਰਾ ਘੱਟ ਗਈ ਆ, ਜਾਂ ਬੰਦਾ ਬਹੁਤ ਜ਼ਿਆਦਾ ਚਿੜਚਿੜਾ ਹੋ ਗਿਆ ਆ, ਜਾਂ ਕੀ ਹੈ ਕਿ ਬਿਲਕੁਲ ਬੰਦਾ ਜਿਹੜਾ ਬੇਹੋਸ਼ ਹੋ ਰਿਹਾ, ਨੀਂ ਬੇਹੋਸ਼ ਹੋ ਰਿਹਾ ਆ, ਦੌਰੇ ਪੈ ਰਹੇ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਹ ਖਤਰਨਾਕ ਜਿਹੜੇ ਨਿਸ਼ਾਨੀਆਂ ਹੈਗੀਆਂ ਆ, ਰੈੱਡ ਫਲੈਗ ਸਾਈਨਸ ਹੈਗੇ ਆ। ਇੱਦਾਂ ਦੇ ਜਦੋਂ ਵੀ ਕਿਤੇ ਦੱਸੇ ਤਾਂ ਤੁਸੀਂ ਕੀ ਕਰਨਾ, ਇਮੀਡੀਏਟਲੀ ਪਹਿਲਾਂ ਤਾਂ ਇੱਦਾਂ ਆ ਕਿ 108 ਐਂਬੂਲੈਂਸ ਨੂੰ ਫੋਨ ਕਰੋ, ਜਲਦੀ ਤੋਂ ਜਲਦੀ ਕੋਸ਼ਿਸ਼ ਕਰੋ ਕਿ ਉਹ ਜਿਹੜਾ ਇਨਸਾਨ ਆ ਉਹਨੂੰ ਫਟਾਫਟ ਹੌਸਪੀਟਲ ਦੇ ਵਿੱਚ ਸ਼ਿਫਟ ਕੀਤਾ ਜਾਵੇ। ਦੂਸਰੀ ਗੱਲ ਇਹ ਆ ਕਿ ਤੁਸੀਂ ਆਪਣੇ ਲੈਵਲ 'ਤੇ ਕੀ ਕਰਨਾ, ਜਿਹੜਾ ਵੀ ਇਨਸਾਨ ਤੁਹਾਨੂੰ ਦਿਸੇ ਜਿਹਦੇ ਵਿੱਚ ਇੱਦਾਂ ਦੀਆਂ ਕੋਈ ਆ ਰਹੇ ਹੈਗੇ ਆ, ਲੱਛਣ ਕੁਛ ਦਿਖਾਈ ਦੇ ਰਹੇ ਆ, ਉਹਨੂੰ ਜਲਦੀ ਤੋਂ ਜਲਦੀ ਠੰਡੀ ਜਗ੍ਹਾ ਦੇ ਵਿੱਚ ਸ਼ਿਫਟ ਕਰਨਾ ਆ, ਉਹਨੂੰ ਪੱਖੇ ਦੀ ਹਵਾ ਦਿਓ, ਉਹਨੂੰ ਪੱਖੀ ਝੱਲੋ, ਉਹ ਤਾਂ ਠੰਡੀਆਂ ਪੱਟੀਆਂ ਕਰੋ, ਈਵਨ ਆਪਾਂ ਬਰਫ਼ ਦੇ ਜਿਹੜੇ ਕੋਲਡ ਜਿਹੜੇ ਨਾ ਬਰਫ਼ ਦੇ ਪੈਕ ਬਣਾ ਕੇ, ਆਈਸ ਪੈਕ, ਉਹਦੇ ਨਾਲ ਵੀ ਜਲਦੀ ਤੋਂ ਜਲਦੀ ਆਪਾਂ ਉਹਦੇ ਸਰੀਰ ਨੂੰ ਜਿਹੜਾ ਤਾਪਮਾਨ ਨੂੰ ਠੰਡਾ ਕਰਨਾ ਆ। ਫਿਰ ਉਹਦਾ ਪੈਰ ਜਿਹੜੇ ਹੈਗੇ ਆ, ਪੈਰ ਆਪਾਂ ਠੰਡੇ ਪਾਣੀ ਦੇ ਲਗਭਗ 20 ਡਿਗਰੀ ਸੈਲਸੀਅਸ 'ਤੇ ਟੈਂਪਰੇਚਰ ਆ ਬਰਫ਼ ਪਾ ਕੇ ਉਹਦੇ ਵਿੱਚ ਗਿੱਟਿਆਂ ਤੋਂ ਉੱਪਰ ਤੱਕ ਪੈਰ ਡਬੋ ਦਿਓ, ਉਹਦੇ ਨਾਲ ਕੀ ਹੋਊਗਾ ਕਿ ਉਹਦਾ ਜਿਹੜਾ ਤਾਪਮਾਨ ਸਰੀਰ ਦਾ ਹੈ ਉਹ ਜਲਦੀ ਜਲਦੀ ਘਟੂਗਾ ਅਤੇ ਸਾਰੇ ਸਰੀਰ ਨੂੰ ਉਹਨੂੰ ਥੋੜ੍ਹਾ ਰਾਹਤ ਮਿਲੂਗੀ। ਨਾਲ ਉਹਨੂੰ ਅਗਰ ਜੇ ਬੰਦਾ ਪਾਣੀ ਪੀਣ ਦੇ ਲਾਇਕ ਹੈ ਤਾਂ ਫਿਰ ਉਹਨੂੰ ਆਪਾਂ ਵਾਰ ਵਾਰ ਪਾਣੀ ਪਿਲਾਉਣਾ, ਖਾਸ ਕਰ ਉਹਦੇ ਵਿੱਚ ORS ਜ਼ਰੂਰ ਦਿਓ, ਠੀਕ ਹੈ। ਤੋ ਜਦੋਂ ਆਪਾਂ ਹੌਸਪੀਟਲ ਦੇ ਵਿੱਚ ਆਉਣਾ, ਹੌਸਪੀਟਲ ਦੇ ਵਿੱਚ ਡਾਕਟਰ ਨੇ ਆਪਣੇ ਆਪ ਉਹ ਅਸੈਸ ਕਰਕੇ ਉਹਦੇ ਹਿਸਾਬ ਨਾਲ ਜਿਹੜਾ ਉਹਦਾ ਟ੍ਰੀਟਮੈਂਟ ਹੋ ਜਾਣਾ, ਪਰ ਤੁਹਾਡੇ ਜਿਹੜਾ ਹੈਗਾ ਕਮਿਊਨਿਟੀ ਲੈਵਲ 'ਤੇ ਬਹੁਤ ਇੰਪੋਰਟੈਂਟ ਗੱਲ ਆ। ਦੂਸਰੀ ਇੱਕ ਇੰਪੋਰਟੈਂਟ ਗੱਲ ਇਹ ਮੈਂ ਕਰਨੀ ਚਾਹੁੰਦਾ ਕਿ ਟਰੈਵਲਰਸ ਵਾਸਤੇ ਹੈ, ਮੰਨ ਲਓ ਕੋਈ ਬੰਦੇ ਨੇ ਟਰੈਵਲ ਕਰਨਾ, ਉਹਨੇ ਵੀ ਇਹੀ ਕੋਸ਼ਿਸ਼ ਕਰਨੀ ਹੈ ਕਿ ਦੁਪਹਿਰ ਵੇਲੇ ਟਰੈਵਲ ਅਵੋਇਡ ਕਰਨੀ ਹੈ, ਕੱਪੜਿਆਂ ਦਾ ਖਿਆਲ ਰੱਖਣਾ ਆ, ਕਵਰਡ ਪਾਰਟ ਸਰੀਰ ਨੂੰ ਰੱਖਣਾ, ਸਿਰ ਨੂੰ ਢੱਕ ਕੇ ਰੱਖਣਾ ਆ, ਪਾਣੀ ਦੀ ਬੋਟਲ ਨਾਲ ਰੱਖਣੀ ਆ, ORS ਦਾ ਪੈਕਟ ਨਾਲ ਰੱਖੋ, ਠੀਕ ਹੈ। ਔਰ ਕੋਸ਼ਿਸ਼ ਕਰੋ ਕਿ ਦੁਪਹਿਰ ਵੇਲੇ ਜਦੋਂ ਬਹੁਤ ਜ਼ਿਆਦਾ ਤਾਪਮਾਨ ਹਾਈ ਆ ਉਦੋਂ ਟਰੈਵਲ ਨਾ ਕਰੋ।
1: ਇਹ ਨੇ ਡਾਕਟਰ ਰਮੀ ਚਾਹਲ, ਹੈਲਥ ਕਮਿਊਨਿਟੀ ਆਫਿਸਰ ਜਲੰਧਰ।
2: ਹੀਟ ਸਟਰੋਕ, ਜਿਸ ਨੂੰ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਲੂ ਲੱਗਣਾ ਵੀ ਬੋਲਦੇ ਹਾਂ, ਉਸ ਉੱਤੇ ਵਿਚਾਰ ਵਟਾਂਦਰਾ ਕਰਾਂਗੀ। ਜਦੋਂ ਸਰੀਰ ਦਾ ਜਿਹੜਾ ਤਾਪਮਾਨ ਹੈ 40 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇ, ਕਿਸੇ ਵੀ ਸਰੀਰ ਦਾ ਮਤਲਬ ਇਨਸਾਨਿਕ ਸਰੀਰ ਦਾ ਤਾਪਮਾਨ 40 ਡਿਗਰੀ ਸੈਲਸੀਅਸ ਹੋ ਜਾਏ ਜਾਂ ਫਿਰ 104 ਡਿਗਰੀ ਫੈਰਨਹਾਈਟ ਤੱਕ ਪਹੁੰਚ ਜਾਏ, ਤਾਂ ਉਸ ਸਿਚੁਏਸ਼ਨ ਨੂੰ ਆਪਾਂ ਕਹਿੰਦੇ ਹਾਂ ਕਿ ਉਸ ਇਨਸਾਨ ਨੂੰ ਹੀਟ ਸਟਰੋਕ ਹੋ ਗਿਆ, ਠੀਕ ਹੈ। ਸਭ ਤੋਂ ਪਹਿਲਾਂ ਆਪਾਂ ਇਹ ਗੱਲ ਕਰਾਂਗੇ ਕਿ ਇਸ ਦੇ ਮੁੱਖ ਲੱਛਣ ਕੀ ਹੁੰਦੇ ਨੇ, ਕਿਉਂ ਇਹ ਹੀਟ ਸਟਰੋਕ ਹੁੰਦੀ ਹੈ, ਠੀਕ ਹੈ। ਸਭ ਤੋਂ ਪਹਿਲਾ ਮੁੱਖ ਕਾਰਨ ਇਹ ਹੁੰਦਾ ਆ ਕਿ ਲੂ ਲੱਗਦੀ ਹੈ ਜਦੋਂ ਆਪਾਂ ਬਾਹਰ ਜਾਂਦੇ ਹਾਂ, ਤੱਤੀਆਂ ਤੇਜ਼ ਹਵਾਵਾਂ ਚੱਲ ਰਹੀਆਂ ਹੁੰਦੀਆਂ ਆ। ਇਹਨਾਂ ਦਾ ਜਿਹੜਾ ਮੇਨ ਲੂ ਲੱਗਣ ਦਾ ਪੀਕ ਪੁਆਇੰਟ ਹੁੰਦਾ ਆ ਉਹ ਅਪ੍ਰੈਲ ਮਹੀਨੇ ਤੋਂ ਸਟਾਰਟ ਹੋ ਕੇ ਜੂਨ ਤੱਕ ਜਾਂਦਾ ਆ। ਅਪ੍ਰੈਲ, ਮਈ ਅਤੇ ਜੂਨ ਮਹੀਨੇ ਜਿਹੜੇ ਹੁੰਦੇ ਨੇ ਇਹ ਪੀਕ ਪੁਆਇੰਟ 'ਤੇ ਹੁੰਦੇ ਆ ਜਿਹਦੇ ਵਿੱਚ ਆਪਾਂ ਨੂੰ ਲੂ ਲੱਗ ਸਕਦੀ ਆ। ਸੋ ਆਪਾਂ ਨੂੰ ਅਪ੍ਰੈਲ ਮਹੀਨੇ ਤੋਂ ਹੀ ਅਹਿਤਿਆਤ ਵਰਤਣੇ ਚਾਹੀਦੇ ਨੇ, ਫਿਰ ਅੱਗੇ ਮਈ ਮਹੀਨੇ 'ਚ ਵੀ ਉਹੀ ਅਹਿਤਿਆਤ ਬਰਕਰਾਰ ਰਹਿਣੇ ਚਾਹੀਦੇ ਨੇ, ਨੈਕਸਟ ਜੂਨ ਤੱਕ ਸਾਰਾ ਆਪਣੇ ਅਹਿਤਿਆਤ ਵਰਤਣੇ ਚਾਹੀਦੇ ਨੇ। ਜੁਲਾਈ ਅਤੇ ਅਗਸਤ ਦੇ ਵਿੱਚ ਥੋੜ੍ਹਾ ਜਿਹਾ ਇਹਦਾ ਲੂ ਲੱਗਣ ਦਾ ਵਹਾਵ ਜਿਹੜਾ ਆ ਉਹ ਘੱਟ ਜਾਂਦਾ ਆ, ਕਿਉਂਕਿ ਅਗਸਤ ਮਹੀਨੇ ਤੱਕ ਸਰੀਰ ਅਤੇ ਮੌਸਮ ਦੇ ਵਿੱਚ ਨਮੀ ਆ ਜਾਂਦੀ ਆ। ਜਦੋਂ ਇਹ ਲੂ ਵਰਗੀਆਂ ਜਿਹੜੀਆਂ ਤੇਜ਼ ਹਵਾਵਾਂ ਹੁੰਦੀਆਂ ਅਗਸਤ ਮਹੀਨੇ ਤੱਕ ਥੋੜ੍ਹੀਆਂ ਜਿਹੀਆਂ ਅੱਗੇ ਨਾਲੋਂ ਜੂਨ ਮਹੀਨੇ ਨਾਲੋਂ ਘੱਟ ਜਾਂਦੀਆਂ ਆ। ਸੋ ਪਹਿਲਾਂ ਤਾਂ ਮੈਂ ਇਹ ਦੱਸਾਂਗੀ ਕਿ ਇਹਦੇ ਵਿੱਚ ਲੱਛਣ ਕੀ ਹੁੰਦੇ ਨੇ। ਲੱਛਣਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਆਪਾਂ ਨੂੰ ਜਦੋਂ ਵੀ ਬਾਹਰ ਜਾਣਾ ਆ, ਪਹਿਲੀ ਗੱਲ ਤਾਂ ਬਾਹਰ ਬਿਨਾਂ ਕਿਸੇ ਕੰਮ ਤੋਂ ਨਿਕਲਣਾ ਨਹੀਂ ਚਾਹੀਦਾ। ਬਟ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਕਮਾਈ ਕਰਨ ਵਾਸਤੇ ਨਿਕਲਣਾ ਪੈਂਦਾ ਆ,

0: ਬਹੁਤ ਸਾਰੇ ਆਪਾਂ ਜੌਬ ਕਰਦੇ ਹਾਂ, ਸੋ ਇਸ ਕਰਕੇ ਆਪਾਂ ਆਪਣੇ ਆਪ ਦਾ ਇਹਤਿਆਤ ਖੁਦ ਵਰਤਣਾ ਆ 11 ਤੋਂ 4 ਵਜੇ ਦੇ ਵਿੱਚ ਵਿੱਚ। ਵੈਸੇ ਤਾਂ ਕੋਸ਼ਿਸ਼ ਕਰੋ ਕਿ ਨਾ ਨਿਕਲੋ, ਅਗਰ ਜ਼ਰੂਰੀ ਕੰਮ ਵਾਸਤੇ ਆਪਾਂ ਨੂੰ ਨਿਕਲਣਾ ਪੈਂਦਾ ਹੈ ਤਾਂ ਕਵਰ ਕਰਕੇ ਫਿਰ ਨਿਕਲਣਾ ਚਾਹੀਦਾ ਆ। ਗੋਗਲਸ ਜ਼ਰੂਰ ਵੇਅਰ ਕਰਨੀਆਂ ਚਾਹੀਦੀਆਂ ਕਿ ਆਈਜ਼ ਨੂੰ ਨਾ ਲੂ ਲੱਗ ਸਕੇ, ਅਤੇ ਸਿਰ ਦੇ ਉੱਪਰ ਆਪਾਂ ਨੂੰ ਕੋਈ ਵੀ ਕੈਪ ਵੇਅਰ ਕਰਨੀ ਚਾਹੀਦੀ ਆ, ਸ਼ਰਟ ਪਾਣੀ ਜ਼ਰੂਰ ਚਾਹੀਦੀ ਆ, ਔਰ ਆਪਾਂ ਨੂੰ ਜਿੱਥੇ ਵੀ ਜਾਣਾ ਆ ਆਪਾਂ ਨੂੰ ਆਪਣੇ ਪਾਣੀ ਦੀ ਬੋਟਲ ਜ਼ਰੂਰ ਕੈਰੀ ਕਰਕੇ ਰੱਖਣੀ ਚਾਹੀਦੀ ਆ, ਤਾਂ ਜੋ ਕਿ ਆਪਾਂ ਨੂੰ ਹਰ ਘੰਟੇ ਬਾਅਦ ਆਪਣੀ ਬੋਡੀ ਨੂੰ ਹਾਈਡਰੇਟ ਕਰਨ ਵਾਸਤੇ 1 ਗਲਾਸ ਪਾਣੀ ਜ਼ਰੂਰ ਪੀਤਾ ਜਾਣਾ ਚਾਹੀਦਾ ਆ ਹਰ ਇੱਕ ਇਨਸਾਨ ਨੂੰ।
1: ਇਹ ਸੀ ਪੰਜਾਬ ਵਿੱਚ ਵੱਧ ਰਹੀ ਗਰਮੀ 'ਤੇ ਆਧਾਰਿਤ ਰੇਡੀਓ ਰਿਪੋਰਟ। ਸਹਾਇਕ ਸੋਨੀਆ, ਰਵੀ ਸ਼ੰਕਰ, ਪੇਸ਼ਕਸ਼ ਆਕਾਸ਼ਵਾਣੀ ਜਲੰਧਰ।
2: ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ।
3: ਮੂੰਹ ਮਿੱਠਾ ਕਰਨ ਲੱਗੇ ਹੋ, ਨੌਕਰੀ ਲੱਗੇ ਲੱਗਦੀ ਹੈ, ਮੁਬਾਰਕਾਂ ਫੇਰ ਤੇ, ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।
4: ਹੈਲੋ,
5: ਯਾ ਆਇਕਰ ਵਿਭਾਗ ਹੈ। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
6: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, सुरक्षित रहो।

ਜੀ ਹਾਂ, ਕਹਿੰਦੇ ਨੇ ਕਿ ਜ਼ਿੰਦਗੀ ਉਸੇ ਨੂੰ ਹੀ ਗਲੇ ਲਗਾਉਂਦੀ ਹੈ, ਜਿਸ ਤਰ੍ਹਾਂ ਦੀ ਜ਼ਿੰਦਗੀ ਹੋਵੇ ਉਸੇ ਹੀ ਰੂਪ ਦੇ ਵਿੱਚ ਜਿਹੜਾ ਉਸਨੂੰ ਐਕਸੈਪਟ ਕਰ ਲੈਂਦਾ ਹੈ, ਜ਼ਿੰਦਗੀ ਉਸਨੂੰ ਗਲੇ ਲਗਾ ਲੈਂਦੀ ਹੈ। ਲੇਕਿਨ ਅਸੀਂ

ਕੀ ਕਰਦੇ ਹਾਂ ਕਿ ਜਿਹੜੀ ਜ਼ਿੰਦਗੀ ਬੀਤ ਗਈ ਹੁੰਦੀ ਹੈ ਅਸੀਂ ਜ਼ਿਆਦਾ ਉਹਦੇ ਬਾਰੇ ਸੋਚਦੇ ਹਾਂ, ਉਹਦੇ ਬਾਰੇ ਪਛਤਾਵਾ ਕਰਦੇ ਹਾਂ, ਚਿੰਤਾ ਕਰਦੇ ਹਾਂ। ਜਿਹੜੀ ਆਉਣ ਵਾਲੀ ਜ਼ਿੰਦਗੀ ਹੁੰਦੀ ਹੈ ਸਾਡਾ ਟਾਈਮ ਮੈਕਸੀਮਮ ਉਹਦੇ ਚੀਜ਼ ਦੇ ਵਿੱਚ ਵੀ ਨਿਕਲਦਾ ਕਿ ਆਉਣ ਵਾਲੀ ਜ਼ਿੰਦਗੀ ਕਿੱਦਾਂ ਦੀ ਹੋਏਗੀ, ਕੀ ਕਰਾਂਗੇ। ਇਹ ਕਈ ਤਰ੍ਹਾਂ ਦੀਆਂ ਅਸੀਂ ਪਲੈਨਿੰਗਸ ਕਰਦੇ ਹਾਂ ਕਿ ਆਪਣੀ ਜ਼ਿੰਦਗੀ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਕਿਸ ਤਰ੍ਹਾਂ ਅਸੀਂ ਬਣਾ ਸਕਦੇ ਹਾਂ। ਲੇਕਿਨ ਕਹਿੰਦੇ ਨੇ ਕਿ ਕੱਲ੍ਹ ਦਾ ਜੇਕਰ ਅਸੀਂ ਪਛਤਾਵਾ ਕਰਾਂਗੇ ਨਾ ਤਾਂ ਵੀ ਸਾਡੀ ਜ਼ਿੰਦਗੀ ਚੰਗੀ ਨਹੀਂ ਬਣ ਸਕਦੀ, ਅਤੇ ਜੇਕਰ ਅਸੀਂ ਆਉਣ ਵਾਲੇ ਕੱਲ੍ਹ ਦੀ ਚਿੰਤਾ ਕਰਦੇ ਰਵਾਂਗੇ ਤਾਂ ਵੀ ਸਾਡੀ ਜ਼ਿੰਦਗੀ ਸਾਡੇ ਤੋਂ ਖੁਸ਼ ਨਹੀਂ ਹੋਏਗੀ। ਕਿਉਂਕਿ ਜੋ ਵੀ ਹੁੰਦਾ ਹੈ ਨਾ ਉਹ ਅੱਜ ਹੀ ਹੁੰਦਾ ਹੈ, ਕੱਲ੍ਹ ਤਾਂ ਕਦੀ ਆਇਆ ਹੀ ਨਹੀਂ। ਕੱਲ੍ਹ ਦੀ ਸਿਰਫ ਗੱਲ ਹੁੰਦੀ ਹੈ, ਕੱਲ੍ਹ ਦਾ ਸਿਰਫ ਨਾਮ ਹੁੰਦਾ ਹੈ, ਕੱਲ੍ਹ ਤਾਂ ਕਦੀ ਆਉਂਦਾ ਹੀ ਨਹੀਂ। ਜਦੋਂ ਵੀ ਆਉਂਦਾ ਹੈ ਨਾ ਅੱਜ ਬਣ ਕੇ ਹੀ ਉਹ ਆਉਂਦਾ ਹੈ। ਇਸ ਕਰਕੇ ਜਿਹੜਾ ਅੱਜ ਦੇ ਵਿੱਚ ਜ਼ਿੰਦਗੀ ਨੂੰ ਜਿਸ ਤਰ੍ਹਾਂ ਦੀ ਹੈ ਉਸ ਤਰ੍ਹਾਂ ਦੀ ਸਮਝ ਕੇ ਉਸੇ ਤਰ੍ਹਾਂ ਐਕਸੈਪਟ ਕਰ ਲਵੇ ਨਾ ਉਹੀ ਜ਼ਿੰਦਗੀ ਨੂੰ ਮਾਣ ਸਕਦਾ ਹੈ, ਉਹੀ ਜ਼ਿੰਦਗੀ ਦੇ ਵਿੱਚ ਖੁਸ਼ ਹੋ ਸਕਦਾ ਹੈ, ਅਤੇ ਜ਼ਿੰਦਗੀ ਉਸੇ ਨੂੰ ਹੀ ਗਲੇ ਲਗਾਉਂਦੀ ਹੈ। ਜੀ ਹਾਂ, ਅਤੇ ਕੱਲ੍ਹ ਦੀ ਚਿੰਤਾ ਕਰਕੇ ਉਸ ਚੀਜ਼ ਦਾ ਫਾਇਦਾ ਕੀ? ਜੇਕਰ ਅਸੀਂ ਬੀਤ ਗਏ ਗੱਲ ਦੀ ਚਿੰਤਾ ਕਰਾਂਗੇ ਤਾਂ ਵੀ ਅਸੀਂ ਉਸਨੂੰ ਬਦਲ ਨਹੀਂ ਸਕਦੇ, ਜੋ ਹੋ ਗਿਆ ਉਹ ਹੋ ਗਿਆ, ਅਸੀਂ ਚੇਂਜ ਨਹੀਂ ਕਰ ਸਕਦੇ, ਹੈ ਨਾ। ਚਾਹੇ ਜਿੰਨਾ ਮਰਜ਼ੀ ਸੋਚੀ ਜਾਈਏ ਕੁਛ ਨਹੀਂ ਅਸੀਂ ਬਦਲ ਸਕਦੇ। ਇਸੇ ਤਰ੍ਹਾਂ ਅਸੀਂ ਆਉਣ ਵਾਲੇ ਕੱਲ੍ਹ ਦੀ ਵੀ ਜਿੰਨੀ ਮਰਜ਼ੀ ਚਿੰਤਾ ਕਰੀ ਜਾਈਏ ਕੋਈ ਫਰਕ ਨਹੀਂ ਪੈਣ ਵਾਲਾ, ਜੋ ਹੋਣਾ ਹੈ ਨਾ ਉਹ ਹੋਣਾ ਹੀ ਹੈ, ਉਹ ਹੋ ਕੇ ਹੀ ਰਹਿਣਾ ਹੈ। ਕਈ ਵਾਰੀ ਤੁਹਾਡੀ ਸੋਚ ਤੋਂ ਪਰਾਂ ਚੀਜ਼ਾਂ ਹੋ ਜਾਂਦੀਆਂ ਨੇ ਜਿਹੜਾ ਤੁਸੀਂ ਕਦੀ ਸੋਚਿਆ ਵੀ ਨਹੀਂ ਹੁੰਦਾ। ਇਸ ਕਰਕੇ ਜੋ ਹੈ ਅੱਜ ਹੈ, ਦੇਖਿਆ ਜਾਏਗਾ ਜੋ ਹੋਏਗਾ ਕੱਲ੍ਹ, ਉਹਦੇ ਬਾਰੇ ਸੋਚਣ ਦਾ ਕੋਈ ਫਾਇਦਾ ਨਹੀਂ। ਅਤੇ ਇਹ ਜਿਹੜਾ ਅਗਲਾ ਗੀਤ ਹੈ ਨਾ ਉਹ ਵੀ ਸਾਨੂੰ ਇਹੀ ਸਿਖਾ ਰਿਹਾ ਹੈ, ਉਹੀ ਇਹੀ ਕਹਿ ਰਿਹਾ ਹੈ। ਆਓ ਫਿਰ ਸੁਣਦੇ ਹਾਂ।

ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

ਤੁਸੀਂ ਕਰ ਰਹੇ ਹੋ, ਅਗਰ ਉਸਦੇ ਵਿੱਚ ਕਲਾਕਾਰੀ ਨਹੀਂ ਹੈਗੀ, ਯਾਨੀ ਤੁਹਾਡੀ ਮਿਹਨਤ, ਤੁਹਾਡਾ ਦਿਮਾਗ ਅਤੇ ਤੁਹਾਡਾ ਦਿਲ, ਜੇਕਰ ਇਹ ਤਿੰਨੋਂ ਚੀਜ਼ਾਂ ਸ਼ਾਮਿਲ ਨਹੀਂ ਤਾਂ ਉਹ ਕੰਮ ਕਦੀ ਵੀ ਪੂਰਨ ਨਹੀਂ ਹੋ ਸਕਦਾ। ਉਹ ਕੁਛ ਨਾ ਕੁਛ ਉਹਦੇ ਵਿੱਚ ਅਧੂਰਾ ਰਹੇਗਾ, ਮਿਸਿੰਗ ਰਹੇਗਾ। ਲੇਕਿਨ ਜਦੋਂ ਅਸੀਂ ਇਹ ਤਿੰਨਾਂ ਚੀਜ਼ਾਂ ਸ਼ਾਮਿਲ ਕਰ ਲੈਂਦੇ ਹਾਂ ਆਪਣੇ ਕੰਮ ਦੇ ਵਿੱਚ, ਕਿ ਹੱਥ ਦੇ ਨਾਲ ਮਿਹਨਤ ਵੀ ਕਰ ਰਹੇ ਹਾਂ, ਦਿਮਾਗ ਦੇ ਨਾਲ ਕੁਛ ਪਲੈਨਿੰਗਸ ਵੀ ਕਰ ਰਹੇ ਹਾਂ ਉਸਨੂੰ ਹੋਰ ਵਧੀਆ ਬਣਾਉਣ ਦੀ, ਉਸਨੂੰ ਹੋਰ ਨਿਖਾਰਨ ਦੀ, ਅਤੇ ਦਿਲ ਵੀ ਲਗਾ ਰਹੇ ਹਾਂ, ਯਾਨੀ ਕਿ ਬੋਝ ਸਮਝ ਕੇ ਅਸੀਂ ਆਪਣੇ ਕੰਮ ਨੂੰ ਨਹੀਂ ਕਰ ਰਹੇ, ਅਸੀਂ ਖੁਸ਼ ਹੋ ਕੇ ਬੜੇ ਸ਼ੌਕ ਨਾਲ, ਬੜੇ ਪਿਆਰ ਨਾਲ ਉਸ ਕੰਮ ਨੂੰ ਜੇਕਰ ਅਸੀਂ ਕਰ ਰਹੇ ਹਾਂ ਨਾ, ਤਾਂ ਉਹ ਕੰਮ ਬਹੁਤ ਵਧੀਆ ਹੋਏਗਾ, ਬਹੁਤ ਸੋਹਣਾ ਹੋਏਗਾ। ਅਤੇ ਇਸੇ ਤਰ੍ਹਾਂ ਕੰਮ ਤਾਂ ਜ਼ਿੰਦਗੀ ਦੇ ਵਿੱਚ ਕਰਨਾ ਹੀ ਕਰਨਾ ਹੈ, ਤਾਂ ਫਿਰ ਅਸੀਂ ਸਿਰਫ ਔਰ ਸਿਰਫ ਮਜ਼ਦੂਰ ਅਤੇ ਕਾਰੀਗਰ ਬਣ ਕੇ ਨਾ ਕੰਮ ਕਰੀਏ, ਬਲਕਿ ਕਲਾਕਾਰ ਬਣ ਕੇ ਕੰਮ ਕਰੀਏ। ਅਤੇ ਰੱਬ ਨੂੰ ਵੀ ਬਹੁਤ ਵੱਡਾ ਕਲਾਕਾਰ ਕਿਹਾ ਗਿਆ, ਕਿਉਂਕਿ ਇਸਨੇ ਵੀ ਬਹੁਤ ਕਲਾਕਾਰੀ ਦਿਖਾਈ ਹੈ ਆਪਣੇ ਕੰਮ ਦੇ ਵਿੱਚ, ਕਿ ਅਸੀਂ ਦੇਖਦੇ ਹੀ ਹਾਂ ਕੁਦਰਤ ਦੇ ਵਿੱਚ ਕਿੰਨੇ ਸਾਰੇ ਰੰਗ ਨੇ, ਔਰ ਰੱਬ ਨੇ ਵੀ ਦਿਲ ਲਗਾ ਕੇ ਦੁਨੀਆ ਨੂੰ ਬਣਾਇਆ, ਅਤੇ ਤਾਂ ਹੀ ਅਸੀਂ ਕੁਦਰਤ ਦੀ ਤਾਰੀਫ ਕਰਦੇ ਹਾਂ। ਅਤੇ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਕੰਮ ਦੀ ਵੀ ਕੋਈ ਤਾਰੀਫ ਕਰੇ, ਤਾਂ ਉਸ ਦੇ ਵਿੱਚ ਮਿਹਨਤ, ਦਿਮਾਗ ਅਤੇ ਦਿਲ ਤਿੰਨੋਂ ਚੀਜ਼ਾਂ ਲਗਾਉਣੀਆਂ ਪੈਣਗੀਆਂ, ਤਾਂ ਹੀ ਕੰਮ ਜਿਹੜਾ ਹੈ ਉਹ ਸੋਹਣਾ ਹੋਏਗਾ, ਪੂਰਨ ਹੋਏਗਾ। ਅਤੇ ਆਓ ਜੀ, ਗੀਤ ਹੈ, ਕੰਮ ਨੂੰ ਲੈ ਕੇ ਹੀ, ਕੰਮ ਤਾਂ ਕਰਨਾ ਹੀ ਪੈਣਾ ਜੀ ਸਾਰਿਆਂ ਨੂੰ, ਅਤੇ ਫਿਰ ਸੋਹਣੇ ਤਰੀਕੇ ਨਾਲ ਕਰੀਏ।

आकाशवाणी जलंधर ते तुसी सुन रहे हो प्रोग्राम जिंदगी हसीन है। तो जिंदगी हसीन है प्रोग्राम दा जिहड़ा अज दा सफ़र है वह इत्थे ही खत्म होण वाला है। इस तरह जिंदगी दे सफ़र दी भी गल करदे ने कि जिंदगी दा सफ़र किन्ना अजीब हुंदा है कि इंसान बिना कुछ ले आंदा है, खाली हाथ आंदा है ते खाली हाथ ही चला जांदा है, लेकिन जिहड़ा जिंदगी दा सफ़र है वह चीज़ां कट्ठियां करन दे विच बिता देंदा है। यह भी इकट्ठा कर लिए, वह भी इकट्ठा कर लिए, जबकि नाल असी एक सुई भी नहीं लैके जा सकते। ਤਾਂ ਜੇਕਰ ਅਸੀਂ ਕੁਛ ਲੈ ਕੇ ਨਹੀਂ ਜਾ ਸਕਦੇ ਤਾਂ ਫਿਰ ਇਕੱਠਾ ਕਰਨ ਦਾ ਫਾਇਦਾ ਕੀ ਹੈ? ਉਨਾ ਕੀ ਲਈਏ ਕੁਦਰਤ ਤੋਂ, ਉਨਾ ਹੀ ਲਈਏ ਦੁਨੀਆ ਤੋਂ ਜਿੰਨੇ ਦੀ ਜ਼ਰੂਰਤ ਹੈ ਜੀਣ ਦੇ ਲਈ। ਜ਼ਿਆਦਾ ਇਕੱਠਾ ਕਰਨ ਦੀ ਕੋਸ਼ਿਸ਼ ਦੇ ਵਿੱਚ ਅਸੀਂ ਆਪ ਹੀ ਟੈਨਸ਼ਨ ਦੇ ਵਿੱਚ ਰਵਾਂਗੇ ਤਾਂ ਜ਼ਿੰਦਗੀ ਕਿਸ ਤਰ੍ਹਾਂ ਸੁਖੀ ਹੋ ਸਕਦੀ ਹੈ ਜੇਕਰ ਅਸੀਂ ਟੈਨਸ਼ਨ ਜਾਂ ਚਿੰਤਾ ਨਾਲ ਨਾਲ ਲੈ ਕੇ ਚੱਲਦੇ ਰਹਾਂਗੇ। ਚਿੰਤਾ ਛੱਡੋ, ਟੈਨਸ਼ਨ ਛੱਡੋ, ਕੁਛ ਨਹੀਂ ਲੈ ਕੇ ਆਏ ਸੀ ਅਤੇ ਕੁਛ ਨਹੀਂ ਲੈ ਕੇ ਜਾਣਾ, ਬਸ ਜੀਣਾ ਹੈ, ਖੁਸ਼ੀ ਖੁਸ਼ੀ ਜੀ ਲਓ। ਅਤੇ ਆਓ ਫਿਰ ਇਸ ਪ੍ਰੋਗਰਾਮ ਦਾ ਜਿਹੜਾ ਅੰਤ ਹੈ ਉਹ ਇਸ ਗੀਤ ਦੇ ਨਾਲ ਕਰਦੇ ਹਾਂ। ਬਹੁਤ ਖੂਬਸੂਰਤ ਗੀਤ ਹੈ, ਸੁਣੋ ਤੁਸੀਂ ਮਹਿੰਦਰ ਕਪੂਰ ਅਤੇ ਸਾਥੀਆਂ ਦੀ ਆਵਾਜ਼ 'ਚ।

0: Spotlight. मीडियम वेव 343.6 मीटर यानी 873 किलोहर्ट्स से आकाशवाणी का जलंधर केंद्र है। इस वेले रात के 9:30 बज चुके ने। हुण पेश है प्रोग्राम खेड संसार। अज के इस प्रोग्राम च तुसी सुनोगे जूनियर नैशनल एथलीट माया दे नाल कीती हुई गलबात। गलबात कर रहे ने बिरिंदर सिंह, पेशकश प्रतिष्ठा जैन।
1: खेड संसार। खेड संसार प्रोग्राम सुनने वालों नूं बिरिंदर दा नमस्कार। अज दे साडे प्रोग्राम च कहानी है अबोर दी रहण वाली 19 साला एथलीट माया दी, जो गरीबी ते संघर्ष विच एथलेटिक्स करदिआं हौसले दी एक अटुट मिसाल है। माड़े हालात दे बावजूद खेडां दे मैदान विच उन्हें एक अपनी वक्री पछाण बनाई है।
2: मैं जदों बैंगलोर खेडन गई सी ना, ते मेरे मम्मा ने अपनियां बालियां सीगियां, ओह मेरे मम्मा ने गहने रखियां सी मेरे स्पाइक्स लैण लई। ते मेरे मम्मा कहिंदे कोई ना पुत्तर तू खेड के आ, आपां फिर छुडवा लांगे उन्हां नूं। जदों कदे होया, रब दा शुकर होया, तां आपां छुडवा लांगे, पर तैनूं कोई चीज़ दी कमी नहीं आनी चाहीदी। मेरे घर दे जिन्ना उन्हां तों हो सकदा है उन्हां मेरा बहुत साथ दिंदे ने।
1: खेत मजदूर परिवार विच पैदा हुई माया ने जीवन दे बड़े उतरा चढ़ा वेखे ने। अपनी गरीबी करके एक साल लई अपनी खेड भी छड्डनी पई।
2: ਸਾਡੇ ਇੱਦਾਂ ਦੇ ਹਾਲਾਤ ਹੋ ਗਏ ਸੀ ਕਿ ਅਸੀਂ ਖੁਦ ਦੇ ਘਰ ਦੇ ਵਿੱਚ ਨਹੀਂ ਰਹਿ ਪਾਉਂਦੇ ਸੀਗੇ। ਆਪਣੇ ਸਿਸਟਰ ਦੇ ਘਰ ਰਹੇ ਸੀਗੇ 6 ਮਹੀਨੇ ਤੱਕ, ਅਤੇ ਉਹ ਤਾਂ ਕਰਕੇ ਮੈਂ ਵਿੱਚ ਆਪਣੀ ਸਟੱਡੀ ਵੀ ਔਰ ਗੇਮ ਵੀ ਇੱਕ ਸਾਲ ਬਿਲਕੁਲ ਛੱਡ ਦਿੱਤੀ ਸੀ। ਔਰ ਮੇਰੇ ਮੰਮਾ ਔਰ ਮੇਰੀ ਭੈਣਾਂ ਨੇ ਉਹਨਾਂ ਨਾਲ ਮੈਂ ਖੇਤ ਦੇ ਵਿੱਚ ਕੰਮ ਕੀਤਾ ਸੀਗਾ।
1: ਪਰ ਇਹਨਾਂ ਰੁਕਾਵਟਾਂ ਦੇ ਬਾਵਜੂਦ ਉਹਦਾ ਜਨੂੰਨ ਉਹਨੂੰ ਐਥਲੈਟਿਕਸ ਵਿੱਚ ਕਾਮਯਾਬੀ ਦਿਵਾਉਂਦਾ ਰਿਹਾ। ਜਲੰਧਰ ਵਿੱਚ ਟ੍ਰੇਨਿੰਗ ਕਰ ਰਹੀ ਮਾਇਆ ਦੇ ਕੋਚ ਸਰਬਜੀਤ ਸਿੰਘ ਕਹਿੰਦੇ ਨੇ ਕਿ ਉਹਦੇ ਵਿੱਚ ਅਥਾਹ ਟੈਲੈਂਟ ਹੈ ਅੱਗੇ ਜਾਣ ਦਾ।
3: ਹਾਂਜੀ, ਬਹੁਤ ਚੰਗਾ ਭਵਿੱਖ ਹੈ ਜੀ ਮਾਇਆ ਦਾ ਆਉਣ ਵਾਲਾ। ਬਸ ਇਹੀ ਹੈ ਕਿ ਬੱਚੇ ਆਪਣੀ ਲਗਨ ਤੇ ਫੋਕਸ ਦੇ ਨਾਲ ਲੱਗੇ ਰਹਿਣ ਤੇ ਪਰਮਾਤਮਾ ਨਾਲ ਤੇ ਮੇਲ ਰੱਖੇ। ਤੇ ਬਾਕੀ ਜਿਹੜੀ ਟੈਲੈਂਟ ਵਾਲੀ ਗੱਲ ਹੁੰਦੀ ਹੈ ਕਿ ਪਰਮਾਤਮਾ ਦਾ ਦਿੱਤਾ ਹੋਇਆ ਟੈਲੈਂਟ ਪਰਮਾਤਮਾ ਕਿਸੇ ਕਿਸੇ ਨੂੰ ਦਿੰਦਾ ਆ, ਪਰ ਉਹਨੂੰ ਸਾਂਭਣ ਵਾਲਾ ਵੀ ਕੋਈ ਕੋਈ ਹੁੰਦਾ ਆ। ਬਹੁਤ ਸਾਰੇ ਬੰਦਿਆਂ ਟੈਲੈਂਟ ਆਪਣਾ ਖਰਾਬ ਕਰ ਲੈਂਦੇ ਨੇ, ਪਰ ਮਾਇਆ ਨੂੰ ਇਹਨਾਂ ਦੇ ਘਰਦਿਆਂ ਨੇ ਮੌਕਾ ਦਿੱਤਾ ਬਾਹਰ ਆਉਣ ਦਾ, ਕਿਉਂਕਿ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਇਹੀ ਆ ਜਿਹੜੀ ਘਰ ਤੋਂ ਬਾਹਰ ਨਿਕਲੀ ਆ ਤੇ ਖੇਡਣ ਲਈ ਤੇ ਆਈ ਆ।
1: ਸਰਬਜੀਤ ਸਿੰਘ ਹੋਰਾਂ ਦੀ ਕੋਚਿੰਗ ਵਿੱਚ ਮਾਇਆ ਨਿਰੰਤਰ ਆਪਣੇ ਆਪ ਤੋਂ ਬਿਹਤਰ ਹੁੰਦੀ ਜਾ ਰਹੀ ਹੈ।
3: ਜਦੋਂ ਮੇਰੇ ਕੋਲ ਆਈ ਸੀ ਮੇਰੇ ਖਿਆਲ 'ਚ 1 ਮਿੰਟ ਤੋਂ ਉੱਤੇ ਟਾਈਮ ਸੀਗਾ ਜੀ ਇਹਦਾ। ਪਹਿਲੇ ਵੀ ਕਿਸੇ ਸੈਂਟਰ 'ਚ ਕਰ ਰਹੀ ਸੀ, ਫਿਰ ਇਹਨੂੰ ਘਰ ਜਾਣਾ ਪੈ ਗਿਆ ਕਿਉਂਕਿ ਪਰਿਵਾਰਕ ਹਾਲਤ ਇੰਨੀ ਵਧੀਆ ਨਹੀਂ ਸੀਗੀ। ਤੇ ਵਾਪਸ ਆਈ ਪਰ ਮੈਨੂੰ ਉਦੋਂ ਇੰਨਾ ਲੱਗਦਾ ਨਹੀਂ ਸੀ, ਕਿਉਂਕਿ ਇੱਕ ਕਈ ਵਾਰੀ ਇੱਕ ਤੁਹਾਡੇ ਕੋਲ ਵਧੀਆ ਕਿੱਟ ਪਾਈ ਹੋਵੇ, ਵਧੀਆ ਸਪਾਈਸ ਹੋਣ, ਵਧੀਆ ਬੂਟ ਹੋਣ, ਅਪੀਅਰੈਂਸ ਵਧੀਆ ਹੁੰਦੀ ਆ, ਤੇ ਕਈ ਵਾਰੀ ਉਹ ਟੈਲੈਂਟ ਜ਼ਿਆਦਾ ਦਿਸਦਾ ਆ। ਤੇ ਪਰ ਜਿੱਦਾਂ ਬਿਲਕੁਲ ਇਹਨਾਂ ਦੀ ਇੱਕ ਬਿਲਕੁਲ ਪਤਾ ਲੱਗਦਾ ਸੀ ਕਿ ਹਾਂ ਵੀ ਜਿੱਦਾਂ ਡਾਇਟ ਦੀ ਕਮੀ ਰਹੀ ਹੁੰਦੀ ਆ ਪਰਿਵਾਰ ਦੇ ਵਿੱਚ ਜਾਂ ਹੋਰ ਚੀਜ਼ਾਂ ਦੀ ਕਮੀ ਰਹੀ ਹੁੰਦੀ ਆ। ਪਰ ਹੌਲੀ ਹੌਲੀ ਫਿਰ ਸਾਡੇ ਕੋਲ PIS ਦੇ ਵਿੱਚ ਆਈ ਜਦੋਂ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੇ ਵਿੱਚ, ਇੱਥੇ ਤੋਂ ਡਾਇਟ ਵੀ ਅਸੀਂ ਥੋੜ੍ਹੀ ਬਹੁਤੀ ਜਿੰਨੀ ਕੁ ਮੁਹੱਈਆ ਕਰਵਾ ਸਕਦੇ ਸੀ ਕਰਵਾਈ, ਅਤੇ ਵਧੀਆ ਟ੍ਰੇਨਿੰਗ ਕੀਤੀ, ਅਤੇ ਉਹਦੇ ਨਾਲ ਇਹਨੇ ਕਾਫੀ ਟਾਈਮ ਇੰਪਰੂਵ ਕੀਤਾ, ਜਿਹੜਾ ਹੁਣ 55.33 ਇਹਨੇ ਬੈਸਟ ਟਾਈਮਿੰਗ ਕੀਤਾ ਆ।
1: ਮਾਇਆ ਦੀ ਸੀਨੀਅਰ ਰਾਸ਼ਟਰੀ ਪੱਧਰ ਦੀ ਐਥਲੀਟ ਟਵਿੰਕਲ ਦੱਸਦੇ ਨੇ ਕਿ ਮਾਇਆ ਦੇ ਅੰਦਰ ਸੰਭਾਵਨਾ ਹੈ ਅੰਤਰਰਾਸ਼ਟਰੀ ਪੱਧਰ ਦੇ ਤਮਗੇ ਹਾਸਲ ਕਰਨ ਦੀ।
4: ਮਾਇਆ ਜਦੋਂ ਦੀ ਸਾਡੇ ਕੋਲ ਆਈ ਹੈ, ਮਤਲਬ ਕਾਫੀ ਮਿਹਨਤੀ ਕੁੜੀ ਹੈ, ਤੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਟਾਈਮ 'ਚ ਮਾਇਆ ਪੰਜਾਬ ਲਈ ਨਾ, ਜਿੱਦਾਂ ਪਹਿਲਾਂ ਦਾ ਟਾਈਮ ਹੁੰਦਾ ਸੀ 800-400 ਦੇ ਵਿੱਚ ਮਨਜੀਤ ਕੌਰ ਦੀਦੀ ਦਾ ਨੈਸ਼ਨਲ ਰਿਕਾਰਡ ਹੁੰਦਾ ਸੀ, ਮੈਨੂੰ ਲੱਗਦਾ ਹੈ ਕਿ ਮਾਇਆ ਆਉਣ ਵਾਲੇ ਟਾਈਮ 'ਚ, ਕਿਉਂਕਿ ਹਜੇ ਇਹਦੀ ਬਹੁਤ ਏਜ ਛੋਟੀ ਹੈ, ਇਹ ਆਪਣੀ ਏਜ ਦੇ ਹਿਸਾਬ ਨਾਲ ਵਧੀਆ ਕਰ ਰਿਹਾ ਹੈ, ਤੇ ਜੇ ਇਹ ਵਧੀਆ ਹੱਥਾਂ 'ਚ ਰਹੀ, ਵਧੀਆ ਇਹ ਟ੍ਰੇਨਿੰਗ ਸ਼ਡਿਊਲ ਇਹਦਾ ਵਧੀਆ ਰਿਹਾ, ਤਾਂ ਮੈਨੂੰ ਲੱਗਦਾ ਆਉਣ ਵਾਲੇ ਟਾਈਮ 'ਚ ਬਹੁਤ ਵਧੀਆ ਪੰਜਾਬ ਦਾ ਨਾਮ ਰੋਸ਼ਨ ਕਰੂਗੀ।
1: ਆਓ ਫਿਰ ਅੱਜ ਦੇ ਖੇਡ ਸੰਸਾਰ ਪ੍ਰੋਗਰਾਮ 'ਚ ਮਾਇਆ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਉਹਦੇ ਜੀਵਨ ਤੇ ਉਹਦੇ ਕਰੀਅਰ ਬਾਰੇ। ਮਾਇਆ, ਖੇਡ ਸੰਸਾਰ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਤੇ ਸਾਡੇ ਸੁਣਨ ਵਾਲਿਆਂ ਨੂੰ ਦੱਸੋ ਕਿ ਐਥਲੈਟਿਕਸ ਦਾ ਇਹ ਜਨੂੰਨ ਕਿੱਦਾਂ ਤੁਹਾਡੀ ਮਦਦ ਕਰ ਰਿਹਾ ਹੈ ਇਸ ਜੀਵਨ 'ਚ ਸੰਘਰਸ਼ ਕਰਨ ਦੇ ਲਈ?
2: ਰੋਜ਼ਾਨ ਸਰ ਇਹ ਕਿ ਮਤਲਬ ਰੋਜ਼ ਆਪਾਂ ਗਰਾਊਂਡ ਜਾਣਾ,
1: ਅੱਛਾ,
2: ਰੋਜ਼ ਦੀ ਪ੍ਰੈਕਟਿਸ ਕਰਨੀ, ਉਹ ਮਤਲਬ ਮਾਮੂਲੀ ਜਿਹੜੇ

0: ਉਹ ਕਰ ਨਹੀਂ ਸਕਦੇ ਹੈਗੇ ਗਰਾਊਂਡ ਦੇ ਵਿੱਚ ਦੋ ਦੋ ਤਿੰਨ ਤਿੰਨ ਘੰਟੇ ਲਾ ਨਹੀਂ ਸਕਦੇ ਹੈਗੇ ਜਿਹੜੇ ਅਸੀਂ ਹਾਂ ਉਹ ਕਰਦੇ ਹਾਂ ਰੋਜ਼ ਤਾਂ ਹੀ ਇੰਨੇ ਅੱਗੇ ਤੱਕ ਵੱਧਦੇ ਹਾਂ ਵਰਨਾ ਜੇ ਮਿਹਨਤ ਨਹੀਂ ਕਰਾਂਗੇ ਤਾਂ ਅੱਗੇ ਨਹੀਂ ਵਧਿਆ ਜਾਣਾ
1: ਬਿਲਕੁਲ ਸਹੀ ਗੱਲ ਹੈ ਤੁਹਾਡੀ ਅੱਛਾ ਇਹ ਦੱਸੋ ਕਿ ਕਿਹੜੇ ਇਲਾਕੇ ਨਾਲ ਤੁਸੀਂ ਤਾਲੁਕ ਰੱਖਦੇ ਹੋ ਕਿੱਥੇ ਤੁਹਾਡਾ ਜਨਮ ਹੋਇਆ ਸਕੂਲਿੰਗ ਕਿੱਥੇ ਸ਼ੁਰੂ ਕੀਤੀ
0: ਸਰ ਇਲਾਕਾ ਜ਼ਿਲ੍ਹਾ ਮੇਰਾ ਫਾਜ਼ਿਲਕਾ ਆ
1: ਅੱਛਾ
0: ਔਰ ਤਹਿਸੀਲ ਮੈਨੂੰ ਹਬੋਰ ਪੈਂਦੀ ਹੈ ਪਿੰਡ ਮੇਰਾ ਸੀਤੋਗੁਨੋ ਹੈ
1: ਅੱਛਾ
0: ਹਾਂਜੀ ਔਰ ਸੀਤੋਗੁਨੋ ਪਿੰਡ ਵਿੱਚ ਹੀ ਮੇਰਾ ਜਨਮ ਹੋਇਆ
1: ਜੀ ਪਿੰਡ ਵਿੱਚ ਜਿਹੜੇ ਤੁਹਾਡੇ ਪਰਿਵਾਰ ਦੇ ਹਾਲਾਤ ਸੀ ਮਾਇਆ ਉਹ ਆਮ ਤੌਰ 'ਤੇ ਅਸੀਂ ਵੇਖਦੇ ਹਾਂ ਕਿ ਜਿਹੜੇ ਸਪੋਰਟਸ ਕਰਦੇ ਨੇ ਉਹਨਾਂ ਨੂੰ ਆਸੇ ਪਾਸੇ ਦੇ ਮਾਹੌਲ 'ਚੋਂ ਉੱਦਾਂ ਦਾ ਕੁਛ ਪ੍ਰੇਰਣਾ ਮਿਲਦੀ ਹੈ ਜਾਂ ਟੀ ਵੀ ਤੋਂ ਦੇਖ ਕੇ ਜਾਂ ਪਰਿਵਾਰ 'ਚ ਕਿਹਾ ਜਾਂਦਾ ਹੈ ਕਿ ਤੁਸੀਂ ਸਪੋਰਟਸ ਕਰੋ ਪਰ ਤੁਹਾਡਾ ਪਰਿਵਾਰ ਥੋੜ੍ਹਾ ਸੰਘਰਸ਼ ਕਰ ਰਿਹਾ ਸੀ ਉਹਦੇ 'ਚ ਸਪੋਰਟਸ ਦਾ ਸ਼ੌਂਕ ਪੈਦਾ ਹੋਣਾ ਇਹ ਥੋੜ੍ਹਾ ਜਿਹਾ ਮੁਸ਼ਕਿਲ ਕੰਮ ਲੱਗਦਾ ਹੈ
0: ਸਰ ਮੇਰੇ ਪਰਿਵਾਰ ਦੇ ਵਿੱਚ ਇੱਦਾਂ ਦੀ ਕੋਈ ਚੀਜ਼ ਹੀ ਨਹੀਂ ਪਤਾ ਸੀਗੀ ਕਿ ਸਪੋਰਟਸ ਦੇ ਵਿੱਚ ਇੰਨੇ ਅੱਗੇ ਤੱਕ ਖੇਡ ਸਕਦੇ ਨੇ ਜਾਂ ਇਹ ਇੱਦਾਂ ਦੀ ਚੀਜ਼ ਹੁੰਦੀ ਹੈ ਵੀ 400 meter ਰੇਸ ਹੁੰਦੀ ਹੈ ਜਾਂ ਅਥਲੈਟਿਕ ਗੇਮ ਕੀ ਹੁੰਦੀ ਹੈ ਇਹ ਕੁਛ ਨਹੀਂ ਪਤਾ ਸੀ ਮੇਰੇ ਘਰਦਿਆਂ ਨੂੰ ਜਦੋਂ ਮੈਂ 10 ਸਾਲ ਪਹਿਲਾਂ ਆਪਾਂ ਆਪਣੇ ਘਰ ਨਹੀਂ ਰਹਿੰਦੇ ਸੀਗੇ ਖੁਦ ਦੇ ਘਰ ਨਹੀਂ ਰਹਿੰਦੇ ਸੀ ਖੁਦ ਦਾ ਘਰ ਨਹੀਂ ਸੀਗਾ ਅਤੇ ਆਪਾਂ ਬਾਹਰ ਜਿੱਦਾਂ ਮੇਰੇ ਪਾਪਾ ਨੇ ਕੰਮ ਵਗੈਰਾ ਕਰਨਾ ਕਿਸੇ ਦੇ ਖੇਤ ਖੂਤ 'ਚ ਆਪਾਂ ਉੱਥੇ ਰਹਿੰਦੇ ਹੁੰਦੇ ਸੀਗੇ ਅਤੇ ਮੇਰੀ ਕਿਸੇ ਵੀ ਭੈਣ ਨੇ ਸਟੱਡੀ ਨਹੀਂ ਕੀਤੀ ਸੀਗੀ ਆਪਾਂ 6 ਭੈਣਾਂ ਹੈਗੇ ਹਾਂ ਕਿਸੇ ਵੀ ਭੈਣ ਨੇ ਸਟੱਡੀ ਨਹੀਂ ਕੀਤੀ ਔਰ ਮੈਂ ਵੀ ਮਤਲਬ ਮੇਰੀ ਵੀ ਕੋਈ ਉਮੀਦ ਨਹੀਂ ਸੀਗੀ ਸਟੱਡੀ ਦੀ ਪਰ ਉਸ ਤੋਂ ਬਾਅਦ ਜਦੋਂ ਆਪਾਂ ਆਪਣਾ ਖੁਦ ਦਾ ਘਰ ਵਗੈਰਾ ਪਾਇਆ ਚਲੋ ਜਿੰਨਾ ਵੀ ਹੋਇਆ ਆਪਾਂ ਫਿਰ ਜਦੋਂ ਪਿੰਡ ਵਿੱਚ ਆਏ ਉਦੋਂ ਮੈਂ 10 ਸਾਲ ਦੀ ਹੋ ਗਈ ਸੀਗੀ ਤੇ ਫਿਰ
1: 10 ਸਾਲ ਤੱਕ ਤੁਸੀਂ ਸਕੂਲ ਨਹੀਂ ਸੀ ਗਏ
0: ਨਹੀਂ 10 ਸਾਲ ਤੱਕ ਮੈਂ ਸਕੂਲ ਨਹੀਂ ਗਈ ਸੀਗੀ ਉਸ ਤੋਂ ਬਾਅਦ ਮੈਂ ਸੈਕਿੰਡ ਔਰ ਫਸਟ ਸੈਕਿੰਡ ਕਲਾਸ ਮੈਂ ਨਹੀਂ ਕੀਤੀ ਸੀਗੀ ਮੈਂ ਸਿੱਧੀ 3rd class ਦੇ ਵਿੱਚ ਐਡਮਿਸ਼ਨ ਲਈ ਸੀਗੀ ਅਤੇ ਉਸ ਤੋਂ ਬਾਅਦ ਹੀ ਚਲੋ ਪੜ੍ਹਾਈ ਦੇ ਵਿੱਚ ਵੀ ਮੈਂ ਥੋੜ੍ਹੀ ਜਿਹੀ ਜ਼ਿਆਦਾ ਸੀ ਕਿਉਂਕਿ ਮੇਰੇ ਪਾਪਾ ਮੈਨੂੰ ਘਰ ਪੜ੍ਹਾਉਂਦੇ ਹੁੰਦੇ ਸੀਗੇ ਹਾਂਜੀ ਅਤੇ ਫਿਰ ਉਹਨਾਂ ਨੇ ਮੇਰੀ ਐਡਮਿਸ਼ਨ ਸਿੱਧੀ 3rd class ਦੇ ਵਿੱਚ ਕੀਤੀ ਸਕੂਲ ਵਾਲਿਆਂ ਨੇ ਅਤੇ ਫਿਰ ਜਦੋਂ ਸਕੂਲ ਦੇ ਵਿੱਚ ਟੀਚਰ ਸੀਗੇ ਉਹ ਖਿਡਾਉਂਦੇ ਸੀਗੇ ਸਾਰੇ ਬੱਚਿਆਂ ਨੂੰ ਅਤੇ ਮੈਂ ਉਹਨਾਂ ਵਿੱਚੋਂ ਥੋੜ੍ਹੀ ਹੁਸ਼ਿਆਰ ਸੀਗੀ ਖੇਡਣ ਦੇ ਵਿੱਚ ਅਤੇ ਇੱਦਾਂ ਇੱਦਾਂ ਉਹ ਖਿਡਾਉਂਦੇ ਗਏ ਅਤੇ ਮੈਂ ਅੱਗੇ ਵੱਧਦੀ ਗਈ ਉਹ ਚੀਜ਼ 'ਚ ਪਹਿਲਾਂ ਸਰ ਨੇ ਕਬੱਡੀ ਖਿਡਾਈ ਮੈਨੂੰ ਕਬੱਡੀ ਦੀ ਵੀ ਮੈਂ ਨੈਸ਼ਨਲ ਸਟੇਟ ਖੇਡੀ ਹੋਈ ਹਾਂ ਨੈਸ਼ਨਲ ਮਤਲਬ ਹੈਗਾ ਸਟੇਟ 'ਚ ਮੈਡਲ ਹੈ ਪਰ ਨੈਸ਼ਨਲ ਨਹੀਂ ਗਈ ਸੀਗੀ ਹਾਂਜੀ ਅਤੇ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਕਬੱਡੀ ਖੇਡਦੀ ਗਈ ਮੈਂ 1 ਸਾਲ ਤੱਕ ਕਬੱਡੀ ਖੇਡੀ ਉਸ ਤੋਂ ਬਾਅਦ ਮੈਨੂੰ ਸਰ ਨੇ ਉੱਦਾਂ ਰਨਿੰਗ ਦੇ ਵਿੱਚ ਪਾ ਤਾ ਜਿੱਦਾਂ ਮੇਰੇ ਤੋਂ ਪਹਿਲਾਂ 200 meter ਕਰਵਾਉਂਦੇ ਸੀ ਸਰ ਪ੍ਰਾਇਮਰੀ ਸਕੂਲ ਵਾਲੇ ਸਰ
1: ਅਤੇ
0: ਉਸ ਤੋਂ ਬਾਅਦ ਮੈਂ ਮਤਲਬ ਰਨਿੰਗ ਜਿੱਦਾਂ ਲੌਂਗ ਜੰਪ ਕਰਨਾ ਇੱਦਾਂ ਕੋਈ ਵੀ ਗੇਮ ਹੁੰਦੀ ਸੀ ਜਦੋਂ ਮੈਂ ਪ੍ਰਾਇਮਰੀ ਸਕੂਲ 'ਚ ਹੁੰਦੀ ਸੀ ਜਿੱਦਾਂ ਮੇਰਾ ਕੋਈ ਵੀ ਇਵੈਂਟ ਕਰਵਾ ਦਿੰਦੇ ਸੀ ਸਰ ਹਰ ਇੱਕ ਮਤਲਬ ਇਵੈਂਟ ਕਰਵਾਉਂਦੇ ਸੀ ਉਹਦੇ ਵਿੱਚ ਮੈਂ ਮਤਲਬ ਵਧੀਆ ਪਰਫੋਰਮ ਕਰਦੀ ਸੀਗੀ
1: ਅੱਛਾ ਮਾਇਆ ਇਹ ਦੱਸਿਓ ਕਿ ਤੁਹਾਡੇ ਪਰਿਵਾਰ 'ਚ ਕੋਈ ਵੀ ਪਹਿਲਾਂ ਤੁਹਾਡੇ ਜਿਹੜੇ ਭੈਣ ਭਰਾ ਸੀ ਉਹ ਸਕੂਲ ਨਹੀਂ ਸੀ ਗਏ ਔਰ ਤੁਸੀਂ ਪਹਿਲੇ ਬੱਚੇ ਸੀ ਜਿਹੜੇ ਸਕੂਲ ਜਾ ਰਹੇ ਸੀ ਤੁਹਾਡੇ ਜਿਹੜੇ ਭੈਣ ਭਰਾ ਸੀ ਉਹਨਾਂ ਦਾ ਸੋਚ ਉਹਨਾਂ ਦੀ ਵਿਚਾਰ ਕਿੱਦਾਂ ਦੇ ਸੀ ਕਿ ਸਾਡੀ ਜਿਹੜੀ ਭੈਣ ਹੈ ਉਹ ਸਕੂਲ ਜਾ ਰਹੀ ਹੈ ਔਰ ਤੁਹਾਨੂੰ ਕਿੱਦਾਂ ਮਹਿਸੂਸ ਹੋ ਰਿਹਾ ਸੀ ਕਿ ਘਰ 'ਚ ਮੈਂ ਹੀ ਇੱਕ ਬੱਚੀ ਹਾਂ ਜਿਹੜੀ ਸਕੂਲ ਜਾ ਰਹੀ ਹਾਂ
0: ਸਰ ਮੇਰੇ ਪਰਿਵਾਰ ਦੇ ਵਿੱਚ ਮੇਰੀ ਜੋ ਭੈਣਾਂ ਨੇ ਉਹ ਮੇਰਾ ਬਹੁਤ ਸਾਥ ਦਿੰਦੇ ਨੇ ਬਹੁਤ ਜ਼ਿਆਦਾ ਸਾਥ ਦਿੰਦੇ ਨੇ ਕਿ ਮੇਰੀ ਛੋਟੀ ਭੈਣ ਹੈ ਜਾਂ ਮੇਰੇ ਜੀਜਾ ਜੀ ਨੇ ਉਹ ਵੀ ਮੇਰਾ ਬਹੁਤ ਸਾਥ ਦਿੰਦੇ ਨੇ ਕਿ ਬਈ ਸਾਡੀ ਕੁੜੀ ਹੈ ਜਿਹੜੀ ਅੱਗੇ ਵੱਧ ਰਹੀ ਹੈ ਪਰ ਉਸ ਇਹ ਚੀਜ਼ ਨੂੰ ਸੋਚਦੇ ਨੇ ਉਹ ਮੈਨੂੰ ਬਸ ਇੱਕ ਹੀ ਗੱਲ ਸਮਝਾਉਂਦੇ ਨੇ ਕਿ ਅਸੀਂ ਨਹੀਂ ਪੜ੍ਹ ਪਾਏ ਪਰ ਤੈਨੂੰ ਆਪਾਂ ਇਹ ਚੀਜ਼ ਤੋਂ ਹਟਾਉਣਾ ਨਹੀਂ ਹੈਗਾ ਜੇ ਤੈਨੂੰ ਮੌਕਾ ਮਿਲਿਆ ਇਹ ਚੀਜ਼ ਦਾ ਤੇ ਤੂੰ ਇਹ ਚੀਜ਼ ਨੂੰ ਛੱਡਣੀ ਨਹੀਂ ਹੈਗੀ ਤੂੰ ਅੱਗੇ ਵਧਣਾ ਹੈ ਬਸ
1: ਇੱਦਾਂ ਬੋਲੇ ਹਾਂਜੀ ਅੱਛਾ ਮਾਇਆ ਸਕੂਲ ਵਿੱਚ ਤੁਸੀਂ ਕਬੱਡੀ ਵੀ ਖੇਡੀ ਔਰ ਲੌਂਗ ਜੰਪ ਵੀ ਔਰ ਜੋ ਤੁਹਾਨੂੰ ਕਿਹਾ ਜਾਂਦਾ ਸੀ ਤੁਸੀਂ ਉਹ ਕਰ ਲੈਂਦੇ ਸੀ
0: ਹਾਂਜੀ ਸਰ
1: ਗਰਾਊਂਡ ਨਾਲ ਪੂਰੀ ਤਰ੍ਹਾਂ ਦੇ ਨਾਲ ਇਸ਼ਕ ਹੋ ਗਿਆ ਸੀ ਫਿਰ
0: ਸਭ ਤੋਂ ਪਹਿਲਾਂ ਤਾਂ ਮੈਨੂੰ ਸਟੱਡੀ ਨਾਲ ਸੀ
1: ਅੱਛਾ
0: ਸਟੱਡੀ ਮੈਂ ਮਤਲਬ ਸਟੱਡੀ ਵੱਲ ਜ਼ਿਆਦਾ ਸੀ ਕਿਉਂਕਿ ਮੈਂ ਇਹ ਚੀਜ਼ ਨੂੰ ਜ਼ਿਆਦਾ ਮੈਂ ਮਤਲਬ ਜਦੋਂ ਮੈਂ ਆਪਾਂ ਢਾਣੀ ਦੇ ਵਿੱਚ ਹੁੰਦੇ ਸੀਗੇ ਆਪਣਾ ਖੁਦ ਦਾ ਘਰ ਨਹੀਂ ਸੀਗਾ ਆਪਾਂ ਪਿੰਡ ਵਿੱਚ ਨਹੀਂ ਸੀਗੇ ਅਤੇ ਉਦੋਂ ਮੈਨੂੰ ਮੈਂ ਇਹ ਚੀਜ਼ ਨੂੰ ਰੋਂਦੀ ਸੀ ਮਤਲਬ ਕਿਉਂ ਮੈਨੂੰ ਉਹ ਸਕੂਲ ਨਹੀਂ ਕਿਉਂ ਨਹੀਂ ਜਾ ਰਹੀ ਮੈਂ ਅਤੇ ਜਦੋਂ ਮੈਂ ਮਤਲਬ ਸਕੂਲ ਲੱਗੀ ਉਸ ਤੋਂ ਬਾਅਦ ਮੈਂ ਇਹ ਚੀਜ਼ ਨੂੰ ਮਤਲਬ ਖੁਸ਼ ਹੋ ਕੇ ਕਰਦੀ ਸੀਗੀ ਮੇਰਾ ਮਨ ਜ਼ਿਆਦਾ ਸੀ ਉਹ ਚੀਜ਼ 'ਤੇ

0: ਵਿੱਚ
1: ਜੀ ਜੀ
0: ਤੇ ਉਸ ਤੋਂ ਬਾਅਦ ਨਾ ਬਈ ਸਰ ਨੇ ਜਿੱਦਾਂ ਖੇਡਾਂ ਖੁੱਡਾਂ ਦੇ ਵਿੱਚ ਪਾਤੀ ਨਾ ਉਸ ਤੋਂ ਬਾਅਦ ਥੋੜਾ ਸਟੱਡੀ ਵੱਲ ਘੱਟ ਹੋ ਗਿਆ ਔਰ ਗੇਮ ਵੱਲ ਮੇਰਾ ਜ਼ਿਆਦਾ ਪਿਆਰ ਪੈ ਗਿਆ ਤੇ ਹਲੇ ਤੱਕ ਵੀ ਮਤਲਬ ਸਟੱਡੀ ਹੈ ਮੇਰੀ ਪਰ ਗੇਮ ਵੱਲ ਮੇਰਾ ਜ਼ਿਆਦਾ ਪਿਆਰ ਹੈ ਹੁਣ ਮੈਨੂੰ ਇੱਦਾਂ ਲੱਗਦਾ ਹੈ ਇੰਨਾ ਕੁ ਜ਼ਿਆਦਾ ਮੇਰਾ ਗੇਮ ਨਾਲ ਪਿਆਰ ਪੈ ਗਿਆ ਹੈ ਕਿ ਮੈਂ ਉਹ ਚੀਜ਼ ਨੂੰ ਜਿੰਨੇ ਤੱਕ ਮੈਂ ਪੂਰਾ ਉੱਚੇ ਲੈਵਲ ਤੱਕ ਜਾਵਾਂ ਨਾ ਇੰਨੇ ਤੱਕ ਮੇਰਾ ਮਤਲਬ ਪਿਆਰ ਘਟਣਾ ਨਹੀਂ ਹੈਗਾ ਗਰਾਊਂਡ ਨਾਲ
1: ਮਤਲਬ ਪਿਆਰ ਤੁਹਾਡਾ ਜਨੂੰਨ ਬਣ ਗਿਆ
0: ਹਾਂਜੀ
1: ਐਥਲੈਟਿਕਸ ਕਰਨਾ ਤੁਹਾਡਾ ਇੱਕ ਇਸ ਵੇਲੇ ਜਨੂੰਨ ਬਣ ਗਿਆ ਅੱਛਾ ਅਸੀਂ ਕੋਈ ਵੀ ਕੰਮ ਕਰਦੇ ਹਾਂ ਨਾ ਮਾਇਆ ਤੇ ਕੁਛ ਪਰਮਾਤਮਾ ਵੱਲੋਂ ਗਿਫਟਡ ਉਹ ਹੁਨਰ ਵੀ ਹੁੰਦਾ ਹੈ ਸਾਡੇ 'ਚ ਸੋ ਜਿੱਦਾਂ ਮਿਸਾਲ ਦੇ ਤੌਰ 'ਤੇ ਤੁਸੀਂ ਗਰਾਊਂਡ 'ਚ ਕੁਛ ਵੀ ਕਰਦੇ ਸੀ ਤੁਹਾਨੂੰ ਇਹ ਮਹਿਸੂਸ ਹੁੰਦਾ ਸੀ ਕਿ ਮੇਰੀ ਬਾਡੀ 'ਚ ਤਾਕਤ ਐਨਰਜੀ ਸਪਰਿੰਗ ਸਪੀਡ ਹੈ ਔਰ ਮੈਂ ਇਸ ਫੀਲਡ 'ਚ ਅੱਛਾ ਕਰ ਸਕਦੀ
0: ਸਰ ਉਸ ਟਾਈਮ ਇਹ ਚੀਜ਼ਾਂ ਪਤਾ ਹੀ ਨਹੀਂ ਸੀ
1: ਜੀ
0: ਸਰ ਉਸ ਟਾਈਮ ਇਹ ਚੀਜ਼ ਨਹੀਂ ਪਤਾ ਸੀ ਕਿ ਮੇਰੀ ਬਾਡੀ 'ਚ ਸਪੀਡ ਕਿਉਂਕਿ ਮੈਂ ਛੋਟੀ ਸੀਗੀ ਅਤੇ ਇਹ ਚੀਜ਼ ਨੂੰ ਕਦੇ ਮਹਿਸੂਸ ਹੀ ਨਹੀਂ ਕੀਤਾ ਨਾ ਹੀ ਇਹ ਚੀਜ਼ ਦਾ ਇੰਨਾ ਪਤਾ ਹੁੰਦਾ ਸੀ ਕਿਉਂਕਿ ਪਿੰਡ ਦੇ ਥੋੜ੍ਹਾ ਜਿਹਾ ਇੰਨਾ ਨਹੀਂ ਉਦੋਂ ਸਮਝਦਾਰ ਵੀ ਨਹੀਂ ਸੀ ਬਸ ਜਿੱਦਾਂ ਕੋਚ ਨੇ ਕਹਿ ਦੇਣਾ ਵੀ ਇੱਦਾਂ ਭੱਜਣਾ ਆ ਸਪੀਡ 'ਚ ਭੱਜਣਾ ਆ ਬਸ ਉਹਨਾਂ ਦੀ ਗੱਲ ਮੰਨਣੀ ਹਾਂਜੀ ਪਰ ਜਦੋਂ ਦੀ ਮੈਂ ਬਾਹਰ ਆਈ ਹਾਂ ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਪਤਾ ਲੱਗੀ ਕਿ ਨੈਸ਼ਨਲ ਲੈਵਲ ਹੁੰਦਾ ਆ ਸਟੇਟ ਲੈਵਲ ਹੁੰਦਾ ਆ ਆਪਾਂ ਨੂੰ ਕਿੱਦਾਂ ਡਿਸਿਪਲਿਨ 'ਚ ਰਹਿਣਾ ਆ ਕਿੱਦਾਂ ਆਪਾਂ ਸਾਰਾ ਕੁਛ ਕਰਨਾ ਆ ਉਹ ਚੀਜ਼ ਦਾ
1: ਅੱਛਾ ਸਕੂਲ ਵਿੱਚ ਤੁਹਾਨੂੰ ਕਬੱਡੀ ਖੇਡਣ ਨੂੰ ਕਿਹਾ ਤੇ ਤੁਸੀਂ ਕਬੱਡੀ ਖੇਡਣ ਲੱਗ ਪਏ ਲੌਂਗ ਜੰਪ ਮਾਰਨ ਨੂੰ ਕਿਹਾ ਤੇ ਤੁਸੀਂ ਉਹ ਕਰਨ ਲੱਗ ਪਏ 100 ਮੀਟਰ ਦੌੜਨ ਨੂੰ ਕਿਹਾ ਉਹ ਕਰਨ ਲੱਗ ਪਏ ਇਹ ਦੱਸੋ ਕਿ ਜਿਹੜਾ ਐਥਲੈਟਿਕਸ 'ਚ ਪ੍ਰੋਫੈਸ਼ਨਲ ਇਵੈਂਟ ਜਿਹਦੇ 'ਚ ਤੁਹਾਡਾ ਕਰੀਅਰ ਸ਼ੁਰੂ ਹੋਇਆ ਇਹ ਤੁਹਾਨੂੰ ਕਦੋਂ ਕੁ ਅਹਿਸਾਸ ਹੋਇਆ ਕਿ ਮੈਂ 400 ਮੀਟਰ ਦੌੜਨੀ
0: ਉਹ ਜਦੋਂ ਮੈਂ ਅੰਡਰ 14 ਦੇ ਵਿੱਚ ਸੀ ਉਦੋਂ ਮੈਂ 400 ਮੀਟਰ ਕਰਨ ਲੱਗੀ ਸੀ
1: ਅੱਛਾ
0: ਉਸ ਤੋਂ ਬਾਅਦ ਹਲੇ ਮੈਂ ਕਿੰਨੇ ਸਾਲ ਹੋ ਗਏ ਮੈਨੂੰ 6 ਸਾਲ ਹੋ ਗਏ
1: ਜੀ
0: ਉਸ ਤੋਂ ਬਾਅਦ ਮੈਂ ਹਲੇ ਤੱਕ ਆਪਣਾ ਇਵੈਂਟ ਚੇਂਜ ਨਹੀਂ ਕੀਤਾ ਉਹ ਹੀ ਹੈ ਮੇਰਾ 400 ਮੀਟਰ ਹੀ ਹੈ ਮੇਰਾ ਦਿਮਾਗ ਦੇ ਵਿੱਚ ਕਿ ਉਹ ਹੀ ਮੈਂ ਰੇਸ ਭੱਜਣੀ ਹੈ ਸਭ ਤੋਂ ਜ਼ਿਆਦਾ ਇਹ ਮੇਰੇ ਦਿਮਾਗ 'ਚ ਜੋ ਮੈਂ 2017 ਦੇ ਵਿੱਚ ਹਿਮਾ ਦਾਸ ਦੀ ਰੇਸ ਦੇਖੀ ਸੀਗੀ
1: ਅੱਛਾ
0: ਉਹਨਾਂ ਨੇ ਏਸ਼ੀਆ ਦੇ ਵਿੱਚ ਗੋਲਡ ਮੈਡਲ ਲਿਆ ਸੀ ਆਪਣੇ ਭਾਰਤ ਨੂੰ ਦਿੱਤਾ ਸੀਗਾ ਅਤੇ ਉਹ ਜਦੋਂ ਦੀ ਮੈਂ ਉਹ ਰੇਸ ਦੇਖੀ ਸੀ ਨਾ ਉਸ ਤੋਂ ਬਾਅਦ ਮੈਂ ਉਹ 400 ਮੀਟਰ ਦਿਮਾਗ 'ਚ ਬਹਿ ਗਈ ਸੀ ਕਿ 400 ਮੀਟਰ ਹੀ ਕਰਨੀ ਹੈ ਅਤੇ ਮੈਂ ਵੀ ਉਸ ਮਤਲਬ ਉਹ ਦੀਦੀ ਵਾਂਗੂ ਹੀ ਬਣੂੰਗੀ ਉੱਦਾਂ ਹੀ ਮੈਡਲ ਲੈ ਕੇ ਆਊਂਗੀ ਹਲੇ ਤੱਕ ਵੀ ਉਹ ਦਿਮਾਗ 'ਚੋਂ ਗੱਲ ਨਹੀਂ ਗਈ ਹਲੇ ਵੀ ਇਹ ਹੀ ਹੈ ਕਿ ਮੈਂ 19 ਵਾਲੀ ਰੇਸ 50 ਵਾਲੀ ਰੇਸ ਉਹਨਾਂ ਨੇ ਲਾਈ ਸੀਗੀ ਅਤੇ ਉਹ ਹਲੇ ਵੀ ਮੇਰੇ ਦਿਮਾਗ 'ਚ ਇਹੀ ਚੀਜ਼ ਹੈ ਕਿ ਮੈਂ ਵੀ 50 ਵਾਲੀ ਰੇਸ ਲਾਉਣੀ ਹੈ ਹਲੇ ਤੱਕ ਵੀ ਮਤਲਬ ਮੇਰਾ ਇਵੈਂਟ ਚੇਂਜ ਕਰਨ ਨੂੰ ਕਦੇ ਮਨ ਨਹੀਂ ਕਰਦਾ ਸੀਗਾ ਕਰਦਾ ਨਹੀਂ ਹੈਗਾ ਹਲੇ ਵੀ ਨਹੀਂ ਕਿ ਮੈਂ ਕੋਈ ਹੋਰ ਇਵੈਂਟ ਕਰ ਲਾਂ
1: ਜੀ
0: 400 ਮੀਟਰ ਹੀ ਦਿਮਾਗ ਦੇ ਵਿੱਚ ਬੈਠ ਗਿਆ ਕਿ ਉਹਦੇ ਵਿੱਚ ਹੀ ਮੈਡਲ ਲੈ ਕੇ ਆਉਣਾ ਹੈ
1: ਬਹੁਤ ਵਧੀਆ ਗੱਲ ਹੈ ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ ਕਿ ਤੁਸੀਂ ਮੈਡਲ ਜ਼ਰੂਰ ਲੈ ਕੇ ਆਓਗੇ ਅੱਛਾ ਇਕੱਲੇ ਜਨੂੰਨ ਨਾਲ ਵੀ ਐਥਲੈਟਿਕਸ ਨਹੀਂ ਕੀਤੀ ਜਾਂਦੀ ਮਾਇਆ ਇਹਦੇ 'ਚ ਤੁਹਾਡੇ ਕੋਲ ਇਨਫਰਾਸਟ੍ਰਕਚਰ ਹੋਣਾ ਚਾਹੀਦਾ ਹੈ ਫਿਰ ਤੁਸੀਂ ਪ੍ਰੋਪਰ ਡਾਇਟ ਲਓ ਪ੍ਰੋਪਰ ਸਪਲੀਮੈਂਟਸ ਲਓ ਇਹਨਾਂ ਦਾ ਹੋਣਾ ਵੀ ਬੜਾ ਜ਼ਰੂਰੀ ਹੈ ਸੋ ਇਹ ਦੱਸੋ ਕਿ ਜਿੱਦਾਂ ਦੇ ਤੁਹਾਡੇ ਪਰਿਵਾਰਕ ਹਾਲਾਤ ਸੀ ਅਤੇ ਮਸਾਂ ਪਰਿਵਾਰ ਨੇ ਇੰਨਾ ਹੀ ਅਫੋਰਡ ਕੀਤਾ ਕਿ ਤੁਸੀਂ ਸਕੂਲ ਜਾ ਸਕੋ ਉਸ ਤੋਂ ਬਾਅਦ ਡਾਇਟ ਦਾ ਸਿਲਸਿਲਾ ਵੀ ਸਪੋਰਟ ਲਈ ਸ਼ੁਰੂ ਹੁੰਦਾ ਸੋ ਇਹਦੇ 'ਚ ਵੀ ਤੁਹਾਨੂੰ ਸੰਘਰਸ਼ ਕਰਨਾ ਪਿਆ ਸੀ ਅਤੇ ਹੁਣ ਵੀ ਕਰ ਰਹੇ ਹੋ ਇਹਦੇ ਬਾਰੇ ਸਾਨੂੰ ਦੱਸੋ ਜ਼ਰਾ
0: ਸਰ ਇਹਦੇ ਬਾਰੇ ਹੈ ਕਿ ਜਦੋਂ ਤੱਕ ਮੈਂ ਮਤਲਬ ਛੋਟੀ ਸੀ ਉਦੋਂ ਤਾਂ ਇਹ ਚੀਜ਼ ਮਹਿਸੂਸ ਨਹੀਂ ਹੁੰਦੀ ਸੀਗੀ ਕਿ ਮੈਨੂੰ ਡਾਇਟ ਦੀ ਜ਼ਰੂਰਤ ਹੈ ਜਾਂ ਕਿਉਂਕਿ ਉਦੋਂ ਤੱਕ ਮੈਂ ਡਿਸਟ੍ਰਿਕਟ ਲੈਵਲ ਖੇਡਦੀ ਸੀ ਜਾਂ ਮੈਂ ਸਟੇਟ ਲੈਵਲ
1: ਖੇਡਦੀ
0: ਉੱਥੇ ਇੰਨਾ ਕੰਪੀਟੀਸ਼ਨ ਨਹੀਂ ਹੁੰਦਾ ਸੀਗਾ ਅਤੇ ਉਦੋਂ ਇਹ ਚੀਜ਼ਾਂ ਮਹਿਸੂਸ ਨਹੀਂ ਹੁੰਦੀ ਸੀ ਕਿ ਮੈਨੂੰ ਡਾਇਟ ਖਾਣੀ ਚਾਹੀਦੀ ਹੈ ਜਾਂ ਨਹੀਂ ਖਾਣੀ ਚਾਹੀਦੀ ਜਾਂ ਸਪਲੀਮੈਂਟ ਖਾਣੇ ਚਾਹੀਦੇ ਹੁਣ ਜਦੋਂ ਮੈਂ ਅੰਡਰ 18 ਜਾਂ ਅੰਡਰ 20 ਦੇ ਵਿੱਚ ਆਈ ਹਾਂ ਅਤੇ ਮੈਂ ਨੈਸ਼ਨਲ ਲੈਵਲ ਤੱਕ ਖੇਡੀ ਹਾਂ ਅਤੇ ਉਦੋਂ ਇਹ ਚੀਜ਼ਾਂ ਮਹਿਸੂਸ ਹੁੰਦੀਆਂ ਨੇ ਕਿ ਆਪਣੀ ਬੋਡੀ ਨੂੰ ਡਾਇਟ ਲੈਣੀ ਬਹੁਤ ਜ਼ਰੂਰੀ ਹੈ ਜੇ ਆਪਾਂ 3 ਘੰਟੇ ਸੁਬਹਾ 3 ਘੰਟੇ ਸ਼ਾਮ ਨੂੰ ਆਪਾਂ ਗਰਾਊਂਡ ਦੇ ਵਿੱਚ ਮਿਹਨਤ ਕਰ ਰਹੇ ਹਾਂ ਆਪਣੀ ਬੋਡੀ ਨੂੰ ਤੋੜ ਰਹੇ ਹਾਂ ਅਤੇ ਆਪਾਂ ਨੂੰ ਉਹ ਪੂਰੀ ਕਰਨੀ ਜ਼ਰੂਰੀ ਹੈ
1: ਬਿਲਕੁਲ
0: ਜੇ ਉਹ ਆਪਾਂ ਕੱਢ ਰਹੇ ਹਾਂ ਗਰਾਊਂਡ ਦੇ ਵਿੱਚ ਐਨਰਜੀ ਤਾਂ ਉਹਨੂੰ ਪੂਰੀ ਕਰਨੀ ਜ਼ਰੂਰੀ ਹੈ ਅਤੇ ਉਹ ਮੇਰੇ ਮਤਲਬ ਘਰ ਦੇ ਵਿੱਚੋਂ ਜਿੱਦਾਂ ਹੈ ਵੀ ਪ੍ਰੋਬਲਮ ਹੈ ਹਾਲਾਤ ਹੈ ਮੇਰੇ ਘਰ ਦੇ ਉਹ ਮੇਰੇ ਘਰ ਦੇ ਇੰਨਾ ਅਫੋਰਡ ਨਹੀਂ ਕਰ ਪਾ ਰਹੇ ਸੀਗੇ ਅਤੇ ਹਲੇ ਤੱਕ ਵੀ ਮਤਲਬ ਜੇ ਮੈਨੂੰ ਹੈਲਪ ਮਿਲਦੀ ਹੈ ਕੋਚ ਵੱਲੋਂ ਮਿਲਦੀ ਹੈ ਜਾਂ ਕੁਛ ਨੇਕ ਇਨਸਾਨ ਵੀ ਬਹੁਤ ਨੇ ਜਿਹੜੇ ਕਰਦੇ ਨੇ ਹੈ ਨਾ ਉਹਨਾਂ ਵੱਲੋਂ ਹੈਲਪ ਮਿਲਦੀ ਹੈ ਅਤੇ ਮੈਂ ਕਰ ਪਾਉਂਦੀ ਹਾਂ, ਵਰਨਾ ਮੇਰੇ ਘਰ ਤੇ ਨਹੀਂ ਕਰ ਪਾਉਂਦੇ
1: ਜੀ। ਔਰ ਮਾਇਆ, ਸਾਨੂੰ ਇਹ ਵੀ ਪਤਾ ਲੱਗਾ ਕਿ ਵਿੱਚੋਂ ਤੁਹਾਡੇ ਪਿਤਾ ਜੀ ਬਿਮਾਰ ਹੋ ਗਏ ਸੀ, ਜਿਸ ਕਰਕੇ ਇੱਕ ਸਾਲ

0: ਇਹ ਤੁਹਾਨੂੰ ਆਪਣੀ ਪੜ੍ਹਾਈ ਛੱਡਣੀ ਪਈ, ਉਹ
1: ਔਰ
0: ਜਿਹੜਾ ਸਮਾਂ ਸੀ
1: ਮੇਰੇ
0: ਉਹ ਕਿੱਦਾਂ
1: ਬ੍ਰਦਰ
0: ਗੁਜ਼ਰਿਆ ਜੀ?
1: ਬ੍ਰਦਰ ਬਿਮਾਰ ਹੋਇਆ ਸੀ
0: ਅੱਛਾ ਜੀ
1: ਹਾਂਜੀ ਮੇਰੇ ਬ੍ਰਦਰ ਸੀ ਉਹ ਬਿਮਾਰ ਹੋ ਗਏ ਸੀ ਅਤੇ ਮੈਂ ਜਦੋਂ ਹੁਸ਼ਿਆਰਪੁਰ ਗਈ ਸੀ ਨਾ ਹੋਸਟਲ ਦੇ ਵਿੱਚ
0: ਜੀ,
1: ਉਦੋਂ ਮੈਂ ਉੱਥੇ 10th ਕਲਾਸ ਤੱਕ ਕੀਤੀ, 6th ਤੋਂ 10th ਕਲਾਸ ਤੱਕ ਕੀਤੀ ਸੀਗੀ। 10th ਮੈਂ ਉੱਥੇ ਵਿੱਚ ਛੱਡ ਕੇ ਆ ਗਈ ਸੀਗੀ ਕਿਉਂਕਿ ਉਦੋਂ ਮੇਰਾ ਬ੍ਰਦਰ ਬਿਮਾਰ ਹੋ ਗਿਆ ਸੀਗਾ ਅਤੇ ਮੇਰੇ ਪਾਪਾ ਵੀ ਦੀ ਏਜ ਵੀ 65 ਸਾਲ ਹੈ ਔਰ ਮੇਰੀ ਮੰਮੀ ਵੀ ਬਜ਼ੁਰਗ ਨੇ ਹੈ ਨਾ, ਅਤੇ ਉਹਨਾਂ ਤੋਂ ਕੰਮ ਨਹੀਂ ਹੁੰਦਾ ਇਸ ਟਾਈਮ ਦੇ ਵਿੱਚ, ਅਤੇ ਮੇਰਾ ਬ੍ਰਦਰ ਸੀ ਇੱਕ ਜਿਹੜਾ ਕੰਮ ਕਰਦਾ ਸੀ ਸਾਡਾ ਘਰ ਦਾ ਜੋ ਗੁਜ਼ਾਰਾ ਹੁੰਦਾ ਸੀਗਾ, ਅਤੇ ਉਹ ਮੇਰਾ ਬ੍ਰਦਰ ਉਸ ਟਾਈਮ ਥੋੜ੍ਹਾ ਠੀਕ ਨਹੀਂ ਸੀਗਾ, ਬਹੁਤ ਜ਼ਿਆਦਾ ਹੀ ਮਤਲਬ ਬਿਮਾਰ ਹੋ ਗਿਆ ਸੀਗਾ ਕਿ ਸਾਡੇ ਇੱਦਾਂ ਦੇ ਹਾਲਾਤ ਹੋ ਗਏ ਸੀ ਕਿ ਅਸੀਂ ਖੁਦ ਦੇ ਘਰ ਦੇ ਵਿੱਚ ਨਹੀਂ ਰਹਿ ਪਾਉਂਦੇ ਸੀਗੇ, ਆਪਾਂ ਆਪਣੇ ਸਿਸਟਰ ਦੇ ਘਰ ਰਹੇ ਸੀਗੇ 6 ਮਹੀਨੇ ਤੱਕ, ਅਤੇ ਉਹ ਤਾਂ ਕਰਕੇ ਮੈਂ ਵਿੱਚ ਆਪਣੀ ਸਟੱਡੀ ਵੀ ਔਰ ਗੇਮ ਵੀ 1 ਸਾਲ ਬਿਲਕੁਲ ਛੱਡ ਦਿੱਤੀ ਸੀ, ਔਰ ਮੇਰੇ ਮੰਮਾ ਔਰ ਮੇਰੀ ਮਤਲਬ ਮੇਰੀ ਭੈਣਾਂ ਨੇ ਉਹਨਾਂ ਨਾਲ ਮੈਂ ਖੇਤ ਦੇ ਵਿੱਚ ਕੰਮ ਕੀਤਾ ਸੀਗਾ
0: ਜੀ। ਹਾਲਾਤ ਦੇ ਨਾਲ ਚਲੋ ਸਮਝੌਤਾ ਕਰਨਾ ਪੈਂਦਾ, ਤੁਹਾਨੂੰ ਪੜ੍ਹਾਈ ਆਪਣੀ ਗੇਮ ਛੱਡਣੀ ਪਈ, ਪਰ ਇਸ ਦੌਰਾਨ ਤੁਸੀਂ ਆਪਣੀ ਗੇਮ ਨੂੰ ਕਿੰਨਾ ਕੁ ਮਿਸ ਕੀਤਾ?
1: ਸਰ ਉਸ ਟਾਈਮ ਮੈਂ ਇਹ ਚੀਜ਼ ਮੇਰੇ ਦਿਮਾਗ ਦੇ ਵਿੱਚੋਂ ਜਾਂਦੀ ਨਹੀਂ ਸੀਗੀ ਕਿਉਂਕਿ ਮੈਂ ਸ਼ੁਰੂ ਤੋਂ ਇਹ ਚੀਜ਼ ਸੋਚ ਕੇ ਬੈਠੀ ਸੀਗੀ ਔਰ ਮੇਰੇ ਦਿਮਾਗ 'ਚ ਹਮੇਸ਼ਾ ਇਹ ਚੀਜ਼ ਰਹਿੰਦੀ ਸੀ ਕਿ ਮੈਂ ਕੁਛ ਬਣਨਾ ਹੈ ਚਾਹੇ ਜੋ ਮਰਜ਼ੀ ਹੋ, ਚਾਹੇ ਮੈਂ ਮਤਲਬ ਇਹ ਨਹੀਂ ਕਿ ਮੈਂ ਇੱਕੇ ਦਮ ਹੀ ਬਣਨਾ ਹੈ, ਪਰ ਮੇਰੇ ਦਿਮਾਗ 'ਚ ਇਹ ਚੀਜ਼ ਹਮੇਸ਼ਾ ਰਹਿੰਦੀ ਸੀ ਕਿ ਮੈਂ ਜੋ ਮਰਜ਼ੀ ਹੋ ਜਾਵੇ ਮੈਂ ਕੁਛ ਬਣਨਾ ਹੈ, ਚਾਹੇ ਹਾਲਾਤ ਮਾੜੇ ਹੋਣ ਚਾਹੇ ਚੰਗੇ ਹੋਣ ਜੋ ਮਰਜ਼ੀ ਹੋਣ। ਪਰ ਜਦੋਂ ਇਹ ਚੀਜ਼ ਵਿੱਚ ਆਈ ਅਤੇ ਮੈਂ ਇਹ ਚੀਜ਼ ਨੂੰ ਫਿਰ ਵੀ ਮੈਂ ਇਹ ਸੋਚਦੀ ਸੀ ਕਿ ਮੈਂ ਮੇਰਾ ਬ੍ਰਦਰ ਸਹੀ ਹੋਇਆ ਸਾਰਾ ਕੁਝ ਸਹੀ ਹੋਇਆ ਫਿਰ ਮੈਂ ਦੁਬਾਰਾ ਸਟਾਰਟ ਕਰੂੰਗੀ
0: ਜੀ,
1: ਪਰ ਫਿਰ ਵੀ ਹਾਲਾਤ ਨਹੀਂ ਸੀਗੇ ਮਤਲਬ ਮੈਂ ਇਹ ਚੀਜ਼ ਨੂੰ ਵੀ ਮੈਂ ਖੇਤ ਜਾਣਾ ਅਤੇ ਫਿਰ ਮੈਂ ਆ ਕੇ ਮੰਮਾ ਪਾਪਾ ਦਾ ਫੇਸ ਦੇਖਣਾ, ਫਿਰ ਮੈਨੂੰ ਇਹ ਚੀਜ਼ ਵੱਲ ਹੋ ਜਾਂਦਾ ਸੀ ਕਿ ਉਹ ਵੀ ਤਾਂ ਮਤਲਬ ਸਾਡਾ ਘਰ ਦਾ ਕੀ ਹਾਲਾਤ ਹੈ ਅਤੇ ਮੈਂ ਕੀ ਸੋਚ ਰਹੀ ਹਾਂ, ਫਿਰ ਵੀ ਮੇਰੇ ਦਿਮਾਗ 'ਚੋਂ ਇਹ ਚੀਜ਼ ਨਹੀਂ ਜਾਂਦੀ ਸੀ ਕਿ ਮੈਂ ਛੱਡ ਦੇਵਾਂ ਇਹ ਸਾਰਾ ਕੁਛ
0: ਜੀ।
1: ਮੈਂ ਇਹ ਸੋਚਦੀ ਸੀ ਕਿ ਵੀ ਹਾਂ ਮੈਂ ਜ਼ਰੂਰ ਦੁਬਾਰਾ ਫਿਰ ਕੰਟੀਨਿਊ ਕਰਾਂਗੀ ਮੇਰੀ ਗੇਮ ਔਰ ਸਟੱਡੀ ਨੂੰ।
0: ਮਾਇਆ, ਨੈਸ਼ਨਲ ਰਿਲੇਅ ਜਿਹੜੀ ਚੰਡੀਗੜ੍ਹ ਵਿੱਚ ਹੋਈ ਸੀ ਉਹਦੇ 'ਚ ਇਹ ਦੱਸੋ ਕਿ ਤੁਹਾਡਾ ਉਹਦੇ 'ਚ ਪਾਰਟੀਸਪੇਸ਼ਨ ਕਰਨ ਦਾ ਸਬੱਬ ਕਿੱਦਾਂ ਬਣਿਆ ਸੀ, ਕਿੱਦਾਂ ਟ੍ਰਾਇਲ ਹੋਏ ਸੀ ਔਰ ਕਿੱਦਾਂ ਤੁਸੀਂ ਇਸ ਨੈਸ਼ਨਲ ਵਿੱਚ ਪਾਰਟੀਸਪੇਟ ਕੀਤਾ?
1: ਸਰ ਪਹਿਲਾਂ ਮੇਰੇ ਲੁਧਿਆਣੇ ਟ੍ਰਾਇਲ ਹੋਏ ਸੀ ਇਹਦੇ ਰੀਲੇ ਲਈ।
0: ਅੱਛਾ।
1: ਅਤੇ ਮੈਂ ਰੀਲੇ ਦੇ ਵਿੱਚ ਫਸਟ ਜੇ ਟ੍ਰਾਇਲ ਦੇ ਵਿੱਚ ਮੈਂ ਫਸਟ ਸੀਗੀ ਅਤੇ ਮੇਰੀ 400 ਮੀਟਰ ਰੀਲੇ ਅਤੇ 400 ਮੀਟਰ ਹੀ ਮਿਕਸ ਰੀਲੇ।
0: ਅੱਛਾ।
1: 400 ਮੀਟਰ ਦੀ ਮਿਕਸ ਅਤੇ ਗਰਲਸ ਦੀ ਰੀਲੇ ਸੀਗੀ, ਉਹਨਾਂ ਵਿੱਚ ਮੇਰੀ ਸਿਲੈਕਸ਼ਨ ਹੋਈ ਸੀ ਨੈਸ਼ਨਲ ਰੀਲੇ ਲਈ ਔਰ ਫਿਰ ਆਪਾਂ ਚੰਡੀਗੜ੍ਹ ਨੈਸ਼ਨਲ ਰੀਲੇ ਖੇਡਣ ਗਏ, ਫਿਰ ਉੱਥੇ ਮੇਰਾ ਸਿਲਵਰ ਮੈਡਲ ਆਇਆ ਸੀ ਦੋਵਾਂ ਦੇ ਵਿੱਚ, ਦੋਵਾਂ 'ਚ ਸਿਲਵਰ ਸਿਲਵਰ ਆਇਆ।
0: ਜਦੋਂ ਟ੍ਰਾਇਲਸ ਹੋਏ ਬਹੁਤ ਸਾਰੀਆਂ ਲੜਕੀਆਂ ਹੋਣਗੀਆਂ ਜਿਨ੍ਹਾਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੋਏਗੀ,
1: ਹਾਂਜੀ,
0: ਕਿੰਨੀ ਕੁ ਤਿਆਰੀ ਤੁਸੀਂ ਕੀਤੀ ਸੀ ਔਰ ਤੁਹਾਡਾ ਜਿਹੜੀ ਮਾਨਸਿਕਤਾ ਉਦੋਂ ਕਿੱਦਾਂ ਦੀ ਸੀ?
1: ਸਰ ਜਨੂੰਨ ਤਾਂ ਪੂਰਾ ਸੀਗਾ।
0: ਅੱਛਾ।
1: ਪਰ ਇਹ ਚੀਜ਼ ਨੂੰ ਮਹਿਸੂਸ ਕਰਦੇ ਹਾਂ ਕਿ ਡਾਇਟ ਜਾਂ ਸਪਲੀਮੈਂਟ ਉਹ ਪੂਰਾ ਨਹੀਂ ਕਰ ਪਾਉਂਦੇ ਹੈ ਨਾ, ਮੇਰੇ ਦਿਮਾਗ 'ਚ ਇਹ ਚੀਜ਼ ਰਹਿੰਦੀ ਹੈ ਕਿ ਮੈਂ ਜੇ ਕਾਸ਼ ਇਹ ਚੀਜ਼ ਕਰਦੀ ਹੋਵਾਂ ਵੀ ਮੈਂ ਡਾਇਟ ਪੂਰੀ ਪ੍ਰੋਪਰ ਤਰੀਕੇ ਨਾਲ ਲੈਂਦੀ ਹੋਵਾਂ ਜਾਂ ਸਪਲੀਮੈਂਟ ਜਾਂ ਵੀ ਮਤਲਬ ਪੂਰਾ ਉਹ ਕਰਦੀ ਹੋਵਾਂ ਤਾਂ ਮੈਂ ਕਿੰਨੇ ਅੱਗੇ ਤੱਕ ਜਾਣਾ ਸੀ,
0: ਹੋਰ ਜ਼ਿਆਦਾ ਵਧੀਆ ਕਰ ਸਕਦਾ।
1: ਹਾਂਜੀ, ਹੋਰ ਜ਼ਿਆਦਾ ਵਧੀਆ ਤੱਕ ਕਰਨਾ ਸੀ।
0: ਮਾਇਆ, ਇਹ ਜਿਹੜਾ ਰਿਲੇ ਦਾ ਟੂਰਨਾਮੈਂਟ ਹੋਇਆ ਚੰਡੀਗੜ੍ਹ ਵਿੱਚ ਨੈਸ਼ਨਲ ਦਾ, ਇਹਦੇ 'ਚ ਮੁਕਾਬਲਾ ਕਿੰਨਾ ਕੁ ਸਖਤ ਸੀ ਔਰ ਕਿਸ ਤਰੀਕੇ ਦੀ ਇਹ ਰੇਸ ਦੌੜੀ ਸੀ, ਕੁਛ ਉਹ ਪਲ ਤੁਸੀਂ ਸਾਡੇ ਨਾਲ ਸਾਂਝੇ ਕਰਨੇ ਚਾਹੋਗੇ?
1: ਹਾਂਜੀ ਸਰ, ਇਹ ਕਿ ਆਪਣੇ ਪੂਰੇ ਇੰਡੀਆ ਦੀ ਸੀਗੀ ਜਿੰਨੀ 29 ਸਟੇਟ ਹੈ 28 ਸਟੇਟ ਹੈ ਸਾਰੀ ਸਟੇਟ ਆਈ ਸੀਗੀ
0: ਅਤੇ
1: ਉਹਨਾਂ ਨਾਲ ਸਾਡਾ ਕੰਪੀਟੀਸ਼ਨ ਸੀਗਾ ਅਤੇ ਉਹਨਾਂ ਵਿੱਚੋਂ ਸਾਡਾ ਸਿਲਵਰ ਮੈਡਲ ਆਇਆ ਸੀਗਾ।
0: ਔਰ ਇਹਦੇ 'ਚ ਜੋ ਤੁਸੀਂ ਟਾਈਮ ਕੱਢਿਆ ਆਪਣੀ ਪ੍ਰੈਕਟਿਸ ਵਿੱਚ, ਉਹਨਾਂ ਟਾਈਮ ਕੱਢ ਰਹੇ ਸੀ ਕਿ ਬੈਟਰ ਟਾਈਮ ਇਹਦੇ 'ਚ ਤੁਹਾਨੂੰ ਕੱਢਣ 'ਚ ਕਾਮਯਾਬੀ ਮਿਲੀ?
1: ਨਹੀਂ ਨਹੀਂ ਸਰ, ਉਹ ਪਹਿਲਾਂ ਨਹੀਂ ਕੱਢ ਰਹੀ ਸੀ, ਮੇਰਾ ਬੈਸਟ ਟਾਈਮ ਤਾਂ ਬੈਂਗਲੋਰ ਹੋਇਆ ਸੀ ਵੈਸੇ
0: ਅਤੇ
1: ਉਸ ਤੋਂ ਪਹਿਲਾਂ ਮੇਰਾ ਹਾਲੇ ਘੱਟ ਸੀਗਾ, ਪਰ ਸਭ ਤੋਂ ਬੈਸਟ ਟਾਈਮ ਮੇਰਾ ਮੈਂ ਜਦੋਂ ਬੈਂਗਲੋਰ ਨੈਸ਼ਨਲ ਫੈਡਰੇਸ਼ਨ ਨੈਸ਼ਨਲ ਖੇਡਣ ਗਈ ਸੀ ਉੱਥੇ ਹੋਇਆ ਸੀਗਾ, ਪਰ ਰੇਲੇ ਦੇ ਵਿੱਚ ਵੀ ਮੈਂ 56 ਵਾਲੀ ਰੇਸ ਲਾਈ ਸੀਗੀ।
0: ਅੱਛਾ, ਬੈਂਗਲੁਰੂ 'ਚ ਜਦੋਂ ਤੁਸੀਂ ਗਏ ਉਦੋਂ ਵੀ ਪੂਰੇ ਦੇਸ਼ ਦੇ ਐਥਲੀਟਸ ਉੱਥੇ ਪਹੁੰਚੇ ਹੋਣਗੇ, ਸੋ ਉਹ ਮਾਹੌਲ ਦੇਖ ਕੇ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ ਸੀ?
1: ਸਰ ਮਹਿਸੂਸ ਤਾਂ ਕਿੱਦਾਂ ਦਾ ਹੀ ਨਹੀਂ ਹੋਇਆ ਸੀ, ਬਸ ਇਹ ਸੀਗਾ ਕਿ ਮੈਂ ਆਪਣੀ ਰੇਸ ਬੈਸਟ ਕਰਨੀ ਹੈ, ਆਪਣੀ ਰੇਸ ਭੱਜਣੀ ਹੈ, ਮੈਂ ਕਿਸੇ ਨੂੰ ਇਹ ਨਹੀਂ ਸੋਚਣਾ ਕਿ ਮੈਂ ਕਿਸੇ ਨੂੰ ਹਰਾਉਣਾ ਆ ਜਾਂ ਕੁਛ, ਮੈਂ ਬਸ ਇਹ ਸੋਚਿਆ ਕਿ ਮੈਂ ਆਪਣੀ ਰੇਸ ਲਾਉਣੀ ਹੈ, ਆਪਣਾ ਟਾਈਮ ਬੈਸਟ ਕਰਨਾ, ਆਪਣੀ ਪਰਫੋਰਮੈਂਸ ਜੋ ਮੇਰੀ ਮਤਲਬ ਪਿੱਛੇ 56 ਰਹੀ ਹੈ

0: ਤੇ ਮੈਂ ਉਸ ਤੋਂ ਬੈਸਟ ਰੇਸ ਲਾਣੀ ਹੈ।
1: ਉਹਦੇ 'ਚ ਤੁਸੀਂ ਕਾਮਯਾਬ ਹੋਏ। ਅੱਛਾ, ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋਇਆ ਕਿ ਤੁਸੀਂ ਆਪਣਾ ਬੈਸਟ ਟਾਈਮ ਤਾਂ ਬੈਂਗਲੁਰੂ ਦੀਆਂ ਫੈਡਰੇਸ਼ਨ ਗੇਮਸ ਵਿੱਚ ਕੱਢਿਆ, ਪਰ ਫਿਰ ਵੀ ਤੁਹਾਡੀ ਕੋਈ ਪੋਜੀਸ਼ਨ ਨਹੀਂ ਸੀ ਆ ਸਕੀ?
0: ਸਰ, ਮਹਿਸੂਸ ਤਾਂ ਇਹ ਹੋਇਆ ਕਿ ਸਭ ਤੋਂ ਜ਼ਿਆਦਾ ਇਹ ਹੋਇਆ ਕਿ ਪਹਿਲੀ 6 ਕੁੜੀਆਂ ਨੂੰ ਲੈ ਰਹੇ ਸੀ।
1: ਅੱਛਾ,
0: ਮੇਰਾ ਟਾਈਮ ਕੁਆਲੀਫਾਈ ਹੋ ਗਿਆ ਸੀ, ਉਹਨਾਂ ਨੇ ਦਿੱਤਾ ਸੀਗਾ 56 ਔਰ 99 ਟਾਈਮ ਦਿੱਤਾ ਸੀਗਾ ਏਸ਼ੀਅਨ ਚੈਂਪੀਅਨਸ਼ਿਪ ਲਈ ਕੁਆਲੀਫਾਈ ਟਾਈਮ, ਪਰ ਮੇਰਾ ਟਾਈਮ ਆਇਆ ਸੀ 55 ਔਰ 33।
1: ਅੱਛਾ,
0: ਸੈਕਿੰਡ
1: ਜੀ।
0: ਉਹ ਟਾਈਮ ਮੇਰਾ ਟਾਈਮ ਕੁਆਲੀਫਾਈ ਹੋ ਗਿਆ ਸੀ 7th ਨੰਬਰ 'ਤੇ ਆ ਕੇ ਵੀ, ਪਰ ਉਹਨਾਂ ਨੇ ਏਸ਼ੀਆ ਲਈ ਪਹਿਲੀ 6 ਕੁੜੀਆਂ ਨੂੰ ਚੁੱਕੀਆਂ ਸੀ
1: ਜੀ। ਬਦਕਿਸਮਤੀ ਨਾਲ ਤੁਸੀਂ 7th ਨੰਬਰ 'ਤੇ ਸੀ, ਪਰ ਟਾਈਮ ਤੁਹਾਡਾ ਕੁਆਲੀਫਾਈ ਹੋ ਗਿਆ।
0: ਹਾਂਜੀ।
1: ਅੱਛਾ, ਜਦੋਂ ਕੋਈ ਅਸਫਲਤਾ ਸਾਨੂੰ ਮਿਲਦੀ ਹੈ ਨਾ ਮਾਇਆ, ਉਹ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਪ੍ਰੇਰਿਤ ਵੀ ਕਰਦੀ ਹੈ ਕਿ ਅਸੀਂ ਆਪਣੇ ਆਪ ਤੋਂ ਹੋਰ ਜ਼ਿਆਦਾ ਬਿਹਤਰ ਹੋਣਾ ਔਰ ਅਗਲੀ ਵਾਰ ਨਤੀਜਿਆਂ ਨੂੰ ਬਦਲਣਾ। ਸੋ ਤੁਸੀਂ ਇਸ ਨਤੀਜੇ ਤੋਂ ਬਾਅਦ ਕਿੱਦਾਂ ਦੀ ਸੋਚ ਰੱਖਦੇ ਸੀ?
0: ਸਰ, ਇਸ ਤੋਂ ਬਾਅਦ ਮੈਂ ਇਹ ਸੋਚਦੀ ਸੀ ਕਿ ਮੈਂ ਇਹ ਚੀਜ਼ ਨੂੰ, ਮੈਨੂੰ ਇਹ ਚੀਜ਼ ਦਾ ਦੁੱਖ ਨਹੀਂ ਹੋਇਆ ਕਿ ਮੈਂ 7th ਨੰਬਰ 'ਤੇ ਆਈ ਜਾਂ ਮੇਰੀ ਏਸ਼ੀਆ ਲਈ ਮਤਲਬ ਮੈਨੂੰ ਹੋਈ ਨਹੀਂ ਮੇਰੀ ਸਿਲੈਕਸ਼ਨ। ਮੈਨੂੰ ਸਭ ਤੋਂ ਵੱਡੀ ਇਹ ਖੁਸ਼ੀ ਹੋਈ ਸੀ ਕਿ ਮੇਰਾ ਟਾਈਮ ਬੈਸਟ ਹੋਇਆ ਹੈ ਨਾ, ਮੇਰੀ ਪਰਫੋਰਮੈਂਸ ਆ ਰਹੀ ਹੈ ਨਾ। ਮੈਨੂੰ ਦੁੱਖ ਤਾਂ ਇਸ ਚੀਜ਼ ਦਾ ਤਾਂ ਲੱਗਣਾ ਸੀ ਕਿ ਮੈਂ ਰੇਸ ਜਿਹੜੀ ਸਟੇਟ ਦੇ ਵਿੱਚ ਭੱਜ ਰਹੀ ਹਾਂ ਉਸ ਤੋਂ ਮਾੜੀ ਰੇਸ ਨੈਸ਼ਨਲ 'ਤੇ ਜਾ ਕੇ ਲਾ ਰਹੀ ਹਾਂ, ਅਤੇ ਪਰ ਮੈਂ ਬੈਸਟ ਕੀਤਾ ਉੱਥੇ ਜਾ ਕੇ, ਆਪਣੀ ਰੇਸ ਬੈਸਟ ਕੀਤੀ। ਅਤੇ ਫਿਰ ਮੈਂ ਇਹ ਚੀਜ਼ ਸੋਚੀ ਸੀ ਕਿ ਮੈਂ ਅੱਗੇ ਹਲੇ ਹੋਰ ਵੀ ਬੈਸਟ ਕਰ ਪਾਊਂਗੀ, ਜੇ ਮੇਰਾ 55 ਹੋਣ ਲੱਗ ਰਿਹਾ ਅਤੇ ਮੈਂ 54 ਜਾਂ 53 'ਚ ਅੱਗੇ ਵੀ ਲਾ ਸਕਦੀ ਹਾਂ। ਅਤੇ ਮੈਂ ਇਹ ਚੀਜ਼ ਸੋਚਿਆ ਸੀ ਕਿ ਮੈਂ ਅੱਗੇ ਹੋਰ ਬੈਸਟ ਕਰੂੰਗੀ।
1: ਮਾਇਆ, ਹੋਰ ਬੈਸਟ ਕਰਨ ਲਈ ਹੋਰ ਜ਼ਿਆਦਾ ਅਭਿਆਸ, ਹੋਰ ਜ਼ਿਆਦਾ ਜਨੂੰਨ ਦੀ ਜ਼ਰੂਰਤ ਹੈ। ਸੋ ਸਾਨੂੰ ਇਹ ਦੱਸੋ ਕਿ ਕਿਸ ਤਰੀਕੇ ਨਾਲ ਤੁਸੀਂ ਅਭਿਆਸ ਕਰਦੇ ਹੋ, ਕਿੰਨੀ ਦੇਰ ਅਭਿਆਸ ਕਰਦੇ ਹੋ ਔਰ ਕਿੱਦਾਂ ਦੀ ਪ੍ਰੈਕਟਿਸ ਕਰਦੇ ਹੋ?
0: ਸਰ, ਆਪਾਂ ਡੇਲੀ ਗਰਾਊਂਡ ਜਾਵਾਂਗੇ, ਡੇਲੀ ਗਰਾਊਂਡ ਜਾਣਾ ਪੈਣਾ ਹੈ, ਅਤੇ ਆਪਣੀ ਜਿਹੜਾ ਡਿਸਿਪਲਿਨ ਹੈ ਉਹਦੇ ਵਿੱਚ ਰਹਿਣਾ, ਸਭ ਤੋਂ ਪਹਿਲਾਂ ਆਪਣੀ ਮਤਲਬ ਆਪਣੇ ਅਤੇ ਖੁਦ 'ਤੇ ਧਿਆਨ ਦੇਣਾ ਪੈਣਾ ਹੈ ਕਿ ਜੇ ਆਪਾਂ ਰੇਸ ਵਧੀਆ ਤਰੀਕੇ ਨਾਲ ਲਾਉਣੀ ਹੈ, ਸਭ ਤੋਂ ਪਹਿਲਾਂ ਤਾਂ ਆਪਣੀ ਪ੍ਰੈਕਟਿਸ ਦਾ ਹੁੰਦਾ ਹੈ ਕਿ ਆਪਾਂ ਪ੍ਰੈਕਟਿਸ ਸੁਬਹਾ ਸ਼ਾਮ ਡੇਲੀ ਕਰਨੀ ਹੁੰਦੀ ਹੈ, ਜੋ ਕੋਚ ਨੇ ਸਮਝਾਇਆ ਉਹ ਸਭ ਕੁਛ ਕਰਨਾ ਹੁੰਦਾ ਆ। ਉਸ ਤੋਂ ਬਾਅਦ ਕਿ ਆਪਾਂ ਨੂੰ ਜੋ ਮਤਲਬ ਆਪਣੇ ਡਿਸਿਪਲਿਨ 'ਚ ਰਹਿਣਾ ਆ ਕਿ ਕਿੱਦਾਂ ਰਹਿਣਾ ਹੈ ਨਾ, ਉਹ ਚੀਜ਼ ਕਰਨੀ ਹੈ। ਉਸ ਤੋਂ ਬਾਅਦ ਕਿ ਆਪਾਂ ਨੂੰ ਹਰ ਚੀਜ਼ ਆਪਣੀ ਡਾਇਟ ਦੀ ਪ੍ਰੋਪਰ ਦੀ ਧਿਆਨ ਰੱਖਣਾ ਆ, ਇਹ ਸਾਰੀ ਚੀਜ਼ਾਂ ਕਰਾਂਗੇ ਆਪਾਂ, ਪ੍ਰੋਪਰਲੀ ਕਰਾਂਗੇ, ਡਿਸਿਪਲਿਨ 'ਚ ਰਹਾਂਗੇ ਤਾਂ ਹੀ ਆਪਣੀ ਰੇਸ ਡਾਊਨ ਆਉਣੀ ਹੈ। ਅਗਰ ਆਪਾਂ ਉਹ ਅਨਡਿਸਿਪਲਿਨ ਕਰ ਰਹੇ ਨੇ ਤਾਂ ਨਹੀਂ ਹੋਣਾ।
1: ਇਹਦੇ ਨਾਲ ਨਾਲ ਇਹ ਵੀ ਬੜਾ ਜ਼ਰੂਰੀ ਹੈ ਕਿ ਸਾਡੇ ਕੋਲ ਐਥਲੈਟਿਕਸ ਦੇ ਨਾਲ ਜੁੜਿਆ ਇਨਫਰਾਸਟ੍ਰਕਚਰ ਹੋਵੇ, ਜਿੱਦਾਂ ਤੁਸੀਂ ਆਪਣੇ ਘਰ ਦੇ ਹਾਲਾਤ ਦੱਸੇ, ਸਪਾਈਕਸ ਦੀ ਜ਼ਰੂਰਤ ਹੁੰਦੀ ਹੈ ਜਾਂ ਐਥਲੈਟਿਕਸ ਨਾਲ ਜੁੜਿਆ ਹੋਰ ਜਿਹੜਾ ਸਮਾਨ ਹੈ ਉਹਦੀ ਜ਼ਰੂਰਤ ਹੁੰਦੀ ਹੈ, ਇਹਨੂੰ ਜੁਟਾਉਣ ਵਿੱਚ ਵੀ ਤੁਹਾਨੂੰ ਸਮੱਸਿਆ ਦਾ ਸਾਹਮਣਾ ਕਰਨਾ ਪਿਆ?
0: ਹਾਂਜੀ ਸਰ, ਇਹ ਤਾਂ ਮਤਲਬ ਮੈਂ ਜਦੋਂ ਬੈਂਗਲੋਰ ਖੇਡਣ ਗਈ ਸੀ ਨਾ, ਅਤੇ ਮੇਰੇ ਮੰਮਾ ਨੇ ਆਪਣੀਆਂ ਬਾਲੀਆਂ ਸੀਗੀਆਂ, ਉਹ ਮੇਰੇ ਮੰਮਾ ਨੇ ਗਹਿਣੇ ਰੱਖੀਆਂ ਸੀ ਮੇਰੇ ਸਪਾਈਕਸ ਲੈਣ ਲਈ।
1: ਅੱਛਾ।
0: ਹਾਂਜੀ, ਅਤੇ ਮੇਰੇ ਮੰਮਾ ਕਹਿੰਦੇ ਕੋਈ ਨਾ ਪੁੱਤਰ ਤੂੰ ਖੇਡ ਕੇ ਆ, ਆਪਾਂ ਫਿਰ ਛੁਡਵਾ ਲਾਂਗੇ ਉਹਨਾਂ ਨੂੰ ਜਦੋਂ ਕਦੇ ਹੋਇਆ, ਰੱਬ ਦਾ ਸ਼ੁਕਰ ਹੋਇਆ ਤਾਂ ਆਪਾਂ ਛੁਡਵਾ ਲਾਂਗੇ, ਪਰ ਤੈਨੂੰ ਕੋਈ ਚੀਜ਼ ਦੀ ਕਮੀ ਨਹੀਂ ਆਉਣੀ ਚਾਹੀਦੀ। ਮੇਰੇ ਘਰ ਦੇ ਜਿੰਨਾ ਉਹਨਾਂ ਤੋਂ ਹੋ ਸਕਦਾ ਹੈ ਉਹਨਾਂ ਮੇਰਾ ਬਹੁਤ ਸਾਥ ਦਿੰਦੇ ਨੇ
1: ਜੀ। ਮਾਇਆ, ਜਿੱਦਾਂ ਸਪਾਈਕਸ ਤੁਸੀਂ ਪਹਿਲੀ ਵਾਰ ਲਏ ਔਰ ਬੈਂਗਲੁਰੂ ਜਾ ਕੇ ਉਸ ਮੁਕਾਬਲੇ 'ਚ ਹਿੱਸਾ ਲਿਆ, ਕਈ ਵਾਰ ਹੁੰਦਾ ਨਾ ਕਿ ਜਿਹਨਾਂ ਚੀਜ਼ਾਂ ਦੀ ਸਾਨੂੰ ਆਦਤ ਹੋਵੇ ਅਸੀਂ ਉਹਨਾਂ ਚੀਜ਼ਾਂ ਦੇ ਆਦੀ ਹੋ ਜਾਂਦੇ ਹਾਂ। ਸਪਾਈਕਸ ਤੁਸੀਂ ਪਹਿਲੀ ਵਾਰ ਲਏ ਹੋਣਗੇ, ਉਹ ਤੁਹਾਨੂੰ ਕੋਈ ਔਕਵਰਡ ਜਿਹਾ ਨਹੀਂ ਲੱਗਾ ਉਹਨਾਂ ਨਾਲ ਭੱਜਣਾ ਰੇਸ ਕਰਨੀ?
0: ਨਹੀਂ ਸਰ, ਮੈਨੂੰ ਤਾਂ ਇਹ ਚੀਜ਼ ਇੱਦਾਂ ਲੱਗ ਰਹੀ ਹੈ ਕਿ ਮੈਂ ਨਾ ਉਹ ਖੁਸ਼ੀ ਦੇ ਵਿੱਚ ਰੇਸ ਭੱਜ ਲਈ ਹੈ
1: ਜੀ।
0: ਵੀ ਆਪਾਂ ਇਹ ਚੀਜ਼, ਆਪਾਂ ਨੂੰ ਜਿਹੜੀ ਸਭ ਤੋਂ ਪਹਿਲਾਂ ਵੀ ਜਿਹੜੀ ਚੀਜ਼ ਆਪਾਂ ਕਦੇ ਪਾਈ ਨਹੀਂ ਹੁੰਦੀ ਹੈ ਨਾ, ਸ਼ੂਜ਼ ਮੰਨ ਲਓ ਜਾਂ ਸਪਾਈਕਸ ਪਾ ਲਓ ਜਾਂ ਕੁਛ, ਆਪਾਂ ਕਦੇ ਇੱਦਾਂ ਦੀ ਕੋਈ ਚੀਜ਼ ਦੇਖੀ ਨਹੀਂ ਹੁੰਦੀ, ਉਹ ਚੀਜ਼ ਆਪਾਂ ਨੂੰ ਖੁਦ ਨੂੰ ਮਿਲ ਜਾਵੇ ਅਤੇ ਉਹ ਚੀਜ਼ ਆਪਾਂ ਨੂੰ ਖੁਸ਼ੀ ਦੇ ਵਿੱਚ ਹੀ ਆਪਾਂ ਉਹ ਕੰਮ ਕਰ ਦਿੰਦੇ ਹਾਂ। ਅਤੇ ਮੈਨੂੰ ਇਹ ਲੱਗਦਾ ਕਿ ਮੈਂ ਸਪਾਈਕਸ ਉਹ ਪਾਏ ਸੀਗੇ ਅਤੇ ਮੈਨੂੰ ਇੱਦਾਂ ਲੱਗਦਾ ਮੈਂ ਖੁਸ਼ੀ ਦੇ ਵਿੱਚ ਹੀ ਆਪਣੀ ਰੇਸ ਲਾਈ ਹੈ, ਵੀ ਹਾਂ ਮੈਨੂੰ ਉਹ ਸਪਾਈਕਸ ਪਾਏ। ਜੇ ਮੇਰੇ ਕੋਲ ਉਹ ਸਪਾਈਕਸ ਨਾ ਹੁੰਦੇ ਤਾਂ ਮੈਨੂੰ ਮੇਰੇ ਮਨ 'ਚ ਰਹਿਣਾ ਸੀ ਕੀ ਪਤਾ ਜੇ ਮੇਰੇ ਕੋਲ ਉਹ ਸਪਾਈਕਸ ਹੁੰਦੇ ਤਾਂ ਮੈਂ ਹੋਰ ਵਧੀਆ ਲਾ ਪਾਉਂਦੀ, ਪਰ ਮੈਂ ਜਦੋਂ ਮੇਰੇ ਕੋਲ ਸਪਾਈਕਸ ਸੀਗੇ ਮੈਨੂੰ ਖੁਸ਼ੀ ਸੀ ਇਹ ਚੀਜ਼ ਦੀ ਕਿ ਮੈਨੂੰ ਇਹ ਚੀਜ਼ ਮਿਲ ਚੁੱਕੀ ਹੈ ਅਤੇ ਮੈਂ ਉਹ ਖੁਸ਼ੀ ਦੇ ਵਿੱਚ ਆਪਣੀ ਰੇਸ ਲਾਈ ਸੀਗੀ।
1: ਯਾਨੀ ਸਪਾਈਕਸ ਦਾ ਚਾਅ ਹੀ ਇੰਨਾ ਸੀ ਕਿ ਤੁਸੀਂ ਆਪਣਾ ਬੈਸਟ ਦੇ ਸਕੇ ਉਸ ਰੇਸ ਦੇ ਵਿੱਚ।
0: ਹਾਂਜੀ।
1: ਅੱਛਾ ਮਾਇਆ, ਇਹ ਵੀ ਬੜਾ ਜ਼ਰੂਰੀ ਹੈ ਕਿ ਅਸੀਂ ਆਪਣੀ ਮੰਜ਼ਿਲ, ਆਪਣੇ ਮੈਡਲਸ ਤੱਕ ਉਦੋਂ ਪਹੁੰਚਾਂਗੇ ਜਦੋਂ ਸਹੀ ਦਿਸ਼ਾ 'ਤੇ ਤੁਰ ਰਹੇ ਹੋਵਾਂਗੇ। ਸੋ ਸਾਡੇ ਸੁਣਨ ਵਾਲਿਆਂ ਨੂੰ ਦੱਸੋ ਕਿ ਤੁਹਾਡੇ ਜਿਹੜੇ ਕੋਚ ਨੇ ਉਹ ਕੌਣ ਨੇ ਔਰ ਕਿਸ ਤਰੀਕੇ ਨਾਲ ਤੁਹਾਡੀ ਮਦਦ ਤੁਹਾਡੇ ਕਰੀਅਰ ਵਿੱਚ ਕਰ ਰਹੇ ਨੇ?
0: ਸਰ,

ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 10 ਵਜ ਰਹੇ ਨੇ। ਹੁਣ ਵੇਲਾ ਹੋ ਗਿਆ ਮੁੱਖ ਖਬਰਾਂ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਨੌਰਡਿਕ ਦੇਸ਼ਾਂ ਨੇ ਆਪਣੇ ਸਬੰਧਾਂ ਨੂੰ ਗ੍ਰੀਨ ਟੈਕਨੋਲੋਜੀ ਅਤੇ ਨਵੀਨਤਾਕਾਰੀ ਰਣਨੀਤੀ ਭਾਈਵਾਲੀ ਦਾ ਰੂਪ ਦੇਣ ਦਾ ਫੈਸਲਾ ਕੀਤਾ ਹੈ। ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਰਾਜਾਂ ਦੇ ਘੱਟ ਗਿਣਤੀ ਕਮਿਸ਼ਨਰਾਂ ਨੂੰ ਘੱਟ ਗਿਣਤੀ ਭਾਈਚਾਰਿਆਂ ਦੇ ਮੁੱਦਿਆਂ ਅਤੇ ਸ਼ਿਕਾਇਤਾਂ ਦੇ ਹੱਲ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਲੋੜ ਤੇ ਜ਼ੋਰ ਦਿੱਤਾ ਹੈ। ਭਾਰਤੀ ਰੇਲਵੇ ਨੇ ਜੰਮੂ ਸ੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਰੇਲ ਸੈਕਸ਼ਨ ਤੇ 238 ਕਰੋੜ ਰੁਪਏ ਦੇ ਸੁਰੱਖਿਆ ਅਤੇ ਬੁਨਿਆਦੀ ਢਾਂਚੇ ਦੇ ਕਾਰਜਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਮਰਦਮਸ਼ੁਮਾਰੀ ਕਾਰਜਾਂ ਵਿਚ ਜਾਤੀਵਾਚਕ ਸ਼ਬਦਾਂ ਦੀ ਵਰਤੋਂ ਦੇ ਇਲਜ਼ਾਮਾਂ ਨੂੰ ਲੈ ਕੇ ਸਬੰਧਤ ਵਿਭਾਗਾਂ ਨੂੰ ਨੋਟਿਸ ਜਾਰੀ ਕੀਤਾ। ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ

ਟੈਕਨੋਲੋਜੀ ਅਤੇ ਨਵੀਨਤਾਕਾਰੀ ਰਣਨੀਤੀ ਭਾਈਵਾਲੀ ਦਾ ਰੂਪ ਦੇਣ ਦਾ ਫੈਸਲਾ ਕੀਤਾ ਹੈ। ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਰਾਜਾਂ ਦੇ ਘੱਟ ਗਿਣਤੀ ਕਮਿਸ਼ਨਰਾਂ ਨੂੰ ਘੱਟ ਗਿਣਤੀ ਭਾਈਚਾਰਿਆਂ ਦੇ ਮੁੱਦਿਆਂ ਅਤੇ ਸ਼ਿਕਾਇਤਾਂ ਦੇ ਹੱਲ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਲੋੜ ਤੇ ਜ਼ੋਰ ਦਿੱਤਾ ਹੈ। ਭਾਰਤੀ ਰੇਲਵੇ ਨੇ ਜੰਮੂ ਸ੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਰੇਲ ਸੈਕਸ਼ਨ ਤੇ 238 ਕਰੋੜ ਰੁਪਏ ਦੇ ਸੁਰੱਖਿਆ ਅਤੇ ਬੁਨਿਆਦੀ ਢਾਂਚੇ ਦੇ ਕਾਰਜਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਮਰਦਮਸ਼ੁਮਾਰੀ ਕਾਰਜਾਂ ਵਿਚ ਜਾਤੀਵਾਚਕ ਸ਼ਬਦਾਂ ਦੀ ਵਰਤੋਂ ਦੇ ਇਲਜ਼ਾਮਾਂ ਨੂੰ ਲੈ ਕੇ ਸਬੰਧਤ ਵਿਭਾਗਾਂ ਨੂੰ ਨੋਟਿਸ ਜਾਰੀ ਕੀਤਾ ਹੈ। ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਲੋੜਵੰਦ ਵਿਦਿਆਰਥੀਆਂ ਨੂੰ ਵਿਦਿਅਕ ਸਹਾਇਤਾ ਪ੍ਰਦਾਨ ਕਰਨਾ ਰਾਸ਼ਟਰ ਨਿਰਮਾਣ ਵੱਲ ਇੱਕ ਸ਼ਕਤੀਸ਼ਾਲੀ ਕਦਮ ਹੈ। ਪੰਜਾਬ ਰਾਜ ਚੋਣ ਕਮਿਸ਼ਨ ਨੇ 26 ਮਈ ਨੂੰ 8 ਨਗਰ ਨਿਗਮਾਂ ਸਮੇਤ 105 ਸਥਾਨਕ ਇਕਾਈਆਂ ਲਈ ਹੋਣ ਵਾਲੀਆਂ ਆਉਂਦੀਆਂ ਨਗਰ ਨਿਗਮ ਆਮ ਚੋਣਾਂ 2026 ਲਈ ਦਾਖਲ ਕੀਤੀਆਂ 713 ਨਾਮਜ਼ਦਗੀਆਂ ਰੱਦ ਕੀਤੀਆਂ। ਅੰਮ੍ਰਿਤਸਰ ਦੀ ਕਾਊਂਟਰ ਇੰਟੈਲੀਜੈਂਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ BKI ਵੱਲੋਂ ਸਮਰਥਿਤ ਇੱਕ ਮੋਡਿਊਲ ਦਾ ਪਰਦਾਫਾਸ਼ ਕਰਦਿਆਂ ਵਿਦੇਸ਼ ਆਧਾਰਿਤ ਹੈਂਡਲਰਾਂ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਖਿਲਾਫ਼ ਚੱਲ ਰਹੀ ਮੁਹਿੰਮ ਦੌਰਾਨ ਅਪ੍ਰੈਲ ਮਹੀਨੇ ਵਿਚ 10 ਵੱਖ ਵੱਖ ਮਾਮਲਿਆਂ ਵਿਚ 12 ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ। ਬੀਤੇ ਦਿਨੀ ਰੇਲ ਗੱਡੀ ਵਿਚ ਮ੍ਰਿਤਕ ਪਾਏ ਗਏ ਜ਼ਿਲ੍ਹਾ ਗੁਰਦਾਸਪੁਰ ਦੇ ਫੌਜੀ ਜਵਾਨ ਲਾਂਸ ਨਾਇਕ ਪ੍ਰਭਸ਼ਰਨ ਸਿੰਘ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ 'ਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਪੰਜਾਬ ਸਮੇਤ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿਚ ਅੱਤ ਦੀ ਗਰਮੀ ਪੈ ਰਹੀ ਏ। ਮੌਸਮ ਵਿਭਾਗ ਵੱਲੋਂ ਅਗਲੇ 3 ਤੋਂ 4 ਦਿਨਾਂ ਵਿਚ ਤਾਪਮਾਨ ਵਿਚ ਹੋਰ ਵਾਧਾ ਹੋਣ ਦੀ ਪੇਸ਼ੀਨ ਗੋਈ ਕੀਤੀ ਗਈ ਏ। ਅਤੇ ਭਾਰਤ ਨੇ ਅਫਗਾਨਿਸਤਾਨ ਖਿਲਾਫ਼ ਆਗਾਮੀ ਘਰੇਲੂ ਕ੍ਰਿਕਟ ਸੀਰੀਜ਼ ਲਈ 1-1 ਟੈਸਟ ਮੈਚ ਅਤੇ 3-1 ਰੋਜ਼ਾ ਮੈਚਾਂ ਲਈ ਟੀਮਾਂ ਦਾ ਐਲਾਨ ਕਰ ਦਿੱਤਾ ਹੈ। ਸ਼ੁਭਮਨ ਗਿੱਲ ਦੋਵਾਂ ਟੀਮਾਂ ਦੇ ਕਪਤਾਨ ਹੋਣਗੇ। ਇਹ ਸਨ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਦੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਹੁਣ ਪੇਸ਼ ਹੈ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਸੁਭਾਸ਼ ਚੰਦਰ ਘੋਸ਼ ਦਾ ਗਿਟਾਰ 'ਤੇ ਵਜਾਇਆ ਰਾਗ ਰਾਗੇਸ਼ਵਰੀ। ਤਬਲੇ 'ਤੇ ਇਹਨਾਂ ਦੇ ਨਾਲ ਸੰਗਤੀ ਕਰ ਰਹੇ ਨੇ ਅਜੇ ਸਹਿਗਲ।

ਆਕਾਸ਼ਵਾਣੀ ਜਲੰਧਰ 'ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਰਗਮ। ਸਰਗਮ ਦਾ ਅਗਲਾ ਨਗਮਾ ਫਿਲਮ ਮਿਸਟਰ ਨਟਵਰ ਲਾਲ ਤੋਂ, ਆਵਾਜ਼ਾਂ ਲਤਾ ਮੰਗੇਸ਼ਕਰ, ਕਿਸ਼ੋਰ ਕੁਮਾਰ ਅਤੇ ਸਾਥੀਆਂ ਦੀਆਂ। ਗੀਤ ਦੇ ਬੋਲ ਲਿਖੇ ਆਨੰਦ ਬਖਸ਼ੀ ਨੇ ਅਤੇ ਸੰਗੀਤ ਦਿੱਤਾ ਰਾਜੇਸ਼ ਰੌਸ਼ਨ ਨੇ।

ਪ੍ਰੋਗਰਾਮ ਸਰਗਮ ਦਾ ਅਗਲਾ ਨਗਮਾ ਫਿਲਮ ਇੰਤਕਾਮ ਤੋਂ ਆਵਾਜ਼ਾਂ ਲਤਾ ਮੰਗੇਸ਼ਕਰ ਅਤੇ ਮੁਹੰਮਦ ਰਫੀ ਦੀਆਂ, ਗੀਤ ਦੇ ਬੋਲ ਰਾਜਿੰਦਰ ਕ੍ਰਿਸ਼ਨ ਦੇ ਅਤੇ ਤਰਜ਼ ਲਕਸ਼ਮੀਕਾਂਤ ਪਿਆਰੇ ਲਾਲ ਦੀ।

ਆਕਾਸ਼ਵਾਣੀ ਜਲੰਧਰ 'ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਰਗਮ। ਅਗਲਾ ਗੀਤ ਪੇਸ਼ ਹੈ ਫਿਲਮ ਦਰਦ ਤੋਂ, ਆਵਾਜ਼ਾਂ ਆਸ਼ਾ ਭੋਸਲੇ ਅਤੇ ਕਿਸ਼ੋਰ ਕੁਮਾਰ ਦੀਆਂ, ਗੀਤ ਦੇ ਬੋਲ ਨਕਸ਼ ਲਾਇਲਪੁਰੀ ਦੇ ਅਤੇ ਤਰਜ਼ ਖਿਆਮ ਦੀ।

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਰਗਮ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 11 ਵੱਜ ਰਹੇ ਨੇ। ਹੁਣ ਤੋਂ ਕੁਛ ਹੀ ਪਲਾਂ ਬਾਅਦ ਤੁਸੀਂ ਸੁਣੋਗੇ ਹਿੰਦੀ ਸਮਾਚਾਰ ਅਤੇ 11:05 'ਤੇ ਅੰਗਰੇਜ਼ੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।
1: नमस्कार, आकाशवाणी समाचार के साथ मैं जया भारती।

0: परसेंट की बढ़ोतरी हुई है। तेजी से बढ़ते ट्रेड एंड इन्वेस्टमेंट ने भारत की ग्रोथ स्टोरी में तो योगदान दिया ही है, साथ ही नॉर्डिक देशों की अर्थव्यवस्थाओं में भी बहुत सकारात्मक भूमिका निभाई है और हजारों नए जॉब्स क्रिएट किए हैं।
1: Prime Minister Modi affirmed that the relations between India and the Nordic countries are set to usher in a new golden era with the recently concluded trade agreements, including Trade and Economic Partnership and India-EU Free Trade Deal. On terrorism, Mr. Modi said the two sides have a clear and united stand, no compromise, no double standards. Speaking on the occasion, the Prime Ministers of Norway, Sweden, Iceland, Finland and Denmark reiterated their commitment to shared values of democracy, a rules-based global order and urgent reforms in multilateral institutions in today's changing world. Acknowledging India's global stature, they stressed the need for enhanced cooperation with New Delhi as countries sharing similar values, particularly to address the challenges of conflict and global disruptions. Prime Minister Modi has since left for Italy on the fifth and final leg of his five-nation tour after concluding his visits to Norway, Sweden, the Netherlands and UAE. Mr. Modi is set to arrive in Italy's capital Rome later tonight. Union Education Minister Dharmendra Pradhan today chaired a high-level meeting in New Delhi to assess preparations for the forthcoming NEET UG re-examinations for admission to undergraduate medical education to be held on 21st of next month. Mr. Pradhan directed that all gaps identified in the earlier examination process must be comprehensively addressed and eliminated. The minister emphasized that re-examination must be conducted in a secure, seamless and foolproof manner under stringent security protocols. During the meeting, directions were issued to hold coordination meetings with district magistrates and superintendents of police across state to ensure robust monitoring and effective implementation of examination arrangements. The Supreme Court today for the first time allowed euthanasia for rabid, incurably ill or demonstrably dangerous stray dogs, citing the need to protect human life and public safety. The Apex Court issued a series of directions aimed at addressing the growing stray dog population across the country. The order came in a Suo Motu case initiated on 28th of July last year, following media reports highlighting incidents of stray dog bites and rabies cases, especially among children in the national capital. Meanwhile, the top court dismissed pleas seeking a recall of its earlier order on the relocation and sterilization of stray canines. The Kremlin today confirmed that Russian President Vladimir Putin will attend the BRICS summit scheduled to be held in September this year in New Delhi under India's chairmanship. The Russian embassy in South Africa, in a social media post, cited an aide to President Putin, Yuri Ushakov, as saying that the Russian president will attend the summit on 12th and 13th of September. Defence Minister Rajnath Singh reached Seoul today on a three-day official visit to South Korea after concluding his Vietnam tour. In South Korea, Defence Minister Singh will hold bilateral talks with his counterpart, Ang Yu-bak. The IMD has warned of severe heatwave conditions in North India over the next few days. The weather agency forecasts heavy rainfall in southern region. The IMD has issued a red alert for warm night conditions over Uttar Pradesh, Madhya Pradesh and Vidarbha till Thursday. The weather agency has forecast heat wave to severe heat wave conditions over Delhi, Punjab, Haryana and Chandigarh for tomorrow. And with that, we end this news bulletin.
2: DTD Punjabi Prasaran Seva da E Jalandhar Kendar hai. ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਰਾਤ ਦੇ ਠੀਕ 11:10 ਹੋ ਗਏ ਨੇ ਅਤੇ ਵਿਹਲਾ ਹੋ ਗਿਆ ਪ੍ਰੋਗਰਾਮ ਸੁਗਾਤ ਦਾ। ਅਤੇ ਅੱਜ ਦਾ ਸੁਗਾਤ ਪ੍ਰੋਗਰਾਮ ਲੈ ਕੇ ਮੈਂ ਤੁਹਾਡਾ ਦੋਸਤ ਤਰੁਣ ਹਾਜ਼ਰ ਹੋ ਚੁੱਕਿਆ ਔਰ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ। ਸੋ ਦੋਸਤੋ, ਲਾਈਵ ਫੋਨ ਇਨ ਪ੍ਰੋਗਰਾਮ ਹੈ ਜੀ। ਅਸੀਂ ਕਰਾਂਗੇ ਤੁਹਾਡੇ ਨਾਲ ਗੱਲਾਂ ਬਾਤਾਂ ਅਤੇ ਨਾਲ ਦੇ ਨਾਲ ਚਲਾਵਾਂਗੇ ਤੁਹਾਡੇ ਫਰਮਾਇਸ਼ੀ ਗੀਤ ਅਤੇ ਗੱਲਾਂ ਅਤੇ ਗੀਤਾਂ ਦੇ ਲਈ। ਸਾਡਾ ਨੰਬਰ 0181-2342-171, ਯਾਨੀ ਕਿ 0181-2342-171। ਇਸ ਤੋਂ ਇਲਾਵਾ ਤੁਸੀਂ ਸਾਨੂੰ ਵਟਸਐਪ ਮੈਸੇਜ ਦੇ ਰਾਹੀਂ ਵੀ ਫਰਮਾਇਸ਼ ਭੇਜ ਸਕਦੇ ਹੋ ਜੀ। ਸਾਡਾ ਵਟਸਐਪ ਨੰਬਰ ਹੈ 94-655-36077, ਯਾਨੀ ਕਿ 9465-36077। ਇਸ ਨੰਬਰ ਦੇ ਉੱਪਰ ਤੁਸੀਂ ਸਭ ਤੋਂ ਪਹਿਲਾਂ ਲਿਖਣਾ ਹੈ ਜੀ ਆਪਣਾ ਨਾਮ, ਫਿਰ ਆਪਣੇ ਸ਼ਹਿਰ ਦਾ ਨਾਮ ਅਤੇ ਜਿਹੜਾ ਵੀ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਉਸ ਗੀਤ 'ਤੇ ਕੁਝ ਬੋਲ। ਅਤੇ ਜਿੱਦਾਂ ਹੀ ਇਹ ਮੈਸੇਜ ਸਾਡੇ ਤਾਈਂ ਪਹੁੰਚੇਗਾ, ਇਸ ਮੈਸੇਜ ਨੂੰ ਅਸੀਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ ਔਰ ਤੁਹਾਡੀ ਫਰਮਾਇਸ਼ ਵੀ ਪੂਰੀ ਕੀਤੀ ਜਾਏਗੀ। ਸੋ ਜਦ ਤੱਕ ਪਹਿਲੇ ਕਾਲਰ ਦੋਸਤ ਕੋਲ ਦੇ ਰਾਹੀਂ ਸਾਡੇ ਤਾਈਂ ਪਹੁੰਚਦੇ ਨੇ, ਆਓ ਸੁਣਦੇ ਹਾਂ ਪੈਰਾ ਜੈਕੀ।

0: ਬਿਲਕੁਲ ਜੀ, ਅੱਜ ਫਿਰ ਮੇਰੇ ਗੱਲ ਲੱਗ ਕੇ ਤੇਰੀਆਂ ਚਿੱਠੀਆਂ ਰੋਣਗੀਆਂ। ਗੀਤਾਂ ਜਗਰ ਪ੍ਰੀਤ ਹਰਪਾਲ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਜੀ। ਸੁਰਖਾਤ ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ। ਸੋ ਪਹਿਲੇ ਕਾਲਰ ਦੋਸਤ ਵੀ ਇਸ ਪ੍ਰੋਗਰਾਮ ਦੇ ਸਾਡੇ ਤਾਈਂ ਪਹੁੰਚ ਚੁੱਕੇ ਨੇ ਜੀ। ਨੰਬਰ ਉਹਨਾਂ ਨੇ ਡਾਇਲ ਕੀਤਾ 0181 2342 171, ਯਾਨੀ ਕਿ 0181 2342 171 'ਤੇ ਆਓ ਜੀ। ਫਿਰ ਬਹੁਤਾ ਸਮਾਂ ਨਾ ਲੈਂਦੇ ਹੋਏ ਚੱਲਦੇ ਹਾਂ ਦੋਸਤ ਵੱਲ। ਹੈਲੋ, ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: पहले
0: भी आप सुनते रहते हैं प्रोग्राम या पहले नहीं, फर्स्ट टाइम सुन रहे हैं?
1: प्रोग्राम तो कोई छोड़ते ही नहीं है दिन में।
0: अच्छा, चलिए बहुत अच्छी बात है। और कौन सा सॉन्ग सुनाएं आज आपको, गाना कौन सा सुनेंगे? बिल्कुल ठीक है जी, शुक्रिया कॉल करने के लिए, मैं आपकी फरमाइश पूरी करने जा रहा हूँ। थैंक यू। ਸੋ ਬਿਲਕੁਲ ਦੋਸਤੋ, ਜੇਕਰ ਤੁਸੀਂ ਵੀ ਚਾਹੁੰਦੇ ਹੋ ਪ੍ਰੋਗਰਾਮ ਦਾ ਹਿੱਸਾ ਬਣਨਾ ਤਾਂ ਜੀ 0181 2342 171, ਯਾਨੀ ਕਿ 0181 2342 171, ਇਹ ਨੰਬਰ ਡਾਇਲ ਕਰਕੇ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਆ ਸਕਦੇ ਹੋ। ਅਤੇ ਇਸ ਤੋਂ ਇਲਾਵਾ ਤੁਸੀਂ ਸਾਨੂੰ ਵਟਸਐਪ ਮੈਸੇਜ ਵੀ ਭੇਜ ਸਕਦੇ ਹੋ। ਸਾਡਾ ਵਟਸਐਪ ਨੰਬਰ ਜੀ 94656 3670, ਯਾਨੀ ਕਿ 9465360077। ਅਤੇ ਕੁਝ ਮੈਸੇਜਸ ਵੀ ਸਾਡੇ ਤੱਕ ਪਹੁੰਚ ਚੁੱਕੇ ਨੇ ਜੀ, ਆਓ ਦੇਖਦੇ ਕਿਹੜੇ ਕਿਹੜੇ ਦੋਸਤਾਂ ਦੇ ਮੈਸੇਜ ਆ ਗਏ ਨੇ। ਸੋ ਮੈਸੇਜ ਸਾਡੇ ਤਾਈਂ ਪਹੁੰਚਿਆ ਹੈ ਜੀ, ਸਭ ਤੋਂ ਪਹਿਲਾ ਮੈਸੇਜ ਜਿਹੜਾ ਆਇਆ ਹੈ, ਇਹ ਮੈਸੇਜ ਸਾਡੇ ਕੋਲ ਪਹੁੰਚਿਆ ਹੈ ਜੀ, ਸ਼ਹਿਰ ਦਾ ਨਾਮ ਕੀ ਲਿਖਿਆ ਇਹਨਾਂ ਨੇ। ਸੋ ਇਹ ਮੈਸੇਜ ਸਾਡੇ ਤਾਈਂ ਆਇਆ ਜੀ ਜਲਾਲਾਬਾਦ ਪੱਛਮੀ ਤੋਂ, ਭੇਜਿਆ ਹੈ ਸੁਰੇਸ਼ ਗਗਨੇਜਾ ਜੀ ਨੇ। ਇਹਨਾਂ ਦੇ ਨਾਲ ਨੇ ਜੀ ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ, ਦਿਸ਼ਾਨੀ ਅਤੇ ਨਿਮਿਤ ਆਹੂਜਾ। ਅਤੇ ਇਸ ਦੇ ਨਾਲ ਇੱਕ ਮੈਸੇਜ ਹੋਰ ਪਹੁੰਚਿਆ ਹੈ ਜੀ, ਇਹ ਮੈਸੇਜ ਆਇਆ ਹੈ ਸਾਡੇ ਕੋਲ ਆਦਰਸ਼ ਨਗਰ ਮਲੋਟ ਪੰਜਾਬ ਤੋਂ, ਭੇਜਿਆ ਹੈ ਰਾਜ ਸ਼ਰਮਾ ਜੀ ਨੇ। ਇਹਨਾਂ ਦੇ ਨਾਲ ਨੇ ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸਾਈਨਾ ਸ਼ਰਮਾ ਅਤੇ ਨਿਵਾਨ ਸ਼ਰਮਾ। ਅਤੇ ਅਗਲਾ ਮੈਸੇਜ ਸਾਡੇ ਤਾਈਂ ਪਹੁੰਚਿਆ ਹੈ ਜੀ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ, ਭੇਜਿਆ ਹੈ ਟੀ ਡੀ ਮਲਹੋਤਰਾ ਜੀ ਨੇ। ਇਹਨਾਂ ਦੇ ਨਾਲ ਨੇ ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ ਸਿੰਘ। ਅਤੇ ਕਾਲਕਾ ਤੋਂ ਸ਼ੁਭ ਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ। ਅਤੇ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪਿਆਰਾ ਜਗੀਰ ਹਰਭਜਨ ਮਾਨ ਸਾਹਿਬ ਦੀ ਆਵਾਜ਼ ਵਿੱਚ।

ਬਿਲਕੁਲ ਜੀ, ਗੱਲਾਂ ਗੋਰੀਆਂ ਦੇ ਵਿੱਚ ਨਿਟੋਏ ਅਸੀਂ ਮਾਰ ਗਏ ਨਹੀਂ ਹੋਏ ਹੋਏ ਗੀਤਾਂ ਜਗ੍ਹਾ ਹਰਭਜਨ ਮਾਨ ਸਾਹਿਬ ਦੀ ਆਵਾਜ਼ ਵਿੱਚ ਪ੍ਰੋਗਰਾਮ ਸੁਰਗਾਜ ਚੱਲ ਰਿਹਾ ਜੀ। ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਪੜਿਆ ਹੋਇਆ ਔਰ ਬੜੇ ਹੀ ਪਿਆਰੇ ਪਿਆਰੇ ਮੈਸੇਜਸ ਜਿਹੜੇ ਨੇ ਮੇਰੇ ਤਾਂ ਪਹੁੰਚ ਰਹੇ ਨੇ ਔਰ ਦੋਸਤਾਂ ਦੀਆਂ ਕਾਲਸ ਵੀ ਆ ਗਈਆਂ ਨੇ ਜੀ ਸਾਡੇ ਕੋਲ ਔਰ ਅਗਲੇ ਦੋਸਤ ਦੇਖਦੇ ਹਾਂ ਕੌਣ ਆਏ ਨੇ ਕਾਲ ਸਾਡੇ ਵੱਲ। ਟ੍ਰਿੰਕ ਟ੍ਰਿੰਕ ਹੋਣੀ ਸ਼ੁਰੂ ਹੋ ਗਈ ਹੈ ਜੀ। ਹੈਲੋ, ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਰਗਾਜ ਵਿੱਚ। ਸਰ ਆਵਾਜ਼ ਕੱਟ ਕੇ ਤੁਹਾਡੀ ਕੌਣ ਗੱਲ ਕਰ ਰਿਹਾ? ਹਾਂਜੀ ਤਰਸੇਮ ਜੀ, ਕੀ ਹਾਲ ਚਾਲ ਨੇ ਤੁਹਾਡੇ? ਚਲੋ ਵਧੀਆ ਹੋਣੇ ਚਾਹੀਦੇ। ਅਤੇ ਦਸੂਏ ਦੇ ਕੀ ਹਾਲ ਚਾਲ ਨੇ? ਗਰਮੀ ਕਰਤੀ ਪੂਰੀ? ਬਿਲਕੁਲ ਜੀ। ਅਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਫਿਰ ਅੱਜ? ਬਿਲਕੁਲ ਠੀਕ ਹੈ ਜੀ, ਸਾਬਰਕੋਟੀ ਸਾਹਿਬ ਦਾ ਗੀਤ ਮੈਂ ਤੁਹਾਡੇ ਲਈ ਜ਼ਰੂਰ ਪਲੇ ਕਰਾਂਗਾ ਜੀ। ਕਾਲ ਕਰਨ ਦੇ ਲਈ ਸ਼ੁਕਰੀਆ। ਥੈਂਕ ਯੂ ਜੀ, ਥੈਂਕ ਯੂ। ਸੋ ਬਿਲਕੁਲ ਦੋਸਤੋ, ਵਟਸਐਪ ਮੈਸੇਜਿਸ ਜਿਵੇਂ ਕਿ ਮੈਂ ਦੱਸਿਆ ਵੀ ਦੋਸਤਾਂ ਦੇ ਲਗਾਤਾਰ ਸਾਡੇ ਤਾਈਂ ਆ ਰਹੇ ਨੇ, ਆਓ ਦੇਖਦੇ ਕਿਹੜੇ ਅਗਲੇ ਮੈਸੇਜ ਪਹੁੰਚੇ ਨੇ ਜੀ। ਸੋ ਮੈਸੇਜ ਆਇਆ ਜੀ ਸਾਡੇ ਕੋਲ ਗੁਰਮੀਤ ਸਿੰਘ ਮੀਤਾ ਜੀ ਦਾ, ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ। ਅਤੇ ਇੱਕ ਮੈਸੇਜ ਹੋਰ ਪਹੁੰਚ ਗਿਆ ਜੀ, ਇਹ ਮੈਸੇਜ ਦੇਖਦੇ ਹਾਂ ਕਿੱਥੋਂ ਆਇਆ। ਇਹ ਮੈਸੇਜ ਸਾਡੇ ਤਾਈਂ ਪਹੁੰਚਿਆ ਹੈ ਜੀ ਮਜਨੂੰ ਦਾ ਟੀਲਾ ਤੋਂ, ਭੇਜਿਆ ਹੈ ਕਮਲ ਬਾਲੂਜਾ ਜੀ ਨੇ। ਇਹਨਾਂ ਦੇ ਨਾਲ ਨੇ ਮਧੂ ਬਾਲੂਜਾ, ਸਾਗਰ ਬਾਲੂਜਾ, ਉਮੰਗ ਮਲਿਕ, ਆਕਾਂਸ਼ਾ ਮਲਿਕ, ਗੁੜੀਆ ਮਾਹੀ ਮਲਿਕ ਅਤੇ ਇਸ਼ਿਤਾ ਅਰੋੜਾ। ਅਤੇ ਇਸਦੇ ਨਾਲ ਹੀ ਇੱਕ ਮੈਸੇਜ ਹੋ ਰਿਹਾ ਹੈ ਜੀ, ਇਹ ਮੈਸੇਜ ਦੇਖਦੇ ਹਾਂ ਕਿੱਥੋਂ ਸਾਡੇ ਤਾਈਂ ਪਹੁੰਚਿਆ ਹੈ ਜੀ। ਇਹ ਮੈਸੇਜ ਪਹੁੰਚਿਆ ਹੈ ਸਾਡੇ ਕੋਲ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ, ਭੇਜਿਆ ਹਰਜਿੰਦਰ ਸਿੰਧਾ ਜੀ ਨੇ। ਇਹਨਾਂ ਦੇ ਨਾਲ ਨੇ ਜੀ ਜਸਵੀਰ, ਜਸੀ, ਸੀਤਾ ਔਰ ਗੀਤਾ। ਅਤੇ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪਹਿਲਾਂ ਜਿਹਾ ਗੀਤ ਨੂੰ।

ਸੋ ਬਿਲਕੁਲ ਜੀ, ਸਾਉਣ ਦਾ ਮਹੀਨਾ ਹੋਵੇ, ਪੈਂਦੀ ਬਰਸਾਤ ਹੋਵੇ, ਗੀਤਾਂ ਜਗ੍ਹਾ ਰਹੇ ਸਾਬਰ ਕੋਟੀ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਹਾਂ, ਅਤੇ ਲਗਾਤਾਰ ਦੋਸਤਾਂ ਦੇ ਜਿਹੜੇ ਮੈਸੇਜਸ ਨੇ ਉਹ ਵੀ ਸਾਡੇ ਤਾਈਂ ਪਹੁੰਚ ਰਹੇ ਨੇ ਜੀ। ਅਗਲਾ ਮੈਸੇਜ ਦੇਖਦੇ ਹਾਂ ਸਾਡੇ ਕੋਲ ਕਿੱਥੋਂ ਆਇਆ ਹੈ, ਔਰ ਅਗਲਾ ਮੈਸੇਜ ਸਾਡੇ ਤਾਈਂ ਪਹੁੰਚਿਆ ਹੈ ਜੀ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ, ਭੇਜਿਆ ਸੁਨੀਲ ਪਾਠਕ ਜੀ ਨੇ। ਇਹਨਾਂ ਦੇ ਨਾਲ ਨੇ ਜੀ ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ, ਅਤੇ ਭਾਈ ਸੁੱਚਾ ਸਿੰਘ ਪਾਠਕ, ਔਰ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਵਿੱਚ ਇਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਹੈ। ਅਤੇ ਬਿਲਕੁਲ ਜੀ, ਇਹਨਾਂ ਦੀ ਫਰਮਾਇਸ਼ ਆਪਾਂ ਜ਼ਰੂਰ ਪੂਰੀ ਕਰਾਂਗੇ। ਔਰ ਇਸ ਦੇ ਨਾਲ ਹੀ ਇੱਕ ਮੈਸੇਜ ਸਾਡੇ ਤਾਈਂ ਹੋਰ ਪਹੁੰਚਿਆ ਹੈ ਜੀ, ਇਹ ਮੈਸੇਜ ਦੇਖਦੇ ਹਾਂ ਕਿੱਥੋਂ ਆਇਆ ਜੀ। ਇਹ ਮੈਸੇਜ ਸਾਡੇ ਤਾਈਂ ਪਹੁੰਚਿਆ ਹੈ ਪਿੰਡ ਦੇ ਡਾਕਖਾਨਾ ਨਿਮਨਾਬਾਦ, ਨੇੜੇ ਸਫੀਦੋ ਮੰਡੀ, ਜ਼ਿਲ੍ਹਾ ਜੀਂਦ, ਹਰਿਆਣਾ ਤੋਂ, ਭੇਜਿਆ ਹੈ ਜਸਵੀਰ ਸਿੰਘ ਅਰੋੜਾ ਜੀ ਨੇ। ਇਹਨਾਂ ਦੇ ਨਾਲ ਜੀ ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ। ਅਤੇ ਆਓ ਜੀ ਫਿਰ ਇਹਨਾਂ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪਿਆਰਾ ਜਿਹਾ ਗੀਤ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ।

0: सो बिल्कुल जी अच्छा लगी तंजा कह रहे गुरदासमान साहब की आवाज हुई थे प्रोग्राम चल रहे जी सौगात के दोस्त भी अगले आ गए ने जी। हेलो
1: ਸਤਿ
0: सत श्री अकाल जी बहुत बहुत स्वागत है प्रोग्राम सौगात विच। खिंडा साहब की हाल चाल ने जी थोड़े? चलो वधिया होने चाहिए होर सुनाओ सेहत कैम ने जी? चलो बहुत वधिया ते गीत केड़ा सुनोगे जी?
1: ਇਹ ਗਰਮੀ ਦੇ ਨਾਲ ਸਵਾਲੋਂ ਤੋਂ ਬੰਦ ਸ੍ਰੀ ਰਣਜੀਤ ਕੌਰ ਦਾ ਪ੍ਰਕਾਸ਼ ਤੇ ਉਹ ਕੀ ਦੇ ਆ ਦੇ ਚੱਲੂਗੀ ਸਾਰੀ ਰਾਤ।
0: ਬਿਲਕੁਲ ਠੀਕ ਹੈ ਜੀ ਮੈਂ ਤੁਹਾਡੇ ਲਈ ਗੀਤ ਲੈ ਕੇ ਜਾ ਰਿਹਾ ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ
1: ਧੰਨਵਾਦ
0: ਥੈਂਕ ਯੂ ਜੀ।

0: बिल्कुल जी, कलकत्ते में पक्की ले आदे चल दूंगी सारी रात, गीत एंजॉय करें सी। मोहम्मद सदीक साहब ते रंजीत कौर जी की आवाज़ से बैठे प्रोग्राम चल रहा है जी सौगात। तो साडा नंबर है 0181-2342-171, यानी कि 0181-2342-171। ये नंबर डायल करके तुम भी इस प्रोग्राम का हिस्सा बन सकते हो। तो इस अलावा सानू वट्सअप मैसेज राही भी फरमाइश भेज सकते हो जी। साडा वट्सअप नंबर है 9465536077, यानी कि 9465536077। इस नंबर के उपर तुम मैसेज करोगे तो असं मैसेज में जरूर इस प्रोग्राम में शामिल करांगे। तो अगले दोस्त भी पहुँच गए हैं जी साढ़े ताई। हेलो,
1: नमस्कार तरुण जी।
0: नमस्कार जी, बहुत बहुत स्वागत है प्रोग्राम सुगात विच।
1: धन्यवाद जी।
0: जी कौन गल कर रहे हो ते कितों गल कर रहे हो?
1: महेश गर्ग, मंडी हरजीराम मलौर तो।
0: हाँ जी गर्ग साहब, की हाल चाल है जी थोड़े?
1: वधिया जी।
0: चलो वधिया ही होने चाहिए है। ते की कर रहे से इस वेले?
1: प्रोग्राम सुन रहे हैं जी।
0: ते कॉल किन्नी देर तो ट्राई कर रहे सी?
1: हाँ ट्राई कर रहे हैं।
0: अच्छा, ते हुण जाके लगी है मतलब?
1: हाँ जी।
0: ते केड़े गीत दी फरमाइश लेके आए अज?
1: ਫਿਲਮ ਹੈਗੀ ਰਾਂਝਾ ਇੱਕ ਤੇ ਹੀਰਾ ਦੋਸਤ, ਸੁਰਿੰਦਰ ਪੱਲੀ ਦੀ ਆਵਾਜ਼ ਤੈਨੂੰ ਦਿਲ ਦੇ ਵਿੱਚ ਵਸਾਇਆ।
0: ਕਿਆ ਬਾਤ ਹੈ ਜੀ, ਬਹੁਤ ਵਧੀਆ ਗੀਤ ਦੀ ਫਰਮਾਇਸ਼ ਤੁਸੀਂ ਕੀਤੀ ਹੈ ਤੇ ਮੈਂ ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗਾ ਜੀ। ਕਾਲ ਕਰਨ ਦੇ ਲਈ ਸ਼ੁਕਰੀਆ।
1: ਧੰਨਵਾਦ।
0: ਥੈਂਕ ਯੂ ਜੀ। ਸੋ ਬਿਲਕੁਲ ਦੋਸਤੋ, ਕੁਝ ਦੋਸਤਾਂ ਦੇ ਵਟਸਐਪ ਮੈਸੇਜਸ ਵੀ ਲਗਾਤਾਰ ਆ ਰਹੇ ਨੇ ਜੀ, ਆਪਾਂ ਨਾਰਾਜ਼ ਉਹਨਾਂ ਨੂੰ ਵੀ ਨਹੀਂ ਕਰਨਾ। ਦੇਖਦੇ ਹਾਂ ਕਿਹੜੇ ਕਿਹੜੇ ਦੋਸਤਾਂ ਦੇ ਮੈਸੇਜ ਪਹੁੰਚ ਗਏ ਨੇ ਸਾਡੇ ਤਾਈਂ। ਸੋ ਮੈਸੇਜ ਆਇਆ ਜੀ ਸਾਡੇ ਕੋਲ ਵੜਿੰਗ ਖੇੜਾ ਪੰਜਾਬ ਤੋਂ, ਭੇਜਿਆ ਹੈ ਮਿੰਟੂ ਟੋਮਸ ਜੀ ਨੇ। ਇਹਨਾਂ ਦੇ ਨਾਲ ਨੇ ਜੀ ਪਿੰਕੀ ਲਵਲੀ ਅਤੇ ਆਰਤੀ ਅਰੋੜਾ। ਅਤੇ ਇਸ ਦੇ ਨਾਲ ਹੀ ਇੱਕ ਮੈਸੇਜ ਹੋਰ ਪਹੁੰਚਿਆ ਹੈ ਜੀ। ਇਹ ਮੈਸੇਜ ਆਇਆ ਹੈ ਸਾਡੇ ਕੋਲ ਨਜ਼ਦੀਕ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ, ਭੇਜਿਆ ਹੈ ਰਮਨ ਵਰਮਾ ਜੀ ਨੇ। ਇਹਨਾਂ ਦੇ ਨਾਲ ਨੇ ਅਮਨ ਵਰਮਾ, ਦਿਵਿਆਂਸ਼ ਵਰਮਾ ਅਤੇ ਡਾਕਟਰ ਮਦਨ ਲਾਲ ਵਰਮਾ। ਅਤੇ ਇੱਕ ਮੈਸੇਜ ਹੋਰ ਪਹੁੰਚਿਆ ਹੈ ਜੀ, ਇਸ ਮੈਸੇਜ ਨੂੰ ਵੀ ਅਸੀਂ ਸ਼ਾਮਿਲ ਕਰ ਲੈਂਦੇ ਹਾਂ ਜੀ। ਇਹ ਮੈਸੇਜ ਆਇਆ ਸਾਡੇ ਕੋਲ ਗਾਓਂ ਫਰਾਂਸੀ ਹਿਸਾਰ ਤੋਂ, ਭੇਜਿਆ ਹੈ ਰਾਜ ਕੁਮਾਰ ਡੂਡੀ ਹੋਣਾ।

0: ਬਿਲਕੁਲ ਜੀ, ਤੈਨੂੰ ਦਿਲ ਦੇ ਵਿੱਚ ਵਸਾਇਆ ਹੀ, ਪਰ ਤੂੰ ਕੀ ਜਾਣੇ ਕਿਤੇ ਜਗ੍ਹਾ ਰਹੀ। ਸੁਰਿੰਦਰ ਕੋਹਲੀ ਸਾਹਿਬ ਦੀ ਆਵਾਜ਼ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁੱਕਾ, ਅਤੇ ਮੈਂ ਤੁਹਾਡੇ ਦੋਸਤ ਨੂੰ ਤੁਹਾਡੇ ਨਾਲ ਬਣਿਆ ਹੋਇਆ ਜੀ ਇਸ ਵੇਲੇ, ਔਰ ਅਗਲੇ ਦੋਸਤ ਵੀ ਆ ਗਏ ਨੇ। ਹੈਲੋ,
1: ਹੈਲੋ ਵੀਰ ਜੀ, ਨਮਸਕਾਰ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁੱਕਾਤ ਵਿੱਚ।
1: ਸ਼ੁਕਰੀਆ ਵੀਰ ਜੀ। ਸੁਖਬੀਰ,
0: ਹਾਂਜੀ ਸਰ, ਕੀ ਹਾਲ ਚਾਲ ਨੇ ਜੀ ਤੁਹਾਡੇ?
1: ਠੀਕ ਹੈ ਵੀਰ ਜੀ, ਵਧੀਆ, ਤੁਸੀਂ ਦੱਸੋ ਜੀ?
0: ਚਲੋ ਵਧੀਆ ਹੋਣੇ ਚਾਹੀਦੇ ਨੇ ਜੀ, ਸਾਡੇ ਵੀ ਬਹੁਤ ਵਧੀਆ ਨੇ। ਅਤੇ ਹੋਰ ਸੁਣਾਓ, ਮੌਸਮ ਦੇ ਕੀ ਹਾਲ ਚਾਲ ਨੇ?
1: ਮੌਸਮ ਤਾਂ ਗਰਮੀ ਹੈ ਜੀ, ਲਾਈਟ ਨਹੀਂ ਹੈਗੀ ਹੁਣ, ਬਹੁਤ ਬੁਰਾ ਹਾਲ ਹੈ।
0: ਅੱਛਾ, ਲਾਈਟ ਵੀ ਹੈ ਨਹੀਂ ਤੇ ਗਰਮੀ ਹੈ,
1: ਮੱਛਰ ਨੇ ਖਾਤੇ।
0: ਕੋਈ ਨਹੀਂ, ਬਾਹਰ ਬਾਹਰ ਮੇਰੇ ਖਿਆਲ ਹਵਾ ਚੱਲਦੀ ਹੈ, ਬਾਹਰ ਹਲਕੀ ਹਲਕੀ ਹਵਾ ਚੱਲਦੀ ਹੈ, ਤੁਸੀਂ ਹਵਾ ਲੈ ਸਕਦੇ ਹੋ।
1: ਬਾਰੇ ਪਤਾ ਕਿਹੜੇ ਕਰਦੇ, ਮੇਰੀ ਬਾਹਰ 15 ਰੁਪਏ ਜੀ, ਉਹਨੇ ਮੇਰਾ ਬੇਟਾ।
0: ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਇਆ ਅੱਜ?
1: ਗਰਨਾਮ ਪੁੰਦਰੀ ਦਾ ਦੱਸ ਜੀ ਕੋਈ ਵੀ ਨਾ।
0: ਬਿਲਕੁਲ ਠੀਕ ਹੈ ਜੀ, ਤੁਹਾਡੀ ਫਰਮਾਇਸ਼ ਮੈਂ ਪੂਰੀ ਕਰਨ ਜਾ ਰਿਹਾ। ਕਾਲ ਕਰਨ ਲਈ ਸ਼ੁਕਰੀਆ।
1: ਠੀਕ ਹੈ,
0: ਥੈਂਕ ਯੂ ਜੀ। ਸੋ ਦੋਸਤੋ, ਜੇਕਰ ਤੁਸੀਂ ਵੀ ਚਾਹੁੰਦੇ ਹੋ ਫਰਮਾਇਸ਼ ਆਪਣੀ ਭੇਜਣੀ, ਤਾਂ ਤੁਸੀਂ ਵਟਸਐਪ 'ਤੇ ਰਾਹੀਂ ਵੀ ਭੇਜ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 94656-36077, ਯਾਨੀ ਕਿ 9465536077। ਸੋ ਮੈਸੇਜਸ ਸਾਡੇ ਤਾਈਂ ਪਹੁੰਚ ਗਏ ਨੇ ਜੀ। ਅਗਲਾ ਮੈਸੇਜ ਦੇਖਦੇ ਹਾਂ ਕਿੱਥੋਂ ਆਇਆ ਜੀ। ਮੈਸੇਜ ਆਇਆ ਸਾਡੇ ਕੋਲ ਪਟੇਲ ਨਗਰ ਮਲੋਟ ਤੋਂ, ਭੇਜਿਆ ਹੈ ਡਾਕਟਰ ਰਮੇਸ਼ ਕੁਮਾਰ ਜਾਜੋਰੀਆ ਜੀ ਨੇ, ਇਹਨਾਂ ਦੇ ਨਾਲ ਗੀਤਾ ਰਾਣੀ ਜਾਜੋਰੀਆ, ਗਗਨਦੀਪ ਜਾਜੋਰੀਆ ਅਤੇ ਆਰਜ਼ੂ ਜਾਜੋਰੀਆ ਔਰ ਗੁੱਡੂ। ਅਤੇ ਇਹਦੇ ਨਾਲ ਹੀ ਇੱਕ ਮੈਸੇਜ ਸਾਡੇ ਕੋਲ ਹੋਰ ਆਇਆ ਜੀ। ਇਹ ਮੈਸੇਜ ਆਇਆ ਹੈ ਸਾਡੇ ਕੋਲ ਸਰਹਿੰਦੀ ਬਾਜ਼ਾਰ ਪਟਿਆਲਾ ਤੋਂ, ਭੇਜਿਆ ਹੈ ਪ੍ਰੇਮ ਕੁਮਾਰ ਰਹੇਜਾ ਜੀ ਨੇ, ਇਹਨਾਂ ਦੇ ਨਾਲ ਜੀ ਕਾਂਤਾ ਰਾਣੀ, ਚਰਨ ਰਹੇਜਾ, ਡੈਨੀ, ਨੀਤੂ, ਜੋਤ ਅਤੇ ਸਜਨੀ। ਅਤੇ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪਿਆਰਾ ਜਗੀਤ ਗੁਰਨਾਮ ਭੁੱਲਰ ਸਾਹਿਬ ਦੀ ਆਵਾਜ਼ ਵਿੱਚ।

0: ਸੋ ਬਿਲਕੁਲ ਦੋਸਤੋ, ਪ੍ਰੋਗਰਾਮ ਇੰਜੋਏ ਕਰੋ ਜੀ। ਤੁਸੀਂ ਸੁਗਾਤ ਆਪਣੇ ਦੋਸਤ ਅਰੁਣ ਦੇ ਨਾਲ ਅਤੇ ਅਗਲੇ ਕਾਲਰ ਦੋਸਤ ਵੀ ਆ ਗਏ ਨੇ ਜੀ। ਹੈਲੋ,
1: ਹੈਲੋ ਤਨੰਦ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਹਾਂਜੀ
0: ਜੀ, ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ?
1: ਮਨਜੀਤ ਕੌਰ ਬੋਲ ਰਹੀ ਹਾਂ, ਦਿੱਲੀ।
0: ਹਾਂਜੀ ਮਨਜੀਤ ਜੀ, ਕੀ ਹਾਲ ਚਾਲ ਹੈ ਜੀ ਤੁਹਾਡੇ?
1: ਹਾਂ ਬਸ ਠੀਕ ਹੈ ਜੀ।
0: ਚਲੋ ਵਧੀਆ ਜੀ,
1: ਸੁਣਾਓ?
0: ਠੀਕ ਹੀ ਹੋਣੇ ਚਾਹੀਦੇ ਜੀ, ਸਾਡੇ ਬਹੁਤ ਵਧੀਆ ਨੇ। ਤੁਹਾਨੂੰ
1: ਬਹੁਤ ਜ਼ਿਆਦਾ ਹੋ ਗਈ,
0: ਦਿੱਲੀ ਵਾਲਿਆਂ ਦੀ ਕਾਲ ਆ ਜਾਂਦੀ, ਹਾਲ ਚਾਲ ਹੋਰ ਵਧੀਆ ਹੋ ਜਾਂਦੇ।
1: ਹਾਂ ਗਰਮੀ ਤਾਂ
0: ਬਹੁਤ, ਗਰਮੀ ਵੀ ਹੋ ਗਈ, ਵਾਕਈ ਸਹੀ ਗੱਲ।
1: ਸੋ ਸਭ ਠੀਕ ਠਾਕ?
0: ਹਾਂਜੀ ਹਾਂਜੀ, ਬਹੁਤ ਵਧੀਆ ਜੀ। ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਫਿਰ?
1: ਫਰਮਾਇਸ਼ ਸੁਣਾ ਦਿਓ, ਜਸਵਿੰਦਰ ਬਿੱਟੇ ਦੀਆਂ ਬੋਲੀਆਂ ਸੁਣਾ ਦਿਓ।
0: ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਿਹਾ ਜੀ। ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ,
0: ਥੈਂਕ ਯੂ ਜੀ, ਥੈਂਕ ਯੂ।

0: ਬਿਲਕੁਲ ਜੀ, ਕਾਲਾ ਡੋਰੀਆ ਕੁੰਡੇ ਨਾਲ ਅੜੇ ਆਈ ਹੋਈ ਕੀਤਾ ਜਾ ਕਰ ਰਿਹਾ ਮਨਗੁਰੂ ਜੀ ਦੀ ਆਵਾਜ਼ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ ਅਤੇ ਦੋਸਤ ਵੀ ਆ ਗਏ ਜੀ। ਹੈਲੋ
1: ਹੈਲੋ ਤੈਨੂੰ ਸਰ ਜੀ ਨਮਸਕਾਰ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੌਗਾਤ ਵਿੱਚ।
1: ਧੰਨਵਾਦ ਸਰ ਜੀ ਤੁਹਾਡਾ ਬਹੁਤ ਬਹੁਤ
0: ਜੀ। ਕੌਣ ਗੱਲ ਕਰ ਰਹੇ ਹੋ?
1: ਡੇਰਾ ਚਲੋਨੀ ਫਾਈਲ ਕਾ ਤੋਂ ਬੋਲ ਰਹਾ ਹਾਂ, ਧਰਮਾ ਸਾਗਰ।
0: ਹਾਂ ਜੀ ਧਰਮਾ ਸਾਗਰ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਵਧੀਆ ਸਰ ਜੀ, ਤੁਹਾਡਾ ਪ੍ਰੋਗਰਾਮ ਇੰਜੋਏ ਕਰ ਰਹੇ, ਬਹੁਤ ਵਧੀਆ ਚੱਲ ਰਿਹਾ।
0: ਬਹੁਤ ਬਹੁਤ ਸ਼ੁਕਰੀਆ ਜੀ, ਤੇ ਕਾਲ ਆ ਗਈ ਤੁਹਾਡੀ। ਦੇਖੋ 12:30 ਵਜੇ, ਹੋਰ ਖੁਸ਼ੀ ਹੁੰਦੀ ਹੈ ਵੀ ਇਸ ਵੇਲੇ ਤੱਕ ਪ੍ਰੋਗਰਾਮ ਸੁਣ ਰਹੇ ਹੋ ਤੁਸੀਂ।
1: ਨਹੀਂ ਕਾਲ ਲੱਗੇ ਮੈਂ ਲੱਗੇ ਸਰ ਜੀ, ਪ੍ਰੋਗਰਾਮ ਤਾਂ ਹੁਣ ਨਹੀਂ ਸੁਣਨਾ।
0: ਚਲੋ ਬਹੁਤ ਵਧੀਆ ਗੱਲ ਹੈ ਜੀ, ਤੇ ਅੱਜ ਕਿਹੜੇ ਗੀਤ ਦੀ ਫਰਮਾਇਸ਼ ਲਈ? ਬਹੁਤ ਸ਼ੁਕਰੀਆ ਜੀ, ਤੇ ਕਿਹੜੇ ਗੀਤ ਦੀ ਫਰਮਾਇਸ਼ ਲਿਖਿਆ ਹੈ ਅੱਜ?
1: ਜੀ ਸੁਣਾਓ ਕਮਲ ਜੀ ਦੀ ਰੂਹਾਂ।
0: ਬਿਲਕੁਲ ਠੀਕ ਹੈ ਜੀ,
1: ਰਾਤ ਨੂੰ ਕੋਕਾ ਲਿਸ਼ਕਾ ਮਾਰੇ।
0: ਬਿਲਕੁਲ ਠੀਕ ਹੈ ਜੀ, ਆਪਾਂ ਪੂਰਾ ਕੋਕਾ ਲਿਸ਼ਕਾ ਦੇਣਾ ਹੈ ਉਹਨੂੰ, ਤੇ ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ।
1: ਥੈਂਕ ਯੂ ਸਰ।
0: ਥੈਂਕ ਯੂ ਜੀ, ਥੈਂਕ ਯੂ। ਸੋ ਬਿਲਕੁਲ ਦੋਸਤੋ, ਇੱਕ ਨਜ਼ਰ ਅਸੀਂ ਵਟਸਐਪ ਮੈਸੇਜਸ ਦੇ ਵੱਲ ਵੀ ਮਾਰ ਲੈਂਦੇ ਹਾਂ ਵੀ ਕਿਹੜੇ ਕਿਹੜੇ ਦੋਸਤਾਂ ਦੇ ਮੈਸੇਜ ਸਾਡੇ ਤੱਕ ਪਹੁੰਚ ਚੁੱਕੇ ਨੇ ਜੀ। ਆਓ ਦੇਖਦੇ ਹਾਂ ਕਿਹੜੇ ਕਿਹੜੇ ਮੈਸੇਜ ਆਏ ਨੇ ਜੀ। ਸੋ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਹਰਜਿੰਦਰ ਸਿੰਘ ਬਰਾੜ ਜੀ ਦਾ, ਇਹਨਾਂ ਦੇ ਨਾਲ ਜੀ ਜੁਗਰਾਜ ਸਿੰਘ ਬਰਾੜ, ਔਰ ਇਹ ਮੈਸੇਜ ਆਇਆ ਸਾਡੇ ਕੋਲ VPO ਜੀਤਾ ਡਿਸਟ੍ਰਿਕਟ ਬਠਿੰਡਾ ਤੋਂ। ਅਤੇ ਇਸ ਦੇ ਨਾਲ ਹੀ ਇੱਕ ਮੈਸੇਜ ਹੋਰ ਪਹੁੰਚਿਆ ਹੈ ਜੀ, ਇਹ ਮੈਸੇਜ ਸਾਨੂੰ ਭੇਜਿਆ ਹੈ ਜੀ, ਇਹਨਾਂ ਨੇ ਆਪਣਾ ਨਾਮ ਜੀ, ਇਹ ਮੈਸੇਜ ਸਾਡੇ 'ਤੇ ਪਹੁੰਚਿਆ ਹੈ ਜੀ ਹਨੂੰਮਾਨਗੜ੍ਹ ਟਾਊਨ ਰਾਜਸਥਾਨ ਤੋਂ, ਭੇਜਿਆ ਹੈ ਰਜ਼ਾਕ ਮੁਹੰਮਦ ਸਾਹਿਬ ਨੇ, ਇਹਨਾਂ ਦੇ ਨਾਲ ਜੀ ਸਮੀਮ ਬੇਗਮ, ਇਮਰਾਨ ਖਾਨ ਅਤੇ ਇਰਫਾਨ ਖਾਨ। ਸੋ ਇਹਨਾਂ ਨੇ ਆਸਾ ਸਿੰਘ ਮਸਤਾਨਾ ਸਾਹਿਬ ਦੇ ਆਵਾਜ਼ ਦੇ ਵਿੱਚ ਗੀਤ ਦੀ ਫਰਮਾਇਸ਼ ਕੀਤੀ ਹੈ, ਅਤੇ ਬਿਲਕੁਲ ਜੀ ਇਸ ਗੀਤ ਦੇ ਬਾਅਦ ਅਸੀਂ ਇਹਨਾਂ ਦੀ ਫਰਮਾਇਸ਼ ਵੀ ਜ਼ਰੂਰ ਪੂਰੀ ਕਰਾਂਗੇ, ਅਤੇ ਆਓ ਜੀ ਫਿਰ ਲਗਾਤਾਰ ਸੁਣਦੇ ਹਾਂ ਦੋ ਬੈਕ ਟੂ ਬੈਕ ਗੀਤ।

ਬਿਲਕੁਲ ਜੀ, ਗਿੱਧੇ ਵਿੱਚ ਰਾਤ ਨੂੰ ਮੇਰਾ ਕੋਕਾ ਲਿਸ਼ਕਾ ਮਾਰੇਗੀ ਤਾਂ ਜੇ ਕਮਲਜੀਤ ਨੀਰੂ ਜੀ ਦੀ ਆਵਾਜ਼ ਦੇ ਵਿੱਚ ਤਾਂ ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ, ਅਤੇ ਦੋਸਤਾਂ ਦੇ ਮੈਸੇਜਸ ਵੀ ਲਗਾਤਾਰ ਸਾਡੇ ਤੱਕ ਪਹੁੰਚ ਰਹੇ ਨੇ ਜੀ। ਸੋ ਅਗਲਾ ਮੈਸੇਜ ਸਾਡੇ ਕੋਲ ਆਇਆ ਹੈ ਜੀ ਆਜ਼ਾਦ ਨਗਰ ਹਰਿਦੁਆਰ ਉੱਤਰਾਖੰਡ ਤੋਂ, ਭੇਜਿਆ ਹੈ ਤਾਜ ਮੁਹੰਮਦ ਅੰਸਾਰੀ ਜੀ ਨੇ। ਇਹਨਾਂ ਦੇ ਨਾਲ ਨੇ ਗੁਲਾਮ ਸਾਬਿਰ ਰਾਹੀ ਅਤੇ ਮਹਿਰਾਜ ਜਹਾਂ, ਅਤੇ ਇਸਦੇ ਨਾਲ ਹੀ ਇੱਕ ਮੈਸੇਜ ਸਾਡੇ ਤਾਈਂ ਹੋਰ ਪਹੁੰਚਿਆ ਹੈ ਜੀ। ਇਹ ਮੈਸੇਜ ਆਇਆ ਹੈ ਸਾਡੇ ਕੋਲ ਨੀਦਰਲੈਂਡਸ ਤੋਂ, ਭੇਜਿਆ ਹੈ ਰਵਿੰਦਰ ਪਾਠਕ ਜੀ ਨੇ, ਔਰ ਇਹਨਾਂ ਦੇ ਨਾਲ ਨੇ ਜੀ ਆਸ਼ਾ ਪਾਠਕ ਜੀ। ਸੋ ਬੜਾ ਹੀ ਪਿਆਰਾ ਜਿਹਾ ਮੈਸੇਜ, ਔਰ ਬੜੀਆਂ ਹੀ ਇਹਦੇ ਵਿੱਚ ਦੁਆਵਾਂ ਵਗੈਰਾ ਸਾਡੇ ਲਈ ਭੇਜੀਆਂ ਨੇ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਇਸ ਪਿਆਰੇ ਮੈਸੇਜ ਦੇ ਲਈ। ਔਰ ਗੀਤ ਫਿਰ ਆਪਾਂ ਇਹਨਾਂ ਦੀ ਫਰਮਾਇਸ਼ 'ਤੇ ਪਿਆਰਾ ਜਿਹਾ ਪੇਸ਼ ਕਰਦੇ ਹਾਂ ਮਨਮੋਹਨ ਵਾਰਿਸ ਸਾਹਿਬ ਦੀ ਆਵਾਜ਼ ਦੇ ਵਿੱਚ। ਆਓ ਜੀ ਫਿਰ ਸੁਣਦੇ ਹਾਂ ਪਿਆਰਾ ਜਿਹਾ ਗੀਤ ਮਨਮੋਹਨ ਵਾਰਿਸ ਸਾਹਿਬ ਦੀ ਆਵਾਜ਼ 'ਚ।

ਸੋ ਬਿਲਕੁਲ ਦੋਸਤੋ, ਤੁਸੀਂ ਇੰਜੋਏ ਕਰ ਰਹੇ ਜੀ ਪ੍ਰੋਗਰਾਮ ਸੁਗਾਤ ਆਪਣੇ ਦੋਸਤਾਂ ਦੇ ਨਾਲ, ਅਤੇ ਮੈਸੇਜਸ ਦੋਸਤਾਂ ਦੇ ਲਗਾਤਾਰ ਸਾਡੇ ਤੱਕ ਪਹੁੰਚ ਰਹੇ ਨੇ ਜੀ। ਅਗਲਾ ਮੈਸੇਜ ਸਾਡੇ ਕੋਲ ਆਇਆ ਹੈ ਕਸਬਾ ਬਰਾੜਾ ਜ਼ਿਲ੍ਹਾ ਅੰਬਾਲਾ ਹਰਿਆਣਾ ਤੋਂ, ਭੇਜਿਆ ਹੈ ਰਵੀ ਕੁਮਾਰ ਰਾਹੁਲ ਜੀ ਨੇ। ਇਹਨਾਂ ਦੇ ਨਾਲ ਜੀ ਰਣਜੀਤ ਕੌਰ, ਜੈ ਪ੍ਰਕਾਸ਼ ਰਾਹੁਲ, ਪ੍ਰਿਅੰਕਾ, ਮੰਨਤ, ਗੁਰਕਿਰਤ, ਗੁਰਸ਼ਬਦ ਸਿੰਘ ਰਾਹੁਲ ਅਤੇ ਸੁਰਜੀਤ ਮਿੰਦਰਖਿਆ ਸਾਹਿਬ ਦੀ ਆਵਾਜ਼ ਵਿੱਚ ਇਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਹੈ। ਅਤੇ ਫਿਰ ਆਓ ਜੀ ਇਹਨਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪਿਆਰਾ ਜਿਹਾ ਗੀਤ ਸੁਰਜੀਤ ਮਿੰਦਰਖਿਆ ਸਾਹਿਬ ਦੀ ਆਵਾਜ਼ ਵਿੱਚ।

ਸੋ ਬਿਲਕੁਲ ਦੋਸਤੋ, ਤੁਸੀਂ ਇੰਜੋਏ ਕਰੋ ਜੀ ਪ੍ਰੋਗਰਾਮ ਸੁਗਾਤ ਆਪਣੇ ਦੋਸਤ ਤਰਨ ਦੇ ਨਾਲ, ਪਰ ਜਿਹੜਾ ਸਮਾਂ ਹੈ ਉਹ ਇੱਥੇ ਖਤਮ ਕਰਨ ਲਈ ਮੈਨੂੰ ਵਾਰ ਵਾਰ ਇਸ਼ਾਰਾ ਕਰ ਰਿਹਾ। ਸੋ ਇਸ ਪ੍ਰੋਗਰਾਮ ਨੂੰ ਮੈਨੂੰ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ, ਪਰ ਤੁਸੀਂ ਕਿਤੇ ਨਹੀਂ ਜਾਣਾ ਕਿਉਂਕਿ ਹੁਣ ਤੋਂ ਕੁਝ ਪਲਾਂ ਦੇ ਬਾਅਦ ਅਗਲਾ ਪ੍ਰੋਗਰਾਮ ਲੈ ਕੇ ਮੈਂ ਫਿਰ ਹਾਜ਼ਰ ਹੋਵਾਂਗਾ। ਤਦ ਤੱਕ ਬਣੇ ਰਹੋ ਆਕਾਸ਼ਵਾਣੀ ਪੰਜਾਬ ਦੇ ਨਾਲ।

ਡੀਟੀਆਈ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਰਾਤ ਦਾ 1 ਵੱਜ ਚੁੱਕਿਆ ਅਤੇ ਵਿਹਲਾ ਹੋ ਗਿਆ ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਗੀਤ ਦਾ, ਅਤੇ ਆਓ ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਗੀਤ ਦੀ ਸ਼ੁਰੂਆਤ ਕਰਦੇ ਹਾਂ ਇਸ ਪਹਿਰੇ ਜਿਹੇ ਗੀਤ ਨਾਲ।

ਹੋਵੇ ਬਹੁਤਾ ਪਿਆਰ ਜਿਨ੍ਹਾਂ 'ਤੇ, ਰੱਬ ਵਰਗਾ ਇਤਬਾਰ ਜਿਨ੍ਹਾਂ 'ਤੇ, ਬਣ ਕੇ ਦਿਲ ਦੇ ਜਾਨੀ ਦਿਲਾਂ ਨੂੰ ਲੁੱਟ ਹੀ ਜਾਂਦੇ ਨੇ, ਦਿਲ 'ਤੇ ਸ਼ੀਸ਼ਾ ਚੀਜ਼ ਟੁੱਟਣ ਦੀ, ਟੁੱਟ ਹੀ ਜਾਂਦੇ ਨੇ, ਟੁੱਟ ਹੀ ਜਾਂਦੇ ਨੇ।

ਮਨੋਂ ਵਿਸਾਰ ਦੇਣੇ ਚਾਹੀਦੇ ਹਨ, ਜਿਨ੍ਹਾਂ ਕਰਕੇ ਸਾਨੂੰ ਉਸ ਅਕਾਲ ਪੁਰਖ ਪਰਮਾਤਮਾ ਦੀ ਦਰਗਾਹ ਵਿੱਚ ਸ਼ਰਮਿੰਦਗੀ ਉਠਾਉਣੀ ਪਵੇ ਅਤੇ ਚੰਗੇ ਕਰਮਾਂ ਨੂੰ ਜੀਵਨ ਦਾ ਆਧਾਰ ਬਣਾਉਣਾ ਚਾਹੀਦਾ ਹੈ। ਫਰੀਦਾ, ਜਿੰਨੀ ਕੰਮੀ ਨਾ ਹੈ ਗੁਣ ਤੇ ਕੰਬੜੇ ਵਿਸਾਰ, ਮਤ ਸ਼ਰਮਿੰਦਾ ਥੀ ਵਹੀ ਸਾਈਂ ਦੈ ਦਰਬਾਰ। ਸਰਵਣ ਕਰਦੇ ਹਾਂ ਭਾਈ ਨਿਰਮਲ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

0: ਫਰੀਦਾ ਜਿੰਨੀ ਕੰਮੀ ਨਾ ਹੈ ਗੁਣ ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀ ਮਹੀ ਸਾਈਂ ਦੈ ਦਰਬਾਰ। ਆਪ ਜੀ ਸਰਵਣ ਕਰ ਰਹੇ ਸੋ ਭਾਈ ਨਿਰਮਲ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ। ਤੀਸਰੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਨੁੱਖ ਮਾਤਰ ਨੂੰ ਪ੍ਰੇਰਣਾ ਦਿੰਦੇ ਹਨ ਕਿ ਐਸੇ ਕੰਮ ਬਿਲਕੁਲ ਨਹੀਂ ਕਰਨੇ ਚਾਹੀਦੇ ਜਿਨ੍ਹਾਂ ਨੂੰ ਕੀਤਿਆਂ ਅੰਤ ਨੂੰ ਪਰਮਾਤਮਾ ਦੀ ਦਰਗਾਹ ਵਿੱਚ ਪਛਤਾਉਣਾ ਪਵੇ। ਸੁਣਦੇ ਹਾਂ ਮੀਨਾ ਸ਼ਰਮਾ ਹੋਰਾਂ ਪਾਸੋਂ ਵਾਰਤਾ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈ ਹੈ।
1: ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਗੁਰੂ ਨਾਨਕ ਸਾਹਿਬ ਦੁਆਰਾ ਚਲਾਈ ਗੁਰਮਤਿ ਧਾਰਾ ਦੇ ਤੀਜੇ ਪੂਰਨ ਪੁਰਖ ਹੋਏ ਹਨ। 17 ਰਾਗਾਂ ਵਿੱਚ ਰਚੀ ਆਪ ਦੀ ਬਾਣੀ ਸੇਵਾ ਸਹਿਜ ਸਿਮਰਨ ਸਦਾਚਾਰਕ ਰਹਿਣੀ ਤੇ ਸੱਚੇ ਮਾਰਗ ਦਾ ਸੰਦੇਸ਼ ਦਿੰਦੀ ਹੈ। ਅਨੰਦ ਸਾਹਿਬ ਆਪ ਦੀ ਸ਼ਾਹਕਾਰ ਬਾਣੀ ਹੈ। ਇਹ ਬਾਣੀ ਇੱਕ ਪੂਰਨ ਦਰਸ਼ਨ ਵੀ ਹੈ ਅਤੇ ਪੂਰਨ ਜੀਵਨ ਯੁਕਤ ਵੀ ਹੈ। ਵਿਚਾਰ ਅਧੀਨ ਸ਼ਬਦ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪੱਛੋ ਤਾਈ ਹੈ ਅਨੰਦ ਸਾਹਿਬ ਦੀ 11ਵੀਂ ਪੌੜੀ ਵਿੱਚ ਦਰਜ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ 918 ਤੇ ਸੁਸ਼ੋਭਿਤ ਹੈ। ਸੰਸਾਰੀ ਕਾਰ ਵਿਹਾਰਾਂ ਵਿੱਚ ਲਾਭ ਅਤੇ ਨਤੀਜੇ ਨੂੰ ਧਿਆਨ ਵਿੱਚ ਰੱਖ ਕੇ ਕਾਰਜ ਕੀਤੇ ਜਾਂਦੇ ਹਨ। ਜਿਨ੍ਹਾਂ ਕੰਮਾਂ ਵਿੱਚ ਨਫੇ ਦੀ ਥਾਂ 'ਤੇ ਨੁਕਸਾਨ ਹੋ ਸਕਦਾ ਹੋਵੇ ਉਹਨਾਂ ਤੋਂ ਵਰਜਿਆ ਜਾਂਦਾ ਹੈ। ਇਸ ਫਾਨੀ ਦੁਨੀਆ ਦੇ ਕੰਮਾਂ ਨੂੰ ਅਸੀਂ ਸੁਚੇਤ ਹੋ ਕੇ ਕਰਦੇ ਹਾਂ ਜਿਹੜੇ ਮੌਤ ਮਗਰੋਂ ਨਾਲ ਵੀ ਨਹੀਂ ਜਾਣੇ, ਪਰ ਪਰਮਾਰਥ ਦੇ ਰਸਤੇ ਲਈ ਜੋ ਜ਼ਰੂਰੀ ਹਨ ਉਹਨਾਂ ਲਈ ਅਵੇਸਲੇ ਹੋਏ ਰਹਿੰਦੇ ਹਾਂ। ਜਦੋਂ ਤੱਕ ਮਨਮਤ ਪਿੱਛੇ ਭੱਜਾਂਗੇ ਤਦੋਂ ਤੱਕ ਅਗਲੇਰੇ ਸਫ਼ਰ ਲਈ ਕੰਢੇ ਬੀਜਣ ਵਾਲੇ ਕੰਮ ਹੀ ਹੋਣਗੇ। ਵਿਰਾਗਮਈ ਮਨੋਦਸ਼ਾ ਵਿੱਚ ਜੀਵ ਪ੍ਰਭੂ ਪ੍ਰਾਪਤੀ ਦੀ ਲੋਚਾ ਕਰਦਾ ਹੈ, ਜੀਵਨ ਦੇ ਅਸਲੀ ਮਨੋਰਥ ਦੀ ਭਾਲ ਕਰਦਾ ਹੈ। ਉਸਦੀ ਅਜਿਹੀ ਅਵਸਥਾ ਦਾ ਬਿਆਨ ਬਾਬਾ ਫਰੀਦ ਜੀ ਇਉਂ ਕਰਦੇ ਹਨ। ਫਰੀਦਾ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸੰਮ ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ। ਅਕਾਲ ਪੁਰਖ ਨੇ ਜੀਵਾਂ ਨੂੰ ਨਾਮ ਦੀ ਕਮਾਈ ਕਰਨ ਲਈ ਭੇਜਿਆ, ਪਰ ਮਾਇਆ ਤੇ ਬੁਰਾਏ ਬੰਦੇ ਨੇ ਅੱਧੀ ਉਮਰ ਵਿਅਰਥ ਦੀ ਦੌੜ ਭੱਜ ਵਿੱਚ ਗਵਾ ਦਿੱਤੀ ਤੇ ਬਾਕੀ ਦੀ ਅੱਧੀ ਸੌਂ ਕੇ। ਜਦੋਂ ਦਰਗਾਹ ਵਿੱਚ ਪੇਸ਼ੀ ਹੋਈ ਤਾਂ ਫਿਰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਗੁਰਮਤਿ ਵਿੱਚ ਜੀਵਨ ਦੇ ਅਸਲੀ ਮਨੋਰਥ ਬਾਰੇ ਬੜਾ ਖੋਲ੍ਹ ਕੇ ਸਮਝਾਇਆ ਗਿਆ ਹੈ। ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਇਸ ਆਦੇਸ਼ ਅਨੁਸਾਰ ਪ੍ਰਭੂ ਭਗਤੀ ਇੱਕੋ ਇੱਕ ਸੰਦੇਸ਼ ਦਿੰਦੀ ਹੈ। ਇਸ ਹੁਕਮ ਨੂੰ ਨਿਭਾਉਣ ਲਈ ਕੁਝ ਗੁਣ ਸਿੱਖਣੇ ਪੈਂਦੇ ਹਨ ਅਤੇ ਕੁਝ ਔਗਣ ਤਿਆਗਣੇ ਪੈਂਦੇ ਹਨ। ਨੇਕ ਕੰਮਾਂ ਨੂੰ ਅਪਣਾਉਣ ਲਈ ਖੋਟੇ ਕੰਮਾਂ ਤੋਂ ਤੌਬਾ ਕਰਨੀ ਪੈਂਦੀ ਹੈ, ਤਾਂ ਹੀ ਕੁਝ ਬਣ ਸਕੇਗਾ। ਸਹਿਜ ਅਤੇ ਸਮਰਪਣ ਭਗਤੀ ਦੇ ਲਾਜ਼ਮੀ ਗੁਣ ਹਨ। ਮਾਰੂ ਰਾਗ ਵਿੱਚ ਨਾਨਕ ਪਾਤਸ਼ਾਹ ਪੂਰਨ ਸਮਰਪਣ ਨਾਲ ਰੱਬ ਦੀ ਰਜ਼ਾ ਵਿੱਚ ਰਹਿਣ ਦੀ ਜੁਗਤ ਇਸ ਪ੍ਰਕਾਰ ਸਮਝਾ ਰਹੇ ਹਨ। ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉਂ ਸੁਭਾਗਾ ਗੁਰ ਕੀ ਬਚਨੀ ਹਾਟ ਬਿਕਾਨਾ ਜਿਤ ਲਾਇਆ ਤਿਤ ਲਾਗਾ। ਧਰਮ ਕੀ ਬਾਤ ਕਰਮ ਕੀ ਬਾਤ ਹਰੇਕ ਭਗਤੀ ਪਰੰਪਰਾ ਵਿੱਚ ਕੀਤੀ ਗਈ ਹੈ। ਕਰਮ ਸਿਧਾਂਤ ਅਨੁਸਾਰ ਜੀਵ ਨੂੰ ਪਹਿਲਾਂ ਕੀਤੇ ਹਰ ਚੰਗੇ ਮਾੜੇ ਕਰਮ ਦਾ ਨਤੀਜਾ ਭੋਗਣਾ ਪੈਂਦਾ ਹੈ। ਕਰਮਾਂ ਦਾ ਹਿਸਾਬ ਚੱਕੀ ਦੇ ਪੁੜਾਂ ਵਾਂਗ ਪੀਸਦਾ ਹੈ। ਜੋ ਦਾਣੇ ਚੱਕੀ ਦੀ ਕਿੱਲੀ ਨਾਲ ਜਾ ਲੱਗਦੇ ਹਨ ਬਸ ਉਹੀ ਬਚਦੇ ਹਨ। ਠੀਕ ਇਸੇ ਤਰ੍ਹਾਂ ਗੁਰੂ ਦੀ ਓਟ ਸਦਕਾ ਕਰਮਾਂ ਦੀ ਮਾਰ ਤੋਂ ਬਚਾਅ ਹੋ ਸਕਦਾ ਹੈ, ਜਾਂ ਫਿਰ ਇਉਂ ਸਮਝ ਲਈਏ ਕਿ ਪ੍ਰਭੂ ਕਿਰਪਾ ਨਾਲ ਕਰਮਾਂ ਦਾ ਫਲ ਦੁਖਦਾਈ ਨਹੀਂ ਲੱਗਦਾ। ਗੁਰਬਾਣੀ ਜਿੱਥੇ ਇਹ ਸੰਕੇਤ ਕਰਦੀ ਹੈ ਕਿ ਸ਼ੁਭ ਅਮਲਾਂ ਨਾਲ ਸੰਸਾਰਿਕ ਅਤੇ ਪਰਮਾਰਥ ਦੋਵੇਂ ਸੁਹੇਲੇ ਹੁੰਦੇ ਹਨ, ਉੱਥੇ ਇਹ ਵੀ ਸਪਸ਼ਟ ਕਰਦੀ ਹੈ ਕਿ ਕਰਮ ਤਾਂ ਜੀਵ ਦੇ ਜੰਮਣ ਤੋਂ ਪਹਿਲਾਂ ਹੀ ਉਸਦੇ ਮਸਤਕ 'ਤੇ ਲਿਖ ਦਿੱਤੇ ਜਾਂਦੇ।

0: ਕਰਮਾਂ ਦਾ ਜਮਾ ਘਟਾਓ ਮਨੁੱਖ ਦੇ ਹੱਥ ਵਸ ਨਹੀਂ, ਸਗੋਂ ਇਸ ਤਾਲੇ ਦੀ ਚਾਬੀ ਤਾਂ ਸਤਿਗੁਰ ਦੇ ਪਾਸ ਹੁੰਦੀ ਹੈ। ਉਹੀ ਸਤਿਗੁਰ ਆਨੰਦ ਦਾ ਭੇਦ ਸਮਝਾਉਣ ਵਾਲਾ ਹੈ। ਆਨੰਦ ਸਾਹਿਬ ਦੇ ਕਰਤਾ ਗੁਰੂ ਅਮਰਦਾਸ ਜੀ ਇਉਂ ਸਮਝਾਉਣਾ ਕਰਦੇ ਹਨ, ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ, ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ। ਪੰਜਵੇਂ ਪਾਤਸ਼ਾਹ ਮਨੁੱਖੀ ਦੇਹ ਨੂੰ ਕਰਮਾਂ ਦੀ ਖੇਤੀ ਬੀਜਣ ਵਾਲਾ ਖੇਤ ਦੱਸਦੇ ਹਨ। ਆਪ ਫਰਮਾਉਂਦੇ ਹਨ ਕਿ ਇਸ ਖੇਤ ਵਿੱਚ ਨਾਮ ਦੇ ਬੀਜ ਬੀਜਣੇ ਚਾਹੀਦੇ ਨੇ, ਅਤੇ ਨਾਲ ਹੀ ਨਸੀਹਤ ਦਿੰਦੇ ਨੇ ਕਿ ਮਾੜੇ ਬੀਜ ਬੀਜਣ ਨਾਲ ਫਸਲ ਵੀ ਉਸੇ ਅਨੁਸਾਰ ਹੀ ਵੱਢਣੀ ਪਏਗੀ। ਗੁਰੂ ਜੀ ਅਨਮੋਲ ਬਚਨ ਕਰਦੇ ਨੇ, ਜਿਹਾ ਬੀਜੈ ਸੋ ਲੂਣੈ ਕਰਮਾ ਸੰਦੜਾ ਖੇਤ, ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ। ਗੁਰੂ ਸਾਹਿਬ ਦੇ ਇਸ ਵਿਚਾਰ ਨੂੰ ਬਾਬਾ ਫਰੀਦ ਜੀ ਵੀ ਦ੍ਰਿੜ ਕਰਦੇ ਹਨ ਕਿ ਰੇਸ਼ਮੀ ਲਿਬਾਸ ਪਹਿਨਣ ਦੀ ਇੱਛਾ ਕਪਾਹ ਦੇ ਬੀਜ ਬੀਜਣ ਨਾਲ ਪੂਰੀ ਨਹੀਂ ਹੋਣੀ, ਅਤੇ ਦਾਖਾਂ ਦੀ ਆਸ ਰੱਖਣ ਵਾਲੇ ਕਿੱਕਰ ਦੇ ਬੀਜ ਬੀਜਣ ਨਾਲ ਨਿਰਾਸ਼ ਹੀ ਹੋਣਗੇ। ਭਗਤ ਕਬੀਰ ਜੀ ਬਚਨ ਕਰਦੇ ਹਨ ਕਿ ਮਾੜੇ ਕੰਮਾਂ ਦਾ ਤਿਆਗ ਕਰਕੇ ਹੀ ਪ੍ਰਭੂ ਦੀ ਪ੍ਰਾਪਤੀ ਹੋਣੀ ਹੈ। ਸਿਮਰਨ ਨੂੰ ਸਹਿਜ ਵਿੱਚ ਟਿਕਾਉਣ ਲਈ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਤੋਂ ਬਚਣਾ ਹੀ ਪਵੇਗਾ, ਨਹੀਂ ਤਾਂ ਪਛਤਾਵੇ ਤੋਂ ਬਿਨਾਂ ਕੁਝ ਵੀ ਹੱਥ ਨਹੀਂ ਲੱਗਣਾ। ਆਪ ਜੀ ਸੁੰਦਰ ਸੁਨੇਹਾ ਦਿੰਦੇ ਨੇ, ਰਾਮ ਸਿਮਰ ਪਛਤਾਹੀ ਗਾਮਨ, ਪਾਪੀ ਜੀਹਰਾ ਲੋਭ ਕਰਤ ਹੈ ਆਜ ਕਾਲ ਉੱਠ ਜਾਹੇਗਾ। ਦੁਨੀਆਦਾਰੀ ਵਿੱਚ ਅਸੀਂ ਚਿੱਟ ਕੱਪੜੀਏ ਭਾਵ ਬਗਲੇ ਬਣ ਕੇ ਉੱਡਦੇ ਫਿਰਦੇ ਹਾਂ, ਹੰਸ ਹੋਣ ਦਾ ਭਰਮ ਪਾਲਦੇ ਹਾਂ, ਉਪਰੇ ਮਨੋ ਭਗਤੀ ਵੀ ਕਰਦੇ ਹਾਂ, ਜਿੰਨੀ ਭੇਖਾਂ ਦੀ ਮੈਲ ਚੜਾਈ ਜਾਂਦੇ ਹਾਂ ਵਾਹਿਗੁਰੂ ਕੋਲੋਂ ਓਨੇ ਹੀ ਦੂਰ ਹੋਈ ਜਾਂਦੇ ਹਾਂ, ਅਤੇ ਅਖੀਰ ਸਮੇਂ ਪਛਤਾਵੇ ਦੀ ਅੱਗ ਵਿੱਚ ਰਿੱਝ ਰਿੱਝ ਕੇ ਮਰਦੇ ਹਾਂ। ਤਾਂ ਹੀ ਤਾਂ ਨਾਨਕ ਸਾਹਿਬ ਫਰਮਾਉਂਦੇ ਨੇ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀ ਆ। ਤੀਜੇ ਪਾਤਸ਼ਾਹ ਭਗਤੀ ਮਾਰਗ ਦੇ ਸਾਰ ਆਨੰਦ ਸਾਹਿਬ ਦੇ ਇਸ ਵਾਕ ਵਿੱਚ ਇਹ ਵਿਚਾਰ ਪੇਸ਼ ਕਰਦੇ ਨੇ ਕਿ ਸੱਚਾ ਅਤੇ ਸਦੀਵੀ ਰਿਸ਼ਤਾ ਕੇਵਲ ਪਰਮਾਤਮਾ ਦਾ ਹੀ ਹੁੰਦਾ ਹੈ। ਰਸ, ਕਸ, ਮਾਇਆ ਅਤੇ ਕੁਟੁੰਬ ਸਭ ਇੱਥੇ ਦੇ ਇੱਥੇ ਹੀ ਰਹਿ ਜਾਣੇ ਹਨ। ਸਰੀਰਕ ਰਿਸ਼ਤਿਆਂ ਦੀ ਹੱਦ ਕੇਵਲ ਸ਼ਮਸ਼ਾਨ ਘਾਟ ਤੱਕ ਹੁੰਦੀ ਹੈ। ਆਤਮਾ ਨੂੰ ਸਰੀਰ ਪ੍ਰਭੂ ਭਗਤੀ ਨਾਲ ਨਿਰਮਲ ਕਰਨ ਲਈ ਮਿਲਿਆ ਹੈ। ਮਾੜੇ ਕੰਮ ਕਰਕੇ ਸਾਈਂ ਦੇ ਦਰਬਾਰ ਵਿੱਚ ਸ਼ਰਮਿੰਦਾ ਨਹੀਂ ਹੋਣਾ ਚਾਹੀਦਾ। ਆਪ ਆਪਣੇ ਬਚਨ ਕਰਦੇ ਨੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਏ, ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛੋ ਤਾਈਏ।
1: ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈਏ। ਇਹ ਵਾਰਤਾ ਸੁਣਾ ਰਹੇ ਸਨ ਮੀਨਾ ਸ਼ਰਮਾ। ਹੁਣ ਸਰਵਣ ਕਰਦੇ ਹਾਂ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਦੁਆਰਾ ਰਾਗ ਰਾਮਕਲੀ ਵਿੱਚ ਉਚਾਰਿਤ ਆਨੰਦ ਬਾਣੀ ਵਿੱਚੋਂ ਇਸ ਪੌੜੀ ਦਾ ਗਾਇਨ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੁਝੇ ਦੇਖਦਾ ਚਲੈ ਨਾਹੀਂ ਤੇਰਾ ਨਾਲੇ। ਇਸ ਪੌੜੀ ਦਾ ਗਾਇਨ ਕੀਤਾ ਹੈ ਭਾਈ ਗੁਰਚਰਨ ਸਿੰਘ ਰਸੀਆ ਅਤੇ ਉਹਨਾਂ ਦੇ ਰਾਗੀ ਜਥੇ ਨੇ।

0: ਹੁਣ ਤੁਸੀਂ ਸਰਵਣ ਕਰ ਰਹੇ ਸੀ ਪ੍ਰੋਗਰਾਮ ਭਗਤੀ ਸੰਗੀਤ ਡੀਟੀਆਈ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਸਵੇਰ ਦੇ 4 ਵੱਜ ਚੁੱਕੇ ਨੇ ਅਤੇ ਆਓ ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ ਜਿੱਥੋਂ ਤੁਸੀਂ ਸਰਵਣ ਕਰੋਗੇ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ।
1: ਸਾਧਨਾ ਮਾਰੀਏ ਜੇ ਕਾਲੇ ਕਾਲਣਾ ਤੇਵੋ ਨਾ ਉਪਚਾਰੀਏ ਐਸੀ ਕਲਾ ਨਾ ਖੇਡੀਏ ਜਿੱਦਣ ਕੇ ਗਿਆ ਹਾਰੀਏ ਫੜਿਆ ਕਿਉਂ ਗਿਆ ਵਿਚਾਰ ਕੇ ਵਿਚਾਰੀਏ ਮੋ ਚਲੇ ਸੋਗੇ ਮਾਰੀਏ ਮੋ ਚਲੇ ਸੋਗੇ ਮਾਰੀਏ।

ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ।

ਸਤ ਗੁਰੂ ਧੰਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋ ਤਾਂ ਧਰਿਓ ਮਸਤ।

पंचपूत एक कार राख ले समाज जग जीतो गुरुद्वार खेल।

ਤੈਂ ਤਾਂ ਹਦਰਥ ਪਾਇਓ ਮਾਨ, ਸੇਵਿਆ ਗੁਰ ਪ੍ਰਵਾਨ ਸਾਧ ਅਜਗਰ ਜਿਨ ਕੀਆ ਉਨਮਾਨ, ਹਰ ਹਰ ਦਰਸ ਸਮਾਨ ਆਤਮਾਵੰਤ ਗਿਆਨ, ਜਾਣੀਏ ਅਕਲ ਗਤ ਗੁਰ ਪ੍ਰਵਾਨ, ਜਾਂਕੀ ਦ੍ਰਿਸ਼ਟ ਅਚਲ ਠਾਨ, ਬਿਮਲ ਬੁੱਧ ਸਥਾਨ ਪਹਿਰ ਸੀਲ ਸੁਨਾਹੋ ਸਕਤ ਵਿਦਾਰ, ਕਹੋ ਕੀਰਤ ਕਲ ਸਹਾਰ ਸਪਤ ਦੀਪ ਮਜਾਰ, ਲਹਿਣਾ ਜਗਤਰ ਗੁਰ ਪਰਸ ਮੁਰਾਰ, ਦ੍ਰਿਸ਼ਟ ਤਰਤ ਤਮ ਹਰਨ ਦਹਿਣ ਅਗ ਪਾਪ ਪ੍ਰਨਾਸਨ, ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸਨ, ਲੋਭ ਮੋਹ ਵਸ ਕਰਨ ਸਰਣ ਜਾਚਕ ਪ੍ਰਿਤ ਪਾਲਣ, ਆਤਮ ਰਥ ਸੰਗ ਰਹਿਣ ਕਹਿਣ ਅੰਮ੍ਰਿਤ ਕਲ ਢਾਲਣ, ਸਤਿਗੁਰ ਕਲ ਸਤਿਗੁਰ ਤਿਲਕ ਸਤ ਲਾਗੇ ਸੋ ਪੈ ਤਰੇ, ਗੁਰੂ ਜਗਤ

ਮਨ ਵਿਸਾਸ ਪਾਇਓ ਗਹਿਰ ਗੋਦਰ ਦਿਓ ਗਰ ਨਾਸਾ ਨੱਠਿਓ ਅਮੇ ਅੰਤਰਗਤ ਪੀਓ ਰਿਤ ਵਿਗਾਸ ਜਾਗਿਓ।

0: ਲੱਖ ਕਲ ਧਰੀ ਜੁਗੰਤਰ, ਸਤਿਗੁਰੂ ਸਹਿਜ ਸਮਾਧ, ਰਵਿਓ ਸਮਾਨ ਨਿਰੰਤਰ, ਉਧਾਰੋ ਚਿੱਤ ਦਾਰਿਦ ਹਰਨ, ਪਿਕੰਤੇ ਕਲ ਮਲ ਤਸਨ, ਸਦਰੰਗ ਸਹਿਜ ਕਲ ਉਚਰੈ, ਜਸ ਜੰਪ ਲੈਣੇ ਰਸਨ।
1: ਸਦਾ ਅਕਾਲ ਰਹੈ ਕਰਨ ਸਿਉ ਇੱਛਾਚਾਰੈ, ਦ੍ਰੁਮ ਸਪੂਰ ਜਿਉ ਨਿਵੈ ਖਵੈ ਕਸ ਬਿਮਲ ਵਿਚਾਰੈ, ਇਹ ਤਤ ਜਾਣਿਓ ਸਰਬਗਤ ਅਲਖ ਬਿਣਾਣੀ, ਸਹਿਜ ਭਾਏ ਸੰਚਿਓ ਕਿਰਣ ਅੰਮ੍ਰਿਤ ਕਲ ਬਾਣੀ, ਗੁਰ ਗਮ ਪ੍ਰਮਾਣ ਤੈ ਪਾਇਓ ਸਤ ਸੰਤੋਖ ਗ੍ਰਾਹਜ ਲਇਓ, ਹਰ ਪਰਸਿਓ ਕਰ

0: ਤੀਰਥ ਸੱਚ ਇਸ਼ਨਾਨ ਅਰ ਭੋਜਨ ਭਾਉ ਸੱਚ ਸਦਾ ਸੱਚ ਪਾਖੰਤ ਸੋ ਹੈ ਸੱਚ ਪਾਇਓ ਗੁਰ ਸ਼ਬਦ ਸੱਚ ਨਾਮ ਸੰਗਤੀ ਬੋ ਹੈ ਜਿਸ ਸੱਚ ਸੰਜਮ ਵਰਤ ਸੱਚ ਕਬ ਜਨ ਕਲ ਵਖਾਣ ਦਰਸ਼ਨ ਪਰਸੈ ਗੁਰੂ ਕੈ ਸੱਚ ਜਨਮ ਪਰਵਾਣ ਦਰਸ਼ਨ ਪਰਸੈ ਗੁਰੂ ਕੈ ਸੱਚ ਜਨਮ ਪਰਵਾਣ
1: ਅਮੈ ਦ੍ਰਿਸ਼ ਸੁਭ ਕਰੈ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਾਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਵਨਿਧ ਦਰਿਆਉ ਜਨਮ ਹਮ ਕਾਲਖ ਧੋਵੈ ਸੋ ਕਹੋ ਟਲ ਗੁਰ ਸੇਵੀਐ ਅਹਿਨਸ

ਸੱਚ ਨਾਮ ਕਰਤਾਰ ਸੋਧੜ ਨਾਨਕ ਸੰਗ ਰਹਿਓ ਤਾਤੇ ਅੰਗਦ ਲਹਿਣਾ ਪ੍ਰਗਟ ਤਾਸ ਚਰਨੇ ਲਿਵ ਰਹਿਓ ਤਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਵਣ ਵਖਾਣੋ ਜੋ ਗੁਣ ਲੱਖ ਗਮ ਤਿਨੇ ਗੁਣ ਅੰਤ ਨਾ ਜਾਣੋ ਬਹੁਤਿਓ ਵਿਧਾਤੇ ਨਿਰਮਯੋ ਸਭ ਸੰਗਤ ਕੁਲ ਉਧਰਣ ਗੁਰ ਅਮਰਦਾਸ ਕੀਰਤ ਕਹੇ ਤਰਾਹੇ

ਕਰ ਇੱਕ ਪਛਾਣਿਓ, ਨੈਣ ਬੈਨ ਮੋਹੇ ਇੱਕ ਇੱਕ, ਦੋਏ ਥਾਏ ਨਾ ਜਾਣਿਓ। ਸੁਪਨ ਇੱਕ ਪਰਤੱਖ ਇੱਕ, ਇੱਕ ਸਮਹਿ ਦੀਨੋ, ਤੀਸ ਇੱਕ ਅਰ ਪੰਜ।

ਦੀ ਸਜਣਾ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ। ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ, ਸਿੱਖ

ਚਉ ਵਾਇਆ ਇਹੋ ਮਨ ਏਕਤ ਘਰ ਆਣ ਏਹੜ ਤੇਹੜ ਛੱਡ ਤੂ ਗੁਰ ਕਾ ਸ਼ਬਦ ਪਛਾਣ ਸੋਰਠ ਕੀ ਵਾਰ ਸਲੋਕਾਂ ਨਾਲ

ਸਤਿਗੁਰ ਵਿਟੋ ਵਾਰਜ ਤੁਮਲੇ ਖਸਮ ਸਮਾ ਲਿਆ ਜਿਨ ਕਰ ਉਦੇਸ਼ ਗਿਆਨ ਅੰਜਨ ਦੀਆਂ ਇਨੀ ਨੇਤਰੀ ਜਗ ਨਿਹਾਲਿਆ ਖਸਮ ਛੋੜ ਦੂਜੇ ਲਗੇ ਡੁੱਬੇ ਸੇ ਵੰਜਾਰਿਆ ਸਤਿਗੁਰ ਹੈ ਬੋਇ ਥਾਂ ਵੇਲੇ ਕਿਨੇ ਵਿਚਾਰਿਆ ਕਰ ਕਿਰਪਾ ਪਰ ਉਤਾਰਿਆ।

ਅੜ ਪੁਸਤਕ ਸੰਧਿਆ ਬਾਦਿ ਸਲਪੂਰ ਸਬਗਲ ਸਮਾਧਿ ਮੁਖ ਝੂਠ ਵਿਗੂਖਣ ਸਾਰੰਗ ਤ੍ਰੈਪਾਲ ਤਿਹਾਲ ਵਿਚਾਰ ਗਲ ਮਾਲਾ ਤਿਲਕ ਲਲਾਟੰਗ ਦੇ ਧੋਤੀ ਬਸਤਰ ਕਪਾਟੰਗ ਜੇ ਜਾਨਸ ਬਰਮ ਕਰਮੰਗ ਸਾਫੋ ਕਰਨੇ ਚੋ ਕਰਮੰਗ ਕਹੋ ਨਾਨਕ ਨੇ ਚੋ ਤਿਆਵੇ ਮਿਣ ਸਤਿਗੁਰ ਵਾਟ ਨ ਪਾਵੇ ਪੌੜੀ ਕੱਪੜ ਰੂਪ ਸਹਾਵਣਾ।

ਕੱਪੜ ਨੂੰ ਸਾਂਭਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਕੀਤਾ ਪਾਵਣਾ, ਹੁਕਮ ਕੀਏ ਮਨ ਪਾਉਂਦੇ ਨੇ ਪੀੜਾ ਕੇ ਜਾਵਣਾ, ਗੰਗਾ ਦੁੱਜ ਚਾਲਿਆ ਤਾਂ

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ। ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰਿ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਉ ਨਿਧਿਆ ਵਿਧਾਏ। ਸਭ ਥਾਂ

ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਤਾਂ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ

ਵਾਹਿਗੁਰੂ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ

ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ।

0: ਦਾ ਭਾਂਡੇ ਕੱਤ ਨਾ ਇਹ ਟੁੱਟੇ ਨਾ ਮਨ ਲੱਗਾ ਨਾ ਜਲੇ ਨਾ ਜਾ ਤਨ ਸਮਾਨ ਸਨਾਨਕਾ ਜੋ ਗੱਲ ਚੱਲੇ ਪਾਏ ਚੌਂਕਣ ਮੁਨ ਅਨਾਇਆ ਬਹਿ ਚੌਂਕੇ ਪਾਇਆ ਸਿਕਾਂ ਕਰ ਚੜਾਈਆਂ ਗੁਰ ਬ੍ਰਾਹਮਣ ਥੀਆ ਉਹ ਮੂਆ ਉਹ ਚੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਰ ਲੱਖ ਠੱਗੀਆਂ ਪਹਿਨਾ ਮੀਆਂ ਰਾਤ ਦਿਨ ਜੀ ਨਾਲ ਤੱਕ ਬੌਕਤੀਆ ਬ੍ਰਾਹਮਣ ਵੱਟੇ ਆ ਕੋਈ ਬਕਰਾਰ ਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਏ ਫਿਰ ਪਈਏ ਹੋਰ ਨਾਨਕ ਤੱਕ ਨਾ ਟੁੱਟੇ ਜਗ ਤੱਕ ਹੋਵੇ।

0: ਟਕੂਤ ਮਹੱਲਾ ਪਹਿਲਾ।
1: ਤਗ ਨੰਦਰੀ ਤਗ ਨਾਰੀ ਭਲਕੇ ਥੁੱਕ ਵੈਣਤ ਦਾੜੀ, ਤਗਨਾ ਪੈਰੀ ਤਗਨਾ ਹੱਥੀ, ਤਗਨਾ ਜੇਵਾ ਤਗਨਾ ਅੱਖੀ, ਵੇ ਤਗਾ ਆਪੇ ਵੱਤੇ ਵਟ।

ਗੁਰੂ ਸਾਹਿਬ ਹੋਏ ਦਿਆਲ, ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਏ ਪ੍ਰਵਾਨ ਤਾਂ ਖਸਮੇ ਕਾ ਮੈਲ ਫਾਇ।

ਮੱਥਾ ਟੇਕਿਆ ਤੁਰ ਧੋਤੀ ਕਖਾਈ ਹੱਥ ਸ਼੍ਰੀ ਜਗਤ ਕਸਾਈ ਨੀਲ ਬਸਤਰ ਪੈਰੇ ਪ੍ਰਵਾਨ ਮਲੇਸ਼ਤਾਂ ਲੈ ਪੂਜੇ ਪ੍ਰਾਣ ਆਪਾਖੇ ਅੱਖ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜੇ ਯਾਰ ਮੱਤ ਪਿੱਟੇ ਵੇ।

ਹੱਥ ਫਿੱਟੇ ਅਨ ਸਾਡਾ ਫਿੱਟੇ ਤਨ ਫਿੱਟੇ ਫਿਰਕਣੇ ਮਨ ਜੁੱਠੇ ਚਲੀ ਪਰੇ ਕਹੋ ਨਾਨਕ ਸੱਚ ਤੇ ਆਈਏ ਸੁੱਚ ਹੋਵੇ ਤਾਂ ਸੱਚ ਪਾਈਏ ਪੌੜੀ ਚਿੱਤ।

ਬੋਲੀ ਸਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ ਆਪੇ ਦੇ ਵਡਿਆਈ ਆਪੇ ਕਰਮ ਕਰਾਏਂਦਾ ਵੱਡੋ ਵੱਡਾ ਵੱਡ ਮਿਹਨਤ ਸਿਰੇ ਸਿਰ ਧੰਦੇ ਲਾਏਂਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਕਾਉ ਕਰਾਏਂਦਾ ਦਰ ਮੰਗਰ ਭਿੱਖ ਨਾ ਪਾਏਂਦਾ ਦਰ ਮੰਗਰ।

0: ਸਪੋਏ ਸੁਤਕ ਕਿਉਂ ਕਰ ਰੱਖੀਏ ਸੁਤ ਪਵੇ ਨਾ ਸੋਏ ਨਾਨਕ ਸੁਤ ਕੇ ਨਾ ਉਤਰੇ ਗਿਆਨ ਉਤਾਰੇ ਤੇ ਮਹਲਾ ਪਹਿਲਾ
1: ਮਨ ਕਾ ਸੁਤਕ ਲੋਭ ਹੈ ਜੇ ਵਾ ਸੁਤਕ ਕੂ ਰੱਖੀ ਸੁਤਕ ਵੇਖਣਾ ਪਰਤਰੇ ਪਰਤਲ ਰੂਪ

0: ਹੋਰ ਸਤਿਗੁਰ ਵੱਡਾ ਕਸ ਲਾਈਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਭ ਮਿਲੇ ਤਾਂ ਨਦਰੀਆਂ ਆਈਆਂ ਜਾਤ ਪਾਣਾ ਤਾਂ ਮਨ ਵਸਾਈਆਂ ਕਰ ਹੁਕਮਸਤਕ ਹੱਥਾਂ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿਤ ਉੱਠੈ ਨੌਨ ਪਾਈਆਂ ਸਹਿਤ ਉੱਠੈ ਨੌਨ ਪਾਈਆਂ
1: ਗੁਰਸਿੱਖਾਂ ਮਨ ਹਰ ਪ੍ਰੀਤ ਹੈ।

0: ਤਿਤ ਮੁਖ ਤੁਕਾ ਪਾਇ ਮਹੱਲਾ ਪਹਿਲਾ।
1: ਪੰਡ ਜੰਮਿਆ ਪੰਡ ਜੰਮਿਆ ਪੰਡ ਮੰਗਣ ਵਿਆ, ਪੰਡੋ ਹੋਵੇ ਦੋਸਤੀ ਪੰਡੋ ਚੱਲ ਰਹੋ, ਪੰਡ ਮੋਆ ਪੰਡ ਪਾਲੀਏ ਪੰਡ ਹੋਆ ਬੰਦਾ, ਸੋ ਕਿਉਂ ਬੰਦਾ ਆਖੀਏ ਜਿੱਤ ਜੰਮੇ ਰਾਜਾ, ਪੰਡੋ ਹੀ ਪੰਡ।

ਜਿਤ ਮੁਖ ਸਦਾ ਸਲਾਈਐ ਪਕਾਰਤ ਚਾਰ, ਨਾਨਕ ਤਿਮਖ ਜਲੇ ਤਿਤ ਸੱਚੇ ਦਰਬਾਰ, ਪੌੜੀ ਸਕੋ ਆਖੇ ਆਪਣਾ।

ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਰਦੀਏ ਫਿੱਕੇ ਫਿੱਕੀ ਸੋਏ, ਫਿੱਕਾ ਦਰਗੇ